के बस है सबल जहां बाबुल मेरा जन के बस है सबल।

ਬਾਪੂ ਦਾ ਦਿਲ ਵਿੱਚ ਮਿਲਿਆ ਹੋਇਆ ਬਲ ਭੁੱਲ ਨਾ ਜਾਂਦੀ। ਜਿਨ੍ਹਾਂ ਦਾ ਦਿਨ ਮਨਾ ਰਹੇ ਉਹਨਾਂ ਨੇ ਬਾਪੂ ਦਾ ਬਲ ਸਾਬਤ ਕੀਤਾ। ਅਸੀਂ ਬਾਪੂ ਦਾ ਬਲ ਵਿਸਾਰ ਤੇ ਜਦੋਂ ਜਾਵਾਂਗੇ ਉਦੋਂ ਹੀ ਸਭ ਦੇਣਾ ਪਏਗਾ। ਬਸ ਇੰਨਾ ਕੁ ਮੈਂ ਇੱਕ ਤਰ੍ਹਾਂ ਦੀ ਚੇਤਾਵਨੀ ਵਜੋਂ ਗੱਲ ਆਖਣਾ ਚਾਹੁੰਦਾ। ਗੁਰੂ ਨੇ ਬਾਣੀ ਵਿੱਚ ਆਖਿਆ, ਗੁਰੂ ਕਹਿੰਦੇ ਨੇ ਜਦੋਂ ਮਾਲਕ ਦੇ ਦਰ ਜਾਵਾਂਗਾ, ਬਾਪੂ ਦੇ ਦਰ ਜਾਵਾਂਗਾ, ਕੀ ਮੂੰਹ ਲੈ ਕੇ ਜਾਵਾਂਗਾ? ਗੁਰੂ ਕਹਿੰਦੇ ਹਰ ਹਰ ਕੰਪੇ ਬਾਲਾ ਜੀਓ, ਬਾਲਕ ਜੀਉ ਥਰ ਥਰ ਕੰਬ ਰਿਹਾ, ਕਿਆ ਜਾਣਨਾ ਜਾਣਨਾ ਕਿਆ ਕਰ ਸਕੀ। ਜਦੋਂ ਉਸ ਮਾਲਕ ਦੇ ਬਾਪੂ ਦੇ ਦਰ ਜਾਣਗਾ, ਪਤਾ ਨਹੀਂ ਗੁਰੂ ਕਿਸ ਨਿਗਾਹ ਨਾਲ ਦੇਖੇਗਾ, ਦੇਖੇਗਾ ਕੀ ਲੈ ਕੇ ਆਇਆ। ਸਭ ਕੁਛ ਗੁਆ ਬੈਠੇ, ਸਰੂਪ ਨਾਲ ਵੀ ਤੇਰਾ ਪਿਆਰ ਨਹੀਂ ਰਿਹਾ, ਸਿਧਾਂਤ ਤੋਂ ਤਾਂ ਬਹੁਤ ਹੀ ਦੂਰ ਚਲਾ। ਤੇ ਬਾਪੂ ਦੀ ਗਲਵਕੜੀ ਤਾਂ ਉਹਦੇ ਬਲ ਦੀ ਸੰਭਾਲ ਨਾਲ, ਉਹਦੇ ਵਿਰਸੇ ਦੀ ਸੰਭਾਲ ਨਾਲ ਮਿਲਣੀ ਹੈ। ਇੰਨੀ ਗੱਲ ਚੇਤੇ ਵਿੱਚ ਰੱਖ ਲੈ, ਦਿਨ ਬਹੁਤੇ ਨਹੀਂ ਦਰਮਿਆਨ ਵਿੱਚ ਜਦੋਂ ਤੈਨੂੰ ਬਾਪੂ ਦੇ ਦਰ 'ਤੇ ਪੇਸ਼ ਹੋਣਾ ਪੈਣਾ। ਇਹਨਾਂ ਸ਼ਬਦਾਂ ਨਾਲ ਫਿਲਮਾਂ ਦਾ ਜਾ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਰਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ। ਦੀਨ ਦੁਨੀਆਂ ਦੇ ਮਾਲਕ, ਸ਼ਹੀਦਾਂ ਦੇ ਸਰਤਾਜ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤਰਸ ਕਰਕੇ, ਸਮਾਜਿਕ ਜੀਵਨ ਦੀ ਉਦਾਹਰਨ ਦੇ ਕਰਕੇ ਸਾਨੂੰ ਪਰਮਾਤਮਾ ਦੀ ਰਹਿਮਤ ਪ੍ਰਾਪਤ ਕਰਨ ਦਾ ਢੰਗ ਤਰੀਕਾ ਦੱਸਿਆ। ਅਸੀਂ ਸਮਾਜਿਕ ਪ੍ਰਾਣੀ ਹਾਂ ਔਰ ਅਕਸਰ ਆਪਾਂ ਦੁੱਖ ਅਤੇ ਸੁੱਖ ਦੇ ਮੌਕੇ ਉੱਪਰ ਕਿਸੇ ਰਿਸ਼ਤੇਦਾਰ ਨਾਲ, ਕਿਸੇ ਮਿੱਤਰ ਪਿਆਰੇ ਦੇ ਨਾਲ ਆਪਾਂ ਦੁੱਖ ਸੁੱਖ ਦੀ ਸਾਂਝ ਕਰਦੇ ਹਾਂ। ਆਪਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮਾਨਸਿਕ ਪੀੜਾ ਹੋਵੇ ਤੇ ਆਪਾਂ ਆਪਣੇ ਅੰਦਰ ਦੀ ਵੇਦਨ ਆਪਣੇ ਸ਼ੁਭਚਿੰਤਕ ਦੇ ਨਾਲ ਕਰਦੇ ਹਾਂ ਤਾਂ ਕਿ ਸਾਡਾ ਦੁੱਖ ਵੰਡਿਆ ਜਾਏ, ਸਾਡੀ ਮਾਨਸਿਕ ਪਰੇਸ਼ਾਨੀ ਘਟ ਜਾਏ। ਉਸੇ ਬਿੰਬ ਨੂੰ ਲੈ ਕਰਕੇ ਗੁਰੂ ਪੰਚਮ ਪਾਤਸ਼ਾਹ ਨੇ ਸਾਡੇ ਤਰਸ ਕੀਤਾ। ਕਹਿੰਦੇ ਗੁਰੂ ਕੇ ਸਿੱਖਾ, ਤੂੰ ਪਰਿਪੂਰਨ ਪਰਮਾਤਮਾ ਨੂੰ ਆਪਣਾ ਪਤੀ ਜਾਣ ਤੇ ਜਿਵੇਂ ਇੱਕ ਨੇਕ ਪਤੀ ਵਰਤਾ ਬੀਬੀ ਆਪਣੇ ਪਤੀ ਦੀ ਖੁਸ਼ੀ ਵਾਸਤੇ ਹਰ ਨੇਕ ਕਰਮ ਕਰਦੀ ਹੈ, ਇਸੇ ਪ੍ਰਕਾਰ ਤੂੰ ਉਸ ਪਰਿਪੂਰਨ ਅਕਾਲ ਪੁਰਖ ਦੀ ਖੁਸ਼ੀ ਲੈਣ ਦਾ ਯਤਨ ਕਰਨਾ ਕਰ। ਔਰ ਉਹ ਖੁਸ਼ੀ ਤੈਨੂੰ ਮਿਲੇਗੀ ਕਿਵੇਂ, ਤੂੰ ਉਹਦੀ ਪ੍ਰਾਪਤੀ ਕਿਵੇਂ ਕਰੇਗਾ? ਤੋ ਸਤਿਗੁਰੂ ਪਾਤਸ਼ਾਹ ਨੇ ਵੱਖ ਵੱਖ ਰੂਪਾਂ ਦੇ ਵਿੱਚ ਇਸ ਪ੍ਰਕਰਨ ਨੂੰ ਸਪਸ਼ਟ ਕਰਨ ਦਾ ਬਹੁਤ ਵੱਡਾ ਉਪਰਾਲਾ ਕੀਤਾ ਹੈ। ਤੋ ਆਪਾਂ ਗੁਰੂ ਪਾਤਸ਼ਾਹ ਮਹਾਰਾਜ ਦੀ ਰਹਿਮਤ ਨੂੰ ਪ੍ਰਾਪਤ ਕਰਨ ਲਈ ਉਪਰਾਲਾ ਕਰੀਏ, ਸਹਿਯੋਗ ਦਿਓ। ਬੋਲੋ ਸਤਿਨਾਮ।

0: ਇਸ ਪਾਵਨ ਪਵਿੱਤਰ ਸ਼ਬਦ ਦਾ ਜੋ ਸਾਰਾਂਸ਼ ਹੈ, ਜੋ ਨਿਚੋੜ ਹੈ ਜਾਂ ਕੇਂਦਰੀ ਨੁਕਤਾ ਕਹਿ ਲਓ, ਉਹ ਇਹ ਹੈ, ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਥ ਤਜ ਲਾਜ ਲੁਕਾਨੀ। ਜਿਵੇਂ ਸਾਡੀਆਂ ਨੂੰਹਾਂ ਧੀਆਂ ਬੱਚੀਆਂ ਆਪਣੀ ਸੱਸ ਨੂੰ ਆਪਣੀ ਪਤੀਸ ਨੂੰ ਪੁੱਛਦੀਆਂ ਨੇ, ਬੇਬੇ ਜੀ ਤੁਹਾਡਾ ਪੁੱਤਰ ਮੇਰੇ ਨਾਲ ਹੱਸ ਕੇ ਬੋਲਦਾ ਨਹੀਂ, ਨਾਰਾਜ਼ ਜਿਹਾ ਰਹਿੰਦਾ ਹੈ, ਮੈਨੂੰ ਦੱਸੋ ਕਿ ਮੈਂ ਕੀ ਕਰਾਂ। ਇਸੇ ਪ੍ਰਕਾਰ ਗੁਰਮੁਖੋ, ਆਪਾਂ ਜਿੰਨੇ ਵੀ ਜੀ ਬੈਠੇ ਹਾਂ, ਆਪਾਂ ਇਸਤਰੀਆਂ ਇਸਤਰੀਆਂ, ਅਤੇ ਸਾਡਾ ਖਸਮ ਮਾਲਕ ਕੌਣ ਹੈ? ਉਹ ਪਰਿਪੂਰਨ ਪਰਮਾਤਮਾ। ਅਸੀਂ ਤੁਰਕੀ ਬਾਣੀ ਵਿੱਚ ਪੰਕਤੀ ਪੜ੍ਹਦੇ ਅਤੇ ਸੁਣਦੇ ਹਾਂ, ਏਕਾ ਪੁਰਖ ਸਵਾਈ ਨਾਰ, ਇੱਕ ਪਰਿਪੂਰਨ ਪਰਮਾਤਮਾ ਹੀ ਪੁਰਖ ਹੈ, ਅਤੇ ਆਪਾਂ ਬਾਕੀ ਦੀਆਂ ਜਿੰਨੀਆਂ ਆਪਾਂ ਇਸਤਰੀਆਂ ਉਸ ਪਰਮਾਤਮਾ ਦੀਆਂ। ਇਸੇ ਨਿਯਮ ਦੇ ਤਹਿਤ ਇੱਕ ਜਗਿਆਸੂ ਨੇ ਮਹਾਤਮਾ ਰੂਪੀ ਸਖੀ ਨੂੰ ਆਖਿਆ, ਬੀਬਾ ਭੈਣ ਮੇਰੇ ਤੇ ਕਿਰਪਾ ਕਰ, ਮੈਨੂੰ ਢੰਗ ਤਰੀਕਾ ਦੱਸ ਕੇ ਜਿਹਦੇ ਨਾਲ ਮੈਂ ਆਪਣੇ ਪਤੀ ਨੂੰ ਖੁਸ਼ ਕਰ ਲਾਂ। ਔਰ ਉਹ ਉੱਤਮ ਵਕਤਾ, ਉਹ ਗੁਰਮੁਖ ਜਾਨ, ਉਹ ਪ੍ਰਭੂ ਦਾ ਪਿਆਰ ਵਾਲਾ ਆਪਣੇ ਆਏ ਹੋਏ ਜਗਿਆਸੂ ਮਿੱਤਰ ਨੂੰ ਸਮਝਾਉਂਦਾ, ਭਾਈ ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ, ਹੇ ਮੇਰੀਏ ਸਹੇਲੀਏ, ਹੇ ਮੇਰੀਏ ਭੈਣੇ, ਆ ਮੈਂ ਤੈਨੂੰ ਦੱਸਾਂ ਕਿ ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਕੀ, ਚਿੰਨ੍ਹ ਕੀ, ਕਿਵੇਂ ਪਤਾ ਚੱਲੇਗਾ, ਔਰ ਉਹ ਚਿੰਨ੍ਹ ਕੀ ਨੇ। ਕਿਉਂਕਿ ਸ਼ਬਦ ਕਾਫੀ ਖੁਲਾਸੇ ਵਾਲਾ ਹੈ, ਗੁਰਦੇਵ ਨੇ ਇਹਨੂੰ ਐਨਾਲਿਸਿਸ ਕਰਨ ਦਾ, ਲਖੇੜਨ ਦਾ ਬਹੁਤ ਸੋਹਣਾ ਯਤਨ ਕੀਤਾ ਹੈ, ਉਹਨੂੰ ਖੁਲਾਸੇ ਸਹਿਤ ਆਪਾਂ ਵਿਚਾਰਾਂਗੇ। ਫਿਰ ਆਰੰਭ ਤੋਂ ਪੜੋ ਭਾਈ।
1: ਧਨ ਸੁਹਾਗਣ ਜੋ ਪ੍ਰਭੂ ਪਛਾਣੈ,
0: ਕਹਿੰਦੇ ਨੇ ਕਿ ਉਹ ਸੁਹਾਗਣ ਧਨਤਾ ਦੇ ਯੋਗ ਹੈ, ਕਿਹੜੀ? ਜਿਹਨੇ ਪਰਿਪੂਰਨ ਪਰਮਾਤਮਾ ਦੀ ਪਛਾਣ ਕਰ ਲਈ, ਜਿਹਨੇ ਸਮਝ ਲਿਆ ਸੁਹਾਗਣ ਦੇ ਕੀ ਅਰਥ ਨੇ। ਗੁਰੂ ਕੀ ਬਾਣੀ ਦੇ ਵਿੱਚ ਦੋ ਸ਼ਬਦ ਗੁਰਦੇਵ ਨੇ ਵਾਰ ਵਾਰ ਵਰਤੇ ਨੇ, ਦੁਆਗਣ ਤੇ ਸੁਹਾਗਣ। ਇਹਨਾਂ ਦੋ ਸ਼ਬਦਾਂ ਦਾ ਜੋ ਮੂਲ ਹੈ ਉਹ ਹੈ ਸੰਸਕ੍ਰਿਤ, ਤੇ ਸੰਸਕ੍ਰਿਤ ਦੇ ਨਿਯਮਾਂ ਦੇ ਮੁਤਾਬਕ ਇਹ ਦੋ ਸ਼ਬਦਾਂ ਦਾ ਇਕੱਠ ਹੈ, ਸੁਹਾਗ ਤੇ ਆਂਗਣ। ਉਹ ਬੀਬੀ, ਉਹ ਨੇਕ ਭੈਣ, ਆਂਗਣ ਕਹਿੰਦੇ ਨੇ ਵਿਹੜੇ ਨੂੰ, ਉਹ ਨੇਕ ਬੱਚੀ ਜਿਹੜੀ ਕੇਵਲ ਤੇ ਕੇਵਲ ਆਪਣੇ ਸ਼ੌ ਆਪਣੇ ਪਤੀ ਦੇ ਵਿਹੜੇ 'ਚ ਰਹਿੰਦੀ ਹੈ, ਜਿਹੜਾ ਪਤੀ ਦਾ ਘਰ ਹੈ ਨਾ, ਆਪਣਾ ਆਮ ਪੰਜਾਬੀ 'ਚ ਬੋਲਦੇ ਹਾਂ ਵਿਹੜਾ, ਹੁਣ ਆਪਣੀਆਂ ਕੋਠੀਆਂ ਬਣ ਗਈਆਂ, ਵਿਹੜੇ ਖਤਮ ਹੋ ਗਏ। ਅੱਗੇ ਜੋ ਆਪਣੇ ਘਰਾਂ ਵਿੱਚ ਖੁੱਲ੍ਹਾ ਥਾਂ ਦਾ ਸੀ ਉਹਨੂੰ ਵਿਹੜਾ ਕਹਿੰਦੇ ਸਨ, ਵਿਹੜਾ। ਤੇ ਵਿਹੜੇ ਦਾ ਸੰਸਕ੍ਰਿਤ ਅਰਥ ਹੈ ਆਂਗਣ। ਜਿਹੜੀ ਨੇਕ ਬੱਚੀ ਸਾਡੀ ਭੈਣ ਆਪਣੇ ਪਤੀ ਦੇ ਵਿਹੜੇ 'ਚ ਰਹਿੰਦੀ, ਉਹਨੂੰ ਕਹਿੰਦੇ ਨੇ ਸੁਹਾਗਣ। ਘਾਤ ਪਾਲ ਕੇ ਆਪਣੇ ਪਤੀ ਦੇ ਨਿਯਮਾਂ ਦਾ ਪਾਲਣ ਕਰਦੀ ਹੈ, ਉਹਦੇ ਕਹਿਣੇ ਵਿੱਚ ਚੱਲਦੀ, ਉਹਦੀ ਆਗਿਆ ਵਿੱਚ ਚੱਲਦੀ ਹੈ। ਤੇ ਜਿਹਨੇ ਲੋਕ ਲਾਜ ਲਾ ਕੇ ਨਿਯਮਾਂ ਦੀ ਉਲੰਘਣਾ ਕਰਕੇ ਆਪਣੇ ਪਤੀ ਦੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਦੂਜੇ ਦੇ ਕਰ ਚਲੀ ਗਈ, ਉਹਨੂੰ ਕਹਿੰਦੇ ਦੁਆਗਣ। ਉਹਦੀ ਕੋਈ ਕਦਰ ਨਹੀਂ, ਉਹਦੀ ਕੋਈ ਪੁੱਛ ਪੜਤਾਲ ਨਹੀਂ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਧਨ ਸੁਹਾਗਣ ਜੋ ਪ੍ਰਭੂ ਪਛਾਣੈ, ਉਹ ਬੀਬੀ, ਉਹ ਭੈਣ, ਉਹ ਗੁਰਮੁਖ ਵੀਰ ਧਨਤਾ ਦੇ ਯੋਗ ਹੈ, ਉਹਨੂੰ ਸ਼ਾਬਾਸ਼ ਕਹਿਣਾ ਚਾਹੀਦਾ ਹੈ, ਉਹਨੂੰ ਭਲਾ ਕਹਿਣਾ ਚਾਹੀਦਾ। ਕਿਹਨਾਂ ਨੂੰ? ਜੋ ਪ੍ਰਭੂ ਪਛਾਣੈ, ਜਿਨ੍ਹਾਂ ਨੂੰ ਪਰਮਾਤਮਾ ਦੀ ਪਛਾਣ ਆ ਗਈ, ਜਿਨ੍ਹਾਂ ਨੇ ਪਰਮਾਤਮਾ ਨੂੰ ਸਮਝ ਲਿਆ, ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਨੂੰ ਮਿਲਣ ਦੀ ਤੀਬਰ ਇੱਛਾ ਪੈਦਾ ਹੋ ਗਈ।

0: ਅਭਿਮਾਨ
1: ਉਹਨਾਂ ਵਿੱਚ ਨੇਕ ਪੱਖ ਕੀ ਹੈ, ਵਾਧਾ ਕੀ ਹੈ? ਮੇਰੇ ਪਾਤਸ਼ਾਹ ਕਹਿੰਦੇ ਨੇ ਮਨ ਦੇ ਹੁਕਮ ਤਾਂ ਜੇ ਅਭਿਮਾਨ ਹੈ। ਸਾਡਾ ਗੁਰਮੁਖ ਕਮਜ਼ੋਰ ਪੱਖ ਇਹ ਹੈ, ਆਪਾਂ ਹੁਕਮ ਮੰਨਣ ਦੀ ਬਜਾਏ ਆਪਾਂ ਹੁਕਮ ਮਨਾਉਣਾ ਚਾਹੁੰਦੇ ਹਾਂ। ਅੱਜ ਸਾਡੇ ਸਮਾਜ ਵਿੱਚ ਕਲੇਸ਼ ਹੈ, ਪਰੇਸ਼ਾਨ ਹੈ ਦੁਨੀਆ, ਉਹਦਾ ਇੱਕੋ ਇੱਕ ਮੂਲ ਧੁਰਾ ਹੈ ਕਿ ਆਪਾਂ ਕਹਿੰਦੇ ਜਿਹਨੂੰ ਆਪਾਂ ਅੱਜ ਕਲਾਮ ਕਹਿੰਦੇ ਹਾਂ, ਮਾਟੋ ਲਿਖਿਆ ਸੰਸਾਰ ਨੂੰ ਮੁੱਠੀ 'ਚ ਕਰ ਲਓ, ਮੁੱਠੀ 'ਚ ਆਪਾਂ ਦੂਜਿਆਂ ਨੂੰ ਮੁੱਠੀ ਵਿੱਚ ਕਰਨਾ ਤਾਂ ਚਾਹੁੰਦੇ, ਪਰਾ ਮੁੱਠੀ ਵਿੱਚ ਬੰਦ ਹੀ ਨਹੀਂ ਹੁੰਦੇ। ਸਾਡਾ ਝਗੜੇ ਦਾ ਮੂਲ ਕਾਰਨ ਕੀ ਹੈ? ਮੈਂ ਦਾ ਝਗੜਾ, ਮੈਂ ਦਾ। ਮੇਰੇ ਪਾਤਸ਼ਾਹ ਕਹਿੰਦੇ ਵੀ ਸਭ ਤੋਂ ਵੱਡਾ ਗੁਣ ਉਹਨਾਂ ਗੁਰਮੁਖਾਂ 'ਚ ਇਹ ਹੈ, ਅਭਿਮਾਨ ਨੂੰ ਛੱਡ ਕੇ, ਅਹੰਕਾਰ ਨੂੰ ਛੱਡ ਕੇ ਹੁਕਮ ਮੰਨਦੇ ਨੇ ਹੁਕਮ। ਅਤੇ ਮੈਂ ਤਾਂ ਤਕਰੀਬਨ ਗਾਇਬ ਗਾਇ ਰੋਜ਼ਾਨਾ ਬੇਨਤੀ ਕਰਦਾ ਰਹਿੰਦਾ, ਆਪਾਂ ਤਾਂ ਤਕਰੀਬਨ ਗੁਰੂ ਨੂੰ ਹੁਕਮ ਹੀ ਕਰਦੇ ਰਹਿੰਦੇ, ਆਪਾਂ ਗੁਰੂ ਦਾ ਹੁਕਮ ਮੰਨਦੇ ਨਹੀਂ, ਗੁਰੂ ਦਾ ਹੁਕਮ ਮੰਨਦੇ ਨਹੀਂ। ਗੁਰੂ 'ਤੇ ਹੁਕਮ ਕਰਦੇ ਹਾਂ, ਬਾਬਾ ਇੰਨੇ ਪਾਠ ਕਰਾਂਗਾ ਅਤੇ ਤੈਨੂੰ ਆਹ ਮੇਰਾ ਕੰਮ ਕਰਨਾ ਹੀ ਪੈਣਾ, ਨਾ ਨਾ ਕੀਤਾ ਅਤੇ ਤੂੰ ਗੁਰਦੁਆਰੇ ਅਤੇ ਮੈਂ ਆਪਣੇ ਘਰ, ਚੱਲਦਾ ਕੰਮ। ਮੈਨੂੰ ਇੱਕ ਮਿੱਤਰ ਕਥਾ ਕਰ ਲਈ, ਕਿਸੇ ਪਿੰਡ ਲੈ ਕੇ ਗਿਆ, ਬੜੀਆਂ ਗਿਆਨ ਦੀਆਂ ਗੱਲਾਂ ਕਰੇ ਅਤੇ ਉਹਦਾ ਮੂੰਹ ਸਿਰ ਦਵਾਣੀ ਵਰਗਾ, ਨਾ ਮੂੰਹ 'ਤੇ ਦਾੜੀ, ਨਾ ਸਿਰ 'ਤੇ ਵਾਲ, ਗੱਲਾਂ ਬੜੀਆਂ ਗਿਆਨ ਦੀਆਂ ਕਰੇ। ਅਤੇ ਮੈਂ ਉਹਨੂੰ ਆਖਿਆ, ਮਿੱਤਰਾ ਅਤੇ ਗੱਲਾਂ ਤੂੰ ਬੜੀਆਂ ਮਾਰ ਕੇ ਦੀ ਕਰਦੇ, ਪੱਲੇ ਤੇਰੀ ਕਰਤੂਤ ਕੱਖ ਵੀ ਨਹੀਂ, ਪਰਸ ਤੇਰਾ ਬੜਾ ਬੜਾ ਵਧੀਆ ਹੈ ਅਤੇ ਪਰਸ ਵਿੱਚ ਚੋਨੀ ਵੀ ਨਹੀਂ, ਪਰਸ ਬੜਾ ਵਧੀਆ। ਉਹ ਕਹਿੰਦਾ, ਗਿਆਨੀ ਜੀ, ਮੈਂ ਗੁਰੂ ਰਾਮਦਾਸ ਨਾਲ ਨਾਰਾਜ਼ ਹਾਂ, ਮੈਂ ਹੋਰ ਕੰਨ ਚੁੱਕ ਲੈ। ਮੈਂ ਕਿਹਾ, ਕਿਉਂ ਭਾਈ? ਕਹਿੰਦਾ ਜੀ, ਮੈਂ ਆਪਣੀ ਪੈੜੀ ਵੇਚ ਕੇ ਅਤੇ ਪਲਾਟ ਲਏ ਨੇ ਅਤੇ ਪਲਾਟ ਮੇਰੇ ਮਹਿੰਗੇ ਨਹੀਂ ਹੋਏ ਅਤੇ ਮੈਂ ਇਸ ਕਰਕੇ ਗੁਰੂ ਨਾਲ, ਮੈਂ ਕਿਹਾ ਵੀ ਗੁਰੂ ਰਾਮਦਾਸ ਪ੍ਰਾਪਰਟੀ ਲੈ ਲੈ ਨਹੀਂ, ਉਹ ਰਾਮਦਾਸ ਪ੍ਰਾਪਰਟੀ ਦਾ ਕੰਮ ਨਹੀਂ ਕਰਦਾ। ਕੀ ਇਹ ਗੁਰਮਤ ਹੈ? ਕੀ ਇਹ ਗੁਰਸਿੱਖੀ ਹੈ? ਗੁਰੂ ਕੇ ਸਿੱਖਾ, ਗੁਰੂ ਦਾ ਹੁਕਮ ਮੰਨ, ਮੈਂ ਇਹਨੂੰ ਪਰੇ ਕਰਕੇ, ਮੈਂ ਇਹਨੂੰ ਪਾਸੇ ਕਰਕੇ। ਜਿਹੜੀਆਂ ਇਹ ਜੀਵ ਰੂਪੀ ਇਸਤਰੀਆਂ ਨੇ ਨਾ, ਇਹ ਮੈਂ ਇਹਨੂੰ ਪਾਸੇ ਕਰਕੇ ਅਤੇ ਹੁਕਮ ਨੂੰ ਮੰਨਦੀਆਂ ਹਨ, ਅਪਰੰਤ ਕਿਰਪਾ ਕਰਨਗੇ। ਉਹਨਾਂ ਦੇ ਮਨ ਦੇ ਵਿੱਚ ਆਪਣੇ ਪਤੀ ਦੇ ਪ੍ਰਤੀ ਪ੍ਰੇਮ ਹੈ, ਪ੍ਰੇਮ। ਸਾਡੇ ਭਾਰਤ ਦੀ ਸਾਗੀ ਹੈ ਰਾਜਸਥਾਨ ਦੀ, ਇੱਕ ਰਾਜਸਥਾਨ ਦਾ ਰਾਜਾ ਜਸਵੰਤ ਸਿੰਘ ਦਾ ਨਾਂ ਸੀ, ਉਹ ਕਿਸੇ ਮਿਹਨਤ 'ਤੇ ਗਿਆ ਜੰਗ ਕਰਨ। ਪਰਮਾਤਮਾ ਨੇ ਕਿਰਪਾ ਕੀਤੀ, ਜਿੱਤ ਗਿਆ। ਉਹਨੇ ਜਿੱਤ ਦੀ ਖੁਸ਼ੀ ਦੇ ਵਿੱਚ ਆਪਣੀ ਮਹਿਲਾ ਵਿੱਚ ਆਪਣੇ ਘਰ ਸਿਰਿਆਂ ਭੇਜਿਆ ਰਾਣੀਆਂ ਨੂੰ। ਉਹਦੀਆਂ ਦੋ ਰਾਣੀਆਂ ਸਨ, ਰਾਜੇ ਜਸਵੰਤ ਸਿੰਘ ਦੀਆਂ ਦੋ ਰਾਣੀਆਂ ਸਨ। ਜੰਗ ਜਿੱਤ ਗਿਆ ਅਤੇ ਆਪਣੀਆਂ ਰਾਣੀਆਂ ਨੂੰ ਕਹਿਣ ਲੱਗਾ ਅਤੇ ਮੈਨੂੰ ਭਗਵਾਨ ਨੇ ਜਿੱਤ ਦਿੱਤੀ ਅਤੇ ਮੈਂ ਚਾਹੁੰਦਾ ਵੀ ਮੈਂ ਪ੍ਰਦੇਸ਼ ਵਿੱਚ ਆਇਆ, ਤੁਹਾਡੇ ਵਾਸਤੇ ਇੱਕ ਵਿਸ਼ੇਸ਼ ਤੋਹਫਾ ਲੈ ਕੇ ਆਵਾਂ ਅਤੇ ਮੈਨੂੰ ਇਹ ਸੁਨੇਹਾ ਦਿਓ, ਮੈਨੂੰ ਸੁਨੇਹਾ ਭੇਜੋ ਅਤੇ ਮੈਂ ਤੁਹਾਡੇ ਲਈ ਕੀ ਲੈ ਕੇ ਆਵਾਂ। ਉਹਨਾਂ ਦੋ ਰਾਣੀਆਂ ਦੇ ਵਿੱਚ ਥੋੜ੍ਹੀ ਵੱਡੀ ਰਾਣੀ ਸੀ ਜਿਹਦੇ ਨਾਲ ਰਾਜਾ ਘੱਟ ਪ੍ਰੇਮ ਕਰਦਾ ਸੀ। ਉਹਨੇ ਇਹ ਕਾਗਜ਼ ਦੇ ਉੱਪਰ ਸਸਤਾ ਅੱਖਰ ਲਿਖ ਕੇ ਅਤੇ ਲਿਫਾਫੇ 'ਚ ਬੰਦ ਕਰ ਦਿੱਤਾ, ਬਹੁਤਾ ਲਿਖਿਆ ਨਹੀਂ ਉਹਨੇ, ਕੇਵਲ ਸਸਤਾ ਅੱਖਰ। ਜਿਹੜੀ ਛੋਟੀ ਰਾਣੀ ਸੀ ਉਹਨੇ ਇਹ ਲਿਖਿਆ ਵੀ ਸਵਾਮੀ ਜੀ, ਮੇਰੇ ਵਾਸਤੇ 9 ਲੱਖਾਂ ਹਾਰ ਲੈ ਕੇ ਆਉਣਾ, ਮੈਨੂੰ ਹਾਰ ਬੜਾ ਚੰਗਾ ਲੱਗਦਾ ਹੈ, ਪਰ ਮੈਨੂੰ ਇਹ ਵੀ ਪਤਾ ਚੱਲਿਆ ਵੀ ਇੱਥੇ ਗਹਿਣੇ ਬਹੁਤ ਵਧੀਆ ਬਣਦੇ ਨੇ। ਉਹ ਚਿੱਠੀਆਂ ਰਾਜੇ ਤੱਕ ਪਹੁੰਚੀਆਂ, ਰਾਜੇ ਨੇ ਉਹ ਵਾਚੀਆਂ ਤੇ ਵਜ਼ੀਰ ਨੂੰ ਕਹਿਣ ਲੱਗਾ, ਭਾਈ ਆ ਪਤਾ ਨਹੀਂ ਵੱਡੀ ਰਾਣੀ ਨੇ ਕੀ ਬੁਝਾਰ ਪਾਈ ਹੈ, ਪੱਲੇ ਕੱਖ ਨਹੀਂ ਪੈਂਦਾ, ਕੱਲਾ ਇੱਕ ਅੱਖਰ ਲਿਖਿਆ ਸੱਸਾ। ਉਹ ਵਜ਼ੀਰ ਕਹਿਣ ਲੱਗਾ, ਰਾਜਨ ਸੱਸੇ ਅੱਖਰ ਦਾ ਅਰਥ ਹੈ ਸਰੂਪ, ਤੁਹਾਡੀ ਵੱਡੀ ਰਾਣੀ ਇਹ ਆਉਂਦੀ ਹੈ ਵੀ ਮਹਾਰਾਜ ਮੈਨੂੰ ਕੇਵਲ ਤੇ ਕੇਵਲ ਤੁਸੀਂ ਚਾਹੀਦੇ ਹੋ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਤੇ ਛੋਟੀ ਰਾਣੀ ਦੇ ਬਾਰੇ ਤੁਸੀਂ ਪੜ੍ਹ ਲਿਆ ਵੀ ਉਹਨਾਂ 9 ਲੱਖ ਹਜ਼ਾਰ ਦੀ ਮੰਗ ਕੀਤੀ ਹੈ। ਕਹਿਣ ਲੱਗਾ ਠੀਕ ਹੈ, ਉਹਨੇ 9 ਲੱਖ ਹਾਰ ਤੈਅ ਕੀਤਾ ਔਰ ਉੱਥੇ ਆਪਣਾ ਤਹਿਤ ਜਮਾ ਕੇ ਰਾਜਾ ਜਸਵੰਤ ਸਿੰਘ ਆਪਣੇ ਨਗਰ ਪਹੁੰਚਿਆ ਤੇ ਛੋਟੀ ਰਾਣੀ ਦੇ ਮਹਿਲਾਂ ਦੇ ਵਿੱਚ ਉਹਨੇ 9 ਲੱਖ ਹਾਰ ਭੇਜ ਦਿੱਤਾ ਤੇ ਆ ਵੱਡੀ ਰਾਣੀ ਦੇ ਘਰ। ਛੋਟੀ ਰਾਣੀ ਬੜੀ ਪਰੇਸ਼ਾਨ ਕਿ ਮੈਂ ਥੋੜ੍ਹਾ ਸਮਾਂ ਹੋਇਆ ਮੇਰੇ ਨੂੰ ਰਾਜੇ ਨੇ ਵਿਆਹ ਕੇ ਲਿਆਂਦਾ, ਮੇਰੇ ਨਾਲ ਵਿਸ਼ੇਸ਼ ਪ੍ਰੇਮ ਕਰਦਾ ਸੀ ਤੇ ਹੁਣ ਮੇਰੇ ਵਾਲੇ ਝਾਕਦਾ ਵੀ ਨਹੀਂ। ਉਹਨੇ ਗਿਲਾ ਕੀਤਾ, ਸਵਾਮੀ ਜੀ ਮੇਰੇ ਕੋਲ ਕੀ ਗਲਤੀ ਹੋਈ ਕਿ ਤੁਸੀਂ ਮੈਨੂੰ ਪ੍ਰਵਾਨ ਨਹੀਂ ਕਰਦੇ, ਤੁਸੀਂ ਮੇਰੇ ਕੋਲ ਆਉਂਦੇ ਨਹੀਂ। ਰਾਜਾ ਕਹਿਣ ਲੱਗਾ, ਰਾਣੀ ਤੂੰ ਜਿਹੜੀ ਚੀਜ਼ ਦੀ ਮੰਗ ਕੀਤੀ ਸੀ ਤੈਨੂੰ ਮਿਲ ਗਈ, ਤੂੰ ਮੈਥੋਂ ਕੀ ਲੈਣਾ, ਕਿਉਂਕਿ ਤੈਨੂੰ 9 ਲੱਖ ਹਾਰ ਚਾਹੀਦਾ ਸੀ, ਤੈਨੂੰ 9 ਲੱਖ ਹਾਰ ਮਿਲ ਗਿਆ ਤੇ ਇਹਨੇ ਮੇਰੀ ਮੰਗ ਕੀਤੀ ਤੇ ਮੈਂ ਇਹਦਾ ਹੋ ਗਿਆ। ਗੁਰਮੁਖੋ ਇਹਦੇ ਪਿੱਛੇ ਇੱਕ ਭਾਵ ਇਹ ਹੈ, ਪਰਿਪੂਰਨ ਪਰਮਾਤਮਾ ਸਾਡਾ ਪਤੀ ਹੈ ਤੇ ਆਪਾਂ ਜਿੰਨੇ ਵੀ ਬੈਠੇ ਹਾਂ ਨਾ ਆਪਾਂ ਤਕਰੀਬਨ 9 ਲੱਖ ਹਾਰ ਹੀ ਮੰਗਦੇ ਹਾਂ, ਆਪਾਂ ਕਦੇ ਪਰਮਾਤਮਾ ਨੂੰ ਮੰਗਿਆ ਨਹੀਂ। ਜੇ ਆਪਾਂ 9 ਲੱਖ ਹਾਰ ਦੇ ਗਾਹਕ ਹਾਂ, 9 ਲੱਖੇ ਗਾਹਕ ਦੇ ਹਾਰ ਸਾਡੀਆਂ 9 ਗੋਲਕਾਂ ਨੇ ਨਾ, ਸਾਡੀਆਂ ਜਿਹੜੀਆਂ 9 ਗੋਲਕਾਂ ਤੇ ਜ਼ਰੂਰਤਾਂ ਨੇ, ਅਸੀਂ ਜ਼ਰੂਰਤਾਂ ਤਾਂ ਮੰਗਦੇ ਹਾਂ ਲੇਕਿਨ ਕਦੇ ਪਰਮਾਤਮਾ ਨੂੰ ਨਹੀਂ ਮੰਗਿਆ। ਲੋੜ ਤਾਂ ਇਹ ਹੈ ਅਸੀਂ ਪਰਮਾਤਮਾ ਨੂੰ ਮੰਗੇ ਤੇ ਪਰਮਾਤਮਾ ਦੇ ਮੰਗਣ ਨਾਲ ਸਾਰਾ ਕੁਝ ਹੀ ਮਿਲ ਜਾਏਗਾ, ਜਿੱਥੇ ਪਰਮਾਤਮਾ ਨੂੰ ਉੱਥੇ ਭਲਾ ਘਾਟਾ ਕਾਹਦਾ। ਮੈਂ ਜਦੋਂ ਵੀ ਗੁਰਾਮ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾਂਦਾ ਨਾ, ਇੱਕੋ ਇੱਕ ਬੇਨਤੀ ਕਰਦਾ, ਗੁਰਾਮ ਦਾ ਸੱਚੇ ਪਾਤਸ਼ਾਹ ਜਿੱਥੇ ਵੀ ਰੱਖੀ ਸਾਡੇ ਮਨ 'ਚ ਨਰਕ ਸੁਰਗ ਦਾ ਕੋਈ ਵਿਚਾਰ ਨਹੀਂ, ਪਰ ਇੱਕ ਮੰਗ ਤੇਰੇ ਕੋਲ ਹੈ ਇੱਥੇ ਤੇ ਉੱਥੇ ਆਪਣੇ ਚਰਨਾਂ 'ਚ ਰੱਖੀ, ਇੱਥੇ ਵੀ ਚਰਨਾਂ 'ਚ ਉੱਥੇ ਵੀ ਚਰਨਾਂ ਦੇ ਵਿੱਚ, ਸਾਨੂੰ ਨਰਕ ਦੀ ਨਾ ਕੋ ਡਰ ਅਤੇ ਨਾ ਸਾਨੂੰ ਉਰਕ ਸੁਰਗ ਦੀ ਇੱਛਾ ਹੈ। ਕਾਰਨ ਇਹ ਹੈ ਸੁਰਗਾਂ ਵਾਲਾ ਮਹਿਕਮਾ ਸਾਨੂੰ ਫਿੱਟ ਨਹੀਂ, ਸਾਡਾ ਉੱਥੇ ਕੰਮ ਨਹੀਂ, ਕਿਉਂ ਸੁਰਗਾਂ 'ਚ ਕਹਿੰਦੇ ਨੇ ਕਿ 17-17 ਹੂਰਾਂ ਨੇ, ਪੀਣ ਵਾਸਤੇ ਖੁੱਲ੍ਹੀ ਅੰਗੂਰਾਂ ਦੀ ਸ਼ਰਾਬ ਹੈ ਅਤੇ ਸਾਨੂੰ ਤੇਰਾ ਹੁਕਮ ਹੈ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ। ਉਹ ਲੋਕਾਂ ਵਾਸਤੇ ਹੂਰਾਂ ਹੋਣਗੀਆਂ, ਸਾਡੀਆਂ ਤਾਂ ਭੈਣਾਂ ਨੇ, ਅਸੀਂ ਭੈਣਾਂ ਨੂੰ ਮਾੜੀ ਕਿਵੇਂ ਝਾਕਾਂਗੇ, ਸਾਡੀ ਸੁਰਗਾਂ 'ਚ ਕੋਈ ਥਾਂ ਨਹੀਂ ਕਿਉਂਕਿ

0: ਤੇ ਗੁਰਦੇਵ ਕਹਿਣ ਲੱਗੇ ਚੰਗਾ ਚੌਧਰੀ ਜੇ ਤੈਥੋਂ ਰਿਹਾ ਨੀ ਨਾ ਗਿਆ ਇਹੀ ਹੁਕਮ ਦੀ ਬੱਦੀ ਸੀ ਇਹਦੀ ਆਈ ਜਾਣ ਮਿਰਗੀ ਤੇ ਜੇ ਤੇਥੋਂ ਨੀ ਨਾ ਰਿਹਾ ਗਿਆ ਤੇ ਮਿਰਗੀ ਦੀ ਹੁਕਮ ਦੀ ਬੱਦੀ ਸੀ ਆਈ ਜਾਣ ਜਦੋਂ ਮੇਰੇ ਪਾਤਸ਼ਾਹ ਨੇ ਇਹ ਗੱਲ ਕਹੀ ਮਿਰਗੀ ਦਾ ਦੌਰਾ ਪਿਆ ਤੇ ਗੁਰਮੁਖੋਂ ਬਣਕੇ ਪਰ ਨੇ ਡਿੱਗਾ ਨਾ ਲੋਕ ਲਿਆ ਤੇ ਨਾ ਪ੍ਰੋਗ ਰਿਹਾ ਜਿਹੜੇ ਨਾਲ ਮਿੱਤਰ ਹੋਣ ਦਾ ਦਾਵਾ ਕਰਦੇ ਸਨ ਉਹਨਾਂ ਨੇ ਸ਼ਾਮ ਤੱਕ ਗੁਰਮੁਖੋਂ ਟਿਕਾਣੇ ਬੜੀਆਂ ਚਪਜਾ ਦਿੱਤਾ ਟਿਕਾਣੇ ਮੇਰੇ ਪਾਤਸ਼ਾਹ ਕਹਿੰਦੇ ਨੇ ਮਾਨੇ ਹੁਕਮ ਸਾਰੇ ਅਭਿਮਾਨੇ ਮੈਨੂੰ ਪਾਸੇ ਘਰ ਇੱਕ ਹੁਕਮ ਮੰਨਣਾ ਕਰੇ ਤੇ ਗੁਰਮੁਖੋ ਜੇ ਆਪਾਂ ਨਕਲੀ ਫਕਲੀ ਹੁਕਮ ਮੰਨਾਂਗੇ ਤੇ ਗੱਲ ਫੇਰ ਵੀ ਨਹੀਂ ਬਣਦੀ ਨਕਲੀ ਫਕਲੀ ਨਕਲੀ ਫਕਲੀ ਮੈਨੂੰ ਗੱਲ ਥਾਂ ਆਈ ਹੈ ਚੇਤੇ ਤੇ ਬਾਬਾ ਖਮੀਰ ਦੇ ਕੋਲ ਇੱਕ ਬੰਦਾ ਗਿਆ ਜ਼ਿਮੀਂਦਾਰ ਜੱਟ ਕਾਰੋਬਾਰ ਬੜਾ ਤਗੜਾ ਸੀ ਈਰਖਾ ਤੋਂ ਆਪਾਂ ਬਹੁਤ ਘੱਟ ਬਚੇ ਈਰਖਾ ਸਾਡੇ ਅੰਦਰ ਬੜੀ ਹੈ ਭਾਵੇਂ ਆਪਾਂ ਉੱਪਰੋਂ ਸ਼ੋ ਕਰੀਏ ਵੀ ਬੜੇ ਭਲੇ ਲੋਕ ਸਾਡੇ ਮਨ ਸਾਰਿਆਂ ਦਾ ਪ੍ਰਤੀ ਪਿਆਰ ਹੈ ਲੇਕਿਨ ਸਾਡੇ ਅੰਦਰ ਸਭ ਤੋਂ ਵੱਡਾ ਕਮਜ਼ੋਰ ਪੱਖ ਵੀਕ ਪੁਆਇੰਟ ਇਹ ਹੈ ਕਿ ਆਪਾਂ ਦੂਜੇ ਦੇ ਮਾਣ ਸਨਮਾਨ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਾਥੋਂ ਜਰਿਆ ਨਹੀਂ ਕਰਦਾ ਇੱਕ ਸਾਖੀ ਮਹਾਂਪੁਰਸ਼ਾਂ ਨੇ ਲਿਖੀ ਸ਼ਿਵਜੀ ਮਹਾਰਾਜ ਦੀ ਸ਼ਾਇਦ ਮੈਂ ਅੱਗੇ ਇਸ ਸੁਣਾਈ ਹੋਵੇ ਕਿ ਸ਼ਿਵਜੀ ਮਹਾਰਾਜ ਬੜੇ ਪ੍ਰਸੰਨ ਹੋਏ ਕਹਿੰਦੇ ਮਿੱਤਰਾ ਜੋ ਮੰਗਣਾ ਮੰਗ ਸ਼ਿਵਰਾਤਰੀ ਨੂੰ ਚੰਗਾ ਉਹਨੇ ਕੱਲ੍ਹ ਪਰਸੋਂ ਲੰਘੀ ਉਹਨੇ ਬੜਾ ਰੌਣਕ ਮੇਲਾ ਕੀਤਾ ਬੜੀਆਂ ਭਜਨ ਮੰਡਲੀ ਭਜਨ ਗਾਏ ਇਹ ਸ਼ਿਵਜੀ ਮਹਾਰਾਜ ਹੋ ਗਏ ਪ੍ਰਸੰਨ ਕਹਿੰਦੇ ਜੋ ਮੰਗਣਾ ਮੰਗ ਤੇਰੇ ਗੁਆਂਢੀਆਂ ਨੂੰ ਦਿਆਂਗਾ ਨਾਲ ਉਹ ਕਹਿਣ ਲੱਗਾ ਬਾਬਾ ਚੰਦ ਚਾੜ ਦਿੱਤਾ ਜੀ ਗੁਆਂਢੀਆਂ ਨੂੰ ਮੈਂ ਮਾਰਨਾ ਹੈ ਤੇ ਤੂੰ ਕਹਿੰਦਾ ਗੁਆਂਢੀਆਂ ਨੂੰ ਦੋਣਾ ਦੇਵੇਂਗਾ ਗੱਲ ਨਹੀਂ ਬਣਨੀ ਪਰ ਹੁਣ ਇੱਕ ਗੱਲ ਕਰ ਮੈਂ ਥੋੜ੍ਹੀ ਜਿਹੀ ਅੰਗਰੇਜ਼ੀ ਜਾਣਦਾ ਹੈ ਪ੍ਰੋਮਿਸ ਕਰ ਮੇਰੇ ਨਾਲ ਪ੍ਰੋਮਿਸ ਉਸ ਬੰਦੇ ਨੇ ਸ਼ਿਵਜੀ ਨੂੰ ਆਖਿਆ ਪ੍ਰੋਮਿਸ ਕਰ ਮੇਰੇ ਨਾਲ ਕਾਹਦਾ ਕਿ ਜੋ ਮੈਂ ਕਹਾਂਗਾ ਮੰਨੇਗਾ ਕਹਿੰਦਾ ਬਿਲਕੁਲ ਮੰਨਾਂਗਾ ਪੱਕਾ ਵਾਅਦਾ ਪਰ ਇਉਂ ਕਰ ਜਿਹੜਾ ਸਾਡਾ ਮੇਨ ਦਰਵਾਜ਼ਾ ਨਾ ਬਾਹਰਲਾ ਉਹਦੇ 'ਚ ਖੂਹ ਪੁੱਟ ਕਹਿੰਦਾ ਵੀ ਗੱਲ ਉਹਦੇ ਬੂਹੇ ਅੱਗੇ ਇੱਕ ਖੂਹ ਤੇ ਗੁਆਂਢੀਆਂ ਦੇ ਦੋ ਕਹਿਣ ਲੱਗਾ ਹੁਣ ਗੱਲ ਆਈ ਰਾਸ ਕਹਿਣ ਲੱਗਾ ਹੁਣ ਆਪਣੀ ਜ਼ਬਾਨ ਤੋਂ ਫਿਰੀ ਨਾ ਭੋਲਾ ਕਹਿੰਦੇ ਵੀ ਮੈਂ ਫੜਨ ਵਾਲੀ ਕਿਹੜੀ ਗੱਲ ਵੇਖ ਲਾ ਤੇਰਾ ਪਹਿਲਾਂ ਕੰਮ ਕੀਤਾ ਖੂਹ ਲਾ ਦਿੱਤਾ ਕਹਿੰਦਾ ਹੁਣ ਇੱਕ ਕੰਮ ਕਰ ਮੇਰੀ ਇਹ ਕਾਕਾ ਨਹੀਂ ਕਰਦੇ ਸ਼ਿਵਜੀ ਜੀ ਕਹਿਣ ਲੱਗੇ ਵੀ ਤੇਰੀ ਗੱਲ ਸਮਝ ਆ ਰਹੀ ਕਹਿੰਦੇ ਤੂੰ ਕਿਹਾ ਸੀ ਵੀ ਗੁਆਂਢੀਆਂ ਦਾ ਡਬਲ ਕੰਮ ਕਰਾਂਗਾ ਮੇਰੀ ਕਾਣੀ ਕਰਦੇ ਉਹਨਾਂ ਨੂੰ ਅੰਨਿਆ ਕਰ ਮੇਰੀ ਕਾਣੀ ਉਹਨਾਂ ਨੂੰ ਦੋਵੇਂ ਜਾਣਦੇ ਇਹ ਸਾਡੀ ਪੁਜੀਸ਼ਨ ਹੈ ਸਾਡੇ ਅੰਦਰ ਈਰਖਾ ਹੈ ਇਹ ਗੱਲ ਉਹਨਾਂ ਦੀ ਨੂੰ ਗੁਰਮੁਖ ਸਾਡੇ ਵਡੇਰਿਆਂ ਦ੍ਰਿਸ਼ਟਾਂਤ ਘੜਿਆ ਲੇਕਿਨ ਹੈ ਦ੍ਰਿਸ਼ਟਾਂਤ ਲੇਕਿਨ ਸਾਡੇ ਅੰਦਰ ਦੀ ਕਮਜ਼ੋਰੀ ਨੂੰ ਪ੍ਰਗਟ ਕਰਨ ਵਾਸਤੇ ਉਹਨਾਂ ਨੇ ਇਹ ਗੱਲ ਕਰੀ ਸਾਡੀ ਕਮਜ਼ੋਰੀ ਨੂੰ ਪ੍ਰਗਟ ਕਰਨ ਲਈ ਬਾਬੇ ਕਬੀਰ ਦੀ ਜੈ ਜੈਕਾਰ ਲੋਕ ਜੈ ਕਬੀਰ ਕਹਿੰਦੇ ਨੇ ਤੇ ਜੜ ਤੋਂ ਬਰਦਾਸ਼ਤ ਨਾ ਹੋਇਆ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਵੀ ਵੇਹਨੇ ਆ ਵੀ ਕਬੀਰ ਦੀ ਇੰਨੀ ਜੈ ਜੈਕਾਰ ਕਿਉਂ ਆਪਾਂ ਵੀ ਕਰਾਉਂਦੇ ਹਾਂ ਹੁਣ ਜਿਵੇਂ ਆਪਣੇ ਰਿਵਾਜ਼ ਹੈ ਗੁਰਪੁਰਬ ਹੈ ਗੁਰੂ ਦਾ ਤੇ ਫੋਟੋ ਸਾਡੀ ਇੱਕ ਨਵਾਂ ਫੈਸ਼ਨ ਚੱਲਿਆ ਜੀ ਅੱਜ ਕੱਲ੍ਹ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੀ ਵਧਾਈ ਹੋਵੇ ਬਹੁਤ ਚੰਗੀ ਗੱਲ ਹੈ ਲੇਕਿਨ ਤੇਰੀ ਫੋਟੋ ਦਾ ਭਲਾ ਕੀ ਕੰਮ ਵਧਾਈ ਤੈਨੂੰ ਕਿ ਗੁਰੂ ਨੂੰ ਅਸੀਂ ਇਨਡਾਇਰੈਕਟ ਆਪਣੇ ਹੰਕਾਰ ਨੂੰ ਵਧਾ ਰਹੇ ਹਾਂ ਹੰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਰੋਗ ਕਿਸੇ ਢੰਗ ਨਾਲ ਘੱਟ ਜਾਏ ਆਪਾਂ ਗਲਤ ਦਵਾਈਆਂ ਖਾ ਕੇ ਤੇ ਬਿਮਾਰੀ ਵਧਾ ਰਹੇ ਹਾਂ ਦਵਾਈਆਂ ਦੀ ਗਲਤ ਵਰਤੋਂ ਕਰਕੇ ਨਾ ਤੇ ਬਿਮਾਰੀ ਵਧਾ ਰਹੇ ਹਾਂ ਗੁਰੂ ਕੇ ਸਿੱਖਾ ਗੁਰਪੁਰਬ ਦੀ ਵਧਾਈ ਦੇਣੀ ਚੰਗੀ ਬਾਤ ਬਹੁਤ ਵਧੀਆ ਬਾਤ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਆਇਆ ਤੇ ਵਧਾਈ ਦੇ ਮੁਬਾਰਕ ਤੈਨੂੰ ਬਹੁਤ ਵਧੀਆ ਬਾਤ ਲੇਕਿਨ ਆਪਣੀਆਂ ਫੋਟੋਆਂ ਕਿਉਂ ਟੰਗੀਆਂ ਹੀ ਪ੍ਰਚਾਰ ਆਪਣਾ ਹੀ ਕਰਨਾ ਬਹਾਨਾ ਕੋ ਹੋਰ ਪ੍ਰਚਾਰ ਆਪਣਾ ਗੁਰੂ ਕੇ ਸਿੱਖਾ ਛੁਪਾ ਕੇ ਰੱਖ ਆਪਣੇ ਆਪ ਨੂੰ ਮੈਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਕਦੇ ਬੋਲ ਨਹੀਂ ਭੁੱਲਦੇ ਉਹ ਕਹਿੰਦੇ ਮੇਰੇ ਛੁਪੇ ਰਹਿਣ ਦੀ ਚਾਹ ਨਾ ਪੂਰੀ ਹੁੰਦੀ ਮੈਂ ਤਰਲੇ ਪਾ ਰਿਹਾ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦਾ ਵੀ ਮੇਰੀ ਚਾਹ ਕਿਵੇਂ ਛੁਪੇ ਰਹਾਂ ਪਰ ਮੈਨੂੰ ਲੋਕ ਛੁਪਣ ਨਹੀਂ ਦਿੰਦੇ ਸਾਡੀ ਕੌਮ ਦਾ ਮਹਾਨ ਵਿਦਵਾਨ ਅਧਿਆਤਮਿਕ ਪੁਰਸ਼ ਬੰਬੇ ਗਏ ਅਤੇ ਕਹਿਣ ਲੱਗੇ ਭਾਈ ਸਾਹਿਬ ਤੁਸੀਂ ਬੋਲੋ। ਉਹਨਾਂ ਨੇ ਕੇਵਲ ਅਤੇ ਕੇਵਲ ਫਤਿਹ ਬੁਲਾਈ, ਕਹਿੰਦੇ ਗੁਰਮੁਖ ਇਹਦੇ ਤੋਂ ਅੱਗੇ ਮੈਂ ਜਾਣਦਾ ਨਹੀਂ ਬੋਲਾਂ ਕੀ। ਭਾਈ ਸਾਹਿਬ ਭਾਈ ਵੀਰ ਸਿੰਘ ਦਾ ਜੀਵਨ ਜ਼ਿਮੀਂਦਾਰ ਬਾਬੇ ਕਬੀਰ ਦੇ ਘਰ ਗਿਆ ਅਤੇ ਬਾਬੇ ਕਬੀਰ ਨੂੰ ਪਤਾ ਚੱਲ ਗਿਆ ਵੀ ਆਇਆ ਕਦ ਲਈ ਹੈ। ਉਹ ਆਪਣੇ ਘਰੋਂ ਮਾਤਾ ਲੋਈ ਨੂੰ ਕਹਿਣ ਲੱਗੇ ਕਿ ਲੋਈਏ, ਆਹ ਬੱਦਲ ਗਾੜਾ ਹੁੰਦਾ ਜਾਂਦਾ ਹੈ, ਇਉਂ ਕਰ ਵੀ ਤੂੰ ਬਾਹਰੋਂ ਮਿੱਟੀ ਲਿਆ ਪੁੱਟ ਕੇ ਟੋਇਆਂ 'ਚੋਂ ਅਤੇ ਨਾਲ ਇਉਂ ਕਰੀ ਵੀ ਆਪਣੇ ਘਰ ਘਿਓ ਹੋਗਾ ਦੋ ਚਾਰ ਸਿਰ। ਉਹ ਕਹਿੰਦੇ ਸਵਾਮੀ ਜੀ ਹੈਗਾ। ਮਾਤਾ ਲੋਈ ਨੇ ਮਿੱਟੀ ਲਿਆਂਦੀ ਅਤੇ ਬਾਬਾ ਕਬੀਰ ਜੀ ਕਹਿਣ ਲੱਗੇ ਵੀ ਇਉਂ ਕਰ ਇਹਨੂੰ ਚੰਗੀ ਤਰ੍ਹਾਂ ਕੁੱਟ ਕੇ ਅਤੇ ਕੱਪੜ ਛਾਣ ਕਰ, ਕੱਪੜ ਛਾਣ ਮਿੱਟੀ ਨੂੰ, ਕਿਉਂਕਿ ਜਿੰਨੀ ਬਰੀਕ ਮਿੱਟੀ ਹੋਵੇਗੀ ਨਾ, ਜਿਹੜਾ ਮਾੜਾ ਮੋਟੀ ਤੇੜ ਆਪਣੇ ਕੋਠੇ ਦੀ ਛੱਤ ਵਿੱਚ ਆਈ ਉਹ ਪੂਰੀ ਹੋ ਜਾਏਗੀ ਅਤੇ ਮੁੜ ਕੇ ਆਪਣਾ ਕੋਠਾ ਚੋਏਗਾ ਨਹੀਂ। ਮਾਤਾ ਲੋਈ ਨੇ ਮਿੱਟੀ ਨੂੰ ਕੁੱਟਿਆ, ਮੁੜ ਕੇ ਕੱਪੜ ਛਾਣ ਕੀਤੀ ਅਤੇ ਕਹਿੰਦਾ ਲਿਆ ਲੋਈਏ ਘਿਓ। ਜਦੋਂ ਉਹ ਘਿਓ ਮਿੱਟੀ 'ਚ ਪਾ ਕਰਕੇ ਉਹਨੂੰ ਗੁੱਧਾ ਨਾ ਅਤੇ ਜੱਟ ਕਹਿਣ ਲੱਗਿਆ ਪਤਾ ਲੱਗ ਗਿਆ ਤੇਰੀਆਂ ਕਮਜ਼ੋਰੀਆਂ ਦਾ, ਵੱਡਾ ਕਬੀਰ ਬਣਿਆ ਹੁਣ ਮੇਰਾ ਮੁਕਾਬਲਾ ਕਰੀ ਸਾਂ, ਵੇਖੀ ਤੂੰ ਕਬੀਰ ਵੱਡਾ ਕਿ ਮੈਂ ਵੱਡਾ ਕਬੀਰ। ਘਰਵਾਲੀ ਨੂੰ ਜਾ ਕਹਿਣ ਲੱਗਾ ਵੀ ਭਾਗਾਂ ਵਾੜ ਗਏ ਆਪ, ਹੁਣ ਥੱਲੇ ਵਾਲੀ ਉੱਤੇ ਕਰਨੀ, ਉੱਤੇ ਵਾਲੀ ਥੱਲੇ। ਉਹ ਕਹਿਣ ਲੱਗੀ ਵੀ ਮੈਨੂੰ ਤੁਹਾਡੀ ਗੱਲ ਪੱਲੇ ਨਹੀਂ ਪਈ ਵੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਅਜੇ ਵੀ ਸਾਡੀਆਂ ਬੀਬੀਆਂ ਭੈਣਾਂ ਨੇ ਨਾ, ਉਹ ਕਹਿਣਗੀਆਂ ਬਿੱਟੂ ਦਾ ਭਾਪਾ, ਉਹ ਕਹਿਣਗੇ ਬਿੱਟੂ ਦੀ ਮੰਮੀ। ਅਤੇ ਮੈਂ ਪੁੱਛਿਆ ਵੀ ਭੈਣ ਜੀ ਨਾ ਕਿ ਉਹਨਾਂ ਦੇ ਤੁਹਾਡੀ ਸਤਕੁੰਜਾ ਹੋਈ ਹੈ, ਅਤੇ ਤੇਰਾ ਪਤੀ ਹੈ ਸਰਦਾ ਸਾਈਂ, ਅਤੇ ਜੇ ਨਾਂ ਦੇ ਗੁਨਾਹ ਕੀ ਹੈ। ਕਹਿੰਦੀ ਜੀ ਨਾਂ ਨਹੀਂ ਲੈਣਾ ਮੈਂ, ਕਿਹੋ ਜਿਹੇ ਰਿਵਾਜ ਨੇ ਸਾਡੇ। ਕਈ ਕਹਿਣਗੇ ਬੋਲੀਏ, ਇਹ ਪੁਰਾਣਾ ਰਿਵਾਜ ਸੀ ਬੋਲੀਏ ਅਤੇ ਬੋਲਾ ਕਿ ਨਾ ਕਿਹਾ ਕਰੋ। ਸਤਿਕਾਰਯੋਗ ਪਤੀ, ਸਤਿਕਾਰਯੋਗ ਪਤਨੀ, ਰਹੋ ਵਿਚਾਰ। ਉਹ ਕਹਿਣ ਲੱਗਾ ਵੀ ਭਾਗਾਂ ਵਾਲੀ ਅੱਜ ਤੂੰ ਬੋਲਣਾ ਨਹੀਂ, ਆਪਾਂ ਬਣਨਾ ਕਬੀਰ, ਮੈਂ ਬਣਨਾ ਕਬੀਰ ਅਤੇ ਤੂੰ ਬਣਨਾ ਲੋਈ, ਅਤੇ ਜਿਵੇਂ ਮੈਂ ਤੈਨੂੰ ਕਵੇਂਗਾ ਤੂੰ ਸੱਤ ਬਚਨ ਕਹੀ ਚੱਲੇ ਸੱਤ ਬਚਨ। ਕਹਿੰਦੀ ਠੀਕ ਹੈ। ਕਹਿੰਦਾ ਵੀ ਇਉਂ ਕਰ, ਬਾਹਰੋਂ ਮਿੱਟੀ ਲਿਆ। ਉਹ ਕਹਿਣ ਲੱਗੀ ਕੀ ਕਰਨੀ ਹੋ। ਕਹਿੰਦਾ ਮੈਂ ਤੈਨੂੰ ਪਹਿਲਾਂ ਕਿਹਾ ਸੀ ਵੀ ਕਿਤੇ ਵਜਨ ਦਾ ਮੂੜ ਹੀ ਕੰਮ ਖਰਾਬ ਹੋ ਜਾਣਾ, ਤੂੰ ਲੈ ਖਾ ਲਿਆ ਮਿੱਟੀ ਤਾਂ ਲਿਆ। ਕਹਿਣ ਲੱਗੀ ਠੀਕ ਹੈ, ਚਲੀ ਗਈ। ਅਤੇ ਜਦੋਂ ਉਹ ਮਿੱਟੀ ਲੈ ਕੇ ਆਈ ਨਾ, ਅਤੇ ਕਹਿਣ ਲੱਗਾ ਕੱਪੜ ਛਾਣ ਕਰ, ਕਹਿਣ ਲੱਗੀ ਸਿਰ 'ਚ ਪਾਉਣੀ। ਅਤੇ ਮਿੱਟੀ ਕੱਪੜ ਛਾਣ ਦਾ ਕੀ ਮਤਲਬ ਹੋਇਆ ਭਲਾ। ਕਹਿਣ ਲੱਗਾ ਵੀ ਮੈਂ ਤੈਨੂੰ ਦੱਸਿਆ ਵੀ ਬੰਦੇ ਦੀ ਧੀ ਬਣ ਕੇ ਤੇ ਚੁੱਪ ਕਰਕੇ ਮਿੱਟੀ ਕੱਪੜ ਛਾਣ ਕਰ ਲਓ, ਡਰਦੀ ਵਿਚਾਰੀ ਕੱਪੜ ਛਾਣ ਕਰਤੀ। ਜਦੋਂ ਕੱਪੜ ਛਾਣ ਕੀਤੀ ਨਾ, ਅਤੇ ਕਹਿਣ ਲੱਗਾ ਆਪਣੇ ਘਰੋਂ ਘਿਓ ਜਿਹੜਾ ਭਰਿਆ ਨਾ ਵੱਡਾ ਮੱਘਾ, ਉਹ ਲੱਭ ਕੇ ਲਿਆ, ਚੁੱਕ ਕੇ ਲਿਆ। ਮਾਈ ਨੇ ਰੌਲਾ ਪਾ ਕੇ ਕਹਿਣ ਲੱਗੀ ਵੀ ਤੁਹਾਡਾ ਕਾਕਾ, ਤੁਹਾਡਾ ਪਿਓ ਕਮਲਾ ਹੋ ਗਿਆ ਜੇ, ਤੁਹਾਡਾ ਬਾਪ ਕਮਲਾ, ਉਹਨੇ ਖੋ ਕੇ ਅਤੇ ਘੜਾ ਪਾਇਆ ਮਿੱਟੀ 'ਚ, ਅਤੇ ਪੁੱਤਰਾਂ ਨੇ ਮੰਜੇ ਨਾਲ ਬਾਹਰ ਬੰਨ ਲਿਆ ਵੀ ਸਾਡਾ ਪਿਓ ਕਮਲਾ। ਇਹ ਦ੍ਰਿਸ਼ਟਾਂਤ ਲਿਖਿਆ ਮਹਾਂਪੁਰਸ਼ਾਂ ਨੇ, ਬਾਬਾ ਕਰਤਾਰ ਸਿੰਘ ਨੇ ਸਾਨੂੰ ਦ੍ਰਿਸ਼ਟਾਂਤ ਪੜ੍ਹਾਇਆ। ਕਹਿਣ ਦਾ ਮਤਲਬ ਇਹ ਹੈ ਕਿ ਮਿੱਤਰਾ, ਜੇ ਤੂੰ ਕਵੇਂ ਨਾ ਵੀ ਮੈਂ ਕਿਸੇ ਦੀ ਨਕਲ ਕਰਕੇ ਬਰਾਬਰ ਬਣ ਜਾ, ਤੇ ਨਕਲ ਨਹੀਂ ਹੋਣੀ, ਅਸਲ ਅਸਲ ਰਹੇਗੀ, ਅਸਲ ਅਸਲ ਤੇ ਨਕਲ ਨਕਲ। ਉਸ ਪਰਿਪੂਰਨ ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਇੱਕ ਇਹ ਵੀ ਹੈ ਕੋਈ ਪਰਮਾਤਮਾ ਦੇ ਹੁਕਮ ਨੂੰ ਮੰਨ, ਔਰ ਉਸ ਹੁਕਮ ਨੂੰ ਮੰਨਣ ਦੇ ਨਾਲ ਨਾਲ ਆਪਣੀ ਮੈਂ ਨੂੰ ਪਾਸੇ ਕਰ, ਆਪਣੇ ਹੰਕਾਰ ਨੂੰ ਪਾਸੇ ਕਰ, ਜਿਹਨੂੰ ਅੰਗਰੇਜ਼ ਲੋਕਾਂ ਨੇ ਕਿਹਾ ਈਗੋਇਜ਼ਮ, ਈਗੋਇਜ਼ਮ ਹੰਕਾਰ, ਹੰਕਾਰ ਨੂੰ ਛੱਡ ਔਰ ਉਸ ਪਰਮਾਤਮਾ ਦੇ ਹੁਕਮ ਨੂੰ ਮੰਨਣਾ ਕਰ। ਜਿਹਨਾਂ ਮੰਨਣਾ ਕੀਤਾ,
1: ਮਨ ਤਾਨੇ ਅਰਪ ਤਜ ਲਾਜ ਲੋਕਾਨੀ,
0: ਪ੍ਰਿਸਿਓ
1: ਰਾਤੀ ਰਲੀਆ ਮਨ,
0: ਜਿਹੜੀਆਂ ਕਹਿੰਦੇ ਉਹ ਨੇਕ ਬੀਬੀਆਂ ਬੱਚੀਆਂ ਨੇ ਨਾ ਪਤੀ ਵਰਤਾ, ਪ੍ਰਿਸਿਓ ਰਾਤੀ ਰਾਧਾ ਦਾ ਪ੍ਰੇਮ ਵਿਚ ਰੰਗੀਆਂ ਹੋਈਆਂ, ਪ੍ਰੇਮ ਕਰਨ ਵਾਲੀਆਂ, ਰਾਤ ਨਾ ਮੈਂ ਪ੍ਰੇਮ ਦਾ ਪਰਮਾਤਮਾ ਦੇ ਪ੍ਰੇਮ ਚ ਰੰਗੀਆਂ ਹੋਈਆਂ ਨੇ, ਰਲੀਆਂ ਮਾਨੇ ਉਹ ਆਤਮਕ ਆਨੰਦ ਮਾਣਦੀਆਂ ਨੇ, ਆਤਮਕ ਆਨੰਦ, ਕਿਉਂਕਿ ਜੀਵ ਰੂਪੀ ਇਸਤਰੀ ਦੀ ਬਾਤ ਹੈ ਨਾ, ਉਹ ਜੀਵ ਰੂਪੀ ਇਸਤਰੀਆਂ ਪਰਮਾਤਮਾ ਨਾਲ ਅਭੇਦ ਹੋ ਕਰਕੇ ਆਤਮਕ ਆਨੰਦ ਨੂੰ ਮਾਣਦੀਆਂ ਨੇ, ਉਹਨਾਂ ਨੂੰ ਇਹੋ ਜਿਹਾ ਆਤਮਕ ਆਨੰਦ ਮਿਲਿਆ ਵੀ ਕਿਸੇ ਪ੍ਰਕਾਰ ਉਹਨਾਂ ਦੇ ਮਨ ਵਿੱਚ ਖੜਾਈ ਨਹੀਂ ਆਉਂਦਾ, ਕਿਸੇ ਪ੍ਰਕਾਰ ਮਨ ਵਿੱਚ ਪਰੇਸ਼ਾਨੀ ਨਹੀਂ ਆਉਂਦੀ। ਇਸ ਪ੍ਰਕਾਰ ਇਹ ਜੀਵ ਰੂਪੀ ਇਸਤਰੀ ਨੂੰ ਇਹ ਚਾਹੀਦਾ ਹੈ ਕਿ ਉਹ ਪਰਮਾਤਮਾ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਰੰਗ ਕੇ, ਅਤੇ ਜਿਹੜਾ ਆਤਮਕ ਆਨੰਦ ਹੈ ਇਹ ਮਨ ਨਾ ਕਰੇ, ਕਿਵੇਂ ਮਾਣੇਗੀ ਭਾਈ?
1: ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ,
0: ਹੇ ਮੇਰੀਏ ਸਹੇਲੀਏ, ਹੇ ਮੇਰੀਏ ਭੈਣੇ, ਇਹ ਪਰਮਾਤਮਾ ਨੂੰ ਮਿਲਦੀਆਂ ਨਿਸ਼ਾਨੀਆਂ ਨੇ, ਇਹ ਪਰਮਾਤਮਾ ਨੂੰ ਮਿਲਣ ਦੇ ਚਿੰਨ ਹਨ।
1: ਮਨ ਤਨ ਅਰਪ ਤਜ ਲਾਜ ਲੋਕਾਨੀ,
0: ਆਪਾਂ ਗੁਰਮੁਖ ਆਮ ਕਰਕੇ ਲੋਕ ਅੱਜ ਬੜੇ ਫਸੇ ਹੋਏ ਆ। ਮੈਂ ਕਲੀਅਰ ਕਹਿੰਦਾ ਹੁੰਦਾ ਆਪਣੇ ਮਨ ਵਿੱਚ ਵੀ ਰੱਬਾ ਤੂੰ ਫਿਰ ਵੀ ਸਾਡੇ ਰਹਿਮਤ ਕੀਤੀ ਹੈ, ਜਿਹੜਾ ਸਾਡਾ ਨੱਕ 2 ਇੰਚ ਹੈ, ਜੇ ਕਿਤੇ 1/2 ਫੁੱਟ ਹੁੰਦਾ ਨਾ ਇਹਨੇ ਸਾਡੇ ਪਿੰਡ ਦਾ ਸਾਰਾ ਬੜਾ ਕਰ ਦੇਣਾ ਸੀ। ਬੀਬੀ ਨੂੰ ਪੁੱਛ ਲਓ ਤੇ ਕਹਿੰਦੇ ਗਿਆਨੀ ਜੀ ਨੱਕ ਨਹੀਂ ਰਹਿੰਦਾ, ਜੇ ਕਿਸੇ ਭਰਾ ਨਾਲ ਗੱਲ ਕਰੋ ਤੇ ਕਹਿੰਦੇ ਨੱਕ ਨਹੀਂ ਰਹਿੰਦਾ। ਇਹ 2 ਇੰਚ ਨੱਕ ਨੇ ਪਤਾ ਨੀ ਕਿੰਨੇ ਚ ਸਿਆਪੇ ਪਾਏ ਨੇ, ਇਹ ਨੱਕ ਦਾ ਪਤਾ ਨੀ ਲੱਗਦਾ ਵੀ ਨੱਕ ਡਾ ਚੰਦਰਾ ਹੈ। ਇਹਦਾ ਅਰਥ ਪੰਕਤੀ ਵਿੱਚ ਇਹ ਹੈ, ਮਨ ਤਨ ਅਰਪ ਤਜ ਲਾਜ ਲੁਕਾਨੀ, ਜਿਹੜਾ ਲੋਕਾਂ ਚ ਨੱਕ ਰੱਖਦਾ ਤੂੰ ਇਹਨੂੰ ਛੱਡਦੇ ਪਾਸੇ ਕਰ। ਇਹਦੇ ਅੱਖਰੀ ਅਰਥ ਇਹ ਨੇ, ਆਪਣਾ ਮਨ ਆਪਣਾ ਤਨ ਉਸ ਪਰਮਾਤਮਾ ਨੂੰ ਭੇਟ ਕਰਦੇ, ਤੇ ਨਾਲ ਇਹ ਗੱਲ ਦਾ ਖਿਆਲ ਰੱਖੀ ਜਿਹੜੀ ਲੋਕ ਲਾਜ ਹੈ ਨਾ ਇਹਦੀ ਪਰਵਾਹ ਨਾ ਕਰੀ। ਅੰਮ੍ਰਿਤਧਾਰੀ ਬੰਦਾ ਤੇ ਕੋਠੀ ਬਹੁਤ ਵਧੀਆ ਬਣਾਈ ਤੇ ਉਹਨੇ ਆਪਣੇ ਕੋਠੀ ਅੱਗੇ ਛਿੱਤਰ ਟੰਗਿਆ, ਕੋਠੀ ਅੱਗੇ ਆਮ ਚੱਲਦਾ ਜੇ, ਉੱਪਰਲੀ ਬਿਲਡਿੰਗ ਉੱਪਰ ਛਿੱਤਰ ਤੇ ਥੱਲੀ ਤੇ ਡਰਾਉਣਾ। ਮੈਂ ਕਿਹਾ ਭਾਈ ਸਾਹਿਬ ਜੀ ਸਾਨੂੰ ਛਿੱਤਰਾਂ ਦਾ ਠੇਕਾ ਲੈ ਲਿਆ ਜੇ, ਫੈਕਟਰੀ ਛਿੱਤਰਾਂ ਦੀ? ਕਹਿੰਦੇ ਨੇ ਗਿਆਨੀ ਤੁਹਾਨੂੰ ਨੀ ਪਤਾ ਇਹ ਨਵੀਂ ਕੋਠੀ ਬਣਾਈ ਤੀ ਤੇ ਕੋਠੀ ਨੂੰ ਨਜ਼ਰ ਨਾ ਲੱਗ ਜਾਏ, ਇਹ ਗੁਰਮੁਖ ਜੀ ਟੁੱਟਾ ਛਿੱਤਰ ਗੰਦਾ ਗੱਲ ਬਣਦੀ ਹੈ, ਇਹ 2-4 ਬੂਟਿਆਂ ਦੇ ਡੱਬੇ ਟੁੱਕੇ ਟੰਗ ਲਿਆ ਕਰੋ। ਹੈਰਾਨੀ ਦੀ ਗੱਲ, ਸਿੱਖਾਂ ਦਾ ਘਰ ਹੋਵੇ ਤੇ ਸਿੱਖਾਂ ਦੇ ਘਰ ਦੇ ਅੱਗੇ ਪੁੱਠਾ ਛਿੱਤਰ ਟੰਗਿਆ ਵੇ, ਇਹ ਸਿੱਖੀ ਹੈ ਕਿ ਗੁਰਮਤ ਹੈ? ਇਹ ਕਿਹੜੇ ਰਾਹ ਵਿੱਚ ਲਿਖਿਆ ਗੁਰੂ ਕੇ ਸਿੱਖਾ? ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਪ੍ਰਕਾਸ਼ ਹੋਣਾ ਹੈ, ਜਿੱਥੇ ਤੂੰ ਬਾਣੀ ਪੜ੍ਹਨੀ ਹੈ, ਜਿੱਥੇ ਤੂੰ ਗੁਰੂ ਦਾ ਗਾਤਰਾ ਪਾ ਕੇ ਦਰਵਾਜ਼ਾ ਲੰਘੇਗਾ ਛਿੱਤਰ ਦੇ ਥੱਲੇ ਉਹਦੀ ਲੱਗੇਗਾ। ਕੀ ਕਰੀਏ ਗਿਆਨੀ, ਦੁਨੀਆਦਾਰੀ ਹੈ, ਨਿੱਕਾ ਜਿਹਾ ਡਰਾਉਣਾ ਬੂਹੇ ਅੱਗੇ ਉਹਦੇ ਮੂੰਹ ਚੋਂ ਜਵਾਨ ਨਿਕਲਦੀ ਹੈ। ਮੈਨੂੰ ਕਿਸੇ ਨੇ ਪੁੱਛਿਆ ਕਿ ਗਿਆਨੀ ਜੀ ਤੇ ਡਰਾਉਣ ਦਾ ਇਹ ਜਵਾਨ ਦੀ ਲਾਜ ਨਿਕਲੀ ਕਿਉਂ ਨਿਕਲੀ ਹੈ? ਮੈਂ ਕਿਹਾ ਵੀ ਇਹਦਾ ਮਤਲਬ ਇਹ ਹੈ ਤੂੰ ਗੁਰੂ ਦੇ ਮਿਸ਼ਨ ਨੂੰ ਛੱਡ ਕੇ, ਗੁਰਬਾਣੀ ਨੂੰ ਛੱਡ ਕੇ ਗਲਤ ਪਾਸੇ ਵੱਲ ਲੱਗਾ ਤੇ ਗੁਰਬਾਣੀ ਦੇ ਨਾਲ ਟੁੱਟਣ ਕਰਕੇ ਤੇਰੀ ਇਸ ਤਰ੍ਹਾਂ ਜਮ ਜਵਾਨ ਕੱਢਣਗੇ, ਤੇਰੀ ਇਸ ਤਰ੍ਹਾਂ ਕੱਢਣਗੇ ਜਵਾਨ, ਬਾਣੀ ਨਾਲ ਟੁੱਟਾ ਵੀ ਹੋਇਆ ਤੂੰ। ਗੁਰੂ ਕੇ ਸਿੱਖਾ ਕੰਮ ਨਾ ਕਰਿਆ ਕਰ, ਗੁਰੂ ਤੇ ਭਰੋਸਾ ਰੱਖ। ਪਰ ਪੰਕਤੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਦਿਨ ਕਰ ਰੱਖੀ ਮੇਰੀ। ਮੈਂ ਤਾਂ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਬਿਨਾਂ ਕਿਸੇ ਨੂੰ ਮੰਨਦਾ ਹੀ ਨਹੀਂ। ਕੱਲ ਪਰਸੋਂ ਗੁਮਨਾਮਾ ਆਇਆ ਸੀ, ਕਰਤਾ ਪੁਰਖ ਖਲੋਆ ਵਾਲ ਨਾ ਵੰਗਾਵਾ। ਗੁਰੂ ਕੇ ਸਿੱਖਾ ਜਿੱਥੇ ਗੁਰੂ ਨਾਨਕ ਦੀ ਰਹਿਮਤ ਹੋ ਗਈ, ਜਿੱਥੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨ ਹੋ ਗਏ ਉੱਥੇ ਵਿਘਨ ਕਿੱਥੇ ਆ ਗਏ? ਵਿਘਨ ਨਹੀਂ ਆਉਣਗੇ। ਘੋਰ ਦੁਖੰ ਅਣਕ ਹਤੰ ਜਨਮ ਦਰਿਦਰੰ ਮਾਂ ਬਖਿਆਦੰ ਮਟੰਦ ਸਦਰ ਸਬਰੰਤ ਹਰ ਨਾਮ ਨਾਨਕ ਜੈਸੇ ਪਾਵ ਕਾਸ ਪਸਮੋ ਖਰੋਤ। ਜਿਵੇਂ ਨਿੱਕੀ ਦੀ ਅਗਲੀ ਚਿੰਗਾੜੀ ਦੇ ਨਾਲ ਲੱਖਾਂ ਮਨ ਬਲਨ ਸੜ ਜਾਂਦਾ ਨਾ, ਤੇਰੇ ਵਾਹਿਗੁਰੂ ਕਹਿਣ ਨਾਲ ਪਿਆਰਿਆ ਤੇਰੇ ਸਾਰੇ ਦੇ ਸਾਰੇ ਵਿਘਨ ਨਾਸ ਹੋ ਜਾਣਗੇ। ਜਵਾਨੋ ਵਾਹਿਗੁਰੂ ਕਹਿ ਤਾਂ ਸਹੀ, ਜਵਾਨੋ ਧੰਨ ਗੁਰੂ ਗ੍ਰੰਥ ਕਹਿ ਤਾਂ ਸਹੀ, ਕਹਿ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਤੇਰਾ ਹੀ ਆਸਰਾ। ਤੇ ਗੁਰਬਾਣੀ ਕਹਿੰਦੀ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਲਾਇਓ। ਜਿਹਨੇ ਇੱਕ ਵਾਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਂ ਲੈ ਰਿਹਾ ਨਾ, ਉਹਨਾਂ ਨੂੰ ਸੰਕਟ ਆਉਂਦਾ ਹੀ ਨਹੀਂ, ਉਹਨਾਂ ਨੂੰ ਜੂਨਾਂ 'ਚ ਆਉਣਾ ਹੀ ਨਹੀਂ ਪਏਗਾ। ਲੇਕਿਨ ਬੜਾ ਔਖਾ, ਆਖਣ ਔਖਾ ਸਾਚਾ ਲਾਓ। ਤੇ ਮੇਰੇ ਗੁਰਦੇਵ ਕਹਿੰਦੇ ਨੇ ਪਿਆਰਿਆ ਹੇ ਮੇਰੀਏ ਬੱਚੀਏ ਹੇ ਮੇਰੀ ਭੈਣਾ, ਲੋਕ ਲਾਜ ਨੂੰ ਪਾਸੇ ਕਰਕੇ ਆਪਣਾ ਮਨ ਤੇ ਆਪਣਾ ਤਨ ਉਸ ਪਰਿਪੂਰਨ ਪਰਮਾਤਮਾ ਪਤੀ ਨੂੰ ਸੌਂਪਣਾ ਕਰ, ਵਿਸਰਾਮ ਦੇ ਕਰਕੇ ਮਿਹਰ ਕਰਦੇ ਹਨ।
1: ਸਖੀ ਸਹੇਲੀ ਕੋ ਸਮਝਾਵੇ,
0: ਜਿਹੜੀ ਸਿਆਣੀ ਸਖੀ ਹੈ ਨਾ ਵੱਡੀ, ਜਿਹਨੂੰ ਤਜਰਬਾ ਜੀਵਨ ਦਾ, ਉਹ ਆਪਣੀ ਅਣਜਾਣ ਸਹੇਲੀ ਨੂੰ ਸਮਝਾਉਂਦੀ ਹੈ। ਜਿਹਨੂੰ ਤਜਰਬਾ ਉਹ ਦੱਸਦੀ ਵੀ ਭੈਣੇ ਉਹ ਕਰ, ਜਿਹਨੂੰ ਨਹੀਂ ਪਤਾ ਉਹ ਪੁੱਛਦੀ ਹੈ। ਇਸ ਪ੍ਰਕਾਰ ਉਹ ਉੱਤਮ ਬਖਤਾ ਜਗਿਆਸੂ ਨੂੰ ਢੰਗ ਨਾਲ ਸਮਝਾਉਂਦਾ ਹੈ ਕੀ ਕਹਿੰਦਾ ਹੈ।
1: ਸੋਈ ਕਮਾਵੇ ਜੋ ਪ੍ਰਭ ਭਾਵੇ,
0: ਜੋ ਪਰਮਾਤਮਾ ਨੂੰ ਚੰਗਾ ਲੱਗਦਾ ਤੂੰ ਉਹ ਕਰ, ਆਪਣੀ ਮਤ ਨਾ ਵਰਤ। ਪਰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਕਿ ਗੁਰਮੁਖਾ ਕੰਮ ਹੈ ਔਖਾ, ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠੈਨੀ। ਹੇ ਰੱਬ ਦੇ ਪਿਆਰਿਓ, ਮਨ ਦੀ ਮਤ ਨੂੰ ਛੱਡੋ, ਮਨ ਮਤ ਨਾ ਕਰੋ। ਮਨ ਕੀ ਮਤ, ਮਨ ਦੀ ਮਰਜ਼ੀ, ਮਨ ਦਾ ਵਿਚਾਰ, ਹਰ ਜਨ ਤੁਸੀਂ ਰੱਬ ਦੇ ਪਿਆਰੇ ਹੋ, ਮਨ ਮਤ ਨਹੀਂ ਕਰਦੇ ਰੱਬ ਦੇ ਪਿਆਰੇ, ਗੁਰੂ ਦੀ ਮਤ ਕਰਦੇ ਨੇ, ਗੁਰਮਤਿ ਦਾ ਧਾਮੀ ਨੇ। ਮਨ ਕੀ ਮਤ ਤਿਆਗੋ ਹਰ ਜਨ। ਤੇ ਨਾਲ ਹੀ ਗੁਰਦੇਵ ਕਹਿੰਦੇ ਪਿਆਰਿਆ ਗੱਲ ਬੜੀ ਔਖੀ, ਇਹ ਬਾਤ ਕਠੈਨੀ, ਇਹ ਕੰਮ ਇਹ ਗੱਲ ਬਹੁਤ ਔਖੀ ਹੈ।
1: ਸੁਹਾਗਣ ਅੰਕ ਸਮਾਵੇ,
0: ਅਸਲੀ ਜੀਵ ਰੂਪੀ ਇਸਤਰੀ ਉਹ ਸੁਹਾਗਣ ਹੈ ਜਿਹਨੂੰ ਪਰਮਾਤਮਾ ਚ ਅਭੇਦ ਹੋਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਗਿਆ। ਅੰਕ ਦਾ ਅਰਥ ਹੈ ਅਭੇਦ ਹੋਣਾ, ਗੱਲ ਲੱਗਣਾ, ਇੱਕ ਮਿਕ ਹੋਣਾ। ਉਹ ਜੀਵ ਰੂਪੀ ਇਸਤਰੀ ਸੁਹਾਗ ਬਣਤੀ ਹੈ ਜਿਹੜੀ ਪਰਮਾਤਮਾ ਨਾਲ ਇੱਕ ਮਿੱਕ ਹੋ ਗਈ, ਅਭੇਦ ਹੋ ਗਏ।
1: ਗਰਭ ਗਹਿਲੇ ਮਹਿਲ ਨਾ ਪਾਵੇ,
0: ਜਿਹਨੂੰ ਹੰਕਾਰ ਨੇ ਪਕੜਿਆ ਨਾ ਉਹਨੂੰ ਪ੍ਰਭੂ ਨੇ ਆਪਣੇ ਦਰ ਪ੍ਰਵਾਹ ਨਹੀਂ ਕਰਨਾ, ਉਹਨੂੰ ਸਰੂਪ ਰੂਪੀ ਘਰ ਦੀ ਪ੍ਰਾਪਤੀ ਨਹੀਂ ਹੋਣੀ।
1: ਫਿਰ ਪਛਤਾਵੇ ਜਬ ਰਹਿਣ ਵਿਹਾਵੇ।
0: ਇੱਥੇ ਗੁਰਦੇਵ ਨੇ ਸਾਨੂੰ ਦਾਬਾ ਵੀ ਮਾਰਿਆ, ਥੋੜਾ ਜਿਹਾ ਸਾਵਧਾਨ ਵੀ ਕੀਤਾ। ਯਾਦ ਰੱਖੀ ਜਦੋਂ ਸਮਾਂ ਲੰਘ ਗਿਆ ਨਾ, ਮੁੜ ਕੇ ਪਛਤਾਵਾ ਪੱਲੇ ਰਹੇਗਾ। ਸਮਾਂ ਲੰਘ ਗਿਆ ਨਾ, ਆਪਾਂ ਲਫ਼ਜ਼ ਆਮ ਬੋਲਦੇ ਨੇ ਜੇ ਨਹੀਂ ਹੱਥ ਆਉਂਦੀ ਮੁੜ ਕੇ, ਜੇ ਜੇ ਆਪਾਂ ਕੰਮ ਕਰ ਲੈਂਦੇ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਦੋਂ ਇਹ ਜ਼ਿੰਦਗੀ ਰੂਪੀ ਰਾਤ ਲੰਘ ਗਈ, ਮੁੜ ਕੇ ਪਛਤਾਵਾ ਪੱਲੇ ਪਵੇਗਾ।
1: ਕਰਮਹੀਣ ਮਨ ਮੁਖ ਦੁੱਖ ਪਾਵੇ,
0: ਉਹ ਕਰਮਾਂ ਤੋਂ ਹੀ ਨਹੀਂ ਆਪਣੇ ਮਨ ਦੇ ਮਗਰ ਲੱਗਣ ਕਰਕੇ ਦੁਖੀ ਹੈ, ਮਨ ਦੇ ਮਗਰ ਲੱਗਣ ਕਰਕੇ। ਗੁਰਮਤ ਕਹਿੰਦੀ ਆਨੰਦਪੁਰ ਸਾਹਿਬ ਆ ਹੋਲਾ ਮਹੱਲਾ ਆਉਣ ਵਾਲਾ ਤੇ ਆਨੰਦਪੁਰ ਸਾਹਿਬ ਜਾ, ਤੇ ਮਨ ਕਹਿੰਦਾ ਪਰਾਵਟ ਭਗਤ ਸਿੰਘ ਦੇ ਡੇਰੇ ਜਾਵਾਂਗੇ, ਉੱਥੇ ਫਿਰ ਲਾਵਾਂਗੇ ਤੇ ਭੰਗੜੇ ਪਾਵਾਂਗੇ। ਮਾਰੇ ਕਹਿੰਦਾ ਉੱਥੇ ਭੰਗੜੇ ਪਾਵਾਂਗੇ, ਛਾਂ ਛਾਂ ਕਰਾਂਗੇ, ਜਿੱਥੋਂ ਗੰਦਾ ਪਾਣੀ ਰੁੜ ਕੇ ਆਉਂਦਾ ਧੌਲੀ ਉਤਾਰ ਲਓ, ਫਿਰ ਸਿਰ ਡਬੋਵਾਂਗੇ। ਮਾਰੇ ਕਹਿੰਦਾ, ਲੇਕਿਨ ਗੁਰਮਤ ਕਹਿੰਦੀ ਹੈ ਕੇਸਗੜ੍ਹ ਜਾ, ਜਿੱਥੇ ਗੁਰੂ ਨੇ ਪੰਜਾਂ ਦੇ ਸਿਰ ਕੱਟ ਕੇ ਤੇ ਉਹਨਾਂ ਨੂੰ ਆਪਣਾ ਰੂਪ ਬਣਾਇਆ, ਉੱਥੇ ਜਾ। ਮੇਰੇ ਪਾਤਸ਼ਾਹ ਕਹਿੰਦੇ ਨੇ ਕਰਮਹੀਣ ਮਨ ਮੁੱਖ ਦੁੱਖ ਪਾਵੇ, ਆਪਣੇ ਮਨ ਦੇ ਮਗਰ ਲੱਗ ਕੇ ਕਰਮਾਂ ਤੋਂ ਹੀ ਨਹੀਂ ਜੀਵ ਰੂਪੀ ਇਸਤਰੀ ਦੁਖੀ ਹੋ ਰਹੀ ਹੈ।
1: ਬਿਨੋ ਕਰੇ ਜੇ ਜਾਣਾ ਦੂਰ,
0: ਜੇ ਤੈਨੂੰ ਦੂਰ ਪ੍ਰਤੀਤ ਹੁੰਦਾ ਨਾ ਵੀ ਪਰਮਾਤਮਾ ਦੂਰ ਹੈ, ਤੇ ਬੇਨਤੀ ਕਰ ਮੇਰੇ ਲਾਗੇ ਆ ਜਾ। ਬਿਨੋ ਕਰੀ ਜੇ ਜਾਣਾ ਦੂਰ, ਜੇ ਤੈਨੂੰ ਦੂਰ ਪ੍ਰਤੀਤ ਹੁੰਦਾ, ਜੇ ਤੂੰ ਸਮਝਦਾ ਵੀ ਪਰਮਾਤਮਾ ਦੂਰ ਹੈ ਤੇ ਬੇਨਤੀ ਕਰ, ਤਰਲਾ ਕਰ।
1: ਰਬ ਅਬਿਨਾਸੀ ਰਹਿਆ ਭਰਪੂਰ।
0: ਉਤਮ ਭਗਤਾ ਅਥਵਾ ਗੁਰਦੇਵ ਕਹਿੰਦੇ ਪਿਆਰਿਆ, ਪਰਮਾਤਮਾ ਮਰਦਾ ਨਹੀਂ, ਨਾਸ ਤੋਂ ਰਹਿਤ ਹੈ, ਲਵਾ ਲਵ ਭਰਿਆ ਹੋਇਆ, ਉਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ, ਮੁਕੰਮਲ ਹੈ ਉਹ ਪਰਮਾਤਮਾ, ਮੁਕੰਮਲ ਹੈ, ਹਰ ਥਾਂ ਤੇ ਵਿਆਪਕ ਹੈ, ਨਾਸ ਤੋਂ ਰਹਿਤ ਹੈ।
1: ਜਨ ਨਾਨਕ ਗਾਵੇ ਦੇਖਾ ਦੂਰ।
0: ਇਹ ਮਰੂ ਮਰੂ ਨਾ ਕਰਿਆ ਕਰ, ਰੋਇਆ ਨਾ ਕਰ, ਚਾਅ ਨਾਲ ਖੁਸ਼ੀ ਨਾਲ ਉਹਦੇ ਗੁਣ ਗਾ, ਉਹਦੀ ਵਡਿਆਈ ਕਰ। ਜਦੋਂ ਦਾਸ ਬਣ ਕੇ ਲੱਭ ਜਾਇਆ, ਜਨ ਨਾਨਕ ਗਾਵੇ, ਜਨ ਦਰਤ ਦਾ ਦਾਸ, ਜਦੋਂ ਇਹ ਦਾਸਾ ਭਾਵ ਧਾਰ ਕੇ ਤੇ ਪਰਮਾਤਮਾ ਦੇ ਗੁਣ ਗਾਏਗਾ, ਵਡਿਆਈ ਕਰੇਗਾ, ਦੇਖ ਦੂਰ, ਪਰਮਾਤਮਾ ਦੂਰ ਨਹੀਂ, ਸਾਹਮਣੇ ਪ੍ਰਤੀਤ ਹੋਏਗਾ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਪਰਮਾਤਮਾ ਹੈ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਨੇ, ਜਦ ਦੇਖਾਂ ਤਬ ਗਾਵਾਂ, ਤੋ ਜਨ ਧੀਰਜ ਪਾਵਾਂ, ਜੇ ਦੇਖਿਆ ਤਾਂ ਹੀ ਗਾਉਣਾ ਨਾ। ਮੇਰੇ ਗੁਰਦੇਵ ਕਹਿੰਦੇ, ਗੁਰੂ ਕੇ ਸਿੱਖਾ, ਦਾਸਾ ਭਾਵ ਧਾਰ ਕੇ ਗਾ, ਪਰਮਾਤਮਾ ਹਾਜ਼ਰ ਨਾਜ਼ਰ ਹੈ, ਪਰਮਾਤਮਾ ਤੇਰੇ ਸਾਹਮਣੇ ਖਲੋਤਾ ਹੈ, ਗੁਰਦੇਵ ਕਿਰਪਾ ਕਰਨ ਕਿ ਸਾਡੀ ਵਿਵਸਥਾ ਬਣੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਫੁੱਲਾਂ ਚੁੱਕਾਂ ਦੀ ਮੁਆਫੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਦਾਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਾਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਮਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣਹਾਰੇ

ਗਾ ਵੈ ਰਾਜਾ ਧਰਮ ਦੁਆਰੀ ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਣਨੋ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵ ਧਿਆਨ ਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੀ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੀ ਗਾਵਣ ਤੁਦਨੋ ਪੰਡਿਤ ਪੜਨ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਤੁਦਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਹਾਂਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੀ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੀ ਸਹੀ ਤੁਦਨੋ ਗਾਵਣ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਾਰੂ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ

ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨ ਜਾਈ। ਸੋ ਪਾਤਸ਼ਾਹ ਸਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕਰ ਆਈਆ, ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉਂ, ਆਖਣ ਔਖਾ ਸਾਚਾ ਨਾਉਂ, ਸਾਚੇ ਨਾਮ ਕੀ ਲਾਗੈ ਭੂਖ, ਪੁੱਤ ਭੁੱਖੈ ਖਾ

ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇਵੜ ਤੇਰੀ ਦਾਤ, ਜੈਨ ਦਿਨ ਕਰਕੇ ਕੀਤੀ ਰਾਤ। ਖਸਮ ਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਾਉ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤੈਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮੈਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜਨ ਤੋ ਪਾਈ, ਤਾਂ ਕਾ ਰਿਜਕ ਆਗੈ ਕਰ ਤਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਪਉ ਕਰਿਆ। ਊਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸੁਧਾਨ, ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾਮ ਪਾਰ ਵਰਿਆ। ਰਾਗ ਆਸਾ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜਨ ਤੋ ਪਾਈ, ਤਾਂ ਕਾ ਰਿਜਕ ਆਗੈ ਕਰ ਤਰਿਆ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ। ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨਾ ਕਿਸ ਕੀ ਤਰਿਆ। ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੀ ਮਨ ਪਉ ਕਰਿਆ। ਊਡੇ ਊਡ ਆਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਾਰ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮਾ ਪਾਰਾ। ਸਭ ਤਿਆਵ ਹੈ ਸਭ ਤਿਆਵ ਹੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾ ਤਾਰਾ। ਹਰ ਤਿਆਵੋ ਸੰਤੋ ਜੀ, ਸਭ ਦੁੱਖ ਵਿਸਾਰਣ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਂ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵ ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੇ ਹੈ ਹਰ ਧਿਆਵੈ ਤੁਧ ਜੀ, ਸੇ ਜਾਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ,
ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰਹੇ ਹਰ ਪੂਜਾ ਜੀ ਤਪ ਤਪਹੇ ਜਪਹੇ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵਹੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੀਵੜ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੇ ਸੋ ਹੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੂੰ ਪਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਾਉ ਸਭ ਤੇਰੀ ਤੂੰ ਸਭ ਨੀਂ ਧਿਆਇਆ ਜਿਸਨੂੰ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੀਂ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੀ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਬਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖਹੇ ਜਾਣਹੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ।

ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਏ ਸਿੱਖਾ ਤੋਂ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਧਾਰੂ ਨਾਨਕ ਧਾਈ ਸਭ ਥਾਈ ਹਨ ਸਹਾਈ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹਨ ਸਹਾਈ ਦਸਾਂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਜੀ ਚੰਦਰ ਤੇ ਬਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਗਾਲੀ ਮੰਗਲਿਆਂ ਹੱਡੀਆਂ ਗੱਡੀਆਂ ਕੱਢੀਆਂ ਜਿਹਨਾਂ ਨਾਮ ਜਪਿਆ ਬਣ ਸਕਿਆ ਦੇ ਚਲਾਈ ਦੀ ਦਵਾਈ ਦੇ ਚੱਲ ਸਕਿਆ ਜਿਹਨਾਂ ਪਿਆਰਾ ਪਿਆਰਿਆਂ ਦੀ ਗੁਰਤ ਕਮਾਈ ਦਾ ਚੰਦਰ ਤੇ ਬੋਲੋ ਜੀ ਜਿਹਨਾਂ ਪਿਆਰ ਪਿਆਰਿਆਂ ਦੀ ਧਰਮ ਹੇਤ ਸਿੱਖੇ ਬਣ ਬਣ ਚੜਾਏ ਗੋਟੀਆਂ ਬਣਾਈਆਂ ਚੰਗੀਆਂ ਦੀ ਲੜੀ ਕਾਨੂੰਨ ਆਰਿਆ ਨਾਲ ਕਰਵਾਈ ਗਏ ਗੁਰਦੁਆਰਾ ਨੂੰ ਜੀਵਨ ਕੁਰਬਾਨੀਆਂ ਕੀਤੀਆਂ ਧਰਮ ਆਰਿਆ ਸਿੱਖੀ ਦੇਸਾਂ ਸਵਾਸਤਾਂ ਨਿਭਾਈ ਜਿਹਨਾਂ ਪਿਆਰਾ ਸੁਪਿਆਰਿਆਂ ਦੀ ਗੁਰਤ ਕਮਾਈ ਦਾ ਚੰਦਰ ਤੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਅੰਦਰ ਤੇ ਬੋਲੋ ਜੀ ਵਾਹਿਗੁਰੂ ਰਖਮਾ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਰਕਾਰ ਸਭ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਰ ਚਰਿਆ ਸ੍ਰੀ ਸਾਹਿਬ ਜੀ ਸਹਾਰੇ ਖਾਲਸਾ ਜੀ ਤੇ ਗੁਰਬਾਣੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਦੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਦਾਨ ਸਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਰਾਤੀ ਦੌਰਾਨ ਪਹੁੰਚੇ ਢੰਗੇ ਪੰਜੇ ਡੁੱਬੇ ਡੁੱਬੇ ਟਾਲੋ ਧਰਮ ਦਾ ਜੈਤਾ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਹੁੰਦਾ ਮਾਤਰ ਜੀ ਮਨ ਦਾ ਰੱਖਣ ਵਾਹਿਗੁਰੂ ਜੀ ਕਾਲ ਖੁਸ਼ ਆਪਣੇ ਪਾਠ ਦੇ ਸਾਰਾ ਭਾਈ ਦਾ ਕਾਰਜ ਜੀਵਨ ਪਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਨੂੰ ਧਰਮਾਂ ਦੇ ਜਿਹਨਾਂ ਤੋਂ ਸੰਪੂਰਨ ਜੁੜਿਆ ਗਿਆ ਤੇ ਮੈਨੂੰ ਕੋਈ ਦਰਸ਼ਨ ਦਿਆ ਸੇਵਾ ਸੁਭਾਵ ਦਾ ਦਾਨ ਪਿਆਰੇ ਖਾਲਸਾ ਜੀ ਮਾਸਟਰ ਜੀ ਦੇ ਮਨ ਦੇ ਨਾਮ ਮੈਂ ਦਾਣਾ ਦੇ ਦਾਨ ਮਿਲਦਾ ਜੀ ਹੋਰ ਸੱਚੇ ਪਿਤਾ ਧੰਨਵਾਦ ਜੀ ਦੇ ਗ੍ਰੰਥ ਕਰਨਾ ਜੀ ਆਪ ਜੀ ਦੇ ਜੀਵਨ ਸੋਹਣੇ ਪਾਵਨ ਨੂੰ ਚਰਨਾ ਕਮਾਣੀ ਅਰਦਾਸ ਦੇਣੀ ਜੀ ਹੈ ਮਹਾਨ ਕਿਰਪਾ ਜੀ ਜਨ ਦਾ ਸਮਾਨ ਦੇ ਰੂਪ ਮੰਨੇ ਸਿੱਖ ਦਾ ਰੂਪ ਹੋਇਆ ਮਿੱਤਰ ਲੈ ਗਿਆ ਅਸਮਤ ਦਾ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਪੜ੍ਹਦਿਆਂ ਵਿਚਾਰਦਿਆਂ ਰਹਿਣਾ ਸਭ ਦਾ ਪਾਠ ਕਰਦਿਆਂ ਹੋਈਆਂ ਦੀ ਅਸੀਂ ਗੁਰਬਾਣੀ ਜਮ੍ਹਾਂ ਕਰਨੀ ਹੋਈ ਅੱਗੇ ਕੁਛ ਮੰਗ ਵਰਤੇ ਸੋ ਦਵਾਈ ਪੜ੍ਹਨ ਦਾ ਸੇਵਨ ਕਰਨਾ ਬਲਵੰਤ ਤੇ ਆਪਣੇ ਚਰਨਾਂ ਦੇ ਕਰਨਾ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਕੇ ਸਭਨਾਂ ਦੀ ਮਰਜ਼ੀਆਂ ਸਭ ਭਾਵਨਾਵਾਂ ਦੋਵੇਂ ਸੰਸਾਰ ਪੂਰੀਆਂ ਕਰਕੇ ਚੜ੍ਹਦੀਆਂ ਕਰਾਉਣਾ ਜੀਵਨ ਮਹਿਸੂਸ ਕਰਨਾ ਜੀ ਸੇਵੀ ਪਿਆਰ ਕਰਾਉਣੇ ਜਿੰਨਾ ਮਰਿਆ ਪਵਿੱਤਰ ਨਾਮ

ਆਇਆ ਸੁਖ ਨਾਨਕ ਸਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਸੋਹਿਲਾ ਰਾਗ ਗੌੜੀ ਦੀਪੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀਏ ਕਰਤੇ ਗਾਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀਆਂ ਨੂੰ ਦੇਖੈ ਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ ਕਿਸ ਦਾਤੇ ਏ ਕਵਨ ਸੁਮਾਰ। ਸੰਬਤ ਸ਼ਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹ ਸਜਣ ਅਸੀਸੜੀਆਂ ਜਾਂ ਹੋਵੈ ਸਾਹਿਬ ਸੋ ਮੇਲ। ਘਰ ਘਰ ਇਹੋ ਪਾਹੋ ਚਾਉ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ।

ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਜਬਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਤੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਫੇਰੀ ਰਹਾਉ। ਸਹਿਸ ਤਵ ਨੈਣ ਨਨ ਨੈਣ ਹੈ ਤੋਏ ਕਉ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਜਨੋ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ, ਹੋਏ ਜਾਤੇ ਤੇ ਰਹਿ ਨਾਏ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁੰਨ ਵੱਡਾਹੇ, ਕਰ ਡੰਡਾਓਤ ਪੁੰਨ ਵੱਡਾਹੇ ਰਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਨਿਆਂਤਰ ਹਉ ਮੈਂ ਕੰਡਾਹੇ। ਜਿਉਂ ਜਿਉਂ ਚਲਹੇ ਚੁਭੈ ਦੁਖ ਪਾਵੇ, ਜਮਕਾਲ ਸਹਹੇ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨ ਮਰਨ ਪਵ ਖੰਡਾਹੀ। ਅਵਨਾਸ਼ੀ ਪੁਰਖ ਭਾ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੀ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾਹੇ। ਜਨ ਨਾਨਕ ਨਾਮ ਆਧਾਰ ਟੀਕ ਹੈ, ਹਰ ਨਾਮੇ ਹੀ ਸੁਖ ਮੰਡਾਹੀ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮਿੱਤਾ, ਸੰਤ ਟਹਿਲ ਕੀ ਵੇਲਾ, ਕੀਹਾਂ ਖਾਟ ਚਲੋ ਹਰ ਲਾਹਾ। ਆਗੈ ਬਸਣ ਸੁਹੇਲਾ, ਔਧ ਘਟੈ ਦਿਨ ਸਰੈਣਾਰੇ, ਮਨ ਗੁਰਮਿਲ ਕਾ ਸਵਾਰੀ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮੈਂ, ਤਰਿਉ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੈ ਇਹ ਰਾਸ। ਅਕਥ ਕਥਾ ਤਿਨ ਜਾਨੀ, ਜਾ ਕਉ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨੈ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋਬੇਰਾ। ਅੰਤਰ ਜਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Satnam Shri Vaheguru Ji Yo Nasi Muhalla Tija Kacha Dhan Sanche Hai Murukh Gawar Manmukh Phule Andh Gawar ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਇਹ ਗਵਾਰ ਜਿਹੜਾ ਮੂਰਖ ਆ, ਜਿਹੜਾ ਧੰਨ ਨਾਸ ਹੋ ਜਾਣ ਵਾਲਾ, ਉਹਨੂੰ ਸੰਚੇ ਮਨੇ ਇਕੱਠਾ ਕਰ ਰਹੇ ਹਨ। ਮਨਮੁਖ ਭੂਲੇ ਅੰਧ ਗਾਵਾਰ, ਮਨਮੁਖ ਮਨ ਕਰਕੇ ਅੰਧੇ ਆ, ਧੰਨ ਕਰਕੇ ਗਵਾਰ ਮੈਨੇ ਬੜੇ ਚੰਡਾ ਲਿਆ। ਇਹ ਬਾਣੀ ਰਸਨਾ ਕਰਕੇ ਪਰਮੇਸ਼ੁਰ ਨੂੰ ਭੁੱਲੇ ਹੋਏ, ਨਾਮ ਨਹੀਂ ਜਪਦੇ, ਮਨ ਗਵਾਰ ਅੰਧ, ਇਹ ਮਨਮੁਖ ਲੋਕ ਅਗਿਆਨਤਾ ਵਿੱਚ ਭੁੱਲੇ ਹੋਏ ਹਨ। ਦੇਖਿਆ ਕਹਿ ਧੰਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਦੇਖਿਆ ਕਹਿ ਧੰਨ ਜਿਹੜਾ ਮਿਆਵੀ ਧੰਨ ਆ, ਇਹਦੇ ਕਰਕੇ ਸਦਾ ਦੁੱਖ ਦੀ ਪ੍ਰਾਪਤੀ ਹੁੰਦੀ ਹੈ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਜਿੰਨੀ ਇਹਦੀ ਇੱਛਾ ਪਹਿਲੀ ਗੱਲ ਤਾਂ ਉਨਾ ਹੀ ਪ੍ਰਾਪਤੀ ਨਹੀਂ ਹੁੰਦਾ। ਜੇ ਕਿਸੇ ਯਤਨ ਕਰਨ ਪ੍ਰਾਪਤ ਹੋ ਵੀ ਜਾਏ ਤੇ ਮਰਨ ਵੇਲੇ ਨਾਲ ਨਹੀਂ ਜਾਂਦਾ ਹੈ। ਸਾਚਾ ਤਨ ਗੁਰਮਤੀ ਪਾਏ, ਕਾਚਾ ਤਨ ਪੁਨ ਆਵੈ ਜਾਏ ਰਹੋ। ਜਿਹੜੇ ਗੁਰਮੰਤ ਨੂੰ ਧਾਰਨ ਕਰਨ ਵਾਲੇ ਆ, ਉਹ ਸੱਚੇ ਨਾਮ ਰੂਪੀ ਧਨ ਨੂੰ ਪਾਉਂਦੇ ਹਨ। ਪਰ ਐਸਾ ਉਹ ਭਰੋਸਾ ਕਰਦੇ ਆ ਕਿ ਕੱਚਾ ਧਨ ਜਿਹੜਾ ਆਉਣ ਜਾਣ ਵਾਲਾ, ਕੱਚੇ ਧਨ ਦੇ ਆਉਣ ਨਾਲ ਖੁਸ਼ੀ ਨਹੀਂ ਕਰਦੇ, ਚਲੇ ਜਾਣ ਨਾਲ ਕੋਈ ਸੋਗ ਨਹੀਂ ਕਰਦੇ ਹਨ। ਰਹੋ ਮਨ ਭੁੱਲੇ ਸਮਰ ਹੈ ਗਵਾਰ, ਪਵਜਲ ਡੁੱਬੇ ਨਾ ਔਰ ਵਾਰ ਨਾ ਪਾਰ। ਮਨਮੁਖ ਲੋਕ ਗਵਾਰ ਆ, ਉਹ ਨਾਮ ਤੋਂ ਭੁੱਲੇ ਹੋਣ ਕਰਕੇ ਕਦੀ ਜੰਮਦੇ ਆ ਕਦੀ ਮਰਦੇ ਆ, ਸੰਸਾਰ ਸਾਗਰ ਡੁੱਬ ਰਹੇ ਆ। ਨਾ ਔਰ ਵਾਰ, ਨਾ ਇਸ ਲੋਕ ਦਾ ਸੁੱਖ ਅਤੇ ਨਾ ਪਾਰ, ਪਰ ਲੋਕ ਦਾ ਸੁੱਖ ਹੀ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਸਤਿਗੁਰ ਭੇਟੇ ਪੂਰਾ ਭਾਗ, ਸਾਚਰ ਅਤੇ ਅਨਸ ਵੈਰਾਗ, ਪੂਰੇ ਭਾਗਾਂ ਕਰਮਾਂ ਨਾਲ ਸਤਿਗੁਰ ਸੱਚੇ ਪਾਤਸ਼ਾਹ ਮਿਲਦੇ ਹਨ। ਔਰ ਜਿਹੜੇ ਗੁਰਮੁਖ ਪਿਆਰੇ ਸੱਚੇ ਨਾਮ ਸਿਮਰਨ ਵਿੱਚ ਰੰਗੇ ਗਏ ਹਨ, ਉਹ ਚਾਹੇ ਬ੍ਰਹਮਚਰੀ ਜੀਵਨ ਆ ਚਾਹੇ ਗ੍ਰਹਿਸਥੀ ਜੀਵਨ ਆ, ਅਤੇ ਦੋਹਾਂ ਦੇ ਵਿੱਚ ਉਹ ਦਿਨ ਰਾਤ ਵੈਰਾਗੀ ਉਦਾਸ ਹੋ ਕੇ ਰਹਿੰਦੇ ਹਨ। ਚੋਹ ਯੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰਾ ਭਾਵਰ ਨਾਮ ਸਮਾਣੇ। ਸਾਰਿਆਂ ਯੁਗਾਂ ਦੇ ਵਿੱਚ ਸਤਿਯੁਗ ਤ੍ਰੇਤਾ ਦੁਆਪਰ ਫਲ ਯੁਗ, ਸਤਿਗੁਰਾਂ ਦੀ ਜਿਹੜੀ ਬਾਣੀ ਅੰਮ੍ਰਿਤ ਰੂਪ ਹੈ ਸੱਚੀ ਹੈ, ਐਸੀ ਜਿਹੜੀ ਬਾਣੀ ਹੈ ਜਿਹਦੇ ਦੁਆਰਾ ਪੂਰੇ ਭਾਗਾਂ ਵਾਲੇ ਜਿਹੜੇ ਗੁਰਮੁਖ ਪਿਆਰੇ ਆ, ਉਹਨਾਂ ਦੀ ਬੁੱਧੀ ਦੇ ਵਿੱਚ ਪਰਮੇਸ਼ਰ ਦਾ ਨਾਮ ਸਮਾਇਆ ਹੋਇਆ ਹੈ। ਪੂਰੇ ਭਾਗਾਂ ਨਾਲ ਪਰਮੇਸ਼ਰ ਦੇ ਨਾਮ ਵਿੱਚ ਇਹਦੀ ਬਿਰਤੀ ਸਮਾਉਂਦੀ ਹੈ। ਸਿੱਧ ਸਾਧਕ ਤਰਸ ਹੈ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ। ਚਾਹੇ ਸਿੱਧ ਹੈ ਸਾਧਕ ਜਗਿਆਸੂ ਆ, ਹੋਰ ਵੀ ਸਾਰੇ ਲੋਕ ਲੋਏ ਜਿਹੜੇ ਲੋਕ ਹੈ, ਉਹ ਪਾਤਸ਼ਾਹ ਦੀ ਬਾਣੀ ਨੂੰ ਤਰਸਦੇ ਆ, ਚਾਹੁੰਦੇ ਆ, ਲੇਕਿਨ ਪੂਰੇ ਭਾਗਾਂ ਨੂੰ ਇਹ ਬਾਣੀ ਔਰ ਇਹਦੀ ਬਰਕਤ ਪ੍ਰਾਪਤ ਹੁੰਦੀ ਹੈ। ਸਭ ਕੇ ਸਾਚਾ ਸਾਚਾ ਹੈ ਸੋਏ, ਊਤਮ ਬ੍ਰਹਮ ਪਛਾਣੈ ਕੋਏ। ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਸੱਚਾ ਨਾਮ ਰੂਪੀ ਧਨ ਪ੍ਰਾਪਤ ਹੋ ਗਿਆ ਸੋਏ, ਉਹਨਾਂ ਦੀ ਦ੍ਰਿਸ਼ਟੀ ਸਾਰਾ ਕੁਝ ਸੱਚਾ ਹੈ। ਅਤੇ ਉਹਨਾਂ ਦਾ ਸਾਰਾ ਕੁਝ ਸੱਚਾ ਤੋਂ ਮਤਲਬ ਕੀ ਹੈ? ਸਫਲ ਹੈ। ऐसे गुरु प्यारे बिरले है जेडे ब्रह्म नूं पछाणदे आ। उत्तम जड़ा श्रेष्ठ ब्रह्म है उन्हूं कोई बिरला ही पछाणदा। सच साचा सच आप दृढ़ाए, नानक आपे वेखै आपे सच लाए। सच मैंने निश्चय करके सच्चा निरंकार आप ही कृपा करके सच्चे नाम दृढ़ करवाउंदा है। पातशाही कृपा करदे हन, वो निरंकार सारिआं नूं देख रिहा आप ही सच स्वरूप विच जीवन दी बुद्धि नूं लाउंदा है। सनासी मन ला तीजा नावै की कीमत मित कही ना जाए। सेजन धन जिन एक नाम लिवलाए। 666 अंग ते कृपा करदे हन पातशाह तीसरे कहंदे नाम दी जिहड़ी मित मैंने मर्यादा इहदी कीमत किसी तो भी कही नहीं जाती है। वह गुरों प्यारे धनता योग है जिन्हां ने एक परमेश्वर के नाम विच अपनी बिरती नूं लाया होया है। गुरमत साचा साची विचार आपे बख्शे दे विचार। सतगुरां की सिक्ख्या करके ये सच्चा जड़ा आत्मा की प्राप्ति का विचार प्राप्त होंदा है। शुभ विचार दे के वह सच्चा निरंकार अपने प्यारियां नूं बख्श लैंदा है। हर नाम आचार्य प्रभ आप सुनाए, कली काल विच गुरमुख पाए रहाओ। आचार्य निरंकार आपे गुरु धार के परमेश्वर का नाम सुनाउंदा है। कलयुग के समय के अंदर गुरु प्यारे परमेश्वर के नाम नूं सतगुरों तो प्राप्त करते हैं। राहो विश्राम दे के कृपा की है। हम मूर्ख मूर्ख मन माहे, हम सब कार कमाहे। हम तो मतलब तमाम जिन्हें मूर्ख लोग है उन्होंने मन च मूर्खता ही निवास कर रही है। मन में मूर्खता होने करके हम सारे जीव मूर्ख बने पाए हैं। सारे जीव जड़े हम अंगता ममता की जी कार है यही कमा रहा है। हंकार से सारा कुछ कर करा रहे हैं। गुरप्रसादी हमें जाए आपे बख्शे लए मलाए। सतगुरां की कृपा दे नाल हुक्म विच सेवा करे फिर हमें चली जाए। वो परमेश्वर आपे ही बख्शिश करके अपने नाम मिला लैंदा है जिहड़े हमें तो रहत हो गए हैं। देखिया का तन बहुत अभिमान, अहंकार डूबे ना पावै मान। ये जीव जड़ा माया दा बहुत माया दा जड़ा धन है मयावी धन है बड़ा अहंकार कर रहा, अहंकार विच डूब रहा है। इस करके जीव जड़ा मान सत्कार नहीं पाउंदा है। आप छोड़ सदा सुख होई, गुरमत सालाई सच सोई। जिन आपा भव अहंकार छड़ता पातशाह कहिंदे उन्हूं हमेशा सुख की प्राप्ति हो जाती है। वो गुरु की मत धारण करके सचे परमेश्वर के नाम चलाउंदे हन, उहदी उस्तत करदे हन। आपे साजे करता सोए, किसमन दूजा वरना कोई। वो करता निरंकार ये सारी सृष्टि नूं आप ही साज रहा। उस निरंकार तो कोई दूजा कोई कुछ कर ही नहीं सकता है। जे सच लाए सोई लागै, नानक नाम सदा सुख आगै। पातशाह कहिंदे जिहनूं परमेश्वर सच चलाउंदा उही लगदा। पर नामी दा नाम जपण करके अगै परलोक विच उहनां गुरों प्यारिआं नूं सदा सुख की प्राप्ति हुंदी है। राग धनासरी मन ला तीजा कर चौथा एक ओंकार सतगुर प्रसाद। धनासरी राग तीसरे सतगुरु चार ताल विच कृपा करदे हन। वाहिगुरु जी एक है, ओंकार प्रकाश रूप है, सचिद आनंद स्वरूप है, सतगुरां दी प्रसाद कृपा नाल प्राप्त हुंदा है। हम भीखक भिखारी तेरे, तू निज पत है दाता। हे पातशाह असीं तेरे मंगतिआं दे भीखक मंगते हैं। असीं भीख मंगते तेरे दर दे भिखारी मंगते हैं। आप तू सारिआं दा मालक है, सारिआं नूं दातां देण वाला दाता है। ओहो दयाल नाम देहो मंगत जन को, सदा रहो रंग राता। आप दयालु कृपालु होके असी मंगते हैं, मंगते जन सेवक हैं ते सानू नाम दा दान देना करो। जिदे करके असी सदा तेरे प्यार दे रंग विच रंगे रहिए। हम बलिहार है जाओ सचे तेरे नाम बिटहो। ते सचे निरंकार परमेश्वर असी आप जी दे नाम तो बिटहो उपरों सदा वास्ते कुरबान बलिहार जाते हाँ। कारण कारण सबना का एको, अवरना दूजा कोई रहा। तू एक आप सारे कारण करने वाला, तू करता है, माया कारण है, संसार तेरा कार्य है। آپ جی تو بنا دوجا آپ جی ورگا ہور کوئی نہیں ہے رہو بہتے پیر پائے کرپن کو اب کش کرپا کی جائے پاشاہ کہتے اِسی مارا ایسے کرپن سون نمانے ہیں چراسی لکھ جونا جو گھوم رہے ہیں پٹک رہے ہیں بہتے پھیرے پائے کدی کسے جن کدی کسے جن ہوں کرپا کر کے ساڈے دی میر کر دیو بخشش کر دیو وہ دیال درسن دیو اپنا ایسی بخش کری جائے آپ جی ساڈے دے دیالو بنو اپنا پوتر درشن دینا کرو کہ ساڈے تے ایسی بخشش کرو پنت نانک پرم پٹ کھولے گر پرسادی جانے پاتشاہ جی کرپا کر دے ستگوراں دی کرپا نال پرم دے جڑے پٹ پڑھ دے سی وہ کھل گیا ان میں کوش ہے پران میں منو میں وگیان میں آنند میں یہ کوشاں دے جڑے پڑھ دے سی ستو رجو تموں دے وہ سارے کھل گئے دور ہو گئے ہن تے جدوں پڑھدا چکیا گیا پھر میں اپنے سوئنگ سروپ نوں جان لیا ساچی لے لاگی ہے پیتر ستگر سو من مانیا ہوں من دے اندر سچی لے پریتی لگ گئی ہے کیونکہ ستگر سچے پاتشاہ دے بچنوں نال ساڈا من من گیا ہے ہاں چاہاں رلا کے تردے ہاں تناسری محلہ چوتھا کر پہلا چوک دے ایک اوہنکار ستگر پرساد اس نرانکار اگے بینتی کرن دا ٹنگ چوتھے پاتشاہ پہلے کار چار پدان دے شبد چ بخشش کردے ہن واہگرو جی ایک ہے ستگرو جی اوہنکار پرکاش روپ ہے لوک پر لوئے رکھا کرن والا ستگرو جی پرساد کرپا نال پراپتی ہندی ہے نرانکار اگے بینتی کرن دا ٹنگ دسدے ہن جو ہر سیو ہے سنت بھگت ان کے سب پاپ نواری یہ نرانکار جڑے سنت جانے یا بھگت جانے جڑے تیری سیوا کرتے تیرا چنتن کرتے آپ جی نے کرپا کر کے انہوں نے سارے پاپ دور کر دیتے ہیں ہم اوپر کرپا کر سوامی رکھ سنگت تم جو پیاری اے سوامی سارے دے مالک ساڈے تے بھی کرپا درشٹی کرو کیونکہ آپ دی جڑی پیاری ست سنگت ہے وہ سانو رکھنا کرو ہر گن کہہ نہ سکو بنواری یہ سنسار روپی بن بگیچے دے مالک اسیں آپ جی دے پوتر گن کہہ نہیں سکتے ہاں کیونکہ سنگت بھی ایک قلعہ ہے جدوں گوپی ناتھ سادھو بن لگا راج تے آ کے پرتھوی رائے بن گیا سی مینا وتی کا پتر سی تو اس نے پھر ماتا جی نے سکھیا دیتی ایک تاں پائی سدا مٹھیاں جہاں کھانیا کہندے ماتا جی تھی راج تاں راج کا تیاگ کرائی جا رہے ہو مٹھیائی کتوں کہندے تو سمجھا نہیں جدوں پوری بھوک لگے ادوں کھانا بھوک لگی جی کھائیے سوکیاں روٹیاں بڑیاں سواد لگتی ہیں دوسرا نمبر کہ سندر بیڈاں تے بیستریاں دے پینا کہندے ماتا جی ہن محل تو چھڈتے بیسترے منجے کتوں بیڈ کتوں ملنے پلنگ کتوں ملنے کہندے نہیں جس ویلے پوری نیند آئے ادوں سونا یہ پاویں بندہ دھرتی تے پیا ہوئے تے بڑی سوادلی نیند ہوں دی. تیسرا کیلے دے وچ رہنا کہندے ماتا جی کیلے تو تھی چڑھاتے کہندے کیلے نے ساز سنگت دے کیلے چ رہنا سنگت دی باڑ چ رہنا جڑا بندہ سنگت چ رہندا وہ پھر ماڑے کماں تو بچ جاندا اس واسطے سچے پاتشاہ کرپا کر کے سانو اپنی سنگت ست سنگت وچ رکھنا کر ہر گن کہنا سکو بنواری یہ سنسار بندے مالک اسیں آپ جی دے پوتر گن کتھ نہیں کر سکتے ہاں ہم پاپی پاتھر نیر ڈوبت کر کرپا پاکھن ہم تاری رہا اسیں پاپی جی پتھراں میں بڑے کٹھور من والے ہیں بکاراں روپی جل وچ ڈب رہے ہیں پدارتھاں روپی جل چ ڈبتے جا رہے ہیں تے پھر پاکھن اسیں پتھراں دی نے کٹھور من والے ہیں اور کرپا میر دی نظر کر کے تاری سانو تار لینا کرو رہا جنم جنم کے لاگے دکھ مورچا لگ سنگت سادھ کے سواری کہندے انہوں دی بدھی جڑی ہے وہ جنم جنم تن دی بے بکاراں روپی جڑا جنگال ہے یہ بدھی نو لگیا ہوا انہوں دی بدھی نو جنم جنم تن دی بکاراں روپی مورچا جنگال لگ رہا اتھوا جڑے کام کرو انہاں دا مورچا جنگال لگ رہا کہ جس وقت وہ ستسنگ سن لگے ہے تھی کرپا کر کے سنگ جا کے سیوا کی سمرن کیا ستسنگ کیا بچن منیا ਉਹਨਾਂ ਦੀ ਬੁੱਧੀ ਤੁਸੀਂ ਸਵਾਰ ਦਿੱਤੀ, ਪਵਿੱਤਰ ਕਰ ਦਿੱਤੀ ਹੈ। ਜੋ ਕਾਂਚਨ ਵੈ ਸੰਤਰ ਤਾਇਓ ਮਲਕਾਟੀ ਘੱਟੋ ਉਤਾਰੀ। ਪਾਤਸ਼ਾਹ ਕਹਿੰਦੇ ਜਿਵੇਂ ਸੋਨੇ ਨੂੰ ਬਸੰਤਰ ਜਦੋਂ ਕੁਠਾਲੀ 'ਚ ਪਾ ਕੇ ਅੱਗ 'ਤੇ ਤੁਪਾਈ ਦਾ ਫਿਰ ਮਾਲ ਕਾਟੀ, ਉਹ ਜਿਹੜੇ ਸੁਨਿਆਰੇ ਲੋਕ ਆ ਉਹਦੀ ਜਿਹੜੀ ਮੈਲ ਉਹ ਕੱਟ ਕੇ ਉਤਾਰ ਦਿੰਦੇ। ਇਸ ਤਰ੍ਹਾਂ ਜਿਹੜਾ ਜਗਿਆਸੂ ਰੂਪੀ ਸੋਨਾ ਹੈ ਇਹਨੂੰ ਵੀ ਪਾਪਾਂ ਦੀ ਮੈਲ ਲੱਗੀ ਹੈ, ਜਦੋਂ ਫਿਰ ਭਗਤੀ ਦੀ ਕਠਾਲੀ 'ਚ ਪਾ ਕੇ ਗਿਆਨ ਰੂਪੀ ਸੇਕ ਦਿੱਤਾ ਅਤੇ ਫਿਰ ਉਹ ਤਪਾ ਕੇ ਮੈਲ ਕੱਟਣ ਵਾਲੇ ਸਤਿਗੁਰ ਰੂਪੀ ਸੁਨਿਆਰੇ ਨੇ ਜਿਹੜੀ ਰਾਗ ਦਵਾਇਸ਼ ਰੂਪੀ ਮੈਲ ਸੀ ਉਹ ਕੱਟ ਦਿੱਤੀ, ਉਤਾਰ ਦਿੱਤੀ। ਮਲ ਕਾਟੀ ਪਾਠ ਜਿਹੜਾ ਇਹ ਇਕੱਠਾ ਕਰਨਾ ਪਾਠੀਆਂ ਵਾਸਤੇ ਸੰਕੇਤ ਹੈ। ਹਰ ਹਰ ਜਪਨ ਜਪੋ ਦਿਨ ਰਾਤੀ, ਜਪ ਹਰ ਹਰ ਹਰ ਉਰ ਧਾਰੀ। ਕਹਿੰਦੇ ਹਨ ਦਿਨ ਦਿਨ ਰਾਤੀ, ਦਿਨ ਰਾਤ ਅਸੀਂ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਾਂ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ। ਪਰਮੇਸ਼ਰ ਹਰ ਹਰ ਪਰਮਾਤਮਾ ਦਾ ਨਾਮ ਜਪਣ ਦੀ ਜਿਹੜੀ ਪ੍ਰੀਤੀ ਹੈ ਔਰ ਮੈਨੇ ਅਸੀਂ ਆਪਣੇ ਹਿਰਦੇ ਵਿੱਚ ਧਾਰਨਾ ਕੀਤੀ ਹੈ। ਹਰ ਹਰ ਹਰ ਔਖਦ ਜਗ ਪੂਰਾ, ਜਪ ਹਰ ਹਰ ਹਉਮੈ ਮਾਰੀ। 600 ਆਪਣੇ 67 ਅੰਗ 'ਤੇ ਚੱਲ ਰਿਹਾ। ਕਹਿੰਦੇ ਇਹ ਨਿਰੰਕਾਰ ਆਪ ਜੀ ਦਾ ਜਿਹੜਾ ਨਾਮ ਹਰ ਹਰ, ਇਹ ਨਾਮ ਜਿਹੜਾ ਸੰਸਾਰ ਵਿੱਚ ਪੂਰਾ ਦਾਰੂ ਆ, ਔਖਦ ਮੈਨੇ ਦਾਰੂ ਆ, ਦਵਾਈ ਹੈ। ਜਿਹਨਾਂ ਗੁਰਮੁਖ ਪਿਆਰਿਆਂ ਨੇ ਪਰਮੇਸ਼ਰ ਨਾਮ ਜਪਿਆ, ਪਾਤਸ਼ਾਹ ਨੇ ਕਿਰਪਾ ਕਰਕੇ ਉਹਨਾਂ ਦੀ ਜਿਹੜੀ ਹੰਗਤਾ ਸੀ, ਮਮਤਾ ਸੀ, ਇਹਨੂੰ ਮਾਰ ਦਿੱਤਾ, ਹਉਮੈ ਨੂੰ ਖਤਮ ਕਰ ਦਿੱਤਾ ਹੈ। ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖ ਅਪਾਰੀ। ਹੇ ਅਗਮ ਸਰੂਪ ਸਤਿਗੁਰੂ ਹਰੀ ਹਰ ਨਿਰੰਕਾਰ ਪਰਮੇਸ਼ਰ, ਆਪ ਜੀ ਦਾ ਜਿਹੜਾ ਬੋਧ ਗਿਆਨ ਹੈ ਇਹ ਬੜਾ ਅਗਮ ਹੈ। ਉੱਥੇ ਬੜੇ ਬੜੇ ਬੁੱਧੀਜੀਵੀਆਂ ਦੀ ਬੁੱਧੀ ਚੱਕਰ ਖਾ ਜਾਂਦੀ ਹੈ। ਔਰ ਹੇ ਅਪਰੰਪਰ ਪੁਰਖ ਅਕਾਲ ਪੁਰਖ ਆਪ ਅਪਾਰੀ, ਅਪਾਰੀ ਮੈਨੇ ਆਪ ਜੀ ਪਾਰਾਵਾਰ ਤੋਂ ਰਹਿਤਿਆ, ਤੁਹਾਡਾ ਕੋਈ ਅੰਤ ਨਹੀਂ ਲੈ ਸਕਦਾ ਹੈ। ਜਨ ਕੋ ਕਿਰਪਾ ਕਰੋ ਜਗ ਜੀਵਨ, ਜਨ ਨਾਨਕ ਪੈ ਸਵਾਰੀ। ਪਾਤਸ਼ਾਹ ਕਹਿੰਦੇ ਇਹ ਜਗ ਦੇ ਜੀਵਨ ਆਸਰਾ ਰੂਪੀ ਸਾਡੇ ਸੇਵਕਾਂ ਦੇ ਉੱਤੇ ਆਪ ਮਿਹਰ ਦੀ ਨਜ਼ਰ ਕਰੋ, ਕਿਉਂ ਤੁਸੀਂ ਹਮੇਸ਼ਾ ਦਾਸਾਂ ਦੀ ਇੱਜ਼ਤ ਨੂੰ ਪੈਜ ਨੂੰ ਸਵਾਰਦੇ ਹੋ, ਇੱਜ਼ਤ ਨੂੰ ਰੱਖਦੇ ਹੋ। ਤਨਾਸਰੀ ਮਹੱਲਾ ਚੌਥਾ। ਹਰ ਕੇ ਜਾਨ ਹਰ ਕੇ ਸੰਤ ਜਨੋ ਹਰ ਜਪਿਓ, ਕਿਨਕਾ ਦੂਖ ਭਰਮ ਪਉ ਭਾਗੀ। ਹੇ ਨਿਰੰਕਾਰ, ਜਿਨ੍ਹਾਂ ਸੰਤਾਂ ਮਹਾਤਮਾ ਨੇ ਆਪ ਦੇ ਹਰੀ ਹਰ ਨਿਰੰਕਾਰ ਆਪ ਦੇ ਨਾਮ ਨੂੰ ਜਪਿਆ, ਆਪ ਜੀ ਨੇ ਕਿਰਪਾ ਕਰ ਉਹਨਾਂ ਦਾ ਦੁੱਖ ਹੈ

ਤੇਰੀ ਸੇਵਾ ਕੀਤੀ ਜਾਂਦੀ ਹੈ। ਹਰ ਕਹਿ ਨਾਮ ਸਦ ਰਤਾ ਵੈਰਾਗੀ ਇਹ ਨਿਰੰਕਾਰ ਮੈਂ ਵੀ ਵੈਰਾਗੀ। ਵੈਰਾਗੀ ਤੋਂ ਮਤਲਬ ਕਿ ਸਵਾਰਾ ਪ੍ਰੀਤਵਾਨ ਹੋ ਕੇ ਆਪ ਦੇ ਨਾਮ ਸੁਣਨ ਵਿੱਚ ਰਤਾ ਮੈਨੇ ਰੰਗਿਆ ਗਿਆ ਹਾਂ। ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤਿ ਹਰ ਲਿਵ ਲਾਗੀ ਰਹਾਓ। ਜਿਸ ਸਮੇਂ ਨਿਰੰਕਾਰ ਆਪ ਜੀ ਦੀ ਕਥਾ ਸੁਣੀ ਉਹ ਕਥਾ ਮੇਰੇ ਮਨ ਨੂੰ ਭਾਵੇ ਚੰਗੀ ਲੱਗੀ ਹੈ। ਸਤਿਗੁਰੂ ਦੀ ਸੱਚੀ ਸਿੱਖਿਆ ਕਰਕੇ ਨਿਰੰਕਾਰ ਜਿਲੇ ਬਿਰਤੀ ਜਿਹੜੀ ਹੈ ਉਹ ਲੱਗ ਰਹੀ ਹੈ। ਰਹਾਓ ਸੰਤ ਜਨਾਂ ਕੀ ਜਾਤ ਹਰ ਸਵਾਮੀ ਤੁਮ ਠਾਕਰ ਹਮ ਸਾਂਗੀ। ਹੇ ਨਿਰੰਕਾਰ ਸਵਾਮੀ ਮਾਲਕ ਆਪ ਦੇ ਸੰਤ ਜਨਾਂ ਮਹਾਂਪੁਰਖਾਂ ਦੀ ਆਪ ਦੇ ਜਿਹੜੇ ਸੰਤ ਜਨਾਂ ਦੀ ਜਾਤੀ ਕੀ ਨਿਰੰਕਾਰ ਦੀ ਜਾਤੀ ਹੈ। ਉਹ ਨਿਰੰਕਾਰ ਦਾ ਰੂਪ ਹੋ ਗਿਆ। ਆਪ ਸੱਚੇ ਠਾਕਰ ਮਾਲਕ ਹੈ। ਅਸੀਂ ਆਪ ਜੀ ਦੇ ਸਾਂਗੀ ਮੈਨੇ ਭੇਖਧਾਰੀ ਨਾਮ ਧਰੀਕ ਸੇਵਕ ਹਾਂ। ਸਾਡੇ 'ਤੇ ਕਿਰਪਾ ਕਰ ਦੇਣਾ ਕਰੋ। ਜੈ ਸੀ ਮਤ ਦੇਵ ਹਰ ਸਵਾਮੀ ਹਮ ਤੈਸੇ ਬੁਲਗ ਬੁਲਾਗੀ। ਹੇ ਨਿਰੰਕਾਰ ਜਿਹੋ ਜਿਹੀ ਆਪ ਮਤ ਅਕਲ ਦਿੰਦੇ ਹਾਂ ਅਸੀਂ ਉਸ ਤਰ੍ਹਾਂ ਦੇ ਬੁਲਗ ਬਚਨ ਜਿਹੜੇ ਆ ਬੁਲਾਗੀ ਮੈਨੇ ਬੋਲਦੇ ਹਾਂ। ਕਿਉਂਕਿ ਜਿਹੜਾ ਸੰਤ ਜਨ ਆ ਸਾ ਜਾਤ ਸਾ ਪਤ ਹੈ ਜਿਹੇ ਕਰਮ ਘੁਮਾਏ। ਇਸ ਕਰਕੇ ਫਿਰ ਉਹ ਜਿਹੜੇ ਹਰ ਕਾ ਸੇਵਕ ਤਾਂ ਫਿਰ ਹਰੀ ਜਿਹਾ ਹੀ ਬਣ ਜਾਂਦਾ। ਜਿਵੇਂ ਸੰਤ ਬਾਬ ਬਸੰਤ ਸਿੰਘ ਉੱਥੇ ਡੁਮੇਲੀ ਗਏ ਅਤੇ ਉਦੋਂ ਛੂਆਛੂਤ ਬਹੁਤ ਹੁੰਦੀ ਸੀ। ਉਹ ਆਪੇ ਹੀ ਭੰਗ 'ਚ ਪਰੇ ਬਹਿ ਗਿਆ। ਵੈਸੇ ਵੀ ਜਦੋਂ ਉਹਨਾਂ ਦੇ ਸਥਾਨ 'ਤੇ ਜਾਓ ਉਹਨੇ ਆਪੇ ਕਹਿ ਦੇਣਾ ਭਾਈ ਅਸੀਂ ਤਾਂ ਇਸ ਤਰ੍ਹਾਂ ਛੂਤ ਰਹੇ ਹਾਂ ਸਾਤੋਂ ਪਰੇ ਰਹੋ। ਇਸ ਤਰ੍ਹਾਂ ਡੁਮੇਲੀ ਪਾਸੇ ਭੰਗ ਤੋਂ ਬਹਿ ਗਿਆ। ਉਦੋਂ ਛੂਆਛੂਤ ਬਹੁਤ ਜ਼ਿਆਦਾ ਕਰਦੇ ਸੀ ਲੋਕ ਅਤੇ ਮਾਰਾ ਹਰਖ ਵਾਲੇ ਨੂੰ ਉੱਠ ਕੇ ਜੱਫੀ 'ਚ ਲੈ ਲਿਆ। ਕਹਿੰਦੇ ਸਭ ਦੋਖ ਗਏ ਚੰਮ ਚੰਬਰੇ। ਪਰਮੇਸ਼ੁਰ ਦੀ ਬੰਦਗੀ ਐਸੀ ਹੈ ਸਾਰੇ ਦੋਸ਼ਾਂ ਨੂੰ ਨਿਵਿਰਤ ਕਰ ਦਿੰਦੀ ਹੈ। ਜਿਸ ਤਰ੍ਹਾਂ ਤੁਸੀਂ ਬੁਲਾਉਂਦੇ ਉਸ ਤਰ੍ਹਾਂ ਅਸੀਂ ਬਚਨ ਬੋਲਦੇ ਹਾਂ। ਕਿਆ ਹਮ ਕਿਰਮ ਨਾਨਕ ਕੀਰੇ ਤੁਮ ਵੱਡ ਪੁਰਖ ਵਡਾਗੀ। ਨਾਨ ਕਿਰਮ ਕਿਰਮ ਬਰੀਕ ਹੁੰਦੇ ਹਨ, ਉਹਨਾਂ ਤੋਂ ਵੀ ਹੋਰ ਨਿੱਕੇ ਕੀੜਿਆਂ ਤੋਂ ਵੀ ਨਿੱਕੇ ਕੀੜੇ ਮੈਨੇ ਨਿੱਕੇ ਕੀੜੇ ਹਾਂ। ਅਸੀਂ ਕਹਿੰਦੇ ਕੀ ਚੀਜ਼ਾਂ ਕੁਛ ਵੀ ਨਹੀਂ। ਆਪ ਵੱਡਿਆਂ ਤੋਂ ਵੱਡੇ, ਵੱਡਿਆਂ ਪੁਰਖਾਂ ਤੋਂ ਵੱਡੇ ਮਹਾਂਪੁਰਖ ਹੋ, ਤੁਹਾਡੇ ਜਿੱਡਾ ਹੋਰ ਕੋਈ ਨਹੀਂ। ਤੁਮਰੀ ਗਤ ਮਿਤ ਕਹਿ ਨਾ ਸਕਿਆ ਪ੍ਰਭ ਹਮ ਕਿਉਂ ਕਰ ਮਿਲ ਹੈ ਭਾਗੀ। ਇਹ ਪ੍ਰਭੂ ਪ੍ਰਭਤਾ ਸੁਣਜੋ, ਆਪ ਜੀ ਦੀ ਗਤ ਦੀ ਮਿਤ ਜਿਹੜੀ ਮਰਜ਼ਾਦਾ ਉਹ ਅਸੀਂ ਕਹਿ ਨਹੀਂ ਸਕਦੇ। ਅਸੀਂ ਤਾਂ ਭਾਗੀ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਬੇਨਤੀ ਕਰੋ ਭਾਗਾਂ ਤੋਂ ਹੁੰਦੇ ਹਾਂ ਅਤੇ ਅਸੀਂ ਆਪ ਨੂੰ ਕਿਵੇਂ ਮਿਲਣਾ ਕਰੀਏ। ਤੁਸੀਂ ਕਿਰਪਾ ਕਰੋ ਤਾਂ ਹੀ ਮਿਲਾਪ ਹੋ ਸਕਦਾ। ਹਰ ਪ੍ਰਭ ਸਵਾਮੀ ਕਿਰਪਾ ਧਾਰੋ ਹਮ ਹਰ ਹਰ ਸੇਵਾ ਲਾਗੀ। ਇਹ ਨਿਰੰਕਾਰ ਮਾਲਕ ਸਾਡੇ 'ਤੇ ਮਿਹਰ ਦੀ ਕਿਰਪਾ ਦ੍ਰਿਸ਼ਟੀ ਧਾਰਨਾ ਕਰੋ, ਜਿਸ ਕਰਕੇ ਅਸੀਂ ਹਰ ਵੇਲੇ ਆਪ ਜੀ ਦੀ ਸੇਵਾ ਵਿੱਚ ਹਰ ਤਰ੍ਹਾਂ ਲੱਗੇ ਹੀ ਰਹੀਏ, ਮਨ ਸੇਵਾ ਕਰਨ ਵਿੱਚ ਲੱਗਾ ਰਹੇ। ਨਾਨਕ ਦਾਸ ਅੰਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੀ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਕੇ ਦੱਸ ਰਿਹਾ ਇਹ ਨਿਰੰਕਾਰ, ਸਾਨੂੰ ਆਪਣੇ ਦਾਸਾਂ ਦੇ ਦਾਸ ਕਰ ਲਓ। ਜਿਸ ਕਰਕੇ ਇਹ ਨਿਰੰਕਾਰ ਅਸੀਂ ਆਪ ਜੀ ਦੀ ਕਥਾ ਨੂੰ ਕਥਨ ਕਰਦੇ ਰਹੀਏ, ਹਰ ਵੇਲੇ ਤੇਰੀ ਉਪਮਾ ਤੇਰੀ ਵਡਿਆਈ ਕਰਦੇ ਰਹੀਏ। ਧਨਾਤਰੀ ਮਹਲਾ ਚੌਥਾ ਹਰ ਕਾ ਸੰਤ ਸਤਿਗੁਰ ਸਤਿਪੁਰਖਾ ਜੋ ਬੋਲੇ ਹਰ ਹਰ ਬਾਣੀ। ਜਿਹੜਾ ਨਿਰੰਕਾਰ ਦਾ ਸੰਤ ਵੀ ਉਹ ਹੀ ਹੈ, ਸਤਿਗੁਰੂ ਵੀ ਉਹ ਹੀ, ਸਤਿਪੁਰਖ ਵੀ ਉਹ ਹੀ। ਜਿਹੜਾ ਗੁਰਮੁਖ ਪਿਆਰਾ ਹਰ ਹਰ ਪਰਮੇਸ਼ੁਰ ਦੀ ਨਾਮ ਰੂਪੀ ਬਾਣੀ ਨੂੰ ਬੋਲੇ ਮੈਨੇ ਬੋਲਦਾ, ਉਹੀ ਸੰਤ ਆ, ਉਹੀ ਸਤਿਗੁਰੂ ਆ, ਉਹੀ ਸਤਿਪੁਰਖ ਆ, ਉਹੀ ਨਿਰੰਕਾਰ ਦਾ ਮਹਾਤਮਾ। ਸਤਿਪੁਰਖ ਰੂਪੀ ਸਤਿਗੁਰੂ ਆ, ਉਹਨਾਂ ਨਾਲ ਮਿਲ ਕਰਕੇ ਜਿਹੜੇ ਹਰੀ ਹਰ ਨਿਰੰਕਾਰ ਪਰਮੇਸ਼ੁਰ ਦੀ ਨਾਮ ਬਾਣੀ ਨੂੰ ਬੋਲਿਆ ਬੋਲਦੇ ਆ, ਉਹੀ ਹਰੀ ਦੇ ਸੰਤ ਆ। ਕਿਉਂਕਿ ਜਿਹੜੇ ਮਹਾਤਮਾ ਉਹ ਹਮੇਸ਼ਾ ਨਿਰੰਕਾਰ ਦਾ ਜਸ ਕਰਦੇ ਕਰਾਉਂਦੇ ਹਨ। ਜੋ ਜੋ ਕਹਿ ਸੁਣਿਆ ਸੋ ਮੁਕਤਾ ਹਨ ਤਿਸ ਕਹਿ ਸਦ ਕੁਰਬਾਨੀ। ਜਿਹੜੇ ਜਿਹੜੇ ਗੁਰੂ ਪਿਆਰੇ ਪਰਮੇਸ਼ੁਰ ਦੀ ਨਾਮ ਬਾਣੀ ਨੂੰ ਕਹਿੰਦੇ ਆ ਅਥਵਾ ਸੁਣਦੇ ਆ ਉਹ ਤੋਂ ਸਦਾ ਮੁਕਤ ਰੂਪ ਆ। ਕਹਿੰਦੇ ਅਸੀਂ ਉਹਨਾਂ ਤੋਂ ਸਦਾ ਬਲਿਹਾਰ ਬਲਿਹਾਰ ਕੁਰਬਾਨ ਜਾਂਦੇ ਹਾਂ। ਹਰ ਕੇ ਸੰਤ ਸੁਣੋ ਜਸ ਕਾਨੀ। ਹਰੀ ਨਿਰੰਕਾਰ ਦੇ ਸੰਤ ਜਨਾਂ ਮਹਾਂਪੁਰਖਾਂ ਨਾਲ ਮਿਲ ਕੇ ਸੰਸਾਰ ਸਾਗਰ ਤੋਂ ਤਰਨ ਵਾਸਤੇ ਕਾਨੀ ਕਿਨਾਰਾ ਕਰਨ ਵਾਲਾ ਜਿਹੜਾ ਨਿਰੰਕਾਰ ਦਾ ਜਸ ਆ ਉਹਨੂੰ ਕਾਨੀ ਮੈਨੇ ਕੰਨਾਂ ਨਾਲ ਸੁਣਨਾ ਕਰੋ। ਹਰ ਹਰ ਕਥਾ ਸੁਣੋ ਇੱਕ ਨਿਮਖ ਪਲ ਸਭ ਕਿਲ ਪਾਪ ਲਹਿ ਜਾਨੀ ਰਹਾਓ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਕਹਿੰਦੇ ਭਾਵੇਂ

0: एक निमख पर चाहे एक पल पर निरंकार परमेश्वर की कथा सुनना करो। या कथा सुन का फल की है कि चारे किल विख जड़े ब्राह्मण कैली खात कंजकान चारी का थाने चारे पाप है, ये सारे दे सारे लै जाएंगे। निरंकार की कथा में ऐसी बरकत है राहो, ऐसा संत साध जिन पाया ते बड़ पुरख बटानी जिन्होंने इस तरह का साधु श्रेष्ठ संत की संगत पा ली है। वो पुरख बड़िया तो बड़े ऐसा संत साध जिन पाया, ऐसा श्रेष्ठ साधु संत जिन पा लिया वो पुरख बड़िया तो बड़े हैं। तिन की धूर मंग है प्रभु स्वामी हम हर लोच लुचानी, ये निराकार स्वामी मालक असि ऐसे महापुरखों के चरणों की धूड़ मंगते हैं, क्योंकि यह निरंकार मैनु ये लोच इच्छा लुचानी मैंने लग रही है। ठीक परमेश्वर सानू आप दे मिलन की इच्छा लग रही है। हर हर सफलो बिरख प्रभु स्वामी जिन जपो से तृप्तानी, ये निरंकार स्वामी मालक आप जी का जड़ा हर हर नाम परमेश्वर थोड़ा नाम है, ज्ञान मुक्ति रूपी फलों के देने वाला है। ये फलों के सहत है क्योंकि सफल बिरश जिन्होंने ये निरंकार आप का नाम जपया वो सब तृप्त हो गया, कोई भुख ही नहीं रह जाती। नींद गुरुदास जी ने वो झाला बाई पारस दे गई सी महाराज आ लै लो, वो कहते लै जा देवी सानू तो लोड़ नहीं। वो फिर उत्थे रह गई, फिर आई तो उत्थे वो झोंपड़ी के मुठे च दिता होया कि महाराज वरतिया ही नहीं, सोहना डेरा बनाते लंगर चलाते सोहना आसन बनाते, कहते देवी सानू लोड़ नहीं। हर सो हीरा छाड़ के करे अन की आस, ते नर दोजक जाएंगे सत पाख है रविदास। कहते नाम रूपी हीरे नो बड़ा हीरा केड़ा है, हर हर अमृत पी तृप्ता से सब लाथी भूख बखानी। जड़े हरिहर परमेश्वर के नाम रूपी अमृत में पी के तृप्त हो गया, कोई भुखे नहीं रही। उन्हों की पखानी पखाण वाली ये मन पखाण वाली जी तृष्णा सी ना, तृष्णा रूपी भुख लै गई उन्होंने मन के बच्चों भूमे ने, पृथ्वी के खानी आकाश के सारे पदार्थों की भुख लै गई। इस मात लोग दे स्वर्ग लोग के पदार्थों की भी उन्होंने कोई भुख नहीं रह गई। जिनके बड़े भाग बड उच्चे तिना हर जपो जम फानी, जिन्हों गुरमुखों के बड़िया तो वे उच्चे श्रेष्ठ भाग आ उन्होंने गुरमुखों ने जपने योग परमात्मा के नाम जपया है, तथा उन्होंने आप निरंकार जपया होर गुरमुखों तो ही नाम जपाया है। तिना हर संगत मेल प्रभु स्वामी जन नानक दास दसानी, पातशाह कहते हैं स्वामी मालक मैनू उन्होंने प्यारियों की संगत बिच हर वेले मलाई रख। जड़े जन दासा दे दास तनासरी महला चौथा, हम अंधले अंध विखै विखराते क्यों चल है गुरचाली। हे पातशाह असी अंधे अग्ञानी जीव हैं, ज्ञान वराग रूपी नेत्रां तों हीणे हाँ। अंध जड़े ये बकार आ ये जीव नूं अन्या करन वाले इन्हां विखियां दे विखै हैं राते तदाकार हो रहे मिल रहे हैं। इस वास्ते असी सतगुरां दी चाल ते किवें चलांगे जदों मत जिहड़ी उह पुठे पासे लगी होई है। सतगुर दया करे सुखदाता हम लावे अपन पाले, सुखां नूं देण वाले कौन है सतगुर सच्चे पातशाह। अपने ते कष्ट झल के किन्ने संगत नूं सुख दिते, मारन तत्तियां तवियां दे बैठे जी सीर दा बलिदान दिता, पुत्र परवाह गुरसिख शहीद करा के सानू सुख देने वास्ते किनिया कुरबानियां बलिदान दिते। हे पातशाह आप अपनी मेहर की दृष्टि करो, सानू अपना नाम रूपे पल्ले ना ला लो, कृपा करो उपदेश रूपे पल्ला कट लई। ये सतगुरां की चाल से असीं तां ही चल सकते हैं तुर सकते हैं। गुरसिख मित चलो गुरचाली, ये गुरसिख रूपी मित्रो सतगुरां की जिहड़ी चाल रस्ता मर्यादा बनी है उहदे मुताबिक चलना करो। जो गुर कहे सोई भल मन हो, हर हर कथा निराली रहो। जो सतगुरु सच्चे पातशाह कहिंदे आ उह हुक्म नूं भला करके मनो, एवें नक ना जाड़ो। और जिहड़ी निरालियां करन वाली निरंकार की कथा आ इहनूं सुनना करो, क्योंकि जिहड़ी परमेश्वर की कथा ये जीव नूं मोह ममता तो निराला कर दिंदी है। रहो हर के सुन सुनो जन भाई गुर सेवियो बेग बेगाली, ये निरंकार दे संत जनो महात्मा जनो सुनो बेग बेगाली छेती दो छेती सतगुरां दी सेवा करो, इच आलस ना करो। बेगाली हाँ जी बेमेने द्वैश नू गालन वाली ਧਾਤੂਰਾਂ ਦੀ ਸੇਵਾ, ਉਹ ਸੇਵਾ ਨੂੰ ਬੇਗਮਨ ਸ਼ੀਘਰ ਕਰੋ, ਛੇਤੀ ਕਰੋ, ਹੈ ਸਤਿਗੁਰੂ ਦੀ ਸੇਵਾ ਕਰੋ, ਸਤਿਗੁਰੂ ਦੀ ਬਾਣੀ ਪੜ੍ਹੋ, ਸਤਿਗੁਰੂ ਦੇ ਨਾਮ ਦਾ ਸਿਮਰਨ ਕਰੋ, ਸਤਿਗੁਰ ਸੇਵ ਕਰ ਚਾਰ ਵਾਧੋ ਮਤ ਜਾਣੋ ਆਜ ਕੇ ਕਾਲੀ, ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕਰਕੇ ਪਰਮੇਸ਼ਰ ਦਾ ਨਾਮ ਰੂਪੀ ਖਰਚਾ ਪਰ ਲੋਕ ਵਾਸਤੇ ਬੰਨ ਲਓ। ਅੱਜ ਕਹਿੰਦੇ ਬੁੱਧੀ ਰੂਪੀ ਪੱਲੇ ਬੰਨ ਲਓ, ਇਹ ਕਹਿੰਦੇ ਗੱਲ ਮਤਾਂ ਜਾਣੋ ਕਿ ਕੱਲ੍ਹ ਨੂੰ ਕਰ ਲਾਂਗੇ, ਪਰਸੋਂ ਕਰ ਲਾਂਗੇ, ਇਹ ਤਾਂ ਸਮਾਂ ਹੋਣਾ ਹੀ ਆ, ਇਹ ਸਮਾਂ ਕਿੱਥੋਂ ਮਿਲਣਾ, ਅਤੇ ਨਹੀਂ ਤਾਂ ਉਹ ਸਮਾਂ ਬੀਤ ਜਾਂਦਾ। ਜਿਸ ਤਰ੍ਹਾਂ ਕੋਈ ਰਾਣੀ ਸੀ, ਉਹ ਸੰਗਤ ਵੱਲ ਲੱਗਦੀ ਨਾ, ਉਹ ਸੰਤਾਂ ਮਹਾਂਪੁਰਸ਼ਾਂ ਨੂੰ ਰਾਜਾ ਲੈ ਕੇ ਗਿਆ। ਸੰਤ ਕਹਿਣ ਲੱਗੇ ਦੇਵੀ ਆਹ ਮੱਕੀ ਦਾ ਖੇਤ ਇੱਕ ਛੱਲੀ ਤੋੜ ਕੇ ਲਿਆ, ਹੈਂ ਉਹ ਇਹ ਨਹੀਂ ਚੰਗੀ, ਇਹ ਨਹੀਂ ਚੰਗੀ, ਸਾਰਾ ਖੇਤ ਲੰਘ ਕੇ ਖਾਲੀ ਆ ਗਈ। ਅਤੇ ਕਹਿੰਦੇ ਮਹਾਰਾਜ ਕੋਈ ਚੰਗੀ ਨਹੀਂ ਮਿਲੀ। ਕਹਿੰਦੇ ਬਸ ਇਸ ਤਰ੍ਹਾਂ ਕਰਦੇ ਉਮਰ ਬੀਤ ਜਾਣੀ ਹੈ, ਪੱਲੇ ਕੁਛ ਨਹੀਂ ਪੈਣਾ, ਅਤੇ ਭਜਨ ਬਾਣੀ ਕਰਕੇ ਜਨਮ ਸਵਾਰ ਲੈਣਾ ਚਾਹੀਦਾ। ਇਸ ਢੰਗ ਦੇ ਨਾਲ ਸੰਤਾਂ ਨੇ ਉਹਨੂੰ ਨਾਮ ਜਪਣ ਲਾ ਦਿੱਤਾ ਸੀ। ਹਰ ਕੇ ਸੰਤ ਜਪੋ ਹਰ ਜਪਣਾ, ਹਰ ਸੰਤ ਚੱਲੇ ਹਰ ਨਾਲੀ। ਕਹਿੰਦੇ ਜਿਹੜੇ ਪਰਮਾਤਮਾ ਦੇ ਸੰਤਾਂ ਨਾਲ ਮਿਲ ਕੇ ਪਰਮਾਤਮਾ ਦੇ ਜਪ ਨੂੰ ਜਪਣਾ ਕਰੋ, ਜੋ ਸੰਤ ਜਨੋ ਸੰਤ ਸਮੇਂ ਪਰਮੇਸ਼ਵਰ ਦਾ ਨਾਮ ਨਾਲ ਜਾਣ ਵਾਲਾ, ਨਾਲ ਚੱਲਣ ਵਾਲਾ ਹੈ। ਜਿਨ ਹਰ ਜਪਿਆ ਸੀ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਜਿਹਨੂੰ ਗੁਰਮ ਪਿਆਰਿਆਂ ਨੇ ਪਰਮੇਸ਼ਵਰ ਨਾਮ ਜਪਿਆ, ਉਹ ਨਾਮ ਜਪਦੇ ਜਪਦੇ ਉਹਦਾ ਹੀ ਰੂਪ ਹੋ ਗਿਆ ਕੇਲ ਲਾਲੀ। ਜਲ ਦੇ ਅੰਦਰ ਕੇਲ ਖੇਲਾਂ ਖੁਸ਼ੀਆਂ ਨੂੰ ਕਰਨ ਵਾਲਾ ਨਿਰੰਕਾਰ ਉਹਨਾਂ ਨੂੰ ਮਿਲਿਆ। ਸੰਸਾਰ ਕੇਲ ਖੇਡ ਦੇ ਇੱਕ ਲਾਲੀ, ਖੇਲਣ ਵਾਲਾ ਕੌਣ ਆ, ਨਿਰੰਕਾਰ। ਇਹ ਸਾਰੀ ਰਚਨਾ ਉਹਨੇ ਰਚਾਈ, ਆਪੇ ਖੇਲਾਂ ਖੇਲ ਲਿਆ, ਉਹਨਾਂ ਗੁਰਮ ਪਿਆਰਿਆਂ ਨੂੰ ਕੇ ਨਾਮ ਜਪ ਕੇ ਮਿਲ ਗਿਆ ਹੈ। ਹਰ ਹਰ ਜਪਨ ਜਪ ਲੋ ਚਲੋ ਚਾਨੀ, ਹਰ ਕਿਰਪਾ ਕਰ ਬਣ ਵਾਲੀ। ਜਿਨ੍ਹਾਂ ਨੇ ਮਨ ਦੇ ਵਿੱਚ ਨਿਰੰਕਾਰ ਦੇ ਨਾਮ ਨੂੰ ਜਪ ਕੇ ਜਪਣ ਦੀ ਲੋਚ, ਲੋਚਣਾ ਹੁੰਦਾ ਇੱਛਾ ਦਾ, ਲੋਚਾਨੀ ਲੱਗੀ ਹੋਈ ਹੈ, ਇਹੀ ਚਾਹ ਲੱਗੀ ਹੋਈ ਹੈ, ਨਾਮ ਜਪੀਏ ਨਾਮ ਜਪੀਏ, ਉਹਨਾਂ ਨੂੰ ਸੰਸਾਰ ਬਣਦਾ ਜਿਹੜਾ ਮਾਲਕ ਨਿਰੰਕਾਰ ਆ ਉਹ ਮਿਲ ਗਿਆ, ਅਤੇ ਉਹਨਾਂ ਦੀ ਮਾਣ ਕਿਰਪਾ ਦ੍ਰਿਸ਼ਟੀ ਕਰਦਾ। ਲੋਚਾਨੀ ਲਲੇ ਨੂੰ ਹੋੜਾ ਵੀ ਹੈ, ਔਂਕੜ ਵੀ ਹੈ, ਇਹ ਮੱਧਮ ਆਵਾਜ਼ 'ਚ ਬੋਲਣਾ। ਜਾਂ ਨਾਨਕ ਸੰਗਤ ਸਾਧ ਹਰ ਮਿਲ ਹੋ, ਹਮ ਸਾਧ ਜਿਨ੍ਹਾਂ ਪਗਰਾਲੀ। 668 ਪੰਨੇ 'ਤੇ ਕਿਰਪਾ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ। ਕਹਿੰਦੇ ਮੈਨੂੰ ਸੰਤ ਜਨਾ ਮਹਾਂਪੁਰਖਾਂ ਦੀ ਸੰਗਤ 'ਚ ਮਿਲਾ ਦਿਓ। ਕਹਿੰਦੇ ਮੈਂ ਉਹਨਾਂ ਮਹਾਤਮਾ ਜਨ ਦੇ ਪਗ ਚਰਨਾਂ ਦੀ ਰਾਲੀ ਮੈਨੇ ਧੂੜ ਹਾਂ। ਤਨਾਸੀ ਮਹਲਾ ਚੌਥਾ। ਹਰ ਹਰ ਬੂੰਦ ਭਏ ਹਰ ਸਵਾਮੀ, ਹਮ ਚਾਤਰਕ ਬਿਲਲ ਬਿਲਲਾਤੀ। ਇਹ ਸ਼ਬਦ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਪ੍ਰੀਤ ਦਾ ਵਰਣਨ ਕਰਦੇ ਹਨ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੇ ਨਾਲ ਸਾਡੀ ਕਿਸ ਤਰ੍ਹਾਂ ਪ੍ਰੀਤੀ ਹੈ। ਪਾਤਸ਼ਾਹ ਕਿਰਪਾ ਕਰਦੇ ਆ। ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਹਰ ਜੀਵਾਂ ਨੂੰ ਹਰਿਆ ਕਰਨ ਵਾਲਾ ਕੌਣ ਹੈ, ਨਿਰੰਕਾਰ ਪਰਮੇਸ਼ਰ ਸਵਾਮੀ ਮਾਲਕ, ਆਪ ਸਵੰਤੀ ਬੂੰਦ ਹੋ ਰਹੇ। ਇਹ ਪਾਤਸ਼ਾਹ ਅਸੀਂ ਪਪੀਹੇ ਮੰਗ ਆਪਦੇ ਦਰਸ਼ਨ ਰੂਪੀ ਸਵੰਤੀ ਬੂੰਦ ਵਾਸਤੇ ਹਾਂਜੀ ਬਿੱਲਿਆਂ ਦੀ ਤਰ੍ਹਾਂ ਬਿਰਲਾਪ ਕਰਦੇ ਹਾਂ। ਬਿਲਲ ਬਿਰਲਾਤੀ, ਬਿੱਲਿਆਂ ਦੀ ਤਰ੍ਹਾਂ ਬਿਰਲਾਪ ਕਰਦੇ ਹਾਂ। ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵ ਹੋ ਹਰ ਨਿੰਮ ਖਾਤੀ। ਇਹ ਨਿਰੰਕਾਰ ਪਰਮੇਸ਼ਰ ਆਪਣੀ ਮਿਹਰ ਦੀ ਨਜ਼ਰ ਕਰੋ, ਔਰ ਮੇਰੇ ਮੁੱਖ ਮੂੰਹ ਦੇ ਅੰਦਰ ਪਰਮਾਤਮਾ ਦਾ ਨਾਮ ਰੂਪੀ ਸਵੰਤੀ ਬੂੰਦ ਨਿਮਕ ਥੋੜ੍ਹਾ ਮਾਤਰ ਵੀ ਦੇ ਦੇਣਾ ਕਰੋ, ਜੋ ਨਿਮਕ ਖਾਤੀ ਹੈ ਨਿਮਕ ਲੂਣ ਦੀ ਤਰ੍ਹਾਂ ਬੜੀ ਸਵਾਦਲੀ ਹੈ, ਉਹ ਪਰਮਾਤਮਾ ਦਾ ਨਾਮ ਮੇਰੇ ਮੂੰਹ 'ਚ ਦੇਣਾ ਕਰੋ। ਹੁਣ ਸਬਜ਼ੀ ਬਣਾਉਂਦੇ, ਦਾਲ ਬਣਾਉਂਦੇ ਹਾਂ, ਭਾਵੇਂ ਘਿਓ ਤੁੜਕਾ ਜਿੰਨਾ ਮਰਜ਼ੀ ਲਾ ਲਓ, ਇਹ ਤਾਂ ਲੂਣ ਨਾ ਪਾਓ ਕੋਈ ਸਵਾਦ ਹੀ ਨਹੀਂ। ਇਸ ਕਰਕੇ ਨਿਹੰਗ ਸਿੰਘ ਨੂੰ ਸਰਵਰਸ ਕਹਿੰਦੇ। ਸੋ ਇਸ ਵਾਸਤੇ ਹੇ ਪਾਤਸ਼ਾਹ ਤੇਰਾ ਜਿਹੜਾ ਨਾਮ ਆ ਇਹ ਵੀ ਬੜਾ ਸਵਾਦ ਵਾਲਾ ਹੈ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਇਹ ਨਿਰੰਕਾਰ ਪਰਮੇਸ਼ਰ ਅਸੀਂ ਆਪ ਤੋਂ ਨੇ ਕਰਾਤੀ, ਇੱਕ ਰਾਤ ਵੀ ਨਹੀਂ ਰਹਿ ਸਕਦੇ, ਅਥਵਾ ਰਾਤੀ ਰੱਤੀ ਭਰ ਜਿੰਨਾ ਵੀ ਨਹੀਂ ਰਹਿ ਸਕਦੇ। ਜਿਉਂ ਬਿਨ ਅਮਲਾ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ ਰਹੋ। ਵਿਸਰਾਮ ਦੇ ਕੇ ਕਿਰਪਾ ਕਰਦੇ, ਜਿਵੇਂ ਅਮਲੀ ਬੰਦਾ ਜਿਹੜਾ ਉਹ ਅਮਲ ਮਿਲੇ ਤੋਂ ਬਿਨਾਂ ਮਰ ਜਾਂਦਾ, ਉਹਦੀ ਮੌਤ ਹੈ। ਇਸ ਤਰ੍ਹਾਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਅਸੀਂ ਮਰ ਜਾਂਦੇ ਹਾਂ, ਸਾਡਾ ਜੀਵਨ ਹੀ ਤੇਰਾ ਨਾਮ ਹੈ। ਬਾਣੀ ਨਾਲ ਉਹਨਾਂ ਦੀ ਇੰਨੀ ਪ੍ਰੀਤੀ ਹੁੰਦੀ ਹੈ। ਇਸ ਤਰ੍ਹਾਂ ਪਤੀ ਵਰਤਾ ਇਸਤਰੀ ਜੈਦੇਵ ਦੇ ਘਰੋਂ ਮਾਤਾ ਜੀ ਸੀ, ਉਹ ਕੁਦਰਤੀ ਰਾਜੇ ਦੀ ਜਿਹੜੀ ਰਾਣੀ ਸੀ ਜਿੱਥੇ ਇਹ ਨੌਕਰੀ ਕਰਦੇ ਸੀ, ਉਹ ਕੁਦਰਤੀ ਰਾਣੀ ਦਾ ਭਰਾ ਮਰ ਗਿਆ ਤੇ ਜਿਹੜੀ ਭਰਜਾਈ ਸੀ ਉਹ ਨਾਲ ਸਤੀ ਹੋ ਗਈ। ਉਹ ਬੜੀ ਵਡਿਆਈ ਕਰਦੀ ਹੈ ਕਿ ਮੇਰੀ ਭਰਜਾਈ ਦੇਖੋ ਨਾਲੇ ਮੇਰੇ ਭਰਾ ਦੇ ਸਤੀ ਹੋ ਗਈ, ਕੈਸੀ ਸਤਵੰਤੀ। ਉਹ ਪਦਮਾਵਤੀ ਭਗਜਿਆ ਦੇਵ ਦੇ ਘਰ ਵਾਲੀ ਕਹਿਣ ਲੱਗੀ, ਕਹਿੰਦੇ ਅਸਲੀ ਸਤੀ ਤਾਂ ਉਹ ਆ ਪਤੀ ਦੇ ਸੁਣਦਿਆਂ ਉਹਦੇ ਪ੍ਰਾਣ ਤਿਆਗਦੇ। ਕਹਿੰਦੇ ਦੇਖਾਂਗੇ। ਹੁਣ ਮਨ 'ਚ ਰੜਕ ਰੱਖੀ, ਰਾਜੇ ਨੂੰ ਕਿਹਾ ਵੀ ਉਹ ਕਿਤੇ ਉਹਦਾ ਜੈਦੇਵ ਦਾ ਕੋਈ ਹਾਂਜੀ ਕਮੀਜ਼ ਜਾਂ ਚੋਲਾ ਜਿਹੜਾ ਚੱਕ ਲਿਆ ਇਹ ਲੈ ਜਾਇਓ, ਸ਼ਿਕਾਰ ਖੇਡਣ ਜਾਊਂਗੇ, ਖੂਨ ਨਾਲ ਲਵੇੜ ਕੇ ਲੈ ਆਇਓ। ਅਤੇ ਦੱਸ ਦਿਓ ਵੀ ਜੈਦੇਵ ਨਾਲ ਲਗਾਇਆ ਸੀ, ਸ਼ੇਰ ਨੇ ਖਾ ਲਿਆ। ਹਾਂਜੀ ਅਤੇ ਉਹ ਜਿਸ ਵੇਲੇ ਇਸ ਤਰ੍ਹਾਂ ਕੀਤਾ ਉਹ ਲਿਆਏ ਕੁੜਤਾ ਦਿਖਾ ਲਿਆ, ਕਹਿੰਦੇ ਲਿਬੜਿਆ ਭਗਤ ਜੀ ਨੂੰ ਤਾਂ ਸ਼ੇਰ ਖਾ ਗਿਆ। ਹਾਂਜੀ ਅਤੇ ਪਦਮਾਵਤੀ ਨੇ ਉਦੋਂ ਸਰੀਰ ਤਿਆਗਤਾ। ਹੁਣ ਪਛਤਾਉਂਦੇ ਆ ਵੀ ਅਸੀਂ ਇਹ ਛਲ ਦੇ ਨਾਲ ਕੀਤਾ। ਹੁਣ ਜਿਹੜੇ ਅੱਗੇ ਗਏ ਅਗਲੇ ਲੋਕ ਭਗਤ ਦੇਵ ਜੈਦੇਵ ਜੀ ਉੱਥੇ ਹੈ ਨਹੀਂ, ਕਹਿਣ ਲੱਗੇ ਕਿ ਭਗਤ ਜੀ ਤੇਰੇ ਪਤੀ ਦਾ ਹਲੇ ਮਾਤ ਲੋਕ ਜਿਉਂਦੇ ਆ, ਹਾਂਜੀ ਹੁਣ ਰੂਹ ਉੱਥੇ ਘੁੰਮਦੀ ਇਹ ਭਗਤ ਜੀ ਦੀ ਭਗਤ ਜੀ ਦੇ ਕੋਲ ਗਏ, ਅਰਦਾਸ ਕੀਤੀ, ਮਾਫ਼ੀ ਮੰਗੀ, ਮਹਾਰਾਜ ਮਾਫ਼ ਕਰ ਦਿਓ। ਉਹ ਕਹਿੰਦੇ ਵੀ ਹੁਣ ਮਾਫ਼ੀ ਇਹ ਆ, ਅੱਜ ਤੋਂ ਬਾਅਦ ਅਸੀਂ ਹੁਣ ਤੁਹਾਡੀ ਨੌਕਰੀ ਨਹੀਂ ਕਰਨੀ, ਤੁਹਾਡੇ ਕੋਲ ਨਹੀਂ ਰਹਿਣਾ, ਪਰਮਾਤਮਾ ਦੀ ਬੰਦਗੀ ਕਰਾਂਗੇ। ਫਿਰ ਭਗਤ ਜੀ ਨੇ ਉਹਨਾਂ ਦੀ ਆਤਮਾ ਨੂੰ ਸਰੀਰ 'ਚ ਲਿਆਂਦਾ। ਇਸ ਕਰਕੇ ਅਸਲੀ ਸਤੀ ਤਾਂ ਫਿਰ ਇਹ ਹੀ ਆ, ਕਿਉਂਕਿ ਇਸੇ ਤਰ੍ਹਾਂ ਜਿਹੜੇ ਪ੍ਰੇਮੀ ਆ ਉਹ ਵੀ ਉਹ ਤੋਂ ਬਿਨਾਂ ਰਹਿ ਨਹੀਂ ਸਕਦੇ। ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ, ਅਸੀਂ ਵੀ ਤੇਰੇ ਨਾਮ ਤੋਂ ਬਿਨਾਂ ਇਵੇਂ ਮਰ ਜਾਂਦੇ ਹਾਂ। ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨਾ ਸਕੈ ਅੰਤ ਮਾਤੀ। ਇਹ ਨਿਰੰਕਾਰ ਪਰਮੇਸ਼ਰ ਆਪ ਦਾ ਅੰਤ ਜਿਹੜਾ ਅਗਾਹ ਬਹੁਤ ਬੜਾ ਹੈ, ਅਗਾਧ ਬੋਧ ਹਾਂਜੀ ਸਰਵਰ ਸਮੁੰਦਰ ਦੀ ਨਹੀਂ। ਇਸ ਲਈ ਇਹ ਸੱਚੇ ਪਾਤਸ਼ਾਹ ਤੇਰਾ ਅੰਤ ਜਿਹੜਾ ਆ ਇੱਕ ਥੇਲਾ ਥੋੜ੍ਹਾ ਮਾਤਰ ਵੀ ਅਸੀਂ ਨਹੀਂ ਲੈ ਸਕਦੇ। ਤੂੰ ਪਰੈ ਪਰੈ ਪਰੰਪਰ ਸਵਾਮੀ ਵਿੱਚ ਜਨ ਹੋ ਆਪਣੀ ਗਾਤੀ। ਇਹ ਅਪਰੰਪਰ ਸੰਸਾਰ ਤੋਂ ਪਰਾਰੂਪ ਸਵਾਮੀ ਨਿਰੰਕਾਰ ਪਰਮੇਸ਼ੁਰ ਆਪ ਪਰੇ ਤੋਂ ਪਰੇ ਹੈ, ਔਰ ਆਪਣੀ ਗਾਤੀ ਜਿਹੜੀ ਪ੍ਰਾਪਤੀ ਦੀ ਹਾਂਜੀ ਜਾਂ ਗਾਤੀ ਰੀਤੀ ਹੈ ਮਰਜ਼ਾਦਾ ਆ, ਇਹਨੂੰ ਆਪੇ ਜਾਣਦੇ ਹਾਂ, ਦੂਆ ਕੋਈ ਨਹੀਂ ਜਾਣਦਾ, ਜਾਂ ਜਿਹਨੂੰ ਜਣਾ ਦਿਓ ਉਹ ਜਾਣਦਾ। ਹਰ ਕੇ ਸੰਤ ਜਣਾ ਹਰ ਜਪਿਓ ਗੁਰੰਗ ਚੁਲੂ ਲੈ ਰਾਤੀ। ਜਿਹੜੇ ਤੇਰੇ ਸੰਤ ਜਾਣਿਆ ਉਹਨੇ ਤੇਰੇ ਨਾਮ ਨੂੰ ਜਪਿਆ, ਕਿਉਂਕਿ ਇਹ ਪਰਮੇਸ਼ੁਰ ਉਹਨਾਂ ਦੀ ਬੁੱਧੀ ਸਤਿਗੁਰਾਂ ਨੇ ਗਿਆਨ ਗਿਆਨ ਰੂਪ ਗੂੜੇ ਰੰਗ ਵਿੱਚ ਰਾਤੀ ਮੈਨੇ ਰੰਗ ਦਿੱਤੀ ਹੈ। ਚਲੂਲਾ ਮੈਨੇ ਗਾੜਾ ਰੰਗ ਜਿਹੜਾ ਲਾਲ ਗਾੜਾ ਰੰਗ। ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਉਤਮ ਪਾਤੀ। ਹਰੀ ਹਰ ਨਿਰੰਕਾਰ ਦੇ ਭਗਤਾਂ ਦੀ ਆਤਮਾ ਨੇ ਬਹੁਤ ਬੜੀ ਸੋਭਾ ਬਣ ਰਹੀ, ਵਡਿਆਈ ਬਣ ਰਹੀ, ਕਿਉਂਕਿ ਉਹਨਾਂ ਨੇ ਉਤਮ ਪਾਤੀ ਪਾਤੀ ਨਾਮ ਪਤੀ ਜਿਹੜਾ ਨਿਰੰਕਾਰ ਪਤੀ ਸਾਰਿਆਂ ਦਾ ਮਾਲਕ ਆ ਉਹਦੇ ਨਾਮ ਨੂੰ ਜਪਿਆ ਹੈ। ਅਤੇ ਜਿਹਨਾਂ ਨੇ ਜਪਣ ਕਰਕੇ ਇਹਨਾਂ ਦੀ ਉੱਤਮ ਪਾਤੀ ਉਹਨਾਂ ਦੀ ਜਿਹੜੀ ਇੱਜ਼ਤ ਉਹ ਵੀ ਬੜੀ ਉੱਤਮ ਸ੍ਰੇਸ਼ਟ ਬਣ ਗਈ ਹੈ। ਆਪੇ ਠਾਕਰ ਆਪੇ ਸੇਵਕ ਆਪ ਬਣਾਵੇ ਪਾਤੀ। ਇਹ ਨਿਰੰਕਾਰ ਤੋਂ ਆਪੇ ਠਾਕਰ ਰੂਪ ਹੈ, ਆਪੇ ਸੇਵਕ ਦਾਸ ਰੂਪ ਹੈ। ਸਾਰੀਆਂ ਪਾਤੀ ਰੀਤਾਂ ਮਰਜ਼ਾਦਾ ਨੂੰ ਤੂੰ ਆਪੇ ਢੰਗਾਂ ਰੰਗਾਂ ਨੂੰ ਬਣਾਉਣ ਵਾਲਾ ਹੈ। ਨਾਨਕ ਜਨ ਤੂੰ ਮੇਰੀ ਸਰਨ ਆਈ ਹਰ ਰੱਖੋ ਲਾਜ ਭਗਾਤੀ। ਇਹ ਪਾਤਸ਼ਾਹ ਅਸੀਂ ਤੁਹਾਡੀ ਸ਼ਰਨ 'ਚ ਆ ਗਏ। ਇਹ ਨਿਰੰਕਾਰ ਕਿਰਪਾ ਕਰਕੇ ਆਪਣੇ ਭਗਾਤੀ ਭਗਤਾਂ ਦੀ ਇੱਜ਼ਤ ਨੂੰ ਤੁਸੀਂ ਆਪੇ ਰੱਖਦੇ ਹੋ। ਜਿਹੜਾ ਵੀ ਤੁਹਾਡੀ ਸ਼ਰਨ ਆਉਂਦਾ ਭਾਈ ਤਰਲੋਕੇ ਦੀ ਤੁਸੀਂ ਲਾਜ ਰੱਖੀ ਹੈ, ਭਾਈ ਕਟਾਰੂ ਦੀ ਤੁਸੀਂ ਲਾਜ ਰੱਖੀ ਹੈ, ਬਾਬੇ ਬਿਧੀ ਚੰਦ ਦੀ ਤੁਸੀਂ ਲਾਜ ਰੱਖੀ ਹੈ। ਜਦੋਂ ਸੰਕਟ ਆਇਆ ਉਦੋਂ ਤੁਸੀਂ ਸਹਾਇਤਾ ਕੀਤੀ, ਕਟਾਰੂ ਦੇ ਵੱਟੇ ਪੂਰੇ ਕੀਤੇ, ਤਰਲੋਕੇ ਦੀ ਤਲਵਾਰ ਲਿਸ਼ਕ ਦੀ ਦਿਖਾਈ, ਬਿਧੀ ਚੰਦ ਨੂੰ ਬਲ ਦੀ ਭੱਠੀ ਚੋਂ ਬਚਾਇਆ। ਇਸ ਤਰ੍ਹਾਂ ਬੇਅੰਤ ਕੌਤਕ ਤੁਹਾਡੇ ਹੈਗੇ। ਧਨਾਸਰੀ ਮਹੱਲਾ ਚੌਥਾ। ਕਲਯੁਗ ਦਾ ਧਰਮ ਕਹੋ ਤੁਮ ਭਾਈ ਕਿ ਛੁੱਟ ਹੈ ਹਮ ਛੁੱਟ ਕਾਕੀ। ਚੌਥੇ ਪਾਤਸ਼ਾਹ ਜੀ ਜਿਗਿਆਸੂ ਮਹਾਤਮਾ ਦੇ ਬਚਨਾਂ ਦੁਆਰਾ ਕਿਰਪਾ ਕਰ ਰਿਹਾ। ਇਹ ਸੰਤ ਜਨੋ ਇਹ ਮਹਾਤਮਾ ਜਨੋ ਹਾਂਜੀ ਕਹਿੰਦੇ ਸਾਨੂੰ ਇਹ ਗੱਲ ਪੁੱਛਣੀ ਚੰਗੀ ਲੱਗੀ ਹੈ ਕਿ ਤੁਸੀਂ ਕਲਯੁਗ ਦਾ ਧਰਮ ਕਹੋ, ਅਸੀਂ ਕਲਯੁਗ ਦੇ ਦੁੱਖਾਂ ਤੋਂ ਕਿਵੇਂ ਛੁਟਕਾਰਾ ਪ੍ਰਾਪਤ ਕਰੀਏ, ਕਿਉਂਕਿ ਛੁਟਕਾਕੀ ਸਾਡੇ ਮਨ 'ਚ ਕਲਯੁਗ ਦੇ ਦੁੱਖਾਂ ਤੋਂ ਪਾਪਾਂ ਤੋਂ ਛੁੱਟਣ ਦੀ ਇੱਛਾ ਲੱਗ ਰਹੀ ਹੈ। ਸੰਤ ਮਹਾਤਮਾ ਕਹਿ ਰਹੇ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੈ ਤੈਰਾਕੀ। ਕਹਿੰਦੇ ਜਿਹੜੀ ਆਸਾ ਤ੍ਰਿਸ਼ਨਾ ਰੂਪੀ ਨਦੀ ਹੈ ਇਹ ਤੋਂ ਪਾਰ ਹੋਣ ਵਾਸਤੇ ਅਸੀਂ ਇਹ ਨਿਰੰਕਾਰ ਤੁਹਾਡਾ ਜਿਹੜਾ ਬਾਣੀ ਦਾ ਜਾਪ ਕਰਨਾ ਇਹ ਸਾਡੇ ਲਈ ਬੇੜੀ ਹੈ। ਇਸ ਕਲਪਾਂ ਵਿਕਲਪਾਂ ਰੂਪੇ ਜਿਹੜੇ ਨਾਲੇ ਆ ਇਹਨਾਂ ਤੋਂ ਪਾਰ ਹੋਣ ਵਾਸਤੇ ਪਰਮੇਸ਼ੁਰ ਤੁਹਾਡਾ ਨਾਮ ਹੀ ਤੁਲਾ ਹੈ। ਸੰਸਾਰ ਸਮੁੰਦਰੋਂ ਤੈਰਾਕੀ ਕਰਨ ਵਾਸਤੇ ਇਹ ਪਰਮੇਸ਼ੁਰ ਤੁਹਾਡਾ ਨਾਮ ਜਪਣਾ ਇਹ ਤਰਿਆ ਮੈਨੇ ਸਾਡੇ ਲਈ ਜਹਾਜ਼ ਹੈ। ਜਿਸ ਸਮੇਂ ਪਰਮਾਤਮਾ ਦੇ ਨਾਮ ਨੂੰ ਜਪਿਆ ਤਾਂ ਤੜਕ ਦੇ ਕੇ ਆਪ ਬਹੁਤ ਛੇਤੀ ਹਾਂਜੀ ਸੰਸਾਰ ਸਾਗਰ ਤੋਂ ਤਰ ਗਏ। ਆਪ ਵੀ ਤਰ ਗਏ ਹਾਂ, ਉਹਨਾਂ ਨੂੰ ਵੀ ਤੈਰਾਕੀ ਧਾਰ ਦਿੱਤਾ ਹੈ। ਹਰ ਕੀ ਇਲਾਜ ਰੱਖੋ ਹਰ ਜਨ ਕੀ, ਬਾਬਾ ਨਾ ਪੁੱਛਣ ਵਾਲੇ ਮਹਾਂਪੁਰਖ ਬਾਬਾ ਬਹਾਲਦਾਸ ਨੂੰ ਕਹਿੰਦੇ ਤੁਸੀਂ ਬਾਬੇ ਸ੍ਰੀ ਚੰਦ ਨੂੰ ਮੰਨਦੇ ਹਾਂ, ਅਸੀਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਨੂੰ, ਅਸੀਂ ਤੁਹਾਡਾ ਮੰਤਰ ਨਹੀਂ ਬਦਲਾਂਗੇ, ਕਿਰਪਾ ਕਰ ਦਿਆਂਗੇ। ਫਿਰ ਇਹਨਾਂ ਨੂੰ ਹੁਕਮ ਲਾ ਕੇ 110 ਸ੍ਰੀ ਜਪ ਜੀ ਸਾਹਿਬ ਉਹ ਰੋਜ਼ ਕਰਨੇ ਆ, 10 ਸਾਲ ਜਾਂ 12 ਸਾਲ ਉਹ ਵੀ ਕਰਦੇ ਰਹੇ, ਕਿਰਪਾ ਕਰਤੀ। ਫਿਰ ਪੁੱਛਣ ਲੱਗੇ ਬਾਲਦਾਸ ਅਸੀਂ ਤੇਰੇ ਦੁਆਰਾ ਤੇਰੇ ਸਾਰੇ ਪਰਿਵਾਰ ਦਾ ਭਲਾ ਕਰਨਾ। ਕਹਿੰਦੇ ਮਹਾਰਾਜ ਤਾਂ ਸਮਰੱਥਾ ਆਪ ਜੀ ਵਿੱਚ ਹੀ ਹੈ। ਕਹਿੰਦੇ ਕਿੰਨੇ ਸ੍ਰੀ ਜਪ ਜੀ ਸਾਹਿਬ ਦੇ ਪਾਠ ਕਰਦਾ? ਕਹਿੰਦੇ 110 ਪਾਠ ਕਰਦਾ। ਕਹਿੰਦੇ ਫਿਰ ਤਾਂ ਤੂੰ ਸਾਰੇ ਸੰਸਾਰ ਦਾ ਭਲਾ ਕਰ ਸਕਦਾ। ਸੋ ਇਸ ਵਾਸਤੇ ਬਾਣੀ ਵਿੱਚ ਇੱਡੀ ਵੱਡੀ ਤਾਕਤ ਆ, ਜਿਹੜਾ ਨਾਮ ਜਪਦਾ ਉਹ ਆਪ ਵੀ ਤਰ ਜਾਂਦਾ, ਹੋਰਨਾਂ ਵੀ ਤਾਰਨ ਦੀ ਸਮਰੱਥਾ ਮਹਾਰਾਜ ਦੇ ਦਿੰਦੇ। ਹਰ ਜੀ ਇਲਾਜ ਰੱਖੋ ਹਰ ਜਨ ਕੀ, ਹੇ ਹਰੀ ਜੀਓ ਨਿਰੰਕਾਰ ਜੀਓ, ਆਪ ਕਿਰਪਾ ਕਰਕੇ ਜਿਹੜੇ ਹਰੀ ਦੇ ਜਨ ਦਾਸ ਸੇਵਕ ਆ ਉਹਨਾਂ ਦੀ ਤੁਸੀਂ ਇਲਾਜ ਰੱਖਦੇ। ਹੇ ਨਿਰੰਕਾਰ, ਮੇਰੀ ਦਾਸ ਦੀ ਵੀ ਤੁਸੀਂ ਲੱਜਾ ਰੱਖਣਾ ਕਰੋ। ਹਰ ਹਰ ਜਪਨ ਜਪਾਵੋ ਆਪਣਾ ਹਮ ਮਾਗੀ ਭਗਤ ਕਾਕੀ ਰਾਹੋ, ਵਿਸਰਾਮ ਦੇ ਕੇ ਕਹਿ ਰਹੇ ਹਾਂ। ਹੇ ਨਿਰੰਕਾਰ, ਹੇ ਪਰਮੇਸ਼ਰ ਸਾਨੂੰ ਆਪਣਾ ਨਾਮ ਜਪਾਓ, ਮੈਨੂੰ ਇਕਾਕੀ ਕੇਵਲ ਆਪ ਦੀ ਇੱਕ ਭਗਤੀ ਮੰਗੀ ਹੈ, ਇੱਕੋ ਇੱਕ ਕੇਵਲ ਤੁਹਾਡੀ ਭਗਤੀ ਮੰਗੀ, ਹੋਰ ਤੁਹਾਤੋਂ ਕੋਈ ਚੀਜ਼ ਮੰਗਦੇ ਨਹੀਂ। ਮੈਂ ਤੁਹਾਤੋਂ ਹਾਂਜੀ ਇਕਾਂਤ ਭਗਤੀ ਮੰਗੀ ਹੈ, ਇਕਾਂਤ ਹੋ ਕੇ ਤੁਹਾਡੀ ਭਗਤੀ ਕਰਾਂ, ਥੱਲੇ ਬਹਿ ਕੇ ਤੁਹਾਡਾ ਨਾਮ ਜਪਾਂ, ਭਾਵ ਸੰਸਾਰ ਦੇ ਮੋਹ ਤੋਂ ਉੱਪਰ ਉੱਠ ਕੇ ਤੁਹਾਡਾ ਨਾਮ ਜਪਾਂ। ਇਕਾਂਤ ਭਗਤੀ ਦਾ ਜਿਹੜਾ ਪ੍ਰਸੰਗ ਆ, ਇਸ ਵਾਸਤੇ ਕਿਉਂਕਿ ਜਿਹੜੇ ਭਗਤੀ ਕਰਨੀ ਹੈ ਇਹ ਨਹੀਂ ਫਿਰ ਔਲਾ ਬੋਲਾ। ਹਾਂਜੀ ਇਹ ਤਾਂ ਬੰਦੇ ਨੂੰ ਇਕਾਂਤ ਹੋ ਕੇ ਬੈਠ ਕੇ ਫਿਰ ਨਾਮ ਜਪਿਆ ਜਾਂਦਾ, ਇਸ ਵਾਸਤੇ ਭਗਤੀ ਕਰਨੀ ਹੈ। ਇੱਕੋ ਇੱਕ ਪਰਮੇਸ਼ੁਰ ਦੀ ਭਗਤੀ, ਕੇਵਲ ਸ਼ੁੱਧ ਨਿਰੰਕਾਰ ਦੀ ਭਗਤੀ ਕਰਨੀ ਮੰਗੀ ਹੈ। ਹਰ ਕੇ ਸੇਵਕ ਸੇ ਹਰ ਪਿਆਰੇ ਜਨ ਜਪਿਓ ਹਰ ਵਚਨਾਕੀ, ਉਹ ਨਿਰੰਕਾਰ ਦੇ ਸੇਵਕ ਪਰਮੇਸ਼ੁਰ ਨੂੰ ਪਿਆਰੇ ਆ ਜਿਹਨਾਂ ਗੁਰੂ ਪਿਆਰਿਆਂ ਨੇ ਸਤਿਗੁਰਾਂ ਦੇ ਬਚਨਾਂ ਦੁਆਰਾ ਪਰਮੇਸ਼ੁਰ ਦੇ ਨਾਮ ਨੂੰ ਜਪਣਾ ਕੀਤਾ ਹੈ। ਜਿਨ ਜਪਿਓ ਹਰ ਬਚਨਾਕੀ, ਜਿਨ੍ਹਾਂ ਨੇ ਮਾਤਾ ਦੇ ਉਦਰ ਵਿੱਚ ਕੀਤੇ ਹੋਏ ਜਿਹੜੇ ਕੌਲ ਇਕਰਾਰ ਸੀ ਉਹਨਾਂ ਦੇ ਮੁਤਾਬਕ ਪਰਮੇਸ਼ੁਰ ਨਾਮ ਨੂੰ ਜਪਿਆ। ਜਦੋਂ ਪੁੱਠਾ ਲਟਕਦਾ ਸੀ ਅਰਦਾਸ ਕਰਦਾ ਸੀ ਮਹਾਰਾਜ ਇਸ ਨੀਂਦ ਕੋਠੀਓ ਬਾਹਰ ਕੱਢ ਤੁਹਾਡਾ ਨਾਮ ਜਪੂ, ਪਰ ਜਦੋਂ ਜੰਮ ਕੇ ਆਇਆ ਤਾਂ ਉਹ ਐਸਾ ਮਾਇਆ ਦਾ ਬੁੱਲਾ ਪਿਆ ਅਤੇ ਫਿਰ ਅਤੇ ਮਾਇਆ ਨੇ ਉਹ ਐਸਾ ਪ੍ਰਭਾਵ ਪਾਇਆ ਹਾਂਜੀ ਅਤੇ ਉਹ ਨਾਮ ਜਪਣਾ ਛੱਡਤਾ, ਮਾਇਆ ਪਦਾਰਥ ਸਮਝ ਦੌੜ ਲੱਗ ਗਈ। ਜਿਹਨਾਂ ਨੇ ਨਿਰੰਕਾਰ ਦੇ ਨਾਮ ਜੋਪਿਆ ਕਹਿੰਦੇ ਉਹਨਾਂ ਨੇ ਬਚਣਾ ਕੀ, ਉਹਨੀ ਬਚਣਾ ਕੀਤਾ ਆ ਜਿਹਨੇ ਨਾਮ ਜਪਿਆ। ਇਸ ਵਾਸਤੇ ਜਿਹੜਾ ਇਹ ਤਾਂ ਅਰਥ ਵਾਸਤੇ ਕੀਤਾ, ਲੇਕਿਨ ਜਿਹੜਾ ਪਾਠ ਸੰਪਰਦਾਇ ਹੈ ਉਹ ਬਚਨਾਕੀ ਇਕੱਠਾ ਹੀ ਕਰਨਾ ਹੈ। ਲੇਖਾ ਚਿੱਤਰਗੁਪਤ ਜੋ ਲਿਖਿਆ ਸਭ ਛੁੱਟੀ ਜਮ ਕੀ ਬਾਕੀ, ਚਿੱਤਰ ਦੇ ਗੁਪਤ ਜਿਹੜੇ ਰਾਤ ਦਿਨ ਦਾ ਲੇਖਾ ਲਿਖਦੇ ਆ, ਮੈਂ ਲੇਖਾ ਲਿਖਿਆ ਸੀ ਜਦੋਂ ਤੇਰੀ ਛੰਨ ਲੈ ਲਈ, ਉਹ ਸਾਰੇ ਲੇਖੇ ਦੀ ਬਾਕੀ ਜਿਹੜੀ ਜਮ ਰਾਜੇ ਵੱਲੋਂ ਸੀ ਉਹ ਛੁੱਟ ਗਈ। ਇਹ ਤਾਂ ਗੁਰੂ ਮਹਾਰਾਜ ਲਕੀਰੇ ਫੇਰਤੀ ਕਿ ਤੁਹਾਡਾ ਹਿਸਾਬ ਕਿਤਾਬ ਦੇ ਖਤਮ ਹੋ ਗਿਆ। ਕਰਕੇ ਸੰਤ ਜਪਿਓ ਮਨ ਹਰ ਹਰ ਅਲੱਗ ਸੰਗਤ ਸਾਧ ਜਨਾਂ ਕੀ। ਇਸ ਵਾਸਤੇ ਕਹਿੰਦੇ ਨਿਰੰਕਾਰ ਦੇ ਜਿਹੜੇ ਸੰਤ ਮਹਾਤਮਾ ਜਨ ਆ ਜਿਹਨਾਂ ਦੇ ਮਨ 'ਚ ਪਰਮੇਸ਼ੁਰ ਦੇ ਨਾਮ ਨਾਲ ਪ੍ਰੀਤੀ ਪੈ ਗਈ, ਨਾਮ ਨੂੰ ਜਪਿਆ, ਉਹਨਾਂ ਸਾਧ ਜਨਾਂ ਦੀ ਮਹਾਤਮਾ ਜਨਾਂ ਦੀ ਸੰਗਤ ਵਿੱਚ ਲੱਗ ਜਾਣਾ ਕਰ। ਇੱਥੇ ਜਨਾਂ ਕੀ ਪਾਠ ਵੱਖਰਾ ਵੱਖਰਾ, ਜਨਾਕੀ ਨਹੀਂ ਕਰਨਾ। ਦਿਨੇ ਸੂਰ ਤ੍ਰਿਸ਼ਨਾ ਅਗਨ ਬੁਝਾਨੇ ਸਿਵ ਚਰੇ ਵਿੱਚ ਚੰਦ ਚੰਦਾਕੀ, ਇੱਥੇ ਇਕੱਠਾ ਹੀ ਆ। ਛੇਵੇਂ ਨੇ ਜਿਹੜਾ ਕਲਿਆਣ ਸਰੂਪੀ ਹੈ, ਚੰਦਰਮਾ ਚੰਦਾਕੀ ਸ਼ਾਂਤੀ ਦੇ ਕਰਨ ਵਾਲਾ, ਜਿਸ ਵੇਲੇ ਹਿਰਦੇ ਰੂਪੀ ਆਕਾਸ਼ ਵਿੱਚ ਉਹ ਚੜ੍ਹ ਗਿਆ ज्ञान रूपी चंद्रमा प्रकाश हो गया तद इन्हें अरसूर फिर बारह सूरजा वर्ग जी तृष्णा रूपी अग थी ना वो बुझ गई अंदर ठंड पै गई जी। और कल्याण रूप चंद्रमा चंदा की जरा शांति दे करने वाला जो हृदय आकाश में प्रकाश हो गया तो फिर दिनियर सूर बारह सूर जान की जी कृष्णा की अग सी वो बुझ गई अंदर शांत हो गया ठंड पै गई। तुम बड़ पुरख बड आगम गोचर तुम आपे आप पाकी आप बड़िया तो बड़े महापुरख हैं मन करके अगाम इंद्रिया करके गोचर हैं तुम ये जिन्ना ये सारा संसार अपने आप तो अपनी सत्ता द्वारा पैदा किया तुम आपे आप पाकी तुम अपने आप पाकी मैंने निर्लेप रहने वाले हैं तुम्हें कोई लेप छेप नहीं जन नानक को प्रभु कृपा की जय करदा संदास दे साकी सतगुरु सचे पातशाह कह रहे हैं ये नानकर मैं साढ़े दासां दे मेहर की नज़र करो और अपने दासां दे दासां दा दास कर लो सन दासन दास दे साकी दासां दा दास दासां दा दास कर लो तनासी महला चौथा कर पंजवा दो पदे एक ओंकार सतगुर प्रसाद उरतार विचार मरार मनोरम मनमोहन नाम जपीने तनासी आज चौथे पातशाह पंजवें घर विच दो पदे दो पदों का शब्द उचार दे वाहिगुरु जी कहन ओंकार प्रकाश रूपां सतगुरु जी की प्रसाद कृपा नाल प्राप्ति हुंदी है और धार विचार मुरार रमो रम सारे रमो मैंने रमिया हुआ रम मैंने जड़ा बड़ा सुंदर है मुरारी मन रूपी मुरदा तू मरन वाला पूरे विचार नूं हिरदे च धारना करो और मनमोहन जड़ा मन मोहन वाला निरंकार के नाम नूं जपना करो जिन्होंने परमेश्वर के नाम पातशाह कहते जपया है अदृष्टा गोचर परंपर स्वामी गुरपुरै प्रगट कर दीने फिर पातशाह कहते हैं कि वह नाम जपन वाले फिर बरकत भी दिता वो परमेश्वर जड़ा अदृष्ट वो देखने नहीं आता उन्होंने अदृष्ट जड़ा अगोचर इंद्रियों के विषय परंपर पारावरण पाया जाता स्वामी सारा मालक निरंकार परमात्मा पूरे सतगुरों ने कृपा करके जो बुद्धि को माया का पर्दा चकिया प्रगट कर दिता राम पारस चंदन हम कास्ट लोस्ट हे राम मैंने पाई राम का नाम पारस से चंदन वर्गा जिमें पारस धातुओं ने सोना बना चंदन अपने वर्गा चंदन बना लगा असं कास्ट कास्ट से लोस्ट लोहे वर्गे से तुम कृपा करके सानू अपने च भेद कर लिया हर संघ हरी सत संघ पाए हर कंचन चंदन किन्ने रहो विश्राम देव कह रहे जिस समय निरंकार की संगत की संगी हो गए तो फिर निरंकार स्वरूप सतगुरों ने लोहे तो सोना काठ लकड़ तो चन्न बना दिता सुगंधी आले कर दिता रहो नव छे खट बोला है मुख आगन मेरा हर प्रभ एवन पतीने नौ बया करना छे शास्त्र खट मैंने छे वेद दे अंग चाहे ना सारियां नूं मूंह जवानी चेते कर लै मूंह दे रसना दे अगर भाग ते पढ़दा होवे जदों कोई पुछे एकदम जवाब दे दे एकदम सुनावे इन्ने कंठ पर मेरा जिहड़ा निरंकार परमेश्वर आ इन्नियां गल्लां चेते करने नाल भी प्रसन्न नहीं हुंदा जे नाम नहीं जपिया ते सारा कुछ निष्फल आ नौ वै करने इंद्र चंद्र कास कृत्सन पपीशल साकटाइन पाणी अमर जन इंद्र छे शास्त्र सांख्या न्याय विशेष क्या ममांस क्या योग ते वेदांत छे वेद्या केड़े केड़े सिख्या कल्प व्याकरण नरुक्त छंद ज्योतिष है इन्हों की वंड शास्त्रां च इस तरह लिखी हुई है वेद सिख्या नाक्या कल्प नू हाथिया व्याकरण मूह नरुक्त नू कानिया ज्योतिष नू अखां कहिंदे आ इस तरह सियाने लोगों ने कोई कल्पना की है जन नानक हर हिरदय साथ आव हो कहते हैं जनो उस परमेश्वर मन में सदा ध्योना करो वो महाराज की कृपा होंगी इस तरह मेरा प्रभु पीने क्यों हर पर मेरा पीने इस तरह मेरा जरा नानकर पीने मैंने भेजी जाता प्रसन्न हो जाता है तनासरी महला चौथा गुण कहो हर लोह कर सेवा सतगुर एव हर हर नाम त्याई हे भाई ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕਰੋ, ਨਿਰੰਕਾਰ ਦੇ ਗੁਣਾਂ ਨੂੰ ਕਹੋ, ਪਰਮਾਤਮਾ ਦੇ ਸਰੂਪ ਨੂੰ ਜਾਣਨਾ ਕਰੋ, ਸਾਰਿਆਂ ਵਿੱਚ ਨਿਰੰਕਾਰ ਲਓ ਮੈਨੇ ਲਖਣਾ ਕਰੋ, ਇਸ ਤਰ੍ਹਾਂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੋ। ਇਹ ਸਾਰੀ ਯੁਗਤੀ ਮਾਰਨ ਦੱਸ ਦਿੱਤੀ ਹੈ। ਇੱਕ ਤਰ੍ਹਾਂ ਦੇ ਉਹਦੇ ਗੁਣਾਂ ਨੂੰ ਕਹੋ, ਫਿਰ ਹਰੀ ਨਿਰੰਕਾਰ ਨੂੰ ਲਖਣਾ ਕਰੋ, ਜਾਣਨਾ ਕਰੋ, ਅਤੇ ਕਰ ਸੇਵਾ ਸਤਿਗੁਰ, ਸਤਿਗੁਰ ਦੀ ਸੇਵਾ ਵੀ ਕਰੋ। ਇਹ ਹਰ ਹਰ ਨਾਮ 'ਤੇ ਇਸ ਤਰ੍ਹਾਂ ਹਰੀ ਹਰ ਨਾਮ ਧਿਆਉਣਾ ਕਰੋ। ਹੁਣ ਕਈ ਸੇਵਾ ਨਹੀਂ ਕਰਦੇ, ਜਾਪ ਕਰਦੇ ਆ, ਕਈ ਜਾਪ ਕਰਦੇ ਆ, ਸੇਵਾ ਨਹੀਂ ਕਰਦੇ। ਇਹ ਸਾਰੀਆਂ ਗੱਲਾਂ ਜਿਹੜੀਆਂ ਜ਼ਰੂਰੀ ਆ। ਹਰ ਦਰਗਾਹ ਭਾਵ ਹੈ ਫਿਰ ਜਨਮਨਾ ਆਵ ਹੈ, ਹਰ ਹਰ ਹਰ ਜੋਤ ਸਮਾਈ। ਜਿਸ ਸਮੇਂ ਹਰੇਕ ਵਿੱਚ ਨਿਰੰਕਾਰ ਦੀ ਜੋਤ ਸਮਾਈ ਨੂੰ ਤੂੰ ਜਾਣ ਲਏਗਾ ਨਾ, ਇਹ ਮਨਬਾਣੀ ਸਰੀਰ ਘਰ ਸਾਰਿਆਂ ਵਿੱਚ ਨਿਰੰਕਾਰ ਦੀ ਜੋਤ ਸਮਾਈ ਹੋ ਜਾਣੇਗਾ, ਤਾਂ ਨਿਰੰਕਾਰ ਵੀ ਜਿਹੜਾ ਨਿਰੰਕਾਰ ਹੈ ਉਹਦੀ ਪਰਲੋਕ ਦਰਗਾਹ ਵਿੱਚ ਤੂੰ ਨਿਰੰਕਾਰ ਨੂੰ ਪਾ ਜਾਏਗਾ। ਫਿਰ ਤੂੰ ਜੰਮਣ ਵਾਲੇ ਚੱਕਰ 'ਚ ਨਹੀਂ ਆਵੇਂਗਾ, ਤਾਂ ਫਿਰ ਨਿਰੰਕਾਰ ਦੀ ਪਰਲੋਕ ਕਹਿ ਲਓ, ਦਰਗਾਹ ਕਹਿ ਲਓ, ਉਸ ਨਿਰੰਕਾਰ ਨੂੰ ਪਾ ਜਾਏਗਾ, ਤੇਰਾ ਜੰਮਣ ਵਾਲਾ ਚੱਕਰ ਜਿਹੜਾ ਖਤਮ ਹੋ ਜਾਣਾ। ਉਹ ਸੰਤਾਂ ਨੂੰ ਕਹਿਣ ਲੱਗੇ, ਮਹਾਰਾਜ ਰੱਬ ਦੇ ਦਰਸ਼ਨ ਕਰਾਓ। ਫਿਰ ਉਹ ਜੇ ਕਹਿਣਾ ਅਤੇ ਸੰਤ ਕਹਿੰਦੇ, ਚੰਗਾ ਕੱਲ੍ਹ ਨੂੰ ਦਹੀਂ ਲਿਆਏ, ਇਸ਼ਨਾਨ ਕਰਾਂਗੇ, ਫਿਰ ਦੱਸਾਂਗੇ। ਦਹੀਂ ਲੈ ਅਤੇ ਅੱਗੇ ਸੰਤ ਬਾਹਰ ਅੰਦਰ ਗਏ ਹੋਏ ਸੀ ਅਤੇ ਉੱਥੇ ਇੱਕ ਬੜਾ ਸਾਰਾ ਅਜਗਰ ਨਾਗ ਘੁੰਮੇ, ਉਹ ਡਾਂਗ ਲੈ ਕੇ ਉਹਦੇ ਮਗਰ ਜਿਉਂ ਪਿਆ ਅਤੇ ਸੰਤਾਂ ਹੈ ਨਹੀਂ ਕਿਤੇ ਲੜੇ ਨਾ ਜਾਏ, ਅਤੇ ਉਹਦੇ ਮਗਰ ਲੈ ਕੇ ਭੱਜਿਆ ਡਾਂਗ ਅਤੇ ਡਾਂਗਾਂ ਮਾਰ ਦਿੱਤੀਆਂ, ਉਹ ਸਭ ਤੋਂ ਉੱਥੇ ਸ਼ਪਨ ਹੋ ਗਿਆ। ਸੰਤ ਕਹਿੰਦੇ, ਦਹੀਂ ਲਿਆਇਆ? ਕਹਿੰਦੇ ਹਾਂ। ਕਹਿਣ ਲੱਗੇ, ਲੈ ਫਿਰ ਪਿੰਡੇ ਨੂੰ ਮਾਲ ਇਸ਼ਨਾਨ ਕਰ ਲਈ। ਜਿਹੜੇ ਮਾਲ ਲਗਾ ਬੜਬੜੀਆਂ ਲਾਸ਼ਾਂ ਪਈਆਂ। ਕਹਿੰਦੇ, ਮਹਾਰਾਜ ਕਿਹੜਾ ਦੋਸ਼ ਹੈ, ਤੇਨੇ ਲਾਸ਼ਾਂ ਪਾਈਆਂ। ਸੰਤ ਚੁੱਪ। ਇਹਦੇ ਹਟਿਆ ਇਹਨਾਂ ਪੁੱਛੀ ਆ, ਕਹਿੰਦੇ ਤੇਰੀ ਕਿਰਪਾ ਹੀ ਹੈ। ਕਹਿੰਦੇ, ਮੇਰੀ ਮਹਾਰਾਜ ਕਿਰਪਾ, ਅਸੀਂ ਕਿਵੇਂ ਕਰ ਸਕਦੇ ਹਾਂ ਐਸਾ ਪਾਪ। ਕਹਿੰਦੇ, ਸੱਪ ਘੁੰਮਦਾ ਸੀ? ਅੱਗੇ ਹਾਂ। ਤੂੰ ਡਾਂਗਾਂ ਮਾਰੀਆਂ? ਅੱਗੇ ਹਾਂ। ਕਹਿੰਦੇ, ਫਿਰ ਤੂੰ ਨਿਰੰਕਾਰ ਦਾ ਦਰਸ਼ਨ ਦੇਣ ਆਇਆ ਸੀ, ਤੂੰ ਡਾਂਗਾਂ ਨਾ ਕੁੱਟਿਆ? ਕਹਿੰਦੇ, ਅਸੀਂ ਰੂਪ ਧਾਰਿਆ ਸੀ, ਆਦੇਸ਼ ਤੇਰੀਆਂ ਲਾਸ਼ਾਂ ਪਾਈਆਂ। ਕਹਿੰਦੇ, ਜਿੰਨਾ ਚਿਰ ਸਾਰਿਆਂ 'ਚ ਪਰਮਾਤਮਾ ਨਹੀਂ ਦੇਖਦਾ, ਉਨਾ ਚਿਰ ਪਰਮਾਤਮਾ ਨਹੀਂ ਮਿਲਦਾ। ਇਸ ਵਾਸਤੇ ਜਦੋਂ ਕਹਿੰਦੇ ਹਰ ਸਮੇਂ ਹਰੇਕ 'ਚ ਪਰਮਾਤਮਾ ਦੀ ਜੋਤ ਨੂੰ ਸਮਾਇਆ ਹੋਇਆ ਜਾਣੇਗਾ, ਫਿਰ ਉਹ ਨਜ਼ਰ ਆਏਗਾ। ਮਨ ਕਰਕੇ ਬਾਣੀ ਗੱਲ ਸ਼੍ਰੀ ਸਾਰਿਆਂ 'ਚ ਪਰਮਾਤਮਾ ਦੀ ਜੋਤ ਸਮਾਈ ਹੋ ਜਾਣੇਗਾ, ਫਿਰ ਨਿਰੰਕਾਰ ਦੀ ਦਰਗਾਹ 'ਚ ਤੂੰ ਪਾ ਜਾਏਗਾ, ਜੰਮਣ ਵਾਲੇ ਚੱਕਰ 'ਚ ਨਹੀਂ ਆਏਗਾ। ਜਪ ਮਨ ਨਾਮ ਹਰੀ ਹੋਏ ਸਰਬ ਸੁਖੀ। ਹੇ ਮਨਾ, ਨਿਰੰਕਾਰ ਦੇ ਨਾਮ ਨੂੰ ਜਪ, ਫਿਰ ਤੂੰ ਸਾਰੀ ਤਰ੍ਹਾਂ ਹੀ ਸੁਖੀ ਹੋ ਜਾਣਾ। ਤੂੰ ਤਾਂ ਕਹਿੰਦਾ ਮੈਂ ਫਲਾਨੀ ਤਰ੍ਹਾਂ ਸੁਖੀ ਹੋਵਾਂ, ਸਾਰੇ ਸੁੱਖ ਮਿਲ ਜਾਣਗੇ। ਹਰ ਜਸ ਊਚ ਸਭਨਾ ਦੇ ਉੱਪਰ, ਹਰ ਹਰ ਹਰ ਸੇਵ ਛਡਾਈ ਰਹੋ। ਹਰੀ ਦਾ ਜਿਹੜਾ ਜਸ ਨਿਰੰਕਾਰ ਦੀ ਵਡਿਆਈ ਸਾਰਿਆਂ ਤੋਂ ਉੱਚੀ ਹੈ, ਸਾਰੇ ਸਾਧਨਾਂ ਤੋਂ ਉੱਪਰ ਹੈ, ਸਾਰੇ ਸਾਧਨ ਪਿੱਛੇ ਰਹਿ ਜਾਂਦੇ। ਹਰੇਕ ਜੀਵਾਂ ਨੂੰ ਉਹ ਨਿਰੰਕਾਰ ਹਰਿਆਂ ਭਰਿਆਂ ਕਰਨ ਵਾਲਾ, ਐਸਾ ਜਿਹੜਾ ਹਰੀ ਨਿਰੰਕਾਰ ਹੈ, ਉਹਦੀ ਜਿਹੜੀ ਸੇਵਾ ਪਰਮੇਸ਼ਰ ਦੀ, ਉਹ ਜਮਾਂ ਤੋਂ ਛਡਾਉਣ ਵਾਲੀ ਹੈ ਰਹੋ। ਇਸ ਵਾਸਤੇ ਹੁਣ ਜਿਹੜੇ ਮਨਮੁਖ ਲੋਕ ਆ, ਉਹਨਾਂ ਦੀ ਸੇਵਾ ਕੀਤੀ ਵੀ ਇੱਕ ਸੇਵਾ ਹੀ ਹੋ ਜਾਂਦੀ ਹੈ। ਹਰ ਕਿਰਪਾ ਨੇ ਦਕੀਨੀ ਗੁਰ ਭਗਤ ਹਰ ਦੀਨੀ, ਤਬ ਹਰ ਤੋਂ ਪ੍ਰੀਤ ਬਣੇ ਆਈ। ਜਿਸ ਸਮੇਂ ਕਿਰਪਾ ਦੀ ਨਿਧੀ ਕੌਣ ਨਿਰੰਕਾਰ ਨੇ ਕਿਰਪਾ ਕੀਤੀ, ਮਿਹਰ ਕੀਤੀ, ਮਿਹਰ ਦੀ ਨਜ਼ਰ ਕੀਤੀ, ਸਤਿਗੁਰਾਂ ਨੇ ਪਰਮਾਤਮਾ ਦੀ ਭਗਤੀ ਦੇ ਦਿੱਤੀ, ਉਸ ਵੇਲੇ ਪਰਮਾਤਮਾ ਨਾਲ ਸਾਡੀ ਜਿਹੜੀ ਪ੍ਰੀਤੀ ਸੀ, ਪਿਆਰ ਸੀ, ਉਹ ਬਣ ਆਇਆ। ਬਹੁ ਚੰਦ ਗੁਸਾਰੀ ਹਰਨਾਮ ਔਰ ਧਾਰੀ, ਨਾਨਕ ਹਰ ਭਏ ਹੈ ਸਿਖਾਈ। ਪਾਤਸ਼ਾਹ ਜੀ ਕਹਿ ਰਹੇ ਆ, ਬਹੁਤ ਤਰ੍ਹਾਂ ਦੀ ਚਿੰਤਾ ਨੂੰ ਤਿਆਗ ਕੇ ਨਿਰੰਕਾਰ ਦੀ ਪ੍ਰੀਤੀ ਹਿਰਦੇ ਵਿੱਚ ਧਾਰ ਲਈ ਹੈ, ਕਿਉਂਕਿ ਲੋਕ ਇਲਾਜ ਕਿੱਥੋਂ ਉੱਪਰ ਉੱਠਣਾ ਪੈਂਦਾ। ਜਿਹੜੇ ਲੋਕ ਇਲਾਜ ਪਿਆ, ਉਹ ਇਹ ਭਗਤੀ ਨਹੀਂ ਕਰਦਾ। ਲੈ ਹੁਣੇ ਉਮਰ ਜਾਗ ਲਈਏ, ਹਾਲੇ ਕਿਹੜੀ ਉਮਰ ਆ, ਹੁਣ ਤਾਂ ਖਾਣ ਪੀਣ ਦੀ ਉਮਰ ਆ। ਇਸ ਤਰ੍ਹਾਂ ਹੀ ਲੋਕ ਆਪਣਾ ਜੀਵਨ ਵਿਅਰਥ ਗਵਾ ਲੈਂਦੇ। ਪਾਤਸ਼ਾਹ ਕਹਿੰਦੇ, ਨਿਰੰਕਾਰ ਆਪ ਸਿਖਾਈ। ਜਿਹੜਾ ਵੀ ਬਚਨ ਮੰਨ ਕੇ ਗੁਰੂ ਵਾਲਾ ਬਣਦਾ, ਨਾਮ ਜਪਦਾ, ਸੇਵਾ ਕਰਦਾ, ਲੋਕ ਰਾਜ ਤੋਂ ਉੱਪਰ ਉੱਠ ਕੇ ਕਹਿੰਦੇ ਪਰਮਾਤਮਾ ਦੀ ਸਹਾਇਤਾ ਕਰਨ ਵਾਲਾ ਹੋ ਜਾਂਦਾ ਹੈ। ਅਸਲੀ ਮਹਲਾ ਚੌਥਾ, ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ ਪੌਜਲ ਪਾਰੋਤਾਰੀ। ਗੁਰਮੁਖ ਜਨੋ, ਹਰੀ ਦੇ ਨਾਮ ਨੂੰ ਪੜ੍ਹੋ, ਪਰਮਾਤਮਾ ਦੇ ਨਾਮ ਨੂੰ ਲਿਖੋ, ਪਰਮਾਤਮਾ ਦੇ ਨਾਮ ਨੂੰ ਜਪੋ, ਪਰਮਾਤਮਾ ਦਾ ਜਸ ਗਾਉਣਾ ਕਰੋ, ਫਿਰ ਉਹ ਨਿਰੰਕਾਰ ਤੈਨੂੰ ਸੰਸਾਰ ਸਮੁੰਦਰ ਤੋਂ ਪਾਰ ਉਤਾਰੇਗਾ। ਹਰ ਭੋਜਲ ਪਾਰ ਉਤਾਰੀ ਮਨ ਬਚਨ ਹਿਰਦੈ ਧਿਆਏ ਹਰ ਹੋਏ ਸੰਤੁਸ਼ਟ ਇਹ ਭਾਨ ਹਰ ਨਾਮ ਰਾਰੀ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਹਿਰਦੇ ਚ ਨਿਰੰਕਾਰ ਦੇ ਨਾਮ ਨੂੰ ਧਿਆਉਣਾ ਕਰ ਫਿਰ ਉਹ ਨਿਰੰਕਾਰ ਤੇਰੇ ਤੇ ਸੰਤੁਸ਼ਟ ਮੈਨੇ ਪ੍ਰਸੰਨ ਹੋ ਜਾਏਗਾ। ਇਹ ਭਾਨ ਹਰ ਨਾਮ ਰਾਰੀ ਇਸ ਢੰਗ ਦੇ ਨਾਲ ਮੁਰਾਰੀ ਮਨ ਰੂਪੀ ਮੁਰਦੈਂਤ ਨੂੰ ਮਾਰਨ ਵਾਲਾ ਪਰਮੇਸ਼ਰ ਉਹਦੇ ਨਾਮ ਨੂੰ ਭਾਣਵੇਂ ਨੇ ਉਚਾਰਨਾ ਕਰ। ਮਨ ਜਪੀਏ ਹਰ ਜਗਦੀਸ਼ ਮਿਲ ਸੰਗ ਸਾਧੂ ਮੀਤ ਮਿੱਤਰੋ ਸੰਤਾਂ ਮਹਾਂਪੁਰਖ ਸੰਗ 'ਚ ਮਿਲ ਕੇ ਸੰਸਾਰ ਦੇ ਮਾਲਕ ਪਰਮਾਤਮਾ ਦੇ ਨਾਮ ਨੂੰ ਮਨ ਵਿੱਚ ਜਪੀਏ ਜਪਣਾ ਕਰੋ। ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹੋ। ਬਨਵਾਰੀ ਸੰਸਾਰ ਬੰਦ ਆ ਜਿਹੜਾ ਮਾਲਕ ਪਰਮੇਸ਼ਵਰ ਉਹਦਾ ਜਸ ਕਰੋ ਦਿਨ ਰਾਤ ਸਦਾ ਤੁਹਾਨੂੰ ਆਨੰਦ ਪ੍ਰਾਪਤ ਹੋ ਜਾਏਗਾ। ਰਹੋ ਹਰ ਹਰ ਕਰੀ ਦ੍ਰਿਸ਼ਟ ਤਬ ਭਇਓ ਮਨ ਉਦਮ ਹਰ ਹਰ ਨਾਮ ਜਪਿਓ ਵਸ ਪਈ ਹਮਾਰੀ। ਜਦੋਂ ਕਹਿੰਦੇ ਪਰਮੇਸ਼ਵਰ ਨੇ ਮਿਹਰ ਕੀਤੀ ਮਨ ਵਿੱਚ ਉਦਮ ਹੋ ਗਿਆ ਪਰਮਾਤਮਾ ਦਾ ਨਾਮ ਜਪਣ ਕਰਕੇ ਸਾਡੀ ਆਤਮਾ ਨੇ ਮੁਕਤੀ ਹੋ ਗਈ ਹੈ ਮੁਕਤ ਪਈ ਮੁਕਤ ਹੋ ਗਈ ਹੈ ਮੁਕਤੀ ਪ੍ਰਾਪਤ ਹੋ ਗਈ ਹੈ। ਜਾਂ ਨਾਨਕ ਦੀ ਪਤ ਰਾਗ ਮੇਰੇ ਸੁਆਮੀ ਹਰ ਆਏ ਪਰਿਓ ਹੈ ਸ਼ਰਨ ਤੁਮਾਰੀ। ਇਹ ਸੱਚੇ ਪਾਤਸ਼ਾਹ ਸੁਆਮੀ ਮਾਲਕ ਸਾਡੀ ਪਤ ਇੱਜ਼ਤ ਰੱਖ ਲਓ। ਇਹ ਨਿਰੰਕਾਰ ਅਸੀਂ ਆਪਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਪੈ ਗਏ ਹਾਂ ਸਾਡੀ ਲਾਜ ਰੱਖੋ। ਕਹਿੰਦਾ ਸ੍ਰੀ ਮਹਲਾ ਚੌਥਾ ਚੌਰਾਸੀ ਹੀ ਸਿੱਧ ਬੁੱਧ 33 ਕੋਟ ਮੁਨ ਜਨ ਸਭ ਚਾਹ ਹੈ ਹਰ ਜੀਓ ਤੇਰੋ ਨਾਮ। ਹੇ ਹਰੀ ਜੀਓ ਨਿਰੰਕਾਰ ਪਰਮੇਸ਼ਰ ਅਸੀਂ ਸਿੱਧ ਆ ਬੁੱਧ ਆਦਿਕ 9 ਗ੍ਰਹਿ ਜਾਂ ਬੁੱਧੀਵਾਨ ਜਿਹੜੇ ਬੁੱਧੀਜੀਵੀ ਹੈ 33 ਕਰੋੜ ਦੇ ਉੱਤੇ ਮੁਨੀ ਮਹਾਤਮਾ ਜਨ ਸਾਰੇ ਤੁਹਾਡੇ ਨਾਮ ਨੂੰ ਚਾਹੇ ਚਾਹੁੰਦੇ ਹਨ। ਗੁਰਪ੍ਰਸਾਦ ਗੁਰ ਬਿਰਲਾ ਪਾਵੈ ਜਿਨ ਕੋ ਲਲਾਟ ਲਿਖਿਆ ਤੁਰ ਭਾਓ ਜਿਨ੍ਹਾਂ ਦੇ ਮਸਤਕ ਤੇ ਤੁਰ ਦਰਗਾਹ ਤੋਂ ਨਾਮ ਜਪਣ ਦਾ ਭਾਓ ਮੈਨੇ ਭਾਗ ਲਿਖਿਆ ਹੋਇਆ ਭਾਵ ਮੈਨੇ ਪ੍ਰੇਮ ਕਰਨਾ ਲਿਖਿਆ। ਐਸੇ ਕੋਈ ਬਿਰਲੇ ਸਤਿਗੁਰਾਂ ਦੀ ਕਿਰਪਾ ਦੁਆਰਾ ਪਰਮੇਸ਼ਰ ਦੇ ਨਾਮ ਦੀ ਬਰਕਤ ਨੂੰ ਪਾਉਂਦੇ ਹਨ। ਜਪ ਮਨ ਰਾਮੈ ਨਾਮ ਹਰ ਜਾ ਸੂਤ ਮੁਕਾਮ ਇਹ ਮਨ ਪਰਮੇਸ਼ਰ ਨਾਮ ਜਪਣਾ ਦਾ ਪਰਮਾਤਮਾ ਦਾ ਜਾਸ ਇਹੋ ਕੰਮ ਕਾਰਜ ਬੜਾ ਉੱਤਮ ਹੈ ਬੜਾ ਸ੍ਰੇਸ਼ਟ ਹੈ। ਜੋ ਗਾਵ ਹੈ ਸੁਣੇ ਤੇਰਾ ਜਾ ਸੁਆਮੀ ਹੋ ਤਿੰਨ ਕਹਿ ਸਤਿਗੁਲਿਹਾਰ ਜਾਓ ਰਹੋ। ਇਹ ਸੁਆਮੀ ਮਾਲਕ ਜਿਹੜੇ ਆਪ ਦਾ ਜਸ ਗਾਉਂਦੇ ਹਨ ਕਥਾ ਸੁਣਦੇ ਹਨ ਅਸੀਂ ਉਹਨਾਂ ਤੋਂ ਬਲਿਹਾਰ ਸਦਾ ਕੁਰਬਾਨ ਜਾਂਦੇ ਹਾਂ। ਰਹੋ ਸ਼ਰਨਾਗਤ ਪ੍ਰਤਪਾਲ ਕਰ ਸੁਣੇ ਜੋ ਤੁਮ ਦੇਹ ਸੋਈ ਹੋ ਪਾਓ ਤੇਰੀ ਸ਼ਰਨ ਜਾ ਕੇ ਪ੍ਰਾਪਤ ਹੋ ਗਏ ਹਾਂ। ਤੁਸੀਂ ਉਹਨਾਂ ਦੀ ਪ੍ਰਤਪਾਲਣਾ ਪਾਲਣਾ ਕਰਨ ਵਾਲੇ ਹੋ ਇਹ ਮਾਲਕ ਸੁਆਮੀ ਤੁਸੀਂ ਜਿਹੜਾ ਦਿੰਦੇ ਹਾਂ ਉਹ ਅਸੀਂ ਪਾਉਂਦੇ ਹਾਂ। ਦੇਣ ਦਿਆਲ ਕਿਰਪਾ ਕਰ ਦੀਜੈ ਨਾਨਕ ਹਰ ਸਿਮਰਨ ਕਾ ਹੈ ਚਾਉ। ਪਾਤਸ਼ਾਹੀ ਕਿਰਪਾ ਕਰਕੇ ਦੱਸ ਰਿਹਾ ਇਹ ਦੀਨਾਂ ਦੇ ਦਿਆਲੂ ਨਿਰੰਕਾਰ ਆਪਣੇ ਨਾਮ ਸਿਮਰਨ ਦਾ ਚਾਹ ਉਤਸ਼ਾਹ ਦੇ ਦਿਓ ਆਪਣੀ ਕਿਰਪਾ ਕਰਕੇ ਨਾਮ ਦਾ ਦਾਨ ਦੇਣਾ ਕਰੋ। ਤਨਾ ਸ੍ਰੀ ਮਹਲਾ ਚੌਥਾ ਸੇਵਕ ਸੇਵ ਪੂਜਨ ਸਭ ਆਵੈ ਸਭ ਗਾਵੈ ਹਰ ਹਰ ਊਤਮ ਬਾਣੀ। ਸਾਰੇ ਸਿੱਖ ਆ ਸੇਵਕ ਸਤਿਗੁਰਾਂ ਦੀ ਪੂਜਾ ਪ੍ਰਤਿਸ਼ਠਾ ਕਰਨ ਵਾਸਤੇ ਆਉਂਦੇ ਔਰ ਸਾਰੇ ਪਰਮੇਸ਼ਰ ਦੇ ਨਾਮ ਰੂਪੀ ਉੱਤਮ ਬਾਣੀ ਨੂੰ ਗਾਉਂਦੇ ਹਨ। ਗਾਵਿਆ ਸੁਣਿਆ ਤਿਨਕਾਰ ਥਾਏ ਪਾਵੈ ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰਮਾਂ ਨੇ। ਗਾਵਿਆ ਸੁਣਿਆ ਉਹਨਾਂ ਦਾ ਪਰਮੇਸ਼ਰ ਥਾਂ ਸਫਲ ਕਰਦੇ ਆ ਥਾਂ ਪਾਉਂਦੇ ਆ ਮਨਜ਼ੂਰ ਕਰਦੇ ਆ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਆਗਿਆ ਨੂੰ ਸੱਚ ਸੱਚ ਕਰਕੇ ਮੰਨਿਆ। ਬੋਲੋ ਭਾਈ ਹਰ ਕੀਰਤ ਹਰ ਭਾਵ ਜਲ ਤੀਰਥ। ਹੇ ਭਾਈ ਨਿਰੰਕਾਰ ਦੀ ਕੀਰਤੀ ਵਡਿਆਈ ਨੂੰ ਬੋਲਣਾ ਕਰੋ। ਪਰਮਾਤਮਾ ਦੀ ਕੀਰਤੀ ਸੰਸਾਰ ਸਾਗਰ ਤੋਂ ਹਾਂਜੀ ਤੀਰਥ ਤਾਰਨ ਵਾਲੀ ਹੈ। ਤੀਰਥ ਮੈਨੇ ਬੜੀ ਪਵਿੱਤਰ ਹੈ ਬੜੀ ਸ੍ਰੇਸ਼ਟ ਹੈ। ਤੀਰਥ ਨਾਮ ਪਵਿੱਤਰ ਦਾ ਹਰ ਦਰ ਦਿਨ ਕੀ ਉੱਤਮ ਬਾਤ ਹੈ। ਸੰਤ ਹਰ ਕਥਾ ਜਿਨ ਜਿਨ ਹੋ ਜਾਣੀ ਰਹੋ ਇਹ ਸੰਤ ਜਨੋ ਮਹਾਤਮਾ ਜਨੋ ਨਿਰੰਕਾਰ ਦੇ ਦਰਗਾਹ ਵਿੱਚ ਦਰਬਾਰ ਉਹਨਾਂ ਦੀ ਉੱਤਮ ਬਾਤ ਬੜੀ ਸ੍ਰੇਸ਼ਟ ਗੱਲ ਆ ਕਿ ਫਲਾਨਾ ਮਹਾਂਪੁਰਖ ਬੜਾ ਬੰਦਗੀ ਵਾਲਾ ਦਰਗਾਹ 'ਚ ਵੀ ਇਹ ਵਚਨ ਚੱਲਦੇ ਔਰ ਉੱਤਮ ਬਾਤ ਇੱਜ਼ਤ ਆ ਬਾਤ ਮੈਨੇ ਇੱਥੇ ਇੱਜ਼ਤ ਦਾ ਵੀ ਜਿਨ੍ਹਾਂ ਜਨੋ ਜਿਨ੍ਹਾਂ ਗੁਰੂ ਪਿਆਰਿਆਂ ਨੇ ਨਿਰੰਕਾਰ ਦੀ ਕਥਾ ਜਾਣੀ ਹੈ। ਰਹੋ ਆਪੇ ਗੁਰ ਚੇਲਾ ਹੈ ਆਪੇ ਹਰ ਪਰ ਚੋਜ ਵਡਾਣੀ ਆਪੇ ਉਹ ਗੁਰੂ ਸਰੂਪ ਆ ਆਪੇ ਚੇਲਾ ਰੂਪ ਆ ਆਪੇ ਨਿਰੰਕਾਰ ਵਡਾਣੀ ਅਸਚਾਰਜ ਕੌਤਕਾਂ ਖੇਲਾਂ ਨੂੰ ਕਰਨ ਵਾਲਾ ਆਪੇ ਸ੍ਰੀ ਸਾਹਿਬ ਲੈ ਕੇ ਪਰਖ ਕਰਨ ਲੱਗ ਪੈਂਦੇ ਆ ਹੈਂ ਕਿ ਚੰਡੀ ਫੂਨ ਦੀ ਪਿਆਸੀ ਹੈ ਅਤੇ ਮੈਨੂੰ ਪੰਜ ਸਿੱਖਾਂ ਦੇ ਸਿਰਾਂ ਦੀ ਲੋੜ ਹੈ। ਆਪੇ ਸੀਸ ਭੇਟ ਲੈ ਕੇ ਅੰਮ੍ਰਿਤਧਾਰ ਬੁਰਕੇ ਚੜ ਕੇ ਸੁਰਜੀਤ ਕਰ ਦਿੰਦੇ ਆ, ਆਪੇ ਫਿਰ ਅੰਮ੍ਰਿਤ ਛਕ ਛਕਾ ਕੇ ਪੰਜਾਂ ਪਿਆਰਾਂ ਅੰਦਰ ਜਾ ਦਿੰਦੇ ਆ, ਆਪ ਹੀ ਉਹਨਾਂ ਤੋਂ ਫਿਰ ਅੰਮ੍ਰਿਤ ਛਕ ਕੇ ਬਾਬਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਬਣ ਜਾਂਦੇ ਆ, ਅਸੀਂ ਸਰਜ ਕੌਤ ਕਰਦੇ। ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲ ਸੀ, ਪਾਤਸ਼ਾਹ ਕਹਿੰਦੇ ਜਿਹਨਾਂ ਨੂੰ ਪਰਮਾਤਮਾ ਨੂੰ ਮਿਲਾਉਂਦਾ ਉਹ ਗੁਰੂ ਪਿਆਰੀ ਉਹਦੇ ਨਾਲ ਮਿਲਦੇ ਆ। ਹੁਣ ਜਿਸ ਵੇਲੇ ਕਿਹਾ ਇਸ ਚੀਜ਼ ਭੇਟ ਵਾਸਤੇ ਨਾਂ ਤਾਂ ਲਿਆ ਨਹੀਂ ਕੋਈ ਫਲਾਣੇ ਤੂੰ ਫਿਰਦੇ, ਪਰ ਜਿਹਨਾਂ ਦੇ ਭਾਗ ਜਾ ਕੇ ਪੰਜ ਪਿਆਰੇ ਸੰਤਨ ਭਾਈ ਦਿਆਲ ਸਿੰਘ ਜੀ, ਧਰਮ ਸਿੰਘ ਜੀ, ਮੋਹਨ ਸਿੰਘ ਜੀ, ਹਿੰਮਤ ਸਿੰਘ, ਸਾਹਿਬ ਸਿੰਘ, ਉਹਨਾਂ ਦੇ ਭਾਗ ਜਾ ਕੇ ਉਹ ਪੰਜ ਪ੍ਰਵਾਨ ਪੰਜ ਪ੍ਰਧਾਨ ਬਣ ਗਏ। ਇਸ ਵਾਸਤੇ ਜਿਹਨਾਂ ਨੂੰ ਤੂੰ ਬੁਲਾਉਣਾ ਉਹ ਚਰਨਾ ਮਿਲਦੇ। ਕਬਰ ਸਭ ਤਿਆਗ ਹਾਰ ਪੰਨ, ਇਸ ਗੱਲ ਨੂੰ ਜਾਣ ਕੇ ਸੰਤ ਜਨਾ ਮਹਾਤਮਾ ਜਨਾ ਸਾਰਾ ਕੁਝ ਤਿਆਗ ਕੇ ਇੱਕੋ ਇੱਕ ਨਿਰੰਕਾਰ ਦੀ ਕਥਾ ਜਿਹੜੀ ਹੈ ਕਥਾ ਕਰਨੀ ਉਹਨਾਂ ਨੂੰ ਭਾਨੀ ਮੈਨੇ ਚੰਗੀ ਲੱਗੀ। ਜਿੱਥੇ ਬਹਿੰਦੇ ਆ ਪਰਮਾਤਮਾ ਦੀ ਵਡਿਆਈ ਕਰਦੇ ਆ, ਪਰਮਾਤਮਾ ਦਾ ਜਸ ਕਰਦੇ ਆ। ਧੰਨਾ ਸ੍ਰੀ ਮਹਲਾ ਚੌਥਾ, ਇੱਛਾ ਪੁਰੂ ਸਾਰੂ ਸੋਦਾਤਾ ਹਰ ਜਾ ਕੇ ਵਸ ਹੈ ਕੰਮ ਧਿੰਨ, ਉਹ ਨਿਰੰਕਾਰ ਸਾਰੀਆਂ ਇੱਛਾ ਨੂੰ ਪੂਰੀਆਂ ਕਰਨ ਵਾਲਾ, ਸਾਰੇ ਸੁੱਖਾਂ ਨੂੰ ਦੇਣ ਵਾਲਾ, ਉਹਦੇ ਵਸ ਵਿੱਚ ਭਗਤੀ ਰੂਪੀ ਕੰਮ ਧਿੰਨ ਗਊ। ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੋ ਪਲ ਹੈ ਮੇਰੇ ਮਨ, 670 ਅੰਗ ਤੇ ਪਾਤਸ਼ਾਹ ਕਿਰਪਾ ਕਰਦੇ ਹੈ ਮੇਰੇ ਜੀੜੇ ਮੇਰੇ ਮਨ, ਐਸੇ ਨਿਰੰਕਾਰ ਦੇ ਨਾਮ ਨੂੰ ਜਪਣਾ ਕਰ ਧਿਆਉਣਾ ਕਰ, ਤੂੰ ਸਾਰੇ ਸੁੱਖਾਂ ਨੂੰ ਪ੍ਰਾਪਤ ਕਰ ਲਵੇਗਾ। ਜਪ ਮਨ ਸਤਨਾਮ ਸਦਾ ਸਤਨਾਮ, ਹੇ ਮਨ ਹਾਂਜੀ ਮਨ ਨੂੰ ਸੰਬੋਧਨ ਕਰਕੇ ਕਹਿ ਰਿਹਾ ਸਤਨਾਮ ਮੰਤਰ ਨੂੰ ਜਪਣਾ ਕਰ, ਇੱਕ ਵਾਰ ਨਹੀਂ ਸਦਾ ਹੀ ਸਤਨਾਮ ਦੇ ਮੰਤਰ ਨੂੰ ਜਪਣਾ ਕਰ, ਮਨ ਕਰਕੇ ਬਾਣੀ ਸਰੀਰ ਕਰਕੇ ਸਤਨਾਮ ਜਪਣਾ ਕਰ। ਜਿੱਥੇ ਸਤਨਾਮ ਆਵੇ ਮੂਲ ਮੰਤਰ ਜਾਣ ਲੈਣਾ, ਜਿੱਥੇ ਵਾਹਿਗੁਰੂ ਜਾਂ ਗੁਰੂ ਆਵੇ ਗੁਰਮੰਤਰ ਜਾਣ ਲੈਣਾ। ਫਲਤ ਫਲਤ ਮੁੱਖ ਉੱਜਲ ਹੋਈ ਹੈ ਨਿਧਿਆਈਏ ਹਰ ਪੁਰਖ ਨਿਰੰਜਨਾ ਰਹੋ, ਵਿਸਰਾਮ ਦੇ ਕੇ ਕਹਿ ਰਿਹਾ ਫਿਰ ਹੋਏਗਾ ਕੀ ਫਲ ਮਿਲੇਗਾ। ਫਲਤ ਲੋਕ ਫਲਤ ਪਲੋਕ ਤੇਰਾ ਜਿਹੜਾ ਮੁਖੜਾ ਉੱਜਲ ਪਵਿੱਤਰ ਹੋ ਜਾਏਗਾ, ਤੂੰ ਫਿਰ ਨਿਰੰਜਨ ਸ਼ੁੱਧ ਸਰੂਪੀ ਪੁਰਖ ਪਰਮਾਤਮਾ ਨੂੰ ਸਦਾ ਵਾਸਤੇ ਧਿਆਉਣਾ ਕਰ ਰਹੋ। ਜੈ ਹਰ ਸਿਮਰਨ ਪਾਇਆ ਤੈਂ ਉਪਾਧ ਗਤ ਕੀਨੀ ਵਡਭਾਗੀ ਹਰ ਜਪਨ, ਜਿੱਥੇ ਨਿਰੰਕਾਰ ਪਰਮੇਸ਼ਰ ਦੇ ਨਾਮ ਦਾ ਸਿਮਰਨ ਹੋਇਆ ਉੱਥੋਂ ਇਸ ਨਾਮ ਨੇ ਸਾਰੀਆਂ ਉਪਾਧੀਆਂ ਗਤ ਮੈਨੇ ਨਾਸ਼ ਕਰ ਦਿੱਤੀਆਂ, ਪਰ ਵੱਡਿਆਂ ਭਾਗਾਂ ਵਾਲਿਆਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ, ਉਹ ਧਰਤੀ ਵੀ ਪਵਿੱਤਰ ਹੋ ਜਾਂਦੀ ਹੈ। ਜਿਹੜਾ ਗੁਰੂ ਨੂੰ ਪਿਆਰਾ ਜਪਦਾ ਉਹਦੀ ਰਸਨਾ ਵੀ, ਉਹਦਾ ਹਿਰਦਾ, ਉਹਦਾ ਸਰੀਰ ਵੀ ਪਵਿੱਤਰ ਹੋ ਜਾਂਦਾ। ਜਾਂ ਨਾਨਕ ਗੁਰੇ ਮਾਦੀਨੀ ਜਾਂ ਪਰ ਭਾਵ ਜਲ ਤਰਨ, ਪਾਤਸ਼ਾਹ ਜੀ ਕਿਰਪਾ ਕਰਕੇ ਦੱਸ ਰਿਹਾ ਕਹਿੰਦੇ ਸਾਨੂੰ ਦਾਸਾਂ ਨੂੰ ਸੇਵਕ ਜਨਾਂ ਨੂੰ ਸਤਿਗੁਰਾਂ ਨੇ ਇਹ ਮਤ ਸ੍ਰੇਸ਼ਟ ਸਿੱਖਿਆ ਦਿੱਤੀ ਹੈ ਕਿ ਪਰਮਾਤਮਾ ਦਾ ਨਾਮ ਜਪਣ ਕਰਕੇ ਸੰਸਾਰ ਸਾਗਰ ਤੋਂ ਜੀਵ ਦਾ ਤਰਨਾ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM ਬ੍ਰਾਡਕਾਸਟਿੰਗ ਫਰਮ ਦਾ ਵੈਸਟਰਨ ਸਿੰਘ ਸਭਾ ਗੁਰਦੁਆਰਾ ਇਨ ਵਿਲੀਅਮਸ ਲੇਕ, ਬ੍ਰਿਟਿਸ਼ ਕੋਲੰਬੀਆ, ਕੈਨੇਡਾ। You may contact our broadcast center by telephoning 250-392-3874 or by email at singsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singsabha2@gmail.com singsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨੇ ਉਹ ਬੰਦਿਆ ਮੋਢਿਆਂ ਤੇ ਚੁੱਕ ਲੈਣਾ
1: ਅੱਜ ਮਾਲਕ ਮਿਲਕਾਂ ਦਾ ਤੇਰਾ ਕਾਰਾਂ ਦੇ ਵਿੱਚ ਬਹਿਣਾ
0: ਉਹ ਕੱਲ ਚਾਰ ਭਰਾਵਾਂ ਨੇ ਉਹ ਬੰਦਿਆ ਮੋਢਿਆਂ

0: ਜਾਣੀ ਜੇ ਭਵ ਜਲ ਲੰਘਣਾ ਨੀ ਜਿੰਦੜੀਏ ਪਰ ਸਤਿਗੁਰ ਦੀ ਬਾਣੀ
1: ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਮੇਰੇ ਸਾਹਿਬ ਦਾ ਫਰਮਾਨ ਹੈ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਦੇ ਸਤਿਗੁਰਾਂ ਦੀ ਪਾਵਨ ਗੋਦ ਅੰਦਰ ਬੈਠ ਕੇ ਸੰਧਿਆ ਵਕਤ ਦੇ ਸਜੇ ਦੀਵਾਨਾਂ ਅੰਦਰ ਆਪ ਸੰਗਤ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ ਕਥਾ ਸਰਵਣ ਕਰ ਰਹੇ ਸੀ ਸੰਸਾਰ ਅੰਦਰ ਬੰਦਾ ਚੱਲਦਾ ਹੈ ਦੁਨੀਆਂ ਦੀ ਦੌਲਤ ਦਾ ਨਸ਼ਾ ਹੈ ਜਾਂ ਐਸਾ ਹੋ ਜਾਂਦਾ ਹੈ ਉਹ ਮਾਣੀ ਇੰਨਾ ਕਰ ਬੈਠਦਾ ਕਹਿੰਦਾ ਮੈਨੂੰ ਲੋੜ ਹੀ ਕੀ ਪਈ ਹੈ ਪਰ ਧਿਆਨ ਮਾਰ ਕੇ ਵੇਖੋ ਬਹੁਤੀ ਦੌਲਤ ਵਾਲਿਆਂ ਤੇ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੈਸਾ ਵਚਨ ਕਰਦੇ ਨੇ ਕਹਿੰਦੇ ਲੰਕਾ ਗੜ ਸੋਨੇ ਕਾ ਪਇਆ ਮੂਰਖ ਰਾਵਣ ਕਿਆ ਲੈ ਗਿਆ ਬੰਦਾ ਕਾਹਦਾ ਮਾਣ ਕਰੇਗਾ ਬਹੁਤੀ ਦੌਲਤ ਦਾ ਬੰਦਾ ਆਪਣੇ ਧੀਆਂ ਪੁੱਤਰਾਂ ਉੱਤੇ ਆਪਣੇ ਭੈਣਾਂ ਭਰਾਵਾਂ ਉੱਤੇ ਮਾਣ ਕਰ ਬੈਠਦਾ ਮੇਰਾ ਪਰਿਵਾਰ ਹੀ ਏਡਾ ਵੱਡਾ ਹੈ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ ਬੰਦਾ ਸੁੰਦਰਤਾ ਤੇ ਮਾਣ ਕਰ ਬੈਠਦਾ ਚਾਰ ਗੱਲਾਂ ਕਰਨੀਆਂ ਆ ਜਾਣ ਕਹਿੰਦਾ ਮੇਰੇ ਵਰਗਾ ਸਿਆਣਾ ਕੋਈ ਨਹੀਂ ਉੱਚੀ ਜਾਤ ਦਾ ਗੁਮਾਨ ਕਰ ਲੈਂਦਾ ਹੈ ਪਰ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਕੁਝ ਵਿਅਰਥ ਹੈ ਮੇਰੇ ਸਾਹਿਬ ਜੀ ਦਾ ਫਰਮਾਨ ਹੈ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜੇ ਗੁਰੂ ਚਰਨਾਂ ਦੇ ਨਾਲ ਸਨੇਹ ਨਾ ਬਣ ਸਕਿਆ ਪ੍ਰੀਤ ਨਾ ਬਣ ਸਕੀ ਪਿਆਰ ਨਾ ਬਣ ਸਕਿਆ ਸਾਰਾ ਕੁਝ ਵਿਅਰਥ ਹੈ ਗੁਰੂ ਚਰਨਾਂ ਨਾਲ ਪ੍ਰੀਤ ਬਣਾ ਕੇ ਬੈਠੇ ਸਤਸੰਗੀ ਜਨੋ ਅਸੀਸ ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦੇ ਜੀਵਨ ਵਿੱਚੋਂ ਚੱਲ ਰਹੀ ਲੜੀਵਾਰ ਕਥਾ ਤੇ ਕਸ਼ਮੀਰ ਦੀ ਧਰਤੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਸੰਗਤਾਂ ਨੂੰ ਉਤਾਰ ਰਹੇ ਨੇ ਔਰ ਦੱਸ ਰਿਹਾ ਵੱਲੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਪੋਤਰੇ ਕਲਗੀਧਰ ਦਾਤਾਰ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਵਿੱਚੋਂ ਇਤਿਹਾਸਕ ਲੜੀ ਆਰੰਭ ਕੀਤੀ ਹੋਈ ਹੈ ਉਸੇ ਇਤਿਹਾਸਕ ਲੜੀ ਨੂੰ ਅਗੇਰੇ ਤੋਰਨ ਦਾ ਯਤਨ ਕਰਦਾ ਹੈ ਅੱਲਾ ਯਾਰ ਖਾਂ ਜੋਗੀ ਜਿਸ ਦੇ ਬਚਨ ਮੈਂ ਇੱਕ ਦੋ ਦਿਨ ਪਹਿਲਾਂ ਤੁਹਾਡੇ ਨਾਲ ਸਾਂਝੇ ਕਰ ਚੁੱਕਾ ਹੈ ਚਮਕੌਰ ਸਾਹਿਬ ਦੀ ਹਵੇਲੀ ਅੰਦਰ ਜਿੱਥੇ ਬੜੇ ਪਿਆਰ ਭਰੇ ਇਹ ਸ਼ਬਦ ਐਨ ਐਨ ਮੇਰੇ ਢੁੱਕਦੇ ਨੇ ਮਾਸੂਮ ਹੋ ਮਜ਼ਲੂਮ ਹੋ ਦੁਨੀਆਂ ਸੇ ਭਲੇ ਹੋ ਲਖਤੇ ਦਿਲੇ ਗੋਬਿੰਦ ਕੇ ਨਾਜੋ ਸੇ ਪਲੇ ਹੋ ਦੁਨੀਆਂ ਹੋਈ ਅੰਧੇਰ ਜਬ ਘਰ ਸੇ ਚਲੇ ਹੋ ਇੱਕ ਬਾਪ ਕਟਾ ਘਰ ਬਾਰ ਲੁਟਾ ਅਬ ਤੁਮ ਵੀ ਚਲੇ ਹੋ ਕੱਲ ਚਾਰ ਥੇ ਅੱਜ ਦੋ ਹੈ ਸਿਹਰ ਯੋ ਵੀ ਨਾ ਹੋਗੇ ਸ਼ੁਕਰ ਕਰੂੰਗਾ ਤੇਰਾ ਜਬ ਇਹ ਵੀ ਨਾ ਤਨ ਕਲਗੀਆਂ ਵਾਲਿਆ ਚਮਕੌਰ ਸਾਹਿਬ ਦੀ ਹਵੇਲੀ ਦੇ ਅੰਦਰ ਗਿਣਤੀ ਦੇ 41 ਸਿੰਘ ਤੇ ਦੋ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ 10 ਲੱਖ ਦੇ ਪਏ ਹੋਏ ਦੁਸ਼ਮਣਾਂ ਦਾ ਘੇਰਾ ਪਰ ਬੁਲੰਦ ਹੌਸਲੇ ਇੰਨੀ ਜ਼ੁਰਤ ਤੇ ਹਿੰਮਤ ਦੇ ਨਾਲ ਦੁਸ਼ਮਣ ਦਲਾਂ ਦਾ ਮੁਕਾਬਲਾ ਕਰਨਾ ਜਿੱਥੇ ਚਾਰ ਚੇਰੇ ਜੈ ਅਲੀ ਤੇ ਜੈ ਦੇਵਾਂ ਦੇ ਨਾਰਿਆਂ ਦੀ ਗੂੰਜ ਉੱਥੇ ਚਮਕੌਰ ਦੀ ਇਸ ਹਵੇਲੀ ਦੇ ਅੰਦਰ ਕੱਚੀ ਹਵੇਲੀ ਦੇ ਅੰਦਰ ਸਤਿ ਸ੍ਰੀ ਅਕਾਲ ਦੇ ਜਕਾਰਿਆਂ ਦੀ ਗੂੰਜ ਇਸ ਹਵੇਲੀ ਦੇ ਉੱਤੇ ਝੂਲਦਾ ਹੋਇਆ ਖਾਲਸੇ ਦਾ ਕੇਸਰੀ ਨਿਸ਼ਾਨ ਜਿਹਨਾਂ ਜਿਹੜੀਆਂ ਚਾਰ ਚੇਰੇ ਫੌਜਾਂ ਘੇਰਾ ਪਾ ਕੇ ਬੈਠੀਆਂ ਨੇ ਉਹਨਾਂ ਵਾਸਤੇ ਬੜਾ ਵੱਡਾ ਦੁਖਦਾਈ ਹੈ ਉਹਨਾਂ ਨੂੰ ਨੀ ਇਹ ਕੋਈ ਚੰਗਾ ਲੱਗਦਾ ਉਦੋਂ ਨੀ ਅੱਜ ਵੀ ਨੀ ਚੰਗਾ ਲੱਗਦਾ ਮੇਰੇ ਗੁਰਦੇਵ ਸਤਿਗੁਰਾਂ ਦੇ ਹੁਕਮ ਅਨੁਸਾਰ ਹਵੇਲੀ ਤੋਂ ਬਾਹਰ ਜਾ ਕੇ 17 ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਪਿਆਰੇ ਭਾਈ ਹਿੰਮਤ ਸਿੰਘ ਜੀ ਆਪਣੇ ਨਾਲ ਸਿੰਘਾਂ ਨੂੰ ਲੈ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ ਦੋ ਜਥੇ ਹੋਰ 6-6 ਸਿੰਘਾਂ ਦੇ ਗਏ 17 ਸਿੰਘਾਂ ਦੀ ਸ਼ਹੀਦੀ ਹੋ ਗਈ ਗੁਰਦੇਵ ਸਤਿਗੁਰਾਂ ਦਾ ਵੱਡਾ ਸਾਹਿਬਜ਼ਾਦਾ 17 ਸਾਲ 10 ਮਹੀਨੇ ਤੇ 15 ਦਿਨ ਦੀ ਉਮਰ ਸਤਿਗੁਰਾਂ ਦੇ ਕੋਲੋਂ ਆਗਿਆ ਲੈ ਕੇ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਨਾਲ ਜੂਝਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਮੇਰੇ ਸਾਹਿਬ ਜੀ ਨੇ ਤੱਕਿਆ ਸਾਹਿਬਜ਼ਾਦੇ ਨੂੰ ਸ਼ਹੀਦ ਹੁੰਦਿਆਂ ਧਰਤੀ ਦੇ ਉੱਤੇ ਡਿੱਗਦਿਆਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਦੇ ਨੇ ਸਾਹਿਬਜ਼ਾਦਾ ਜੁਝਾਰ ਸਿੰਘ 14 ਸਾਲ 8 ਮਹੀਨੇ ਤੇ 17 ਦਿਨ ਦੀ ਉਮਰ ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੋ ਕੇ ਬੇਨਤੀ ਕਰਦਾ ਗੁਰਦੇਵ ਪਿਤਾ ਜੀ ਵਿਥ ਨਾ ਪੈ ਜਾਏ ਵਿੱਚ ਗਹਿਬ ਨਾ ਪੈ ਜਾਏ, ਸਫ਼ਰ ਲੰਮਾ ਨਾ ਹੋ ਜਾਏ। ਮੈਨੂੰ ਵੀ ਮੇਰੇ ਵੱਡੇ ਵੀਰ ਅਜੀਤ ਸਿੰਘ ਜੀ ਨੇ ਨਾਲੇ ਹੀ ਮਗਰੇ ਤੋਰ ਦਿਓ। ਸਾਰੇ ਪਰਿਵਾਰ ਵਿੱਚੋਂ ਜੇ ਪਰਿਵਾਰ ਦੀ ਨਿਸ਼ਾਨੀ ਹੈ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਹੈ। ਮੇਰੇ ਸਤਿਗੁਰਾਂ ਨੇ ਉਹਨੂੰ ਵੀ ਘੁੱਟ ਕੇ ਗੱਲ ਵਕੜੀ ਵਿੱਚ ਲੈ ਕੇ ਪਿਆਰ ਦਿੱਤਾ। ਵਚਨ ਕਰਦਿਆਂ ਆਖਿਆ, ਜੁਝਾਰ ਸਿੰਘ ਤੇਰੇ ਉੱਤੇ ਮਾਣ ਹੈ, ਫਖਰ ਹੈ। ਜਦੋਂ ਵੀ ਕਿਤੇ ਦੇਸ਼ ਜਾਂ ਕੌਮ ਨੂੰ ਲੋੜ ਪਵੇਗੀ ਨਾ, ਤੇਰੇ ਵਰਗੇ ਹਜ਼ਾਰਾਂ ਜੁਝਾਰੂ ਸੂਰਮੇ ਆਪਣੇ ਆਪ ਮੈਦਾਨ ਵਿੱਚ ਕੁੱਦ ਪਿਆ ਕਰਨਗੇ, ਕਿਸੇ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਪਏਗੀ। ਜੁਝਾਰ ਸਿੰਘ, ਅੱਜ ਤੂੰ ਆਪਣਾ ਪੇਸ਼ ਕਰਕੇ ਸਿੱਧ ਕਰ ਦਿੱਤਾ ਹੈ ਕਿ ਇਹ ਸੰਸਾਰ ਦੇ ਕੌਮ ਦੇ ਵੱਡੇ ਵੱਡੇ ਉਸਰੀਏ ਆਪਣੀ ਕੌਮ ਨੂੰ ਉਹ ਕੁੱਝ ਵੀ ਦੇ ਸਕੇ ਜਿਹੜਾ ਕੁੱਝ ਤੂੰ ਦੇ ਚੱਲੇ ਆ। ਮੇਰੇ ਸਾਹਿਬ ਜੀ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਵੀ ਆਪਣੇ ਹੱਥੀਂ ਸ਼ਸਤਰ ਸਜਾ ਕੇ ਤਿਆਰ ਕਰਕੇ ਤੋਰ ਦਿੱਤਾ। ਕੋਈ ਸਿੰਘ ਦੇ ਕੇ ਹਵੇਲੀ ਦੇ ਦਰਵਾਜ਼ੇ ਤੇ ਪਹਿਰੇ ਤੇ ਖਲੋਤੇ ਹੋਏ ਪਹਿਰੇਦਾਰ ਜਿਨ੍ਹਾਂ ਨੇ ਹੱਥ ਜੋੜ ਕੇ ਆਖਿਆ, ਦਾਤਾ ਪਰਿਵਾਰ ਦੀ ਇੱਕੋ ਇੱਕ ਨਿਸ਼ਾਨੀ ਉਹਨਾਂ ਨੂੰ ਤੋੜ ਦੇਣ ਲੱਗੇ। ਉਹ ਦਾਤਾ ਜੀ ਪਹਿਲਾਂ ਸਾਨੂੰ ਭੇਜੋ ਮੈਦਾਨੇ ਜੰਗ ਵਿੱਚ। ਮੇਰੇ ਸਾਹਿਬ ਨੇ ਆਖਿਆ, ਖੋਲ ਦਿਓ ਇਸ ਦਾ ਦਰਵਾਜ਼ਾ, ਕਿਹੜੇ ਭੁਲੇਖਿਆਂ ਵਿੱਚ ਪੈ ਗਏ ਹੋ, ਕਿਤੇ ਮੇਰੀ ਨਜ਼ਰ ਤੋਂ ਵੇਖੋ ਨਾ, ਪੁੱਤਰ ਵੱਖਰੇ ਨੇ ਤੇ ਨਾ ਤੁਹਾਡੇ ਵਿੱਚੋਂ ਕੋਈ ਫਰਕ ਜਾਂਦਾ, ਇੱਕ ਸਮਾਨ ਹੋ ਸਾਰੇ। ਮੇਰੇ ਸਾਹਿਬ ਸਾਨੂੰ ਆਪਣਾ ਪਰਿਵਾਰ ਮੰਨਦੇ ਨੇ, ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ। ਹਵੇਲੀ ਦਾ ਦਰਵਾਜ਼ਾ ਖੁੱਲਿਆ, ਸੂਰਮਾ ਮੈਦਾਨੇ ਜੰਗ ਵਿੱਚ ਜਾ ਕੱਟਿਆ ਦੁਸ਼ਮਣਾਂ ਦੇ ਆਹੂ ਲਾ ਦਿੰਦਾ ਹੈ। ਸਵੇਰ ਦਾ ਚੱਲਿਆ ਹੋਇਆ ਸੂਰਜ ਹੱਕ ਟੁੱਟ ਕੇ ਹਨੇਰੇ ਦੀ ਅੰਗੋਝ ਵਿੱਚ ਚਲਾ ਗਿਆ। ਸਾਹਿਬਜ਼ਾਦਾ ਜੁਝਾਰ ਸਿੰਘ ਵੀ ਸੈਂਕੜੇ ਫੱਟ ਆਪਣੀ ਛਾਤੀ ਵਿੱਚ ਖਾ ਕੇ ਸ਼ਹਾਦਤ ਦਾ ਜਾਮ ਪੀ ਗਿਆ। ਸੂਰਜ ਅਸਤ ਹੋ ਗਿਆ, ਇੱਧਰ ਰੋਸ਼ਨੀ ਦੇਣ ਵਾਲਾ ਚੰਦਰਮਾ ਚੜ੍ਹ ਪਿਆ, ਇੱਧਰ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਆਪਣੀ ਜ਼ਿੰਦਗੀ ਨੂੰ ਅਰੋਕ ਕਰਕੇ ਸਾਹਿਬਜ਼ਾਦਾ ਸ਼ਹਾਦਤ ਦਾ ਜਾਮ ਪੀ ਗਿਆ। ਤਨ ਮੇਰੇ ਗੁਰਦੇਵ ਸਤਿਗੁਰਾਂ ਨੇ ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡਿਆ। ਪਿਆਰੇ ਗੁਰਸਿੱਖੋ, ਸੋਧਰ ਦਾ ਵਕਤ ਹੈ, ਜੰਗ ਬੰਦ ਹੋ ਗਿਆ। ਮਰਿਆਦਾ ਅਨੁਸਾਰ ਸਾਹਿਬ ਜੀ ਨੇ ਸੋਧਰ ਜੀ ਦਾ ਜਾਪ ਕੀਤਾ। ਪਿਆਰ ਭਰੇ ਗੁਰਬਾਣੀ ਦੇ ਸਦ ਗਾਉਂਦੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ, ਦਾਤਾ ਤੇਰੀ ਅਮਾਨਤ ਅਦਾ ਹੋਈ ਹੈ। ਪਿਆਰੇ ਗੁਰਸਿੱਖੋ, ਕਲਗੀਧਰ ਪਾਤਸ਼ਾਹ ਮਹਾਰਾਜ ਚੌਂਕੜਾ ਲਾ ਕੇ ਬਹਿ ਗਏ। ਇੱਥੇ ਕਵੀ ਨੇ ਬੜੇ ਸੁੰਦਰ ਖਿਆਲ ਕਲਮਬੰਦ ਕੀਤੇ ਨੇ, ਆਓ ਤੱਕੀਏ ਉਹਨਾਂ ਸ਼ਬਦਾਂ ਦਾ ਵੇਰਵਾ ਆਪ ਸੰਗਤ ਦੀ ਸੇਵਾ ਅੰਦਰ। ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਜਾਂਦਾ ਹੈ ਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਚੌਂਕੜਾ ਲਾ ਕੇ ਬੈਠੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਸੁਰਤ ਜੋੜ ਕੇ

ਵਾਲਿਓ ਸ੍ਰੀ ਦਸ਼ਮੇਸ਼ ਜੀ ਨੇ, ਪੁੱਤਰਾਂ ਵਾਲਿਓ ਸ੍ਰੀ ਦਸ਼ਮੇਸ਼ ਜੀ ਨੇ ਕਿੱਦਾਂ ਜੰਜ ਚੜਾਈ ਏ ਪੁੱਤਰਾਂ ਦੀ। ਦੋ ਨਾਲ ਪਿਤਾ ਦੋ ਨਾਲ ਦਾਦੀ, ਵੰਡ ਇਸ ਤਰ੍ਹਾਂ ਪਾਈ ਏ ਪੁੱਤਰਾਂ ਦੀ। ਦੋ ਚਮਕੌਰ ਤੇ ਦੋ ਸਰਹੰਦ ਅੰਦਰ, ਵੇਖੋ ਜੰਜ ਟੁਕਾਈ ਏ ਪੁੱਤਰਾਂ ਦੀ। ਨਿਰਛਲ ਮੌਤ ਦੇ ਨਾਲ ਵਿਆਹੇ ਗਏ ਨੇ, ਡੋਲੀ ਘਰ ਨਾ ਆਈ ਏ ਪੁੱਤਰਾਂ ਦੀ।

ਕਹਿ ਲੈਣਾ ਬੜਾ ਸੌਖਾ ਹੈ। ਪੁੱਤਰਾਂ ਦੀ ਸ਼ਹਾਦਤ ਹੋਵੇ, ਸਤਿ ਸ੍ਰੀ ਅਕਾਲ ਦੇ ਜਕਾਰੇ ਕਲਗੀਧਰ ਪਾਤਸ਼ਾਹ ਛੱਡਦੇ ਨੇ ਤੇ ਉਸ ਅਕਾਲ ਪੁਰਖ ਦੇ ਚਰਨਾਂ ਚ ਅਰਦਾਸ ਕਰਦੇ ਨੇ, ਦਾਤਾ ਇਹ ਤੇਰਾ ਭਾਣਾ ਹੈ, ਇਹ ਤੇਰੀ ਰਜ਼ਾ ਹੈ। ਭਾਣਾ ਮੰਨਣਾ ਬੜਾ ਔਖਾ ਜੀ। ਪਿਆਰੇ ਗੁਰਸਿੱਖੋ, ਕਹਿੰਦੇ ਇੱਕ ਵਾਰੀ ਇੱਕ ਜੋਗੀ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦਦਾਰੇ ਕਰਨ ਵਾਸਤੇ ਆਇਆ। ਸਤਿਗੁਰੂ ਸੁਭਾਏ ਮਾਨ ਨੇ ਸਾਹਿਬਜ਼ਾਦੇ ਕੋਲ ਨੇ ਗੁਰਦੇਵ ਪਾਤਸ਼ਾਹ ਨੂੰ ਨਮਸਕਾਰ ਕਰਕੇ ਕੋਲ ਬੈਠਾ, ਚੇਤੇ ਤੌਰ ਤੇ ਦਰਸ਼ਨ ਕਰਦਾ। ਸਜੀ ਹੋਈ ਕਲਗੀ, ਮੇਰੇ ਦਾਤਾਰ ਜੀ ਦਾ ਸਜਿਆ ਸਿੰਘਾਸਣ ਵੇਖ ਕੇ ਹੈਰਾਨ ਹੋ ਗਿਆ। ਕਹਿੰਦਾ ਇਹ ਗੁਰੂ ਨੇ, ਇਹ ਤੇ ਬਾਦਸ਼ਾਹਾਂ ਨੂੰ ਵੀ ਮਾਤ ਪਾ ਰਹੇ ਨੇ। ਸਿਰ ਤੇ ਸੁਨਹਿਰੀ ਕਲਗੀ ਚਮਕਾ ਮਾਰ ਰਹੀ ਹੈ, ਮੋਢੇ ਤੇ ਪਿਆ ਹੋਇਆ ਕਮਾਨ, ਇੱਕ ਪਾਸੇ ਤੀਰਾਂ ਦਾ ਭਰਿਆ ਹੋਇਆ ਭੱਥਾ, ਢਾਕ ਦੇ ਉੱਤੇ ਛੂਕਦੀ ਹੋਈ ਤਲਵਾਰ। ਇਹ ਤੇ ਜਰਨੈਲਾਂ ਦੇ ਜਰਨੈਲ ਨੇ, ਬਾਦਸ਼ਾਹਾਂ ਦੇ ਬਾਦਸ਼ਾਹ ਨੇ। ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੈਠਾ ਹੋਇਆ ਸੁਭਾਵਕ ਹੀ ਜਦੋਂ ਸਾਹਿਬਜ਼ਾਦਿਆਂ ਨੂੰ ਨਾਲ ਤੱਕਦਾ ਤੇ ਪੁੱਛਦਾ, ਦਾਤਾਰ ਜੀ ਆ ਸ਼ਹਿਜ਼ਾਦੇ, ਆ ਨਿੱਕੇ ਨਿੱਕੇ ਰਾਜਕੁਮਾਰ ਇੰਨੇ ਸੁੰਦਰ ਲੱਗਦੇ ਨੇ, ਕਿਸੇ ਬਾਦਸ਼ਾਹ ਦੇ ਵਿੱਚ ਘਰ ਦੇ ਵਿੱਚ ਜਨਮ ਲਿਆ ਜੰਮੇ ਪਲੇ? ਮੇਰੇ ਗੁਰਦੇਵ ਸਤਿਗੁਰੂ ਹੱਸ ਕੇ ਕਹਿੰਦੇ, ਜੋਗੀ ਇਹ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਨੇ, ਸਾਹਿਬਜ਼ਾਦੇ ਸੁਪੁੱਤਰ ਨੇ ਸਾਡੇ। ਹੈਰਾਨ ਹੋ ਗਿਆ ਮਹਾਰਾਜ ਗ੍ਰਿਸ਼ਤੀ ਜੀ ਨੇ, ਇਹ ਪਰਿਵਾਰ ਹੈ ਆਪਦੀ ਦਾ, ਸਾਹਿਬਜ਼ਾਦੇ ਆਪਦੀ ਨੇ। ਮੇਰੇ ਸਾਹਿਬ ਹੱਸ ਪਏ, ਕਿਉਂ, ਕਿਸੇ ਗੱਲ ਦਾ ਸ਼ੱਕ ਗੁਜ਼ਰਿਆ? ਇਹ ਤੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਮੰਗ ਕੇ ਲਏ ਨੇ, ਮੰਗ ਕੇ। ਮਹਾਰਾਜ ਇਹ ਸਾਹਿਬਜ਼ਾਦੇ ਤੁਸੀਂ ਮੰਗ ਕੇ ਲਏ? ਹਾਂ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਮੰਗ ਕੇ ਲਏ ਨੇ। ਐਸੇ ਮਨ ਅੰਦਰ ਵਿਚਾਰ ਕਰਦਾ ਹੋਇਆ ਜੋਗੀ ਤਾਂ ਮੱਥਾ ਟੇਕ ਕੇ ਤੁਰ ਗਿਆ। ਅੱਜ ਸਰਸਾ ਦੇ ਕਿਨਾਰੇ ਤੇ ਪਰਿਵਾਰ ਦਾ ਵਿਛੋੜਾ ਪੈ ਗਿਆ, ਛੋਟੇ ਸਾਹਿਬਜ਼ਾਦੇ ਮਾਤਾ ਜੀ ਇੱਥੋਂ ਵਿਛੜ ਗਏ। ਦਾਤਾਰ ਜੀ ਦੀਆਂ ਅੱਖਾਂ ਦੇ ਸਾਹਮਣੇ ਦੋਵੇਂ ਵੱਡੇ ਸਾਹਿਬਜ਼ਾਦੇ ਦੁਸ਼ਮਣ ਦਾ ਟਾਕਰਾ ਕਰਦੇ ਹੋਏ ਸ਼ਹੀਦ ਹੋ ਗਏ। ਅੱਜ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਜੋਗੀ ਕਿਤੇ ਹੋਵੇ ਤੇ ਤੈਨੂੰ ਤੇਰੇ ਸਵਾਲ ਦਾ ਜਵਾਬ ਦਈਏ ਤੇ ਸਾਹਿਬਜ਼ਾਦੇ ਕਾਹਦੇ ਵਾਸਤੇ ਮੰਗ ਕੇ ਲਏ ਸਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲ? ਮੇਰੇ ਦਾਤਾਰ ਜੀ ਨੇ ਭਾਣਾ ਮੰਨਿਆ, ਚੌਂਕੜਾ ਲਾ ਕੇ ਬੈਠੇ। ਰਾਤ ਤੁਰਦੀ ਆਪਣੀ ਮੰਜ਼ਿਲ ਵੱਲੇ ਅਗੇਰੇ ਜਾ ਰਹੀ ਸੀ। ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਅੱਧੀ ਰਾਤ ਦਾ ਸਮਾਂ, 11 ਸਿੰਘ ਬਾਕੀ ਨੇ ਇਸ ਹਵੇਲੀ ਦੇ ਅੰਦਰ, 33 ਸਿੰਘ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ, ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਨਾਲ ਜੂਝਦੇ ਹੋਏ ਮੇਰੇ ਗੁਰਦੇਵ ਸਤਿਗੁਰੂ ਦਸਤਾਰ ਸਜਾ ਰਹੇ ਤੇ ਨਾਲ ਪੜ ਰਹੇ ਨੇ, ਦੇਹ ਸ਼ਿਵਾ ਬਰਮੋਹ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਕਰੋ ਨਾ ਡਰੋ, ਅਰਸੋਂ ਜਦ ਜਾਏ ਲੜੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਔਰ ਸਿੱਖੋ ਆਪਣੇ ਹੀ ਮਨ ਕੋ, ਇਹ ਲਾਲਚੋ ਗੁਣ ਤੋ ਉਤਰੋ, ਜਬ ਆਪ ਕੀ ਔਦ ਨਿਧਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਪਿਆਰੇ ਭਾਈ ਦਇਆ ਸਿੰਘ ਨੇ ਸ਼ਬਦ ਸੁਣੇ, ਦਾਤਾਰ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਅਦਬ ਦੇ ਨਾਲ ਸਿਰ ਝੁਕਾ ਦਿੱਤਾ। ਮੇਰੇ ਗੁਰਦੇਵ ਸਤਿਗੁਰੂ ਕਹਿੰਦੇ, ਦਇਆ ਸਿੰਘ ਜੀ, ਸਵੇਰ ਦਾ ਸੂਰਜ ਚੜ੍ਹਨ ਦੇ ਨਾਲ ਦੁਸ਼ਮਣ ਦਲ ਦੇ ਨਾਲ ਜੰਗ ਆਰੰਭ ਹੋਣਾ ਤੇ ਸਭ ਤੋਂ ਪਹਿਲਾਂ ਗੋਬਿੰਦ ਸਿੰਘ ਮੈਦਾਨੇ ਜੰਗ ਵਿੱਚ ਦੁਸ਼ਮਣ ਦਾ ਮੁਕਾਬਲਾ ਕਰੇਗਾ। ਪਿਆਰੇ ਭਾਈ ਦਇਆ ਸਿੰਘ ਜੀ ਹੱਥ ਜੋੜ ਕੇ ਖਲੇ, ਦਾਤਾਰ ਜੀ ਆਪ ਮੈਦਾਨੇ ਜੰਗ ਵਿੱਚ ਜਾਓਗੇ? ਮੇਰੇ ਸਾਹਿਬ ਕਹਿੰਦੇ, ਹਾਂ, ਇਹਦੇ ਨਾਲੋਂ ਵਧੀਆ ਹੋਰ ਕਿਹੜਾ ਸਥਾਨ ਹੋ ਸਕਦਾ ਸ਼ਹੀਦੀ ਪਾਉਣ ਵਾਸਤੇ, ਜਿੱਥੇ ਸਾਡੇ ਸਾਹਿਬਜ਼ਾਦੇ ਤੇ ਜਾਨਾਂ ਤੋਂ ਪਿਆਰੇ ਸਿੰਘ ਸ਼ਹਾਦਤ ਦਾ ਜਾਮ ਪੀ ਕੇ ਸੁੱਤੇ ਹੋਣ। ਪਿਆਰੇ ਭਾਈ ਦਇਆ ਸਿੰਘ ਨੇ ਆਖਿਆ, ਮਹਾਰਾਜ ਆਪ ਮੈਦਾਨੇ ਜੰਗ ਵਿੱਚ ਚਲੇ ਗਏ, ਸਿੱਖ ਕੌਮ ਦੀ ਖਾਲਸੇ ਦੀ ਵਾਗਡੋਰ ਸੰਭਾਲਣ ਵਾਲਾ ਕੌਣ ਰਹੇਗਾ? ਮੇਰੇ ਸਾਹਿਬ ਕਹਿੰਦੇ, ਅਕਾਲ ਪੁਰਖ ਦੀ ਇਹ ਫੌਜ ਹੈ ਖਾਲਸਾ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਅਕਾਲ ਪੁਰਖ ਦਾ ਸਾਜਿਆ ਹੋਇਆ ਪੰਥ ਹੈ, ਖਾਲਸਾ ਹੈ, ਜਿਸ ਨੂੰ ਕੋਈ ਦੁਨੀਆਂ ਦਾ ਤੂਫਾਨ ਰੋਕ ਨਹੀਂ ਸਕੇਗਾ। ਪਰ ਨਹੀਂ ਮਹਾਰਾਜ, ਐਸਾ ਨਾ ਕਰੋ, ਮਹਾਰਾਜ ਸਾਨੂੰ ਹੁਕਮ ਕਰੋ, ਅਸੀਂ ਮੈਦਾਨੇ ਜੰਗ ਵਿੱਚ ਜੂਝਾਂਗੇ। ਮਹਾਰਾਜ ਜੀ ਦਾ ਨਿਸ਼ਚਾ ਵੇਖਿਆ ਪਿਆਰੇ ਭਾਈ ਦਇਆ ਸਿੰਘ ਜੀ ਸਿੰਘਾਂ ਨੂੰ ਇਕੱਤਰ ਕਰਕੇ ਵਿਚਾਰ ਕਰਦੇ ਨੇ, ਸਿੰਘੋ ਸਵੇਰ ਦੇ ਚੜ੍ਹਦੇ ਸੂਰਜ ਦੇ ਨਾਲ ਸਤਿਗੁਰਾਂ ਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰ ਲਿਆ ਹੈ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਨਾਲ ਜੂਝਣ ਦਾ, ਕਿ ਸਾਨੂੰ ਇਹ ਸਾਰਿਆਂ ਨੂੰ ਇਹ ਗੱਲ ਪ੍ਰਵਾਨ ਹੈ, ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਕੇ ਵੇਖੀਏ। ਜੈ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀ ਗਏ।
ਇਸ ਕੌਮ ਦੀ ਵਾਗਡੋਰ ਸੰਭਾਲਣ ਵਾਲਾ ਇਸ ਸਮੇਂ ਤੇ ਕੌਣ ਹੋਵੇਗਾ? ਬੇਵਕਤੀ ਸ਼ਹਾਦਤ ਬੜੀ ਵੱਡੀ ਘਾਤਕ ਸਿੱਧ ਹੋਵੇਗੀ। ਇਸ ਨਾਲੋਂ ਚੰਗਾ ਸਾਨੂੰ ਇਸ ਗੱਲ ਤੇ ਕੋਈ ਨਿਰਣਾ ਲੈਣਾ ਚਾਹੀਦਾ। ਵਿਚਾਰ ਹੋਈ ਪੰਜਾਂ ਦੇ ਰੂਪ ਵਿੱਚ, ਜਿਨ੍ਹਾਂ ਪੰਜਾਂ ਨੂੰ ਮੇਰੇ ਸਾਹਿਬ ਸੱਚੇ ਪਾਤਸ਼ਾਹ ਬੜੀ ਵੱਡੀ ਮਾਨਤਾ ਦਿੰਦੇ ਨੇ। ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਣ, ਤੇ ਭਾਈ ਸਾਹਿਬ ਜੀ ਦੇ ਕਥਨ ਮੁਤਾਬਕ ਸਿੱਖ ਪੰਚਨ ਮੈਂ ਮੇਰੋ ਵਾਸਾ। ਇਹ ਖਾਲਸੇ ਦੀ ਪੰਚਾਇਤ ਨੇ ਪੰਜ, ਜਿਨ੍ਹਾਂ ਅੱਗੇ ਮੇਰੇ ਸਤਿਗੁਰਾਂ ਨੇ ਸਿਰ ਨਵਾਇਆ ਪੰਜਾਂ ਦੇ ਰੂਪ ਵਿੱਚ। ਪੰਜ ਪਿਆਰੇ ਆ ਗਏ ਗੁਰਦੇਵ ਸਤਿਗੁਰਾਂ ਦੇ ਕੋਲ। ਮਹਾਰਾਜ ਪਿਆਰ ਸਤਿਕਾਰ ਸਹਿਤ ਬੇਨਤੀ ਕਰਨਾ ਚਾਹੁੰਦੇ ਆ। ਮਹਾਰਾਜ ਕਹਿੰਦੇ ਆਓ, ਕਿਵੇਂ ਆਉਣਾ ਹੋਇਆ? ਸੱਚੇ ਪਾਤਸ਼ਾਹ ਕੁਝ ਕਹਿਣ ਵਾਸਤੇ ਆਏ ਆ। ਸਤਿਗੁਰੂ ਕਹਿੰਦੇ ਇੱਕ ਗੱਲ ਧਿਆਨ ਨਾਲ ਸੁਣਿਓ, ਮੈਦਾਨੇ ਜੰਗ ਵਿੱਚ ਜਾਣ ਤੋਂ ਨਾ ਰੋਕਿਓ। ਪਿਆਰੇ ਭਾਈ ਦਇਆ ਸਿੰਘ ਜੀ ਹੱਸ ਪਏ, ਕਹਿਣ ਲੱਗੇ ਫਿਰ ਉਹ ਹੁਕਮ ਕਾਹਦਾ ਹੋਇਆ ਜਿਹੜਾ ਪੁੱਛ ਪੁੱਛ ਕੇ ਕੀਤਾ ਗਿਆ? ਸੱਚੇ ਪਾਤਸ਼ਾਹ ਪੰਜਾਂ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਖਲੋਤੇ, ਹੁਣ ਤੁਹਾਨੂੰ ਪੰਜ ਪਿਆਰੇ ਖਾਲਸਾ ਪੰਥ ਹੁਕਮ ਕਰਦਾ, ਤੁਸੀਂ ਇਸ ਹਵੇਲੀ ਦੇ ਵਿੱਚ ਜੂਝੋਗੇ ਨਹੀਂ, ਇੱਥੋਂ ਚਮਕੌਰ ਸਾਹਿਬ ਦੀ ਹਵੇਲੀ ਵਿੱਚੋਂ ਚਲੇ ਜਾਓ। ਮਹਾਰਾਜ ਇੱਕ ਗੁਰੂ ਹੋਇਆ ਤੇ ਲੱਖਾਂ ਫੌਜਾਂ ਤਿਆਰ ਹੋ ਜਾਣਗੀਆਂ, ਸਿੰਘ ਸੱਜ ਜਾਣਗੇ। ਸੱਚੇ ਪਾਤਸ਼ਾਹ ਜੇ ਲੱਖਾਂ ਸਿੰਘ ਹੋਏ ਤੇ ਇੱਕ ਗੁਰੂ ਨਹੀਂ ਮਿਲ ਸਕੇਗਾ। ਮੇਰੇ ਦਾਤਾਰ ਜੀ, ਆਪ ਕਿਰਪਾ ਕਰੋ, ਇਸ ਚਮਕੌਰ ਸਾਹਿਬ ਦੀ ਹਵੇਲੀ ਦੇ ਵਿੱਚੋਂ ਖਾਲਸੇ ਦੇ ਹੁਕਮ ਮੁਤਾਬਕ ਚਲੇ ਜਾਓ। ਮੇਰੇ ਸਤਿਗੁਰਾਂ ਨੇ ਇੱਕ ਵਾਰੀ ਵੀ ਇਨਕਾਰ ਨਾ ਕੀਤਾ, ਜਵਾਬ ਨਾ ਦਿੱਤਾ, ਪੰਜਾਂ ਦੇ ਅੱਗੇ ਸਿਰ ਨਵਾ ਦਿੱਤਾ। ਪਿਆਰੇ ਗੁਰਸਿੱਖੋ, ਪਰ ਮੇਰੇ ਸਾਹਿਬ ਇਸ ਗੱਲ ਦਾ ਜ਼ਿਕਰ ਕਰਦੇ ਨੇ, ਕਹਿੰਦੇ ਪਿਆਰੇ ਭਾਈ ਦਇਆ ਸਿੰਘ ਜੀ ਇੱਕ ਗੱਲ ਦਾ ਖਿਆਲ ਰੱਖਿਓ, ਗੋਬਿੰਦ ਸਿੰਘ ਕੈਰਾ ਵਾਂਗ, ਬੁੱਝ ਮਿਲਾ ਵਾਂਗ ਚੁੱਪ ਕਰਕੇ ਨਹੀਂ, ਦੁਸ਼ਮਣ ਦਲਾਂ ਨੂੰ ਵੰਗਾ ਕੇ ਇਸ ਹਵੇਲੀ ਦੇ ਵਿੱਚੋਂ ਜਾਏਗਾ। ਮੇਰੇ ਸਾਹਿਬ ਜੋ ਤੁਹਾਡਾ ਹੁਕਮ ਹੈ, ਪਰ ਜਾਣ ਤੋਂ ਪਹਿਲਾਂ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਬਣਾਈ ਵਿਉਤਬੰਦੀ, ਤਾਂ ਕਿ ਦੁਸ਼ਮਣ ਦਲਾਂ ਨੂੰ ਯੁੱਧ ਨੀਤੀ ਦੇ ਅਨੁਸਾਰ ਭੁਲੇਖਾ ਪਿਆ ਰਹੇ। ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਸਿੰਘੋ ਮੈਂ ਵਡਿਆਈ ਤਾਂ ਖਾਲਸੇ ਨੂੰ ਪਹਿਲਾਂ ਹੀ ਦੇ ਚੁੱਕਾ, ਅੱਜ ਹੁਣ ਇਉਂ ਕਹਿ ਲਈਏ ਸਰੀਰਕ ਤੌਰ ਤੇ ਵੀ ਗੁਰਿਆਈ ਦੇ ਚੱਲੇ ਹੈ। ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹਮ ਸ਼ਕਲ ਤੇ ਹਮ ਉਮਰ ਭਾਈ ਸੰਗਤ ਸਿੰਘ ਜੀ ਨੂੰ ਕੋਲ ਬਿਠਾ ਲਿਆ, ਸਾਰੇ ਸਿੰਘ ਕੋਲ ਬੈਠੇ ਨੇ। ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸੋਹਣਿਆਂ ਦੇ ਸੁਲਤਾਨ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ, ਆਪਣੇ ਸਿਰ ਉੱਤੇ ਸਦੀ ਹੋਏ ਦਸਤਾਰ ਦੇ ਉੱਪਰ ਸੁਨਹਿਰੀ ਕਲਗੀ ਚਮਕਾ ਮਾਰ ਰਹੀ ਹੈ। ਗੁਰਦੇਵ ਨੇ ਆਪਣੇ ਹੱਥਾਂ ਦੇ ਨਾਲ ਉਤਾਰ ਕੇ ਭਾਈ ਸੰਗਤ ਸਿੰਘ ਦੇ ਸੀਸ ਉੱਤੇ ਸਜਾ ਕੇ, ਜਿਵੇਂ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਕੌਤਕ ਰਚਿਆ, ਇਹ ਰਹਿਮਤਾਂ ਕੀਤੀਆਂ ਨੇ, ਆਓ ਸਰਵਣ ਕਰੋ ਇਹਨਾਂ ਅੱਖਰਾਂ ਵਿੱਚ ਤੁਹਾਡੀ ਜਥਾ ਹੈ, ਇਹ ਕਹਿ ਰਹੇ।

ਖਾਲਸਾ ਗੁਰੂ ਹੈ ਗੁਰੂ ਖਾਲਸਾ ਮੈਂ ਕੀਨੋ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੇ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਦੇ ਸਾਹਮਣੇ ਆਪਣਾ ਸਿਰ ਝੁਕਾ ਦਿੱਤਾ, ਖਾਲਸੇ ਦੇ ਹੁਕਮ ਨੂੰ ਪ੍ਰਵਾਨ ਕਰ ਲਿਆ। ਇਹ ਕੌਮ ਦੀ ਪੰਚਾਇਤ ਨੇ ਪੰਜ ਪਿਆਰੇ, ਪੰਜ ਜੋ ਵੀ ਨਿਰਣਾ ਕਰਨਗੇ, ਜੋ ਵੀ ਫੈਸਲਾ ਲੈਣਗੇ, ਉਹਨਾਂ ਅੱਗੇ ਕੌਮ ਨੇ ਸਿਰ ਨਵਾ ਦੇਣਾ। ਮੇਰੇ ਗੁਰਦੇਵ ਸਤਿਗੁਰਾਂ ਨੇ ਸਿਰਫ ਕਿਹਾ ਹੀ ਨਹੀਂ, ਆਪ ਅਮਲੀ ਤੌਰ ਤੇ ਉਹ ਰਸਤਾ ਵਿਖਾਇਆ। ਪਿਆਰੇ ਗੁਰਸਿੱਖੋ, ਅੱਜ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਐਵੇਂ ਤਾਂ ਨਹੀਂ, ਵਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਅੱਜ ਪੰਜਾਂ ਕੇ ਸਿਰ ਨਵਾ ਦਿੱਤਾ। ਜਾਣ ਤੋਂ ਪਹਿਲਾਂ ਯਾਦ ਰੱਖੋ, ਕੋਈ ਵੀ ਕਾਫਲਾ ਹੈ, ਕੋਈ ਵੀ ਜਥਾ ਹੈ, ਉਹਦਾ ਕੋਈ ਨਾ ਕੋਈ ਆਗੂ, ਕੋਈ ਨਾ ਕੋਈ ਜਥੇਦਾਰ ਜ਼ਰੂਰ ਹੈ, ਤਾਂ ਕਿ ਉਸ ਦੀ ਅਗਵਾਈ ਅੰਦਰ ਇਹ ਸਾਰਾ ਕਾਰੋਬਾਰ ਚੱਲ ਸਕੇ। ਉਸ ਦੀ ਅਗਵਾਈ ਅੰਦਰ ਕਿਵੇਂ ਤੇ ਕਿਉਂ ਚੱਲਣਾ, ਇਹ ਸਾਰੀ ਵਿਉਂਤਬੰਦੀ ਅਨੁਸਾਰ ਇੱਕ ਦੇ ਹੱਥੋਂ ਹੀ ਜ਼ਰੂਰੀ ਹੈ। ਤੇ ਨੀਤੀ ਪੱਖ ਤੋਂ, ਯੁੱਧ ਨੀਤੀ ਪੱਖ ਤੋਂ ਵੀ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਸਿਧਾਂਤ ਅਨੁਸਾਰ, ਜਿੰਨਾ ਚਿਰ ਦੁਸ਼ਮਣ ਦਲਾਂ ਨੂੰ ਇਹ ਭੁਲੇਖਾ ਬਣਿਆ ਰਹੇਗਾ ਕਿ ਅਜੇ ਗੁਰੂ ਗੋਬਿੰਦ ਸਿੰਘ ਇਸ ਚਮਕੌਰ ਦੀ ਦੋ ਛੱਤੀ ਹਵੇਲੀ ਦੇ ਅੰਦਰ ਉੱਪਰ ਬਣੇ ਹੋਏ ਦੋ ਛੱਤੇ ਮਕਾਨ ਦੇ ਵਿੱਚ ਬੈਠੇ ਨੇ, ਤਾਂ ਕਿ ਦੁਸ਼ਮਣ ਦਲ ਨੂੰ ਇਸ ਗੱਲ ਦਾ ਭੁਲੇਖਾ ਬਣਿਆ ਰਹੇ। ਪਿਆਰੇ ਗੁਰਸਿੱਖੋ, ਮੇਰੇ ਗੁਰਦੇਵ ਸਤਿਗੁਰਾਂ ਨੇ ਆਪਣੀ ਪੁਸ਼ਾਕ ਭਾਈ ਸੰਗਤ ਸਿੰਘ ਨੂੰ ਪਹਿਨਾਈ ਹੈ, ਆਪਣੇ ਸਿਰ ਤੇ ਸਜੀ ਹੋਈ ਸੁਨਹਿਰੀ ਕਲਗੀ ਮੇਰੇ ਦਾਤਾਰ ਸੱਚੇ ਪਾਤਸ਼ਾਹ ਨੇ ਭਾਈ ਸੰਗਤ ਸਿੰਘ ਦੇ ਸੀਸ ਤੇ ਆਪਣੇ ਹੱਥਾਂ ਦੇ ਨਾਲ ਸਜਾਈ ਹੈ। ਆਪਣਾ ਰੂਪ ਮੇਰੇ ਸਤਿਗੁਰਾਂ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਪਿਆਰੇ ਗੁਰਸਿੱਖੋ ਸਜਾ ਦਿੱਤੇ ਨੇ ਸ਼ਾਸਤਰ ਬਸਤਰ, ਬਿਲਕੁਲ ਹਮ ਸ਼ਕਲ ਨੇ, ਹਮ ਉਮਰ ਨੇ। ਭਾਈ ਸੰਗਤ ਸਿੰਘ ਜੀ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਲ ਖੜੇ ਨੇ, ਸਾਰਾ ਕੁਝ ਸਜਾ ਕੇ ਮੇਰੇ ਗੁਰਦੇਵ ਸਤਿਗੁਰੂ ਕਹਿਣ ਲੱਗੇ, ਹੁਣ ਤਿਆਰੀ ਕਰਨੀ ਚਾਹੀਦੀ ਹੈ। ਵੇਖਣ ਵਾਲੀ ਗੱਲ, ਇਸ ਗੱਲ ਨੂੰ ਹਰ ਬੰਦਾ ਜਾਣਦਾ ਹੈ, ਸਵੇਰ ਦਾ ਦਿਨ ਚੜ੍ਹਦਿਆਂ ਸਰ ਦੁਸ਼ਮਣ ਦਲਾਂ ਨੇ ਹਮਲਾ ਬੋਲ ਦੇਣਾ ਹੈ, ਤੇ ਇਹ ਗੱਲ ਤੈਅ ਹੈ, ਪੱਕੀ ਹੈ, ਨਿਸ਼ਚਿਤ ਹੈ ਕਿ ਸਵੇਰ ਨੂੰ ਜਿਹੜਾ ਇਸ ਹਵੇਲੀ ਦੇ ਅੰਦਰ ਹੋਇਆ ਉਹਦੀ ਸ਼ਹਾਦਤ ਹੋ ਜਾਣੀ, ਉਹਦੇ ਸਰੀਰ ਦਾ ਅੰਤ ਹੋ ਜਾਣਾ। ਪਰ ਕਮਾਲ ਦੀ ਗੱਲ ਹੈ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਜਾਣ ਵਾਸਤੇ ਇੱਕ ਵੀ ਸਿੰਘ ਆਪਣੇ ਆਪ ਆਪਣਾ ਨਾਮ ਪੇਸ਼ ਨਹੀਂ ਕਰਦਾ, ਕਿਉਂਕਿ ਇਸ ਗੱਲ ਦਾ ਤਾਂ ਪਤਾ ਹੀ ਹੈ ਨਾ, ਹੋ ਸਕਦਾ ਜੇ ਹਵੇਲੀ ਵਿੱਚੋਂ ਨਿਕਲ ਗਏ ਤੇ ਜ਼ਿੰਦਗੀ ਬਚ ਸਕਦੀ ਹੈ। ਇੱਕ ਵੀ ਸਿੰਘ ਆਪਣਾ ਨਾਮ ਸਤਿਗੁਰਾਂ ਦੇ ਸਾਹਮਣੇ ਇਸ ਗੱਲ ਲਈ ਪੇਸ਼ ਨਹੀਂ ਕਰਦਾ ਵੀ ਮਹਾਰਾਜ ਮੈਂ ਜਾਵਾਂਗਾ ਤੁਹਾਡੇ। ਮੇਰੇ ਗੁਰਦੇਵ ਸਤਿਗੁਰਾਂ ਨੇ ਆਪ ਇਸ ਗੱਲ ਦਾ ਨਿਰਣਾ ਲਿਆ, ਫੈਸਲਾ ਕੀਤਾ, ਤਿੰਨ ਸਿੰਘ ਸਾਡੇ ਨਾਲ ਜਾਣਗੇ। ਨਾਮ ਪੇਸ਼ ਹੋਏ ਮੇਰੇ ਸਰ ਸੱਚੇ ਪਾਤਸ਼ਾਹ ਨੇ, ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ। ਇਹਨਾਂ ਤਿੰਨਾਂ ਸਿੰਘਾਂ ਦਾ ਨਾਮ ਲਿਆ, ਕਿਸੇ ਦੂਜੇ ਨੇ ਸ਼ਿਕਵਾ ਤਾਂ ਨਹੀਂ ਕੀਤਾ। ਜਿਹੜੇ ਸੱਤ ਸਿੰਘ ਇਸ ਹਵੇਲੀ ਦੇ ਅੰਦਰ ਬਾਕੀ ਨੇ, ਕਿਸੇ ਨੇ ਗਿਲਾ ਤਾਂ ਨਹੀਂ ਕੀਤਾ ਵੀ ਮਹਾਰਾਜ ਨੇ ਪਿਆਰੇ ਭਾਈ ਦਇਆ ਸਿੰਘ ਦਾ ਨਾਂ ਲੈ ਦਿੱਤਾ, ਮਾਨ ਸਿੰਘ ਦਾ ਨਾਂ ਲੈ ਦਿੱਤਾ, ਕਿ ਅਸੀਂ ਨਹੀਂ ਸੀ ਜਾ ਸਕਦੇ ਨਾਲ। ਲਾਲਚ ਤਾਂ ਦੁਨੀਆਂ ਦਾ ਹਰ ਬੰਦਾ ਕਰਦਾ ਵੀ ਮੇਰੀ ਜ਼ਿੰਦਗੀ ਬਚ ਜਾਏ, ਪਰ ਨਹੀਂ, ਜਬ ਆਪ ਕੀ ਔਤ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ। ਗੁਰੂ ਦੀ ਖੁਸ਼ੀ ਆਪਣਾ ਤਨ ਦਾ ਠੀਕਰਾ ਭੰਨ ਕੇ ਵੀ ਮਿਲ ਜਾਏ ਤੇ ਥੋੜੀ ਹੈ। ਪਿਆਰੇ ਗੁਰਸਿੱਖੋ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਵਿਉਂਤਬੰਦੀ ਅਨੁਸਾਰ ਸਿੰਘੋ ਇਸ ਹਵੇਲੀ ਦੇ ਵਿੱਚੋਂ ਨਿਕਲਣਾ, ਪਰ ਭਾਈ ਸੰਗਤ ਸਿੰਘ ਨੂੰ ਹਦਾਇਤ ਕੀਤੀ ਦੋ ਛੱਤੇ ਮਕਾਨ ਦੇ ਅੰਦਰ ਉੱਪਰ ਬੈਠ ਜਾਣਾ, ਤਾਂ ਕਿ ਝਰੋਖੇ ਵਿੱਚੋਂ ਭੁਲੇਖਾ ਪੈਂਦਾ ਰਹੇ, ਰਾਤ ਦੇ ਹਨੇਰੇ ਦੇ ਅੰਦਰ ਨਗਾਰੇ ਤੇ ਕਿਤੇ ਨਾ ਕਿਤੇ ਚੋਟ ਲੱਗਦੀ ਰਹੇ, ਇਸ ਗੱਲ ਦਾ ਭਰਮ ਤੇ ਭੁਲੇਖਾ ਦੁਸ਼ਮਣਾਂ ਦੇ ਵਿੱਚ ਬਣਿਆ ਰਹੇ ਇਸ ਹਵੇਲੀ ਦੇ ਅੰਦਰ ਨੇ। ਦੂਜੀ ਗੱਲ, ਵਜ਼ੀਰ ਖਾਨ ਉਹਦੇ ਨਾਲ ਦੇ ਸਾਥੀ 10 ਲੱਖ ਫੌਜ ਦੂਰ ਤੱਕ ਪਿਆ ਹੋਇਆ ਘੇਰਾ, ਇਹਨਾਂ ਦੇ ਦਿਲ ਵਿੱਚ ਤਾਂ ਐਸੀ ਕਿਤੇ ਰਚਕ ਮਾਤਰ ਵੀ ਸੋਚ ਨਹੀਂ ਕਿ ਗੁਰੂ ਗੋਬਿੰਦ ਸਿੰਘ ਇਸ ਹਵੇਲੀ ਵਿੱਚੋਂ ਨਿਕਲ ਜਾਏਗਾ। ਇਹਨਾਂ ਦੇ ਮਨ ਵਿੱਚ ਤੇ ਪੱਕਾ ਨਿਰਣਾ ਤੇ ਪੱਕਾ ਫੈਸਲਾ ਹੈ, ਕਹਿੰਦਾ ਗਿਣਤੀ ਦੇ ਸਿੱਖ ਰਹਿ ਗਏ ਨੇ ਗੁਰੂ ਦੇ ਨਾਲ, ਕੋਈ ਗੱਲ ਨੀ, ਆਰਾਮ ਦੀ ਨੀਂਦ ਸਮੋ ਰਾਤ ਕੱਟੋ, ਸਵੇਰੇ ਦਿਨ ਚੜ੍ਹੇਗਾ ਤੇ ਆਪਾਂ ਹੱਥੋ ਹੱਥੀ ਉਹਨਾਂ ਨੂੰ ਫੜ ਲਵਾਂਗੇ ਜਾਂ ਮਾਰ ਮੁਕਾਵਾਂਗੇ। ਪਰ ਅੱਧੀ ਰਾਤ ਦੇ ਸਮੇਂ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਣਾਈ ਵਿਉਂਤਬੰਦੀ, ਨਾਲ ਜਾਣ ਵਾਲੇ ਸਿੰਘਾਂ ਨੂੰ ਹਦਾਇਤ ਕੀਤੀ ਇਸ ਤਾਰੇ ਦੀ ਸਿਹਤ ਨੂੰ ਚੱਲਣਾ, ਕਿਉਂਕਿ ਦੁਸ਼ਮਣ ਦਲਾਂ ਦਾ ਵਿਸ਼ਾਲ ਘੇਰਾ ਹੈ, ਕਿਸ ਪਾਸੇ ਨੂੰ ਜਾਣਾ ਪਵੇ, ਕਿਸ ਢੰਗ ਨਾਲ ਜਾਣਾ ਪਵੇ, ਇਹ ਤੇ ਬਾਹਰ ਨਿਕਲ ਕੇ ਪਤਾ ਲੱਗੇਗਾ ਨਾ। ਆਓ ਤੱਕੀਏ, ਪੋਹ ਦਾ ਮਹੀਨਾ, 22 ਦਸੰਬਰ ਦੀ ਰਾਤ,
8 ਪੋਹ ਦਾ ਦਿਨ ਸਾਰਾ ਦਿਨ ਜੰਗ ਹੁੰਦਾ ਰਿਹਾ ਕਿਉਂ 6 ਤੇ 7 ਪੋਹ ਦੀ ਮਿਲਦੀ ਰਾਤ ਤਾਂ ਮੇਰੇ ਗੁਰਦੇਵ ਸਤਿਗੁਰੂ ਆਨੰਦਪੁਰ ਸਾਹਿਬ ਤੋਂ ਲੰਘੇ ਸਨ। 7 ਪੋਹ ਦੀ ਰਾਤ ਸੀ ਜਦੋਂ ਮੇਰੇ ਗੁਰਦੇਵ ਇਸ ਹਵੇਲੀ ਦੇ ਅੰਦਰ ਦਾਖਲ ਹੋਏ। 8 ਪੋਹ ਦਾ ਦਿਨ ਕਹਿੰਦੇ ਕਹਿ ਲਈਏ ਕਹਿੰਦੇ ਨੇ ਸਾਲ ਦਾ ਸਾਰਿਆਂ ਤੋਂ ਛੋਟਾ ਦਿਨ ਤੇ ਸਾਰਿਆਂ ਤੋਂ ਵੱਡੀ ਜੰਗ। ਤੱਕੀਏ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਸਿੰਘੋ ਇੱਥੋਂ ਬਾਹਰ ਨਿਕਲ ਕੇ ਆਵਾਜ਼ਾਂ ਦੇਣਾ ਹੈ। ਆਓ ਜਿਵੇਂ ਮੇਰੇ ਗੁਰਦੇਵ ਸਤਿਗੁਰੂ ਪਾਤਸ਼ਾਹ ਇਸ ਕਹਿਰਾਂ ਦੀ ਅੱਤ ਦੀ ਪੈਂਦੀ ਹੋਈ ਸਰਦੀ ਅੰਤਾਂ ਦੀ ਪਈ ਹੋਈ ਧੁੰਦ ਸੂਰਜ ਦੀ ਚੰਦਰਮਾ ਦੀ ਰੋਸ਼ਨੀ ਇਹਨਾਂ ਬਦਲਾਂ ਨੂੰ ਚੀਰ ਕੇ ਇਸ ਧੁੰਦ ਨੂੰ ਥੋੜਾ ਰੁਸ਼ਨਾ ਰਹੀ ਸੀ। ਮੇਰੇ ਗੁਰਦੇਵ ਕਿਵੇਂ ਇਸ ਹਵੇਲੀ ਦੇ ਵਿੱਚੋਂ ਬਾਹਰ ਨੂੰ ਚੱਲ ਪਏ ਇਹਨਾਂ ਅੱਖਰਾਂ ਵਿੱਚ ਇਉਂ ਬੇਨਤੀ।

0: ਸਾਰੀ ਸੰਗਤ ਸਤਿਗੁਰਾਂ ਨੂੰ ਸੀਸ ਝੁਕਾਓ ਤੇ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਤਨ ਮੇਰੇ ਕਲਗੀਧਰ ਦਾ ਤਾਰ ਇਸ ਹਵੇਲੀ ਦੇ ਵਿੱਚੋਂ ਨਿਕਲ ਲੱਗੇ, ਆਪਣੇ ਪੈਰਾਂ ਦੇ ਵਿੱਚੋਂ ਜੋੜਾ ਵੀ ਲਾ ਦਿੱਤਾ। ਸਿੰਘੋ, ਬਾਹਰ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ, ਮੁਕਾਬਲਾ ਕਰਦੇ ਹੋਏ, ਸੈਂਕੜਿਆਂ ਨੂੰ ਹਜ਼ਾਰਾਂ ਨੂੰ ਧਰਤੀ ਤੇ ਸੁੱਟਦੇ ਹੋਏ ਸਿੰਘ ਸ਼ਹੀਦ ਹੋਏ ਪਏ ਨੇ। ਜੂਝਦਿਆਂ ਹੋਇਆ ਮੈਦਾਨੇ ਜੰਗ ਵਿੱਚ ਉਹਨਾਂ ਦੇ ਦਸਤਾਰੇ ਢਿੱਲੇ ਹੋ ਕੇ, ਲੱਥੇ ਵੀ ਹੋਣਗੇ, ਸਿੰਘਾਂ ਦੇ ਕੇਸ ਵੀ ਖੁੱਲ੍ਹੇ ਹੋਣਗੇ। ਮੈਨੂੰ ਇਹ ਗੱਲ ਪਰਵਾਹ ਨਹੀਂ ਕਿ ਮੇਰੇ ਪੈਰਾਂ ਦਾ ਜੋੜਾ ਇਹਨਾਂ ਸੂਰਮਿਆਂ, ਇਹਨਾਂ ਬਹਾਦਰਾਂ, ਇਹਨਾਂ ਸ਼ਹੀਦਾਂ ਦੇ ਕੇਸਾਂ ਨੂੰ ਲੱਗੇ। ਇਹ ਗੱਲ ਮੈਂ ਨਹੀਂ ਬਰਦਾਸ਼ਤ ਕਰ ਸਕਦਾ। ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜੋੜਾ ਵੀ ਪੈਰਾਂ ਵਿੱਚੋਂ ਲਾਹ ਦਿੱਤਾ। ਅੱਜ ਤੱਕਿਓ, ਨਾ ਜੋੜਾ ਨਾ ਘੋੜਾ ਹੈ ਪਾਸ, ਨਾ ਬਾਜ ਹੈ, ਨਾ ਕਲਗੀ ਤੋੜਾ ਹੈ। ਮੇਰੇ ਗੁਰਦੇਵ ਸਤਿਗੁਰੂ ਸਾਰਾ ਕੁਝ ਸੌਂਪਣਾ ਹੀ ਖਾਲਸੇ ਨੂੰ ਕਰ ਗਏ। ਕੋਲ ਆਪਣਾ ਕੁਝ ਵੀ ਨਹੀਂ ਹੈ, ਜੋ ਕੁਝ ਹੈ ਉਹ ਖਾਲਸੇ ਦਾ ਹੀ ਹੈ। ਪਿਆਰੇ ਗੁਰਸਿੱਖੋ, ਮੇਰੇ ਸਾਹਿਬ ਸੱਚੇ ਪਾਤਸ਼ਾਹ ਇਸ ਹਵੇਲੀ ਵਿੱਚੋਂ ਨਿਕਲੇ, ਜਿੱਥੇ ਅੱਜ ਟਿੱਬੀ ਸਾਹਿਬ ਉੱਚਾ ਥਾਂ ਧਾੜੀ ਸਾਹਿਬ ਗੁਰਦੁਆਰਾ, ਇਸ ਉੱਚੀ ਟਿੱਬੀ ਤੇ ਜਾ ਪਹੁੰਚੇ। ਪੀਰੇ ਹਿੰਦ ਰਮਦ, ਸਿੱਖਾਂ ਦਾ ਗੁਰੂ ਜਾ ਰਿਹਾ ਹੈ। ਬਸ ਇੰਨੀ ਕੁ ਆਵਾਜ਼ ਕਹਿਣ ਦੀ ਦੇਰ ਸੀ, ਆਪੋ ਆਪਣੇ ਲੰਗੇ ਹੋਏ ਤੰਬੂਆਂ ਦੇ ਵਿੱਚ ਇਸ ਸਿਆਲ ਦੀ ਰੁੱਤ ਅੰਦਰ ਨਿੱਘ ਰਹਿ ਲੈ ਰਹੇ ਆਰਾਮ ਦੇ ਨਾਲ ਸੁੱਤੀਆਂ ਹੋਈਆਂ ਫੌਜਾਂ ਦੇ ਕੰਨਾਂ ਵਿੱਚ ਆਵਾਜ਼ ਪਈ, ਸਿੱਖਾਂ ਦਾ ਗੁਰੂ ਜਾ ਰਿਹਾ ਹੈ। ਇੱਕਦਮ ਦੌੜ ਉੱਠੀਆਂ, ਆਵਾਜ਼ ਕਿੱਧਰੋਂ ਆਈ, ਆਵਾਜ਼ ਕਿਸ ਨੇ ਦਿੱਤੀ ਹੈ ਕਿ ਪੀਰਾ ਹਿੰਦ, ਇਹ ਹਿੰਦੂਆਂ ਦਾ ਪੀਰ ਜਾ ਰਿਹਾ ਹੈ, ਗੁਰੂ ਗੋਬਿੰਦ ਸਿੰਘ ਜਾ ਰਿਹਾ ਹੈ, ਪਕੜ ਲਓ, ਮਾਰ ਲਓ। ਬਸ ਸਾਰੀਆਂ ਫੌਜਾਂ ਅੱਬੜ ਵਾਹੇ ਉੱਠੀਆਂ, ਆਪਣੇ ਹੱਥਾਂ ਦੇ ਸ਼ਸਤਰ ਪਕੜ ਲਏ। ਆਵਾਜ਼ ਕਿੱਧਰੋਂ ਆਈ ਹੈ? ਦੂਜੇ ਪਾਸੇ ਪਿਆਰੇ ਭਾਈ ਦਇਆ ਸਿੰਘ ਨੇ ਬਣਾਈ ਹੋਈ ਵਿਉਤ ਅਨੁਸਾਰ ਆਖਿਆ, ਸਿੱਖਾਂ ਦਾ ਗੁਰੂ ਇਸ ਪਾਸੇ ਜਾ ਰਿਹਾ ਹੈ। ਫੌਜਾਂ ਉੱਲਣ ਪਈਆਂ ਉਸ ਪਾਸੇ ਨੂੰ, ਪਰ ਆਵਾਜ਼ ਇੱਕ ਪਾਸਿਓਂ ਹੋਰ ਵੀ ਆ ਗਈ, ਨਹੀਂ, ਸਿੱਖਾਂ ਦਾ ਗੁਰੂ ਇਸ ਪਾਸੇ ਜਾ ਰਿਹਾ ਹੈ। ਚਾਰ ਚੁਫੇਰੇ ਆਈਆਂ ਆਵਾਜ਼ਾਂ, ਪਤਾ ਕੁਝ ਨਹੀਂ ਲੱਗਦਾ, ਸਿਰਫ ਮਾਰੋ ਤੇ ਫੜ ਲਓ ਦੀ ਆਵਾਜ਼, ਬਚ ਕੇ ਨਾ ਨਿਕਲ ਜਾਇਓ, ਸਿੱਖਾਂ ਦਾ ਗੁਰੂ, ਕਰ ਦਿਓ ਹਮਲਾ। ਰਾਤ ਦਾ ਛਾਇਆ ਹੋਇਆ ਹਨੇਰਾ, ਹੱਥ ਤੇ ਹੱਥ ਪਸਾਰਿਆ ਹੋਇਆ ਨਹੀਂ ਦਿਸਦਾ। ਬਸ ਫਿਰ ਫੌਜਾਂ ਆਪਣੇ ਹੱਥਾਂ ਵਿੱਚ ਸ਼ਸਤਰ ਸੰਭਾਲ ਕੇ ਡਟ ਗਈਆਂ। ਉਹ ਗਹਿ ਗੱਚ ਹੋਈ, ਪਰ ਵਾਰ ਕਿਹਦੇ ਤੇ ਹੋ ਰਿਹਾ ਇਸ ਬਾਰੇ ਕੋਈ ਪਤਾ ਨਹੀਂ। ਆਪੋ ਵਿੱਚ ਵੀ ਦੁਸ਼ਮਣ ਇੱਕ ਦੂਜੇ ਉੱਤੇ ਵਾਰ ਕਰ ਰਹੇ ਨੇ। ਇਤਿਹਾਸ ਕਹਿੰਦਾ ਮਿਸਾਲ ਕੀ, ਮਿਸਾਲ ਜਗਾ ਕੇ ਰਸਤਾ ਦਿਖਾਉਣਾ ਚਾਹੁੰਦਾ, ਪਰ ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਲਾਇਆ ਮਿਸਾਲ ਦਾ ਨਿਸ਼ਾਨਾ, ਧਰਤੀ ਤੇ ਸੁੱਟ ਦਿੱਤਾ, ਹਨੇਰਾ ਪਸਰ ਗਿਆ, ਚਾਰ ਚੁਫੇਰੇ ਕੁਝ ਨਹੀਂ ਦਿਸਦਾ, ਅੰਧਾ ਧੁੱਧ ਤਲਵਾਰ ਚੱਲੀ, ਕਟਾ ਵੱਢ ਹੋਈ, ਆਪਣੀਆਂ ਫੌਜਾਂ ਦੁਸ਼ਮਣ ਦਲਾਂ ਦੀਆਂ ਅਨੇਕਾਂ ਹੀ ਮਾਰੀਆਂ ਗਈਆਂ। ਪਰ ਉਧਰੋਂ ਇਸ ਹਵੇਲੀ ਦੇ ਅੰਦਰ ਬੈਠੇ ਹੋਏ ਸਿੰਘ ਨਗਾਰਿਆਂ ਤੇ ਚੋਟਾਂ ਲਾ ਕੇ ਜਕਾਰੇ ਛੱਡ ਰਹੇ ਨੇ, ਗੁਰੂ ਤਾਂ ਇੱਥੇ ਬੈਠਾ ਹੋਇਆ ਹੈ। ਕਿਸ ਗੱਲ ਤੇ ਯਕੀਨ ਕਰੀਏ, ਕਿਸ ਪਾਸੇ ਨੂੰ ਹਮਲਾ ਬੋਲੀਏ, ਕੁਝ ਸਮਝ ਨਹੀਂ ਆਉਂਦੀ, ਕਹਿਰਾਂ ਦੀ ਸਰਦੀ, ਚਾਰ ਚੁਫੇਰੇ ਪਸਰਿਆ ਹੋਇਆ ਹਨੇਰਾ। ਬਸ ਇਹ ਗੁਰੂ ਨੂੰ ਪਕੜਨ ਦੇ ਕਾਰਜ ਵਿੱਚ ਰੁੱਝੇ ਹੋਏ ਇੱਕ ਦੂਜੇ ਤੇ ਵਾਰ ਕਰਦੇ ਹੋਏ ਹਜ਼ਾਰਾਂ ਦੀ ਤਾਦਾਦ ਵਿੱਚ ਢਹਿ ਕੇ ਢੇਰੀ ਹੋ ਗਏ। ਪਿਆਰੇ ਗੁਰਸਿੱਖੋ, ਪ੍ਰਤੰਨ ਮੇਰੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੰਗਾਰ ਕੇ ਇਸ ਚਮਕੌਰ ਸਾਹਿਬ ਦੀ ਹਵੇਲੀ ਵਿੱਚੋਂ 10 ਲੱਖ ਦੇ ਘੇਰੇ ਦੇ ਵਿੱਚੋਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਹਰ ਹੋ ਗਏ। ਅੱਜ ਉੱਥੇ ਗੁਰਦੁਆਰਾ ਤਾੜੀ ਸਾਹਿਬ ਮੌਜੂਦ ਹੈ, ਜਿਸ ਅਸਥਾਨ ਤੇ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਵਾਜ਼ ਦੇ ਕੇ ਆਖਿਆ ਸੀ, ਜੇ ਹਿੰਮਤ ਹੈ ਫੜ ਲਓ, ਆ ਸਿੱਖਾਂ ਦਾ ਗੁਰੂ ਜਾ ਰਿਹਾ ਹੈ। ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਵੰਗਾਰ ਕੇ ਇਸ ਹਵੇਲੀ ਵਿੱਚੋਂ ਨਿਕਲ ਗਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਇਸ ਤੋਂ ਅਗੇਰੇ ਫਿਰ ਕੱਲ ਆਪ ਸੰਗਤ ਦੀ ਸੇਵਾ ਦੇ ਅੰਦਰ ਇਤਿਹਾਸ ਕੁਝ ਸਤਰਾਂ ਕਹਿਣ ਦਾ ਯਤਨ ਕਰਾਂਗੇ ਜੀ। ਇੰਨੇ ਸਮੇਂ ਦੇ ਅੰਦਰ ਵਿਚਾਰ ਸਾਂਝੇ ਕਰਦਿਆਂ ਇੱਕ ਜਾਂ ਦੋ ਨਹੀਂ, ਬਹੁਤ ਸਾਰੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ, ਭੁੱਲਾਂ ਸਾਡੀਆਂ ਜਾਣ ਕੇ ਖਿਮਾ ਕਰ ਦੇਣਾ। ਵਡਿਆਈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਹੈ। ਆਪ ਜੀ ਨੇ ਬੜੇ ਅਦਬ ਪਿਆਰ ਤੇ ਸਤਿਕਾਰ ਸਹਿਤ ਸਰਵਣ ਕੀਤੀ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਰਿਆਂ ਦੀ ਹਾਜ਼ਰੀ ਆਪਣੇ ਦਰ ਦੇ ਉੱਪਰ ਪ੍ਰਵਾਨ ਕਰਨ ਦੀ। ਆਓ ਪਿਆਰ ਤੇ ਸਤਿਕਾਰ ਸਹਿਤ ਹੁਣ ਆਪਾਂ ਰੋਜ਼ਾਨਾ ਦੀ ਤਰ੍ਹਾਂ ਗੁਰੂ ਚਰਨਾਂ ਵਿੱਚ ਰੋਜ਼ਾਨਾ ਮੇਰੇ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਜੋ ਆਪਾਂ ਜਾਪ ਕਰਦੇ ਹਾਂ, ਅਨੰਦ ਸਾਹਿਬ ਜੀ ਦੇ ਜਾਪ ਕੀਤੇ ਜਾਣਗੇ। ਉਸ ਤੋਂ ਪਹਿਲਾਂ ਆਪ ਬੇਨਤੀ ਕਰ ਦਈਏ, ਸੰਗਤ ਦੇ ਵਿੱਚੋਂ ਕਿਸੇ ਗੁਰਮੁਖ ਪਿਆਰੇ ਵੀਰ ਦਾ ਮੋਬਾਈਲ ਜੇਬ ਦੇ ਵਿੱਚੋਂ ਡਿੱਗ ਪਿਆ, ਸਿਪਾਹੀ ਉਹ ਜਿਸ ਦਾ ਵੀ ਹੋਵੇ, ਸਤਿਕਾਰਯੋਗ ਬਜ਼ੁਰਗਾਂ ਨੇ ਦਫ਼ਤਰ ਦੇ ਵਿੱਚ ਪਹੁੰਚਾ ਦੇਣਾ, ਦਫ਼ਤਰ ਦੇ ਵਿੱਚੋਂ ਆਪ ਦੀ ਪ੍ਰਾਪਤ ਕਰ ਲੈਣਾ। ਕਿਸੇ ਵੀ ਵੀਰਤਾ ਹੋਵੇ ਸੰਗਤ ਦੇ ਵਿੱਚੋਂ ਕਿਸੇ ਭੈਣ ਭਾਈ ਦਾ, ਸੋ ਆਪ ਦੀ ਭਾਈ ਇਹ ਮੋਬਾਈਲ ਜਿਸਦਾ ਡਿੱਗਿਆ ਦਫ਼ਤਰ ਦੇ ਵਿੱਚੋਂ ਪ੍ਰਾਪਤ ਕਰ ਲੈਣਾ ਜੀ। ਆਓ ਹੁਣ ਆਪਾਂ ਸਾਰੇ ਮਿਲ ਕੇ ਸਤਿਗੁਰਾਂ ਦੀ ਇਲਾਹੀ ਗੁਰਬਾਣੀ ਆਨੰਦ ਸਾਹਿਬ ਜੀ ਦੇ ਜਾਪ ਬੜੇ ਅਦਬ ਪਿਆਰ ਤੇ ਸਤਿਕਾਰ ਸਹਿਤ ਸਰਵਣ ਕਰੀਏ।
1: ਸਤਨਾਮ ਸ਼੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ।

ਵਖਰਾ ਜਿਹੜਾ ਪੰਜੇ ਹੀ ਟਕਾਣੇ ਅੱਜ ਪਾਊ ਲੱਖਾਂ ਵਿੱਚੋਂ ਦਿਖ ਵਖਰਾ ਜਿਹੜਾ ਪੰਜੇ ਹੀ ਟਕਾ

ਸੋਜੀ ਪੇਸ਼ ਹੈ ਬਲਵੰਤ ਸਿੰਘ ਜੀ ਮਿੱਤਰਾਂ ਵਾਲੇ ਦੇ ਗਾਏ ਹੋਏ ਧਾਰਮਿਕ ਗੀਤਾਂ ਦੀ ਕੈਸੇਟ ਹੱਸ ਹੱਸ ਚਾਨਣਾ ਵਾਸੀ ਮਹਾਨ ਤਪਸਵੀ ਮਹਾਰਿਸ਼ੀ ਦੁਖ ਦਮਨ ਖਾਲਸਾ ਪੰਥ ਦੇ ਸਿਰਜਣਹਾਰ ਸਮਸਤਾਨੀ ਤੇਗ ਦੇ ਧਨੀ ਉੱਗੇ ਸਹਿਤਾ ਚਿੱਟੀਆਂ ਬਾਜਾਂ ਵਾਲੇ ਨੀਲੇ ਦੇ ਸਾਥਵਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ ਅਤੇ ਫੁਰਮਾਨ ਕੀਤਾ ਸਵਾ ਲੱਖ ਤੇ ਇੱਕ ਰੰਗ ਤਬ ਗੋਬਿੰਦ ਸਿੰਘ ਨਾਮ ਕਹੂੰ ਆ ਕੇ ਖਾਲਸੇ ਦੀ ਬਹਾਦਰੀ ਅਤੇ ਸੂਰਬੀਰਤਾ ਦੀ ਦੱਸ ਪਾਈ ਸਿੱਖ ਸੰਗਤ ਦੇ ਪੁਰਜ਼ੋਰ ਮੰਚ ਤੇ ਅਸੀਂ ਇਸ ਵੇਲੇ ਆਪ ਜੀ ਦੇ ਕਰ ਕਮਲਾਂ ਵਿੱਚ ਵੇਟ ਕਰ ਰਹੇ ਹਾਂ ਇਸ ਵਿੱਚ ਗੁਰੂ ਕਲਗੀਧਰ ਪਿਤਾ ਜੀ ਦੇ ਪੰਜ ਸਾਜਾਂ ਦਾ ਕੌਤਕ ਵੱਡੇ ਸਾਹਿਬਜ਼ਾਦਿਆਂ ਦੀ ਚਮਕੌਰ ਗੜੀ ਵਿੱਚ ਅਦੁੱਤੀ ਕੁਰਬਾਨੀ ਸਿੱਖ ਕੌਮ ਦੇ ਮਹਾਨ ਯੋਧੇ ਸੂਰਬੀਰਾਂ ਦੀਆਂ ਸ਼ਹੀਦੀਆਂ ਰੇਹ ਦੀ ਆਨ ਅਤੇ ਸ਼ਾਨ ਖਾਤਰ ਫਾਂਸੀਆਂ ਦੇ ਰੱਸੇ ਨੂੰ ਚੁੰਮ ਕੇ ਗਲ ਵਿੱਚ ਪਾਉਣ ਵਾਲੇ ਇਨਕਲਾਬੀ ਯੋਧੇ ਸਰਦਾਰ ਭਗਤ ਸਿੰਘ ਸਾਗੰਦਰ ਭਾਈਆਂ ਦੀ ਮਿੱਠੀ ਸਾਂਝ ਦੁੱਖ ਵੇਲੇ ਕਿਵੇਂ ਮਹਿਸੂਸ ਹੁੰਦੀ ਹੈ ਅਤੇ ਮੋਹ ਮਾਇਆ ਦੇ ਲਾਲਚ ਅੰਦਰ ਭੇੜੇ ਲੋਕ ਕਿਵੇਂ ਨੂੰਹਾਂ ਤੇ ਜ਼ੁਲਮ ਕਰਕੇ ਦਾਜ ਦੀ ਭੁੱਖ ਨੂੰ ਪੂਰਾ ਕਰਦੇ ਹਨ ਇਹਨਾਂ ਗੀਤਾਂ ਦੇ ਬੋਲ ਲਿਖੇ ਹਨ ਸਰਦਾਰ ਸੁਖਵਿੰਦਰ ਸਿੰਘ ਗਿੱਲ ਅਤੇ ਮਨ ਸਿੰਘ ਜੀ ਜੰਦੂ ਲਿਤਰਾਂ ਵਾਲੇ ਮਿਊਜ਼ਿਕ ਨਾਲ ਸਿੰਗਾਰਿਆ ਹੈ ਸ੍ਰੀ ਮੁਕੇਸ਼ ਜੌਲੀ ਬਾਬੂ ਲਾਲ ਜੀ ਅਤੇ ਜਸਪਾਲ ਸਿੰਘ ਜੀ ਮੋਨੀ ਲਓ ਜੀ ਸੁਣੋ ਭਾਈਆਂ ਤੋਂ ਬਿਨਾਂ ਭਾਈ ਜਗਿੰਦਰ ਕਿਵੇਂ ਮਹਿਸੂਸ ਕਰਦਾ ਹੈ ਮੈਂ ਤੁਹਾਡਾ ਆਪਣਾ ਜਾਣਾ ਪਛਾਣਾ ਕਲਾਕਾਰ ਕੁਲਦੀਪ ਮਾਨ ਸਰਦਾਰ ਬਲਵੰਤ ਸਿੰਘ ਜੀ ਜਿਸਰਾਂ ਵਾਲੇ ਦੀ ਕੈਸੇਟ ਹੱਥ ਹੱਥ ਚਾਨਣਾ ਵਾਜੇ ਉਹਦੇ ਵਿੱਚ ਮੈਂ ਆਪਣੇ ਵੱਲੋਂ ਦੋ ਚਾਰ ਲਾਈਨਾਂ ਕਹੀਆਂ ਤੁਸੀਂ ਮੇਰਾ ਖਿਆਲ ਲੈ ਪਸੰਦ ਕਰੋ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਅੱਜ ਵੀ ਗੁਰੂ ਦਾ ਸਾਥ ਨਹੀਂ ਦੇ ਰਹੇ, ਅੱਜ ਵੀ ਪੰਥ ਦਾ ਸਾਥ ਨਹੀਂ ਦੇ ਰਹੇ। ਤੇ ਫਿਰ ਮੈਂ ਲਵਜ ਦੁਹਰਾ ਦੇਵਾਂ, ਸਾਹਿਬ ਸੰਕਟ ਦੇ ਸੇਵਕ ਬਜੇ, ਚਿਰੰ ਕਾਲ ਮੈਂ ਜੀਵੇ ਦੋ ਕੁਲ ਲਜੇ। ਮਾਲਕ ਸੰਕਟ ਦੇ ਚਾਹੇ, ਪੰਥ ਸੰਕਟ ਦੇ ਚਾਹੇ, ਗੁਰੂ ਸੰਕਟ ਦੇ ਚਾਹੇ, ਤੇ ਤੂੰ ਅੱਜ ਨਸ਼ੇ ਤੇ ਭਜੇ। ਬੜੇ ਬੜੇ ਸੰਤ ਮੰਦ ਡੇਰੇਦਾਰ ਇਸ ਦੇਸ਼ ਵਿੱਚ ਸਾਡੀ ਉਮਰ ਵਿੱਚ ਮੌਜੂਦ ਨੇ, ਜਿਨ੍ਹਾਂ ਦੇ ਕਦਮਾਂ ਦੇ ਉੱਤੇ ਮੱਥਾ ਟੇਕਦੇ ਹਾਂ ਕਿ ਥੱਕਦੇ ਨੇ। ਤੇ ਸਮਾਂ ਕਰਨੀ ਹੁਣ ਦੇਖਣਾ ਹੈ ਕਿ ਇਸ ਰਿਪਤਾ ਦੇ ਸਮੇਂ ਕੌਣ ਕੌਣ ਸਾਥ ਦਿੰਦੇ ਨੇ, ਤੇ ਸਿਰਫ ਆਪਣੀ ਪੂਜਾ ਹੀ ਕਰਾਉਣੀ ਹੈ ਇਹਨਾਂ ਨੇ, ਸਿਰਫ ਸਾਡੇ ਮਸਤਕ ਇਹਨਾਂ ਨੇ ਆਪਣੇ ਕਦਮਾਂ 'ਤੇ ਚੁਕਾਉਣੇ ਨੇ। ਇਸ ਰਿਪਤਾ ਦੇ ਸਮੇਂ ਸਾਥ ਵੀ ਦਿੰਦੇ ਨੇ। ਇਸ ਕਨਵੈਨਸ਼ਨ ਦੇ ਵਿੱਚ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ, ਰਾਜੀਆਂ, ਪ੍ਰਚਾਰਕਾਂ, ਪ੍ਰਬੰਧਕਾਂ, ਸੰਤਾਂ, ਮਹੰਤਾਂ ਨੂੰ ਤੇ ਤਮਾਮ ਗੁਰਮਤ ਹਿਤੈਸ਼ੀਆਂ ਨੂੰ ਸੱਦਾ ਦਿੱਤਾ ਗਿਆ। ਤੇ ਮੈਂ ਇੱਥੋਂ ਇਹ ਦੋ ਲਵਜ ਜੋ ਹੈ ਇਸ ਵਾਸਤੇ ਤੁਹਾਨੂੰ ਯਾਦ ਕਰਾ ਰਿਹਾ ਕਿ ਕੌਣ ਸਾਥ ਦੇ ਰਿਹਾ, ਕੌਣ ਆਏਗਾ, ਕੌਣ ਆਹਦਾ ਨਾਰਾ ਜੋ ਹੈ ਮਾਰਦਾ ਹੈ। ਕੋਈ ਜ਼ੁਲਮ ਹੋਇਆ, ਤਸ਼ੱਦਤ ਹੋਇਆ, ਅਨਰਥ ਹੋਇਆ, ਅਨਿਆਏ ਹੋਇਆ ਬਹੁਤ ਵੱਡਾ। ਪਰ ਮੈਂ ਥਾਂ ਥਾਂ 'ਤੇ ਬੋਲ ਕੇ ਆਇਆ ਕਿ ਸਾਡੇ ਦੇਸ਼ ਦੀ ਸੈਨਾ ਬੰਗਲਾਦੇਸ਼ ਵਿੱਚ 90,000 ਪਾਕਿਸਤਾਨੀ ਸੈਨਾ ਦਾ ਆਤਮ ਸਮਰਪਣ ਕਰਾ ਸਕਦੀ ਹੈ। ਇਹਦੇ ਕੋਲ 50-60 ਸਿਰਫ ਬੰਦੂਕਧਾਰੀ ਜਿਨ੍ਹਾਂ ਦੇ ਬਾਰੇ ਨਿਰਾ ਹੀ ਝੂਠ ਬੋਲਿਆ ਜਾ ਰਿਹਾ, ਅਤੇ ਉਹਨਾਂ ਕੋਲ ਇਹ ਵੀ ਸੀ, ਇਹ ਵੀ ਸੀ, ਇਹ ਵੀ ਸੀ। ਉਹਨਾਂ ਨੂੰ ਪਕੜਨ ਜਾਂ ਮਾਰਨ ਲਈ ਅਕਾਲ ਤਖ਼ਤ ਕਹਿਡਾਉਣਾ ਲਾਜ਼ਮੀ ਸੀ, ਜ਼ਰੂਰੀ ਸੀ, ਜਾਗਦਾ ਨੀਅਤ ਹੀ ਪੈੜੀ ਸੀ। ਮੈਂ ਗਾਲਬਨ 2 ਸਾਲ ਪੁਰਾਣੀ ਗੱਲ ਹੈ, ਮੈਨੂੰ ਪ੍ਰਕਰਮਾ ਵਿੱਚ ਕਿਸੇ ਨੇ ਇੱਕ ਪੁਸਤਕ ਦਿੱਤੀ ਸੀ ਭੇਟ, ਵਿਗਿਆਨੀ ਜੀ, ਬਈ ਉਹ ਮੈਂ ਲਿਖੀ ਹੈ ਅਤੇ ਤੁਸੀਂ ਲਓ, ਤੁਹਾਨੂੰ ਭੇਟਾ। ਅਤੇ ਮੈਂ ਉਸ ਪੁਸਤਕ ਨੂੰ ਥੋੜ੍ਹੇ ਜਿਹੀਆਂ ਸਫ਼ੇ ਪੜ੍ਹ ਕੇ ਅਤੇ ਚੱਲ ਰਿਹਾ ਸੀ। ਸੁਤੇ ਸਿੱਧ ਮਿਲ ਗਏ ਉਦੋਂ ਜਥੇਦਾਰ ਸਾਧੂ ਸਿੰਘ ਜੀ ਪੌਰਾ, ਉਹ ਸਨ ਆਏ ਸੁਭਾਵਤ। ਅਤੇ ਮੈਨੂੰ ਕਹਿਣ ਲੱਗੇ, ਮਸਕੀਨ ਜੀ ਅਦਬ ਦੇ ਨਾਲ ਚਲੋ, ਤੁਸੀਂ ਪੁਸਤਕ ਪੜ੍ਹ ਕੇ ਕਦੀ ਸੱਜੇ ਹੋ ਰਹੇ, ਖੱਬੇ ਹੋ ਰਹੇ ਹੋ, ਇਹ ਪਰਿਕਰਮਾ ਹੈ ਦਰਬਾਰ ਸਾਹਿਬ ਦੀ, ਅਤੇ ਪਤਾ ਨਹੀਂ ਨਾ ਪੱਥਰਾਂ ਦੇ ਥੱਲੇ ਕਿਤਨਿਆਂ ਦੇ ਸਿਰ ਪਏ ਨੇ, ਤੁਸੀਂ ਅਦਬ ਦੇ ਨਾਲ ਚਲੋ। ਕਿਤਾਬ ਫਿਰ ਕਮਰੇ 'ਚ ਪੜ੍ਹ ਲੈਣਾ। ਮੈਂ ਕਿਹਾ ਚੰਗਾ ਜਥੇਦਾਰ ਸਾਹਿਬ, ਤੁਸੀਂ ਅਹਿਸਾਸ ਕਰਾ ਦਿੱਤਾ ਮੈਨੂੰ, ਵਾਕਈ ਮੈਨੂੰ ਅਦਬ ਨਾਲ ਚੱਲਣਾ ਚਾਹੀਦਾ, ਕਿਉਂਕਿ ਇੱਕ ਇੱਕ ਸਿਲ ਦੇ ਥੱਲੇ ਪਤਾ ਨਹੀਂ ਕਿਤਨਿਆਂ ਦੇ ਸਿਰ ਨੇ। ਅੱਜ ਕਿਧਰੇ ਉਹ ਜ਼ਿੰਦਾ ਹੁੰਦੇ ਅਤੇ ਮੈਂ ਉਹਨਾਂ ਨੂੰ ਕਹਿੰਦਾ, ਤੁਸੀਂ ਉਦੋਂ ਮੈਨੂੰ ਕਿਹਾ ਸੀ ਸਿੱਲਾਂ ਦੇ ਥੱਲੇ ਬਥੇਰਿਆਂ ਦੇ ਸਿਰ ਨੇ, ਪਰ ਹੁਣ ਤਾਂ ਸਿੱਲਾਂ ਦੇ ਉੱਪਰ ਵੀ ਕਈਆਂ ਦੇ ਸਿਰ ਪੈ ਗਏ। ਇੱਕ ਇੱਕ ਸਿੱਲ ਪਤਾ ਨਹੀਂ ਕਿਤਨੇ ਕਿਤਨੇ ਸਿਰਾਂ ਦੇ ਨਾਲ ਤਾਮੀਰ ਹੋਈ ਹੈ, ਬਣੀ ਹੈ। ਵਾਕਈ ਇਹ ਪਰਿਕਰਮਾ ਮਹਾਨ ਹੈ, ਇਹਦਾ ਇੱਕ ਇੱਕ ਇੰਚ ਮਹਾਨ ਹੈ, ਔਰ ਇਸਦਾ ਇੱਕ ਇੱਕ ਇੰਚ ਪੂਜਨ ਯੋਗ ਹੈ, ਸਨਮਾਨ ਕਰਨ ਯੋਗ ਹੈ, ਸਜਦਾ ਕਰਨ ਜੋ ਹੈ ਯੋਗ ਹੈ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀਆਂ ਮਿਹਰਾਂ ਵਰਤਾਵਣ, ਕਲਾ ਵਰਤਾਵਣ ਅਤੇ ਸਾਨੂੰ ਤਾਰਿਖ ਬਿਠਾਵਣ। ਇਤਨੀ ਗੱਲ ਸਪੱਸ਼ਟ ਹੈ, ਕਮਜ਼ੋਰ ਨਹੀਂ ਹਾਂ ਅਸੀਂ, ਅਤੇ ਕਮਜ਼ੋਰੀ ਦਾ ਅਹਿਸਾਸ ਵੀ ਆਪਣੇ ਦਿਲ 'ਚੋਂ ਕੱਢ ਲੈਣਾ, ਕਿਉਂਕਿ ਜਿਹੜਾ ਕੁਦਰਤੀ ਗੱਲ ਹੈ, ਤਾਣਹੀਣ ਹੁੰਦਾ ਹੈ ਨਾ, ਉਹ ਮਾਣਹੀਣ ਹੁੰਦਾ ਹੈ। ਕੁਦਰਤੀ ਨਿਯਮ ਹੈ, ਰੱਬੀ ਨਿਯਮ ਹੈ, ਜਿੱਥੇ ਤਾਣ ਨਹੀਂ ਨਾ ਉੱਥੇ ਮਾਣ ਕਰਦਾ। ਚਾਰੋਂ ਪਾਸੇ ਇਸ ਤਰੀਕੇ ਦੀ ਦਸ਼ਾ ਬਣੀ ਅਤੇ ਆਵਾਜ਼ਾਂ ਨੇ ਕਿ ਕੌਮ ਨਿਤਾਣੀ ਹੋ ਗਈ। ਤੇ ਮੈਂ ਫਿਰ ਅਰਜ਼ ਕਰਾਂ ਨਿਤਾਣੇ ਨਹੀਂ ਆ ਸਕੀ, ਕਿਉਂਕਿ ਨਿਤਾਣਾ ਤੇ ਨਿਮਾਣਾ ਹੁੰਦਾ ਮਾਣ ਤੇ ਉੱਥੇ ਜਿੱਥੇ ਤਾਣ ਹੈ। ਸਤਿਗੁਰੂ ਦੀ ਇੱਕ ਬੜੀ ਕੀਮਤੀ ਪੰਕਤੀ, ਤਾਣ ਮਾਣ ਦੀਵਾਨ ਸਾਚਾ ਨਾਮ ਕੀ ਪ੍ਰਭ ਦੇ, ਸਾਡੇ ਕੋਲ ਤਾਣ ਮਾਣ ਹੈ ਕਿਹੜਾ? ਸੱਚ ਦਾ, ਸਚਾਈ ਦਾ, ਆਪਣੇ ਗੁਰੂ ਦਾ ਸਾਡੇ ਕੋਲ ਤਾਣ ਹੈ। ਇਹ ਗੱਲ ਵੱਖਰੀ ਹੈ ਕਿ ਸਾਡੇ ਦੇਸ਼ ਦੇ ਆਲਮ ਲੋਕਾਂ ਨੇ, ਸਿਆਣਿਆਂ ਨੇ ਤਾਣ ਕਈ ਤਰ੍ਹਾਂ ਦੇ ਮੰਨੇ ਨੇ। ਧਨ ਦਾ ਤਾਣ, ਧਨ ਦਾ ਤਾਣ, ਰਾਜਸੀ ਤਾਣ, ਰੂਹਾਨੀ ਤਾਣ, ਮਾਨਸਿਕ ਤਾਣ, ਬੌਧਕ ਬਲ, ਦਿਮਾਗੀ ਤਾਣ, ਇਸ ਤਰ੍ਹਾਂ ਦੇ ਤਾਣ ਮੰਨੇ ਨੇ। ਤੇ ਤਾਣ ਜੈਸਾ ਵੀ ਹੋਵੇ ਮਾਣ ਮਿਲ ਜਾਂਦਾ, ਮਾਣ ਦੀ ਪ੍ਰਾਪਤੀ ਹੋ ਜਾਂਦੀ ਹੈ। ਧਨ ਹੈ ਕੋਲੋਂ, ਚਾਰ ਕੌੜੀਆਂ ਹਨ, ਲੋਕੀ ਪੂਜਾ ਪ੍ਰਤਿਸ਼ਠਾ ਕਰਦੇ ਨੇ, ਕਹੋ ਕੋ ਨਾ ਵੜਾ ਮਾਇਆ ਵੜਿਆਈ, ਲੋਕੀ ਮਹਿਮਾ ਕਰਨ ਲੱਗ ਪੈਂਦੇ ਨੇ। ਧਨ ਚੂੰਕਿ ਆਪਣੇ ਆਪ ਵਿੱਚ ਇੱਕ ਤਾਣ ਹੈ, ਇਸ ਵਾਸਤੇ ਮਾਣ ਉਸਦੀ ਪਰਿਕਰਮਾ ਕਰਦਾ। ਤਨ ਦਾ ਤਾਣ ਪਹਿਲਵਾਨਾਂ ਕੋਲ ਹੁੰਦਾ, ਇਹ ਵੀ ਆਪਣੇ ਆਪ ਵਿੱਚ ਇੱਕ ਤਾਣ ਹੈ, ਤੋ ਸਨਮਾਨ ਉਸਦੀ ਪਰਿਕਰਮਾ ਕਰਦਾ। ਰਾਜਸੀ ਤਾਣ ਇੱਕ ਮੂੜ ਜਿਹਾ ਬੰਦਾ, ਕੁਬੜ ਜਿਹਾ ਬੰਦਾ ਜਾਂ ਮੂਰਖ ਜਿਹਾ ਬੰਦਾ ਸਿੰਘਾਸਣ ਤੇ ਬੈਠ ਗਿਆ, ਕੁਰਸੀ ਤੇ ਬੈਠ ਗਿਆ, ਤਾਂ ਹੁਣ ਮਾਣ ਤੇ ਹੈ ਉਹਦੀ ਪ੍ਰਤਿਸ਼ਠਾ, ਉਹਦੀ ਜੋ ਹੈ ਪੂਜਾ, ਉਸਦਾ ਜੋ ਹੈ ਸਨਮਾਨ, ਕੁਰਸੀ ਦਾ ਸਨਮਾਨ ਹੈ, ਸਤਾ ਦਾ ਸਨਮਾਨ ਹੈ। ਦਿਮਾਗੀ ਤਾਣ ਕਵੀ ਹੈ, ਦਾਰਸ਼ਨਿਕ ਹੈ, ਫਿਲੋਸਫਰ ਹੈ, ਆਪਣੇ ਆਪ ਵਿੱਚ ਇੱਕ ਤਾਣ ਹੈ, ਤੋ ਮਾਣ ਤੇ ਹੋਵੇਗਾ, ਕੁਦਰਤੀ ਗੱਲ ਹੈ। ਤੇ ਮੈਂ ਇੱਕ ਵਿਚਾਰ ਤੁਹਾਡੇ ਸਾਹਮਣੇ ਹੁਣ ਰੱਖਣ ਲੱਗਾ। ਕਹਿੰਦੇ ਨੇ ਬਹਾਦਰ ਸ਼ਾਹ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਦੋਸਤੀ ਪਾਈ, ਸਤਿਗੁਰ ਦੇ ਚਰਨਾਂ ਤੇ ਮੱਥਾ ਟੇਕਿਆ, ਔਰੰਗਜ਼ੇਬ ਦੇ ਲੜਕੇ ਨੇ, ਜਿੱਥੇ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਕੈਦ ਕਰਕੇ ਤੇ ਰਾਜਪਾਠ ਪ੍ਰਾਪਤ ਕੀਤਾ, ਉੱਥੇ ਜਦ ਉਸਦਾ ਬੱਚਾ ਬਹਾਦਰ ਸ਼ਾਹ ਜਵਾਨ ਹੋਇਆ, ਤੇ ਔਰੰਗਜ਼ੇਬ ਨੂੰ ਡਰ ਹੋਇਆ ਵੀ ਮੈਂ ਬੁੱਢੇ ਪਿਓ ਨੂੰ ਕੈਦ ਕਰਕੇ ਉਹਦੇ ਕੋਲ ਤਖ਼ਤ ਖੋਇਆ ਸੀ, ਕਿਧਰੇ ਮੇਰਾ ਇਹ ਜਵਾਨ ਬੱਚਾ ਮੇਰੇ ਕੋਲ ਹੁਣ ਖੋ ਕੇ ਕਿਸੇ ਜਾਇ ਤਖ਼ਤ ਤੇ ਨਾ ਬੈਠ ਜਾਏ ਤੇ ਮੈਨੂੰ ਜੇਲ੍ਹ 'ਚ ਪਾ ਦੇ। ਉਹਨੇ ਆਪਣੇ ਪੁੱਤਰ ਨੂੰ ਜਵਾਨ ਹੁੰਦਿਆਂ ਕੈਦ ਕਰ ਦਿੱਤਾ ਸੀ ਬਹਾਦਰ ਸ਼ਾਹ ਨੇ। ਖੈਰ, ਬਹਾਦਰ ਸ਼ਾਹ ਜਦ ਤਖ਼ਤ ਤੇ ਬੈਠਾ ਤੇ ਉਹਨੇ ਪੁਰਾਣੇ ਧੋਣੇ ਧੋਣ ਦੀ ਕੋਸ਼ਿਸ਼ ਕੀਤੀ, ਜੋ ਵਿਦੇਸ਼ੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਹੋਈਆਂ, ਉਸ ਵਕਤ ਦੀ ਹਕੂਮਤ ਤੋਂ ਬਹਾਦਰ ਸ਼ਾਹ ਨੇ ਉਸਦੀ ਖਿਮਾ ਮੰਗੀ, ਦੋਸਤੀ ਪਾਈ, ਸਿੱਖ ਬਣਿਆ। ਇੱਕ ਦਿਨ ਇਤਨਾ ਸਨਮਾਨ ਕੀਤਾ ਤੇ ਆਪਣੇ ਤਖ਼ਤ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ ਤੇ ਆਪ ਬੈਠ ਗਿਆ ਸਾਹਮਣੇ ਦੂਜੇ ਛੋਟੇ ਸਿੰਘਾਸਣ ਤੇ। ਮਹਿਫਲ ਵਿੱਚ ਦੀਵਾਨ ਵਿੱਚ ਬੈਠਾ ਹੋਇਆ, ਸਭਾ ਵਿੱਚ ਬੈਠਾ ਹੋਇਆ ਸੈਯਦ, ਜੋ ਦੀਨੀ ਤਾਲੀਮ ਦਿੰਦਾ ਸੀ ਬਹਾਦਰ ਸ਼ਾਹ ਨੂੰ, ਸ਼ਰ੍ਹਾਂ ਦੇ ਕਾਨੂੰਨ ਦੀ ਵਾਕਫੀਅਤ ਦਿੰਦਾ ਸੀ ਬਹਾਦਰ ਸ਼ਾਹ ਨੂੰ, ਉਹ ਆਪੇ ਤੋਂ ਬਾਹਰ ਹੋਇਆ। ਸੋਚਦਾ, ਇਸ ਤਖ਼ਤ ਦਿੱਤੇ ਬਹਾਦਰ ਸ਼ਾਹ ਨੇ ਮੈਨੂੰ ਕਦੇ ਨਹੀਂ ਬਿਠਾਇਆ, ਜਿਸ ਦੇ ਉੱਤੇ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ, ਮੈਨੂੰ ਨਹੀਂ ਕਦੇ ਬਿਠਾਇਆ। ਜਦਕਿ ਮੈਂ ਦੀਨੀ ਤਾਲੀਮ ਦੇਣਾ, ਸ਼ਰ੍ਹਾਂ ਦਾ ਕਾਨੂੰਨ, ਉਸਦਾ ਬੋਧ ਦੇਣਾ, ਤੇ ਇਹ ਫਕੀਰ ਜਿਸਦਾ ਸਾਡੇ ਗਾਲਬਨ ਮਜ਼ਹਬ ਨਾਲ ਕੋਈ ਨੇੜੇ ਦਾ ਵਾਸਤਾ ਨਹੀਂ, ਸਿੰਘਾਸਣ ਤੇ ਬਿਠਾਇਆ। ਗੁੱਸਾ ਬਹਾਦਰ ਸ਼ਾਹ ਤੇ ਨਹੀਂ ਕੱਢ ਸਕਿਆ ਤੇ ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ। ਤੇ ਕਹਿੰਦਾ, ਇਹ ਵਾਲੀ ਗੱਲ ਆ, ਤੁਸੀਂ ਦਸਵੇਂ ਗੁਰੂ ਨਾਨਕ ਹੋ, ਤੁਹਾਨੂੰ ਲੋਕੀ ਪੈਗੰਬਰ ਜਾਣ ਕੇ ਪੂਜਦੇ ਨੇ, ਪਰ ਇਹ ਦੱਸੋ ਤੁਹਾਡੇ ਕੋਲ ਕਰਾਮਾਤ ਕੀ ਹੈ, ਸ਼ਕਤੀ ਕੀ ਹੈ, ਤਾਕਤ ਕੀ ਹੈ? ਤੇ ਆਖਿਰ ਤਾਕਤ ਨੂੰ ਹੀ ਸਜਦੇ ਆਉਂਦੇ ਨੇ, ਤਾਣ ਦਾ ਹੀ ਮਾਣ ਆਉਂਦਾ ਹੈ, ਕਰਾਮਾਤ ਹੀ ਖੁਦਾ ਹੈ, ਤੇ ਤੁਹਾਡੇ ਕੋਲ ਕਰਾਮਾਤ ਕੀ ਹੈ? ਬਹਾਦਰ ਸ਼ਾਹ ਇਸ ਮਹਿਫਲ ਵਿੱਚ ਬੈਠਾ ਤੇ ਸੈਯਦ ਦਾ ਪ੍ਰਸ਼ਨ ਸੁਣ ਕੇ ਹੱਕਾ ਬੱਕਾ ਰਹਿ ਗਿਆ। ਸਤਿਗੁਰੂ ਕਹਿੰਦੇ, ਸੈਯਦ ਤੂੰ ਕਰਾਮਾਤ ਵੇਖਣੀ ਹੈ ਨਾ? ਕਹਿਣ ਲੱਗਾ, ਹਾਂ ਕਰਾਮਾਤ ਵੇਖਣੀ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਸ ਸਾਰੀ ਵਾਰਤਾ ਨੂੰ ਕਲਮਬੰਦ ਕੀਤਾ ਹੈ ਗੁਰਪ੍ਰਕਾਸ਼ ਸੋਹਲ ਦੇ। ਮਾਰੇ ਬਖਸ਼ੇ ਦੇਰ ਬਹੀਨਾ, کس مخ میں لکھ عظمت پینا تو عظمت ویکھنی کرامات ویکھنی تے سید کرامات وسدی ہے بہادر شاہ دے منہ دے تے منہ دے چوں بول نکل دے نے تے ہزاراں بندے منن نوں تیار ہو جاندے نے چاہے جنوں مار دے وے چاہے جنوں بخش دے وے کرامات ہے اور کی ہے ایک بندہ ہزار دفعہ بول رہا ہے کہ کوئی ایک بندہ بھی منن نوں تیار نہیں تے ایک بندہ ایک دفعہ بول رہا ہے کہ ہزاراں بندے ہاتھ جوڑ کے کھڑے ہون یہ کرامات نہیں تے اور کی ہے اردو دا ایک شاعر کہندا ہے کہ سیتے ایک آنسو پر ہزاروں دل تڑپتے ہیں کسی کا عمر بھر رونا یوں ہی بیکار جاتا ہے ایسا ہو جاتا ہے کئی دفعہ تو سید اوکھا ہو کے کہنے لگا بھی یہ کرامات تے پادر شاہ دی ہو گئی نا وہی زبان دیو جو کچھ بولے ہزاراں بندے منن نو تیار نے تھوڑے وچ کی ہے تے مہاراج کہنے لگے پھر ہوں تم ضروری کرامات ویکھنی ہاں کرامات ویکھنی ہے ستگر نے جیب وچوں سونے دی مہر کڈی اس وقت جو سکہ چلتا سی وہ نام مغلوں نے دینار رکھے ہوا سی عرب دے جو سکہ چلتا وہ نام دینار انجے مور نو سامنے کر کے ستگر کہنے لگے سکھ دینار جو ہاتھ ہمارے تیو عظمت لو دوتی بچارے اے ویکھدا تے سونے دی مور دینار اے کرامات ہے سمچے سنسار دی ہل چلدا اے مرکز اے کیندر ہے عام راجنیتک دنیا دے کلی اس دی بڑی گل ہے شام دام دند پید چانک نے گل لکھی بڑی قیمتی کہ پالنا ہے کسی نو قابو کرنا ہے کیویں کریے راجنیتی دے چار گر اس نے دسے نے شام پہلے تے اودی شرن پہ جا اودے کول چلے جا انہوں ہاتھ جوڑ کے حلیمی نال انہوں کہہ دو اسی تیرے اپنے آ اس ڈنگ نال اس کو قابو کر لو دی شرم کہہ کے انہوں قابو کر لو ایک طریقہ راجنیتی دے شام دام کہ جو اس ڈنگ نال نہیں قابو آتا تو پیسے دے دو کچھ دان دو تو چار کوڑیاں دے دو بک جائے گا خریدیا جائے بڑے بڑے بک جاندے نے بندے بھی آخر قیمت ہوتی جی میں بازار میں مال پہ ہے نا کوئی سستا ہے کوئی مہنگا ہے جو ساتھی ماپ کئی بندے سستے بک جانے میں کوئی مہنگے بک دینا بک دینا اور قریباً قریباً اج تک کا تو اِسی اپنا بھی قومی اتہاس دیکھتے آئے ہاں کہ سارے بڑے بڑے راجنیتک بک جاندے رہے یہ گل وکری ہے کسی تن نال کسی نے بہتا دن کسی نے کرسی بک جاندے رہے مل سی انہوں کا ایمان امول نہیں سی وہ قیمت تھی کوئی خرید سکتا سر راجنیتی کا یہ ایک گن ہے چار گن کہ اگلے نو قابو کرنا ہے شام پہلے تو بھی شرن پہ جاؤ انہوں ہاتھ جوڑو وہ پرکرما کرو اور اس حد تک ہاتھ جوڑو اس حد تک اس نے پیری پاؤ کہ انہوں وشواس ہو جائے پھر قابو کر لو شام دان نہیں قابو ہوتا ہوں پیسے دو دن دو شام دان پھر دند پیسے نال نہیں قابو ہویا شرم پیا نہیں قابو ہویا سزا دو دنڈ دو جی دنڈ دین نال سزا دین نال حملہ کرنے نال بھی یہ قابو نہیں ہویا تے بھید ہن پیڑ پاؤ پاڑو راجنیتی دے چار گر جنہاں دے آدھار تے راجنیتی چلدی ہے چانک نے اپنے چانک نا نیتی درپن دے چے چار لکھے نے شام دام دند پیڑ تو میں گھوم کر کے دیکھا کچھ سکھ تے انج قابو ہو گئے نے سکاداریاں نے انہوں کی حکم کر دیتے تھی مہان ہو جی تھی بڑے کرتی ہو جی تھی بڑے اسارو رچیاں دے مالک ہو اے ہو او ہو تعریفاں اس ڈنگ دیا کی قابو ہو گئے تے کئی دمنیا نال دکھے نے آ جڑے سربت دشٹ کنوینشن پیچھے ہوئی ہے وہ ایک ایک ہزار روپیہ ایک ایک بندے نے لیا رائے پور تو رول پلے تو اور کچھ اور مدھ بھارت کے شہروں تو آئے اسٹیٹ گورنمنٹ نے ایک ایک ہزار روپیہ ایک ایک بندے نے دتا آن جان کا کرایہ ایک ایک ہزار روپیہ تو مینوں پھر اتنے انہیں شہروں سے کہنا پیا کیونکہ سب بے ایمان جا رہے ہیں، کیونکہ انہوں نے ایمان تے ہزار روپے نے خرید لیا، تو ہوں جی کنوینشن ہونی ہے وہ شمع دے پروانے جان گے، جلن لے جان گے، تو پروانے جان گے، اور اس طرح کے بے ایمان نہیں جان گے. شام دام دند سزا دے مارو، بیسر سٹیٹا نے اس ڈنگ کا بھی کیا، جلوس نہیں نکلن دیتے، تشدد کیتے، لاٹھی چارج ہوئی، گولیاں چلیاں، سب کچھ، شام دام دند تے پیڑ پاڑو. تو میں اتنے دیکھتا پیا گستاخی معاف، ایک دوجے کے خلاف دوجا، تیجے کے خلاف تیجا، چوتھے کے خلاف، یہ سلسلہ نہیں چاہیے. ہوں اس وقت جو باغ ڈور پنج سنگھ صاحبان نے سنبھالی ہے، تو ہوں تھی پورن طور پہ انہوں نے سہیوگ دینا، کتنی محنت کر دیں پورن طور پہ. میں یہ بھی عرض کرا تھی کہ پنج سنگھ صاحبان بھی آخر منوکھ نے، انسان نے، کسی تھان بھول ہوں دکھائی دے کہ حلیمی بھی جذبک برادرانہ جذبے گل کرو، یہ سی کہ ٹوٹ کے پاؤ تو سیما دے اور کوڑے لفظوں پیش آؤ، یہ سلسلہ نہیں چاہیے، اتنی محنت کر دیا. پھر یہ بھی نہیں وہ لیڈر ٹھیک ہے، وہ نہیں ٹھیک، وہ ٹھیک ہے، وہ نہیں ٹھیک، اتنے تھی پاڑ داڑ کرتے جاؤ، اور پڑھنے والے اتنے سینکڑے آئے ہوئے ہیں اسپیشل پیڈ، جنہوں کا کام بھی نہیں ہے، دھندا ہی ہے، راجنیتی کا ایک گن ہے. شام دام دند بےد بےد پاؤ، برا نو برا نال توڑو، وچ پاڑے پاؤ، راجنیتی کا ایک گڑ ہے کہ سب جمع کرنی بےد پائے. ہوں تو میں اتنی عرض ضرور کرا کہ فلانے کے نام کا اکالی دل، فلانے کے نام کا اکالی دل، یہ سارے نام ہٹا کے بس صرف اکالی دل، کیونکہ پھر بھی پڑھا پینا ہے تو بےد بہ رہنا ہے، اور گل سمجھ دے چاہے گی کہ واقعی ایک تا ہے، ورنہ راجنیتک سفل ہو گئے بے ٹکڑے ٹکڑے کیتا. سکھ کھما کرنی کدھر کدھر میں دیکھتا ٹوٹے ہوئے پاٹے ہوئے اور راجنیتی نے پاڑے ہے، اور یہ چاریں گر موجودہ راجنیتی نے ورتے نے، اتنی محنت کر رہے کدھر کدھر وہ شرم پے نے، کیونکہ مینو بھی کچھ چنگے چنگے پرتشت بندے آ کے ہاتھ جوڑ کے کہنے لگے جانے جی تھی کتھا واسطے گربانی کی کتھا کرتے ہو کہ تھی کہڑے پٹھے پاسے پی گئے. تو میں کہ جس پاس میں پیا کہ کیا پٹھا پاسا جانا کتنے ہے، پہلے میں دس رہے کہ منزل مقصود کی ہے، یہ ٹھکانا کی ہے. جو کچھ میں کہہ رہا اتنا ہی ہے نا کہ قوم نو اپنا حق ملے، قوم سے تشدد ہویا، ظلم ہویا، قوم نال بے انصافی ہوئی ہے، کہ یہی کچھ میں کہہ رہا. نہیں جی نہیں تھی کتھا ہی کرتے رہو جی، وہ بھی ٹھیک ہے، وہ بھی ٹھیک ہے. تو میں انہوں نے کہہ دیتا میں کہ تھی چانن کا پہلا گر ورت رہے ہو، یہ نہیں چلے گا میرے تک، شام شرم پہ جاؤ، ہاتھ جوڑ کے گل کرو، حلیمی نال پیش آؤ. تو دوسرا چانک نے راجنیتی کا گن دسیا ہے، میں پھر عرض کرا دام، تو مینو ڈر ہے کیونکہ اج تک دام دے ہیٹ کئی دکھتے رہے، بڑے بڑے دکھتے رہے، تو نوٹان کے سبے نہ راجنیتک کو بتھیرے نے، بڑا سلسلہ یہاں کوئی کمی ہے، انہوں نے لکھان کے ڈھیر اگوں لا لینا ہے، اور اج تک راجنیتک دکھتے رہے ہیں. تو میں بابا دیپ سنگھ کے ستھان سے بیٹھ کے تھوڑا جہا مان کرتا تھا اس کے مان میں چوٹ نہ لگے کہ پنج سنگھ صاحبان بھاوے لکھان پتی تو نہیں، تو لمبی چوڑی انہوں کی کوئی جائیداد نہیں ہے، کوئی ایسی گل نہیں ہے، پر مینو امید ہے کہ سنگھ صاحبان اگر دو لوگوں کی دولت بھی انہوں کے قدم چ رکھ دیتی گئی نہیں بکن گے. دربار صاحب کے اکال تخت کی مان مریادا بنا کے رکھ گے، مینو پورا بھروسہ ہے، پورا یقین ہے. راجنیتی کا یہ گڑ ہے کہ دام نال خریدو، کیونکہ میں اس واسطے بچار مینو پوری کے رستے سے دو تین بندے جس ڈنگ کے مینو ملے کہ جس ڈنگ کی انہوں نے گل کی تھی، اور یہ گل دلی تو ہی آرمب ہوئی میرے نال، میں تھی کہڑے پٹھے پاسے پی گئے. ਤੇ ਮੈਂ ਉਹਨਾਂ ਨੂੰ ਇਹ ਕਹਿ ਦਿੱਤਾ ਮੈਂ ਕਿ ਤੁਸੀਂ ਦੋ ਗੁਰ ਮੇਰੇ ਸਾਹਮਣੇ ਵਰਤ ਲੈਣੇ ਤੇ ਤੀਜਾ ਵੀ ਵਰਤ ਕੇ ਦੇਖ ਲੈਣਾ, ਕੋਈ ਸਜ਼ਾ ਦੇਣੀ ਹੈ ਤਾਂ ਸਜ਼ਾ ਦੇ ਦੇਣਾ। ਉਹ ਵੀ ਫਿਰ ਮੈਨੂੰ ਪਤਾ ਚੱਲ ਗਿਆ ਰਾਤ ਨੂੰ ਵੀ ਤੁਹਾਨੂੰ ਗਿਆਨੀ ਜੀ ਅਰੈਸਟ ਕਰਨ ਆ ਰਹੇ ਨੇ। ਮੈਂ ਕਿਹਾ ਚਲੋ ਇੰਝ ਸਹੀ, ਹੁਣ ਤੀਜਾ ਗੁਰ ਵਰਤਦੇ ਪੈਣਾ, ਦੋ ਤੇ ਵਰਤ ਲੈਣੇ ਇਹਨਾਂ ਨੇ। ਮੈਂ ਕਦੇ ਨਾ ਸਮਝਣਾ ਕੋਈ ਆਪਣੀ ਬਹਾਦਰੀ ਕਿ ਆਪਣੀ ਇਮਾਨਦਾਰੀ ਤੁਹਾਡੇ ਸਾਹਮਣੇ ਜ਼ਾਹਿਰ ਕਰ ਰਿਹਾ। ਇਸ ਵਾਸਤੇ ਕਹਿ ਰਹੇ ਕਿ ਤੁਸੀਂ ਹਰ ਇੱਕ ਨੇ ਸਾਵਧਾਨ ਹੋਣਾ, ਇਹ ਚਾਰ ਰਾਜਨੀਤੀ ਦੇ ਗੁਰ ਨੇ, ਰਾਜਨੀਤਿਕ ਲੋਕ ਅਪਣਾਉਂਦੇ ਨੇ। ਸ਼ਾਮ ਸ਼ਰਨੀ ਪੈ ਜਾ, ਹੱਥ ਜੋੜ ਕੇ ਗੱਲ ਕਰੋ, ਉਪਮਾ ਕਰੋ, ਮਹਿਮਾ ਗਾਇਨ ਕਰੋ, ਕਾਬੂ ਕਰ ਲਓ। ਦਾਮ ਝੋਲੀ ਵਿੱਚ ਕੁਝ ਪੈਸੇ ਸੁੱਟ ਦਿਓ, ਕੁਝ ਰੁਪਏ ਦੇ ਦਿਓ, ਕੁਝ ਨੋਟ ਅੱਗੇ ਰੱਖ ਲਓ, ਖਰੀਦ ਲਓ, ਚੁੱਪ ਖਾਮੋਸ਼ ਹੋ ਜਾਣ। ਤੇ ਦਾਮ ਨਾਲ ਵੀ ਕਾਬੂ ਨਹੀਂ ਆਇਆ, ਸ਼ਾਮ ਨਾਲ ਵੀ ਕਾਬੂ ਨਹੀਂ ਆਇਆ, ਦੰਡ ਦਿਓ, ਉਹਨੂੰ ਸਜ਼ਾ ਦਿਓ। ਫਿਰ ਰਾਜਨੀਤੀ ਦੱਸੀ ਜਾਵੇ ਜੇ ਹੁਣ ਡੰਡ ਨਾਲ ਵੀ ਕਾਬੂ ਨਹੀਂ ਆਇਆ, ਜੇਲ੍ਹ ਚ ਵੀ ਪਾ ਦਿੱਤਾ, ਤਸ਼ੱਦਦ ਵੀ ਕੀਤਾ, ਤਾੜਫੜ ਵੀ ਕੀਤਾ, ਸਭ ਕੁਛ ਕੀਤਾ ਤੇ ਨਹੀਂ ਕਾਬੂ ਆਇਆ, ਹੁਣ ਭੇਦ ਪਾਓ, ਪਾੜ ਹੁਣ ਇੱਕ ਨੂੰ ਦੂਜੇ ਨਾਲ ਤੋੜੋ, ਦੂਜੇ ਨੂੰ ਤੀਜੇ ਨਾਲ ਤੋੜੋ, ਤੀਜੇ ਨੂੰ ਚੌਥੇ ਨਾਲ ਤੋੜੋ। ਤੇ ਮੈਂ ਦੇਖਦਾ ਪਿਆ ਅੰਮ੍ਰਿਤਸਰ ਦੇ ਚਾਰ ਤੇ ਪਰਸੋਂ ਦਾ ਇੱਕ ਚੌਥੀ ਨੀਤੀ ਵੀ ਇੱਥੇ ਚੱਲ ਰਹੀ ਹੈ, ਉਹਨੂੰ ਉਹਦੇ ਨਾਲ ਤੋੜੋ, ਉਸਨੂੰ ਉਸਦੇ ਨਾਲ ਤੋੜੋ, ਕਿਵੇਂ ਕਰਨੀ ਇਹਦੇ ਨਾਲ ਤੇ ਅਸੀਂ ਕਮਜ਼ੋਰ ਹੋ ਜਾਵਾਂਗੇ। ਰਾਜਨੀਤੀ ਦਾ ਇਹ ਚੌਥਾ ਗੁਰ ਵਰਤਿਆ ਜਾਂਦਾ, ਹਥਿਆਰ ਹੈ ਉਹਨਾਂ ਦਾ, ਤੇ ਹੁਣ ਫਾੜੋ ਤੇ ਰਾਵਾਂ ਨੂੰ ਮੁਖਾਲਫ ਬਣਾ ਲਓ, ਇੱਕ ਪਾਰਟੀ ਨੂੰ ਚਾਰ ਚਾਰ ਹਿੱਸਿਆਂ ਚ ਤਕਸੀਮ ਕਰ ਦਿਓ। ਮੈਂ ਅਰਜ ਕਰਾਂ ਜੋ ਸ਼ਹੀਦ ਹੋਏ, ਜੋ ਜੇਲ੍ਹਾਂ ਵਿੱਚ ਨੇ, ਇਹਨਾਂ ਸਾਰਿਆਂ ਦਾ ਮਕਸਦ ਇੱਕ ਸਮਝ ਲਓ, ਦੋ ਨਾ ਸਮਝਣਾ। ਅਗਰ ਤੁਸੀਂ ਦੋ ਮਕਸਦ ਸਮਝ ਲਏ ਤਾਂ ਮੌਜੂਦਾ ਜਿਹੜੇ ਦੌਰ ਦੇ ਰਾਜਨੀਤਿਕ ਨੇ ਉਹ ਸਫਲ ਹੋ ਗਏ, ਅਸੀਂ ਹਾਰ ਗਏ ਤੇ ਸਫਲ ਹੋ ਗਏ। ਉਹਨਾਂ ਨੇ ਤਾਂ ਪਾੜ ਦਿੱਤਾ ਸਾਨੂੰ, ਉਹਨਾਂ ਨੇ ਇੱਥੇ ਅੰਮ੍ਰਿਤਸਰ ਦੇ ਸਾਡੇ ਦੋ ਟੁਕੜੇ ਕਰ ਦਿੱਤੇ। ਜੋ ਸ਼ਹੀਦ ਹੋਏ ਨੇ, ਜੋ ਜੇਲ੍ਹਾਂ ਵਿੱਚ ਨੇ, ਜਾਂ ਜੋ ਹੋਰ ਹਰ ਤਰ੍ਹਾਂ ਦੇ ਵਸਾਇਲ ਜੁਟਾ ਕੇ ਕੌਮ ਦਾ ਸਨਮਾਨ ਕਾਇਮ ਕਰਨ ਦੀ ਕੋਸ਼ਿਸ਼ ਤਾਂ ਕਰਦੇ ਨੇ, ਸਭ ਨੂੰ ਇੱਕ ਸਮਝੋ ਔਰ ਜਿਹਦੇ ਮੂੰਹ ਦੇਖੋ ਇਹ ਪਾੜਨ ਦੇ ਬੋਲ ਨਿਕਲਣ, ਸਮਝ ਲੈਣਾ ਇਹ ਉਹਨਾਂ ਰਾਜਨੀਤਿਕਾਂ ਦੇ ਜੇ ਰੱਖ ਬੋਲ ਰਹੇ ਨੇ। ਕਾਬੂ ਚਾਹ ਲੈਣ ਪਾੜਨ ਦੀ ਗੱਲ ਇਸ ਵਕਤ ਨਹੀਂ ਕਰਨੀ। ਮੈਨੂੰ ਦਿੱਲੀ ਵਿੱਚ ਵੀ ਕਈਆਂ ਨੇ ਕਿਹਾ ਗਿਆਨੀ ਜੀ ਹੁਣ ਲੀਡਰਸ਼ਿਪ ਬਦਲ ਰਹੀ ਹੈ। ਚਲੋ ਮੈਂ ਖੁੱਲ੍ਹ ਕੇ ਲਵਰ ਚਾਹਦੇ ਤੁਸੀਂ ਇਸ ਢੰਗ ਦੀ ਆਵਾਜ਼ ਉਠਾਓ। ਮੈਂ ਕਿਹਾ ਨਹੀਂ, ਮੈਦਾਨ ਜੰਗ ਵਿੱਚ ਘੋੜੇ ਨਹੀਂ ਬਦਲਦੇ, ਜਦ ਲੜਾਈ ਸ਼ੁਰੂ ਹੋਵੇ ਤੇ ਆਪਣੇ ਹੁਣ ਘੋੜੇ ਹੀ ਬਦਲ ਲਓ। ਨਹੀਂ, ਹੁਣ ਤੇ ਜਿਸ ਘੋੜੇ ਤੇ ਅਸਵਾਰ ਆ ਉਸੇ ਤੇ ਹੀ ਅਸਵਾਰ। ਮੈਦਾਨ ਜੰਗ ਦੇ ਜਿਹੜਾ ਘੋੜੇ ਬਦਲਣ ਦੀ ਕੋਸ਼ਿਸ਼ ਕਰਦਾ ਜਮਾ ਤਨ ਇਸ ਕੋਸ਼ਿਸ਼ ਦੇ ਹੀ ਹਾਰ ਜਾਂਦਾ ਔਰ ਕੌਮ ਦਾ ਉਹ ਮੂੰਹ ਕਾਲਾ ਕਰਾ ਬੈਠਦਾ ਹੈ। ਇਸ ਵਾਸਤੇ ਮੈਂ ਅਰਜ਼ ਕਰਾਂ ਇਸ ਢੰਗ ਦੀ ਸੋਚਣੀ ਨਾ ਸੋਚਣਾ। ਇਹ ਚਾਰ ਰਾਜਨੀਤਿਕ ਲੋਕਾਂ ਦੇ ਸਤਾਦਾਰੀਆਂ ਦੇ ਜੋ ਹੈ ਸ਼ਸਤਰ ਹੁੰਦੇ ਨੇ ਔਰ ਆਦ ਕਾਲ ਤੋਂ ਵਰਤਦੇ ਆਏ ਨੇ। ਅੰਗਰੇਜ਼ ਵੀ ਇਹੀ ਕਰਦੇ ਰਹੇ ਨੇ, ਸ਼ਾਮ ਕਿਸੇ ਨੂੰ ਸਰ ਦਾ ਖਿਤਾਬ ਦੇ ਦਿੰਦੇ ਸਨ, ਰਾਏ ਸਾਹਿਬ ਦਾ ਖਿਤਾਬ ਦਿਓ, ਸਰ ਦਾ ਖਿਤਾਬ ਦਿਓ ਤੇ ਕਾਬੂ ਕਰ ਲੈਂਦੇ। ਅਗਲੇ ਦੀ ਸ਼ਰਨ ਪੈ ਜਾ, ਅਗਲੇ ਦੀ ਇਤਨੀ ਮਹਿਮਾ ਗਾਇਨ ਕਰ ਲਓ ਤੇ ਜਿਹੜਾ ਸਰ ਦੇ ਖਿਤਾਬ ਦੇ ਨਾਲ ਵੀ ਕਾਬੂ 'ਚ ਨਹੀਂ ਆਇਆ, ਸਰ ਦਾ ਖਿਤਾਬ ਦੇ ਦਿੱਤਾ, ਹੁਕਮਾਂ ਦੇ ਦਿੱਤੀ, ਵਡਿਆਈ ਕਰ ਦਿੱਤੀ, ਮਹਿਮਾ ਕਰ ਦਿੱਤੀ ਹੈ, ਤਾਂ ਵੀ ਕਾਬੂ 'ਚ ਨਹੀਂ ਆਇਆ ਤੇ ਹੁਣ ਕੋਈ ਜ਼ਮੀਰ ਦੇ ਦਿਓ, ਕੋਈ ਪਲਾਟ ਦੇ ਦਿਓ, ਕੋਈ ਜ਼ਮੀਨ ਦੇ ਦਿਓ, ਦਾਮ ਦੇ ਦਿਓ, ਪੈਸੇ ਦੇ ਦਿਓ, ਅੰਗਰੇਜ਼ ਹੀ ਕੁਛ ਕਰਦੇ। ਤੇ ਜਿਹਦੇ ਨਾਲ ਵੀ ਕਾਬੂ ਨਹੀਂ ਆਇਆ ਤਾਂ ਜੇਲ੍ਹ 'ਚ ਪਾਓ, ਹੁਣ ਤਸ਼ੱਦਦ ਕਰੋ ਇਸ 'ਤੇ, ਤੇ ਜੇ ਅਜੇ ਵੀ ਕਾਬੂ ਨਹੀਂ ਆਇਆ ਤਾਂ ਪਾੜੋ, ਭੇਦ ਪਾਓ। ਇਹ ਚਾਰ ਸਤਾਦਾਰੀਆਂ ਦੇ ਗੁਰ ਹੁੰਦੇ ਨੇ, ਹਮੇਸ਼ਾ ਵਰਦੇ ਨੇ। ਸਤਾਦਾਰੀ ਚਾਹੇ ਉਸ ਦੇਸ਼ ਦੀ ਸ਼ਕਤੀ ਹਕੂਮਤ ਹੋਵੇ, ਚਾਹੇ ਡੈਮੋਕ੍ਰੇਸੀ ਹੋਵੇ, ਸੋਸ਼ਲਿਜ਼ਮ ਹੈ, ਕਮਿਊਨਿਜ਼ਮ ਹੈ, ਤੌਰ ਤਰੀਕੇ ਇਹੀ ਵਰਤੇ ਜਾਂਦੇ ਨੇ, ਸ਼ਾਮ ਦਾਮ ਦੰਡ ਭੇਦ। ਔਰ ਇਹ ਚਾਰੇ ਤੌਰ ਤਰੀਕੇ ਸਾਡੇ ਵਿੱਚ ਵਰਤੇ ਜਾ ਰਹੇ ਨੇ। ਕਈ ਤੇ ਖਿਮਾ ਕਰਨੀ, ਸ਼ਾਮ ਦੇ ਕਾਬੂ ਆ ਗਏ ਨੇ, ਥੋੜ੍ਹੀ ਜਿਹੀ ਉਹਨਾਂ ਦੀ ਉਪਮਾ ਕੀ ਹੋਈ, ਕਾਬੂ ਆ ਗਏ। ਮੈਂ ਐਸਾ ਦੇਖਿਆ ਕਿ ਕੁਛ ਕਾਬੂ ਹੋ ਗਿਆ ਜਿਹਨਾਂ ਨੂੰ, ਮਾੜੇ ਮੋਟੇ ਪਲਾਟ ਮਿਲ ਗਏ, ਕੁਛ ਦਮੜੇ ਮਿਲ ਗਏ, ਤੇ ਕੁਛ ਇੱਕ ਨੂੰ ਜੇਲ੍ਹਾਂ 'ਚ ਕੋਈ ਤਸ਼ੱਦਦ ਹੋਇਆ, ਜੇਲ੍ਹ ਭੋਗਣੀ ਪੈ ਗਈ ਤੇ ਸੋਚਿਆ ਹੁਣ ਛੱਡੋ, ਕੀ ਕੌਮ ਦਾ ਸਾਥ ਦੇਣਾ, ਨੁਕਸਾਨ ਹੁੰਦਾ, ਕੌਣ ਜੇਲ੍ਹ ਦੀਆਂ ਪੀੜਾਂ ਸਾਰ ਹੈ, ਕੌਣ ਡੰਡ ਸਾਰ ਹੈ, ਤੇ ਕੁਛ ਇਸ ਚੌਥੀ ਲਪੇਟ ਵਿੱਚ ਆ ਰਹੇ ਨੇ, ਪਾੜੋ। ਭੇਦ ਪਾਓ, ਤੋੜੋ, ਧਿਰਾਂ ਨੂੰ ਧਿਰਾਂ ਨਾਲ ਤੋੜੋ, ਇੱਕ ਨੂੰ ਦੂਜੇ ਨਾਲ ਤੋੜੋ। ਤੇ ਮੈਂ ਫਿਰ ਅਰਜ਼ ਕਰਾਂ ਕਿ ਮੈਦਾਨ ਜੰਗ ਦੇ ਕੋਈ ਘੋੜੇ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਜਿਹੜਾ ਵੀ ਕਰਦਾ ਹੈ ਹਾਰ ਜਾਂਦਾ, ਉਹ ਜਿੱਤਦਾ ਨਹੀਂ ਹੁੰਦਾ, ਕਿਉਂਕਿ ਘੋੜੇ ਬਦਲਣ ਦੇ ਚੀਜ਼ ਦਾ ਸਮਾਂ ਲੱਗ ਜਾਂਦਾ ਹੈ ਤੇ ਦੁਸ਼ਮਣ ਸਾਹਮਣੇ ਹਾਵੀ ਹੋ ਜਾਂਦਾ, ਉਹ ਆਪਣੇ ਮਕਸਦ ਦੇ ਜੋ ਹੈ ਹੱਲ ਹੋ ਜਾਂਦਾ ਹੈ। ਇਸ ਵਾਸਤੇ ਇਹਨਾਂ ਚਾਰਾਂ ਹੀ ਕੁਰੀਤੀਆਂ ਦੇ ਜ਼ੇਰ ਅਸਰ ਤੁਸੀਂ ਆ ਕੇ ਆਪਣਾ ਮਨੋਬਲ ਨਹੀਂ ਗਵਾਉਣਾ ਤੇ ਆਪਣਾ ਇਮਾਨ ਨਹੀਂ ਵੇਚਣਾ। ਮੈਂ ਅਰਜ਼ ਕਰਿਆ ਕਿ ਜਿਹਦੇ ਕੋਲ ਤਾਣ ਹੈ ਮਾਣ ਉਸੇ ਕੋਲ ਹੈ, ਤੇ ਕਹਿ ਰਿਹਾ ਸ਼ਹੀਦ
3: ਉਹੀ ਸ੍ਰੇਸ਼ਟ ਹੈ ਜਿਹੜਾ ਨਿਰਮਲ ਕਰਮ ਦੇ ਉੱਤੇ ਖੜਾ, ਤੇ ਜੋ ਨਿਰਮਲ ਕਰਮ ਤੇ ਨਹੀਂ ਖੜਾ ਉਹ ਤੇ ਪਖੰਡ ਹੈ। ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾ ਸੀ ਲੂਟ ਹੈ। ਤੇ ਸਤਿਗੁਰੂ ਨੇ ਆਪਣੇ ਢੰਗ ਨਾਲ ਨਿਰਣਾ ਕੀਤਾ ਹੈ, ਸਰਬ ਧਰਮ ਮੇ ਸ੍ਰੇਸ਼ਟ ਧਰਮ। ਤੇ ਦੋ ਪੰਕਤੀਆਂ ਵਿੱਚ ਨਿਰਣਾ ਇਸ ਗੱਲ ਦਾ ਹੈ ਕਿ ਨਿਰਮਲ ਕਰਮ ਕਿਹੜਾ ਹੈ ਤੇ ਸ੍ਰੇਸ਼ਟ ਧਰਮ ਕਿਹੜਾ ਹੈ। ਤੇ ਦੋ ਸਵਾਲ ਨੇ, ਇਹਨਾਂ ਦੋ ਸਵਾਲਾਂ ਦਾ ਜਵਾਬ ਇੱਕ ਦਿੱਤਾ ਗਿਆ। ਇਹਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਪ੍ਰਸ਼ਨ ਅਨੇਕ ਏਕ ਜੈ ਉੱਤਰ ਅਲੰਕਾਰ ਮਾਨੋ ਤੈ ਚਿੱਤਰ। ਪ੍ਰਸ਼ਨ ਇੱਕ ਹੋਵੇ, ਪ੍ਰਸ਼ਨ ਅਨੇਕ ਹੋਵਨ ਤੇ ਜਵਾਬ ਉਸਦਾ ਇੱਕ ਹੋਵੇ, ਉਹਨੂੰ ਕਹਿੰਦੇ ਚਿੱਤਰਾ ਅਲੰਕਾਰ। ਪ੍ਰਸ਼ਨ ਅਨੇਕ ਏਕ ਜੈ ਉੱਤਰ ਅਲੰਕਾਰ ਮਾਨੋ ਤੈ ਚਿੱਤਰ। ਤੋ ਸਵਾਲ ਇੱਥੇ ਦੋ ਨੇ, ਪ੍ਰਸ਼ਨ ਇੱਥੇ ਦੋ ਨੇ, ਨਿਰਮਲ ਕਰਮ ਕਿਹੜਾ ਹੈ ਤੇ ਸ੍ਰੇਸ਼ਟ ਧਰਮ ਕਿਹੜਾ ਹੈ। ਤੋ ਪ੍ਰਸ਼ਨ ਦੋ ਨੇ ਤੇ ਜਵਾਬ ਇੱਕ ਹੈ। ਇੱਕ ਜਵਾਬ ਦੇ ਵਿੱਚ ਦੋਵਾਂ ਸਵਾਲਾਂ ਦਾ ਸਮਾਧਾਨ, ਦੋਵਾਂ ਸਵਾਲਾਂ ਦਾ ਜਵਾਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤਾ। ਇਹਨੂੰ ਸਾਹਿਤਕ ਦੁਨੀਆਂ ਵਿੱਚ ਕਹਿੰਦੇ ਚਿੱਤਰਾ ਅਲੰਕਾਰ। ਅਲੰਕਾਰਾਂ ਨਾਲ ਸਾਹਿਤ ਜੋ ਹੈ ਸ਼ੋਭਦਾ ਹੈ, ਤੋ ਇਹ ਅਲੰਕਾਰ ਹੈ, ਇਹਨੂੰ ਕਹਿੰਦੇ ਚਿੱਤਰਾ ਅਲੰਕਾਰ। ਪ੍ਰਸ਼ਨ ਦੋ ਨੇ, ਸ੍ਰੇਸ਼ਟ ਧਰਮ ਤੇ ਨਿਰਮਲ ਕਰਮ। ਹੁਣ ਨਿਰਮਲ ਕਰਮ ਕੀ ਹੈ, ਸ੍ਰੇਸ਼ਟ ਧਰਮ ਕੀ ਹੈ? ਸਗਲ ਧਰਮ ਮੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਦਾ ਨਾਮ ਜਪ ਇਹੀ ਨਿਰਮਲ ਕਰਮ ਹੈ, ਹਰੀ ਦਾ ਨਾਮ ਜਪ ਇਹੀ ਸ੍ਰੇਸ਼ਟ ਧਰਮ ਹੈ, ਹੋਰ ਕੋਈ ਨਿਰਮਲ ਕਰਮ ਨਹੀਂ, ਹੋਰ ਕੋਈ ਸ੍ਰੇਸ਼ਟ ਧਰਮ ਨਹੀਂ। ਹਰ ਕੋ ਨਾਮ ਜਪ, ਇਹ ਦੋ ਸਵਾਲਾਂ ਦਾ ਜਵਾਬ ਹੈ। ਜਪ ਕਰ ਬਸ ਇਹੀ ਸ੍ਰੇਸ਼ਟ ਧਰਮ ਹੈ, ਇਹੀ ਨਿਰਮਲ ਕਰਮ ਹੈ, ਇਸ ਤੋਂ ਵੱਡਾ ਹੋਰ ਕੋਈ ਨਿਰਮਲ ਕਰਮ ਨਹੀਂ, ਤੂੰ ਜਪ ਕਰ। ਇਸ ਤੋਂ ਵੱਡਾ ਹੋਰ ਕੋਈ ਧਰਮ ਨਹੀਂ, ਤੂੰ ਜਪ ਕਰ। ਤੇ ਖਿਮਾ ਕਰਨੀ, ਜਪ ਨੇ ਸ਼ੁੱਧ ਕਰਨਾ, ਜਪ ਨੇ ਪਵਿੱਤਰ ਕਰਨਾ, ਜਪ ਨੇ ਨਿਰਮਲ ਕਰਨਾ, ਜਪ ਨੇ ਸ੍ਰੇਸ਼ਟ ਬਣਾਉਣਾ। ਤੇ ਜਪ ਸਿੱਖ ਦੇ ਚੋਂ ਨਿਕਲ ਜਾਏ, ਸਿੱਖੇ ਨਿਕਲ ਜਾਂਦੀ ਹੈ, ਸਿੱਖ ਤੇ ਖੜਾ ਹੀ ਜਪ ਤੇ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਬਾਣੀ ਜਪ ਹੈ, ਔਰ ਸਮੁੱਚੇ ਸਿੱਖ ਜਗਤ ਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਪ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਤੇ ਜਪ ਨਾਲ ਜੁੜੋਗੇ ਖਾਲਸ ਹੋਵੋਗੇ, ਸ਼ੁੱਧ ਹੋਵੋਗੇ, ਜਪ ਨਾਲ ਜੁੜੋਗੇ ਬਹਾਦਰ ਹੋਵੋਗੇ, ਸੁਰਜੀਤ ਹੋਵੋਗੇ, ਜੀਵਦੇ ਜਾਗਦੇ ਹੋਵੋਗੇ। ਮੂਲ ਗੱਲ ਜਿਹੜੀ ਹੈ ਉਹ ਜਪ ਹੈ। ਤਾਂ ਸਾਹਿਬ ਇੱਥੇ ਕਹਿੰਦੇ ਨੇ ਪਾਪ ਕੀ ਹੈ? ਪਾਪ ਹੈ ਜੇ ਹੁਣ ਵਜ਼ਾਹਤ ਹੈ ਦੋ ਲਫ਼ਜ਼ਾਂ ਵਿੱਚ ਕਰਨੀ ਹੋਵੇ, ਜਿਸ ਬੋਲ ਤੋਂ, ਜਿਸ ਕਰਮ ਤੋਂ, ਜਿਸ ਕਿਰਦਾਰ ਤੋਂ, ਜਿਸ ਵਿਚਾਰ ਤੋਂ ਕਿਸੇ ਨੂੰ ਚੋਟ ਪਹੁੰਚੇ ਪਾਪ ਹੈ। ਕੋਈ ਲਿਖ ਕੇ ਪਾਪ ਕਰਦਾ, ਕੋਈ ਬੋਲ ਕੇ ਪਾਪ ਕਰਦਾ, ਕੋਈ ਕਰਕੇ ਪਾਪ ਕਰਦਾ। ਪਾਪ ਤੇ ਕਈ ਤਰ੍ਹਾਂ ਦੇ, ਚੋਟ ਕਿਸੇ ਨੂੰ ਪਹੁੰਚਾਉਣੀ ਹੈ, ਲਿਖ ਕੇ ਚੋਟ ਪਹੁੰਚਾਓ। ਇਸ ਦੇਸ਼ ਵਿੱਚ ਬੜਾ ਭਿਅੰਕਰ ਪਾਪ ਹੈ। ਮੈਂ ਜਿੰਨੇ ਅਖ਼ਬਾਰਾਂ ਦੇ ਐਡੀਟਰ ਦੇਖੇ, ਮਹਾਂਪਾਪੀ ਦੇਖੇ, ਜੋ ਕੁਝ ਲਿਖਦੇ ਪਏ, ਜਿੰਨਾ ਲਿਖਦੇ ਪਏ, ਤੇ ਫਿਰ ਪਾਪੀ ਇਹ ਦੇਖੇ, ਸੂਚਨਾ ਪ੍ਰਸਾਰ ਮੰਤਰੀ ਜੋ ਟੀਵੀ ਦੇ ਉੱਤੇ ਜੋ ਬੁਲਾਈ ਜਾਂਦੇ ਨੇ, ਬੁਲਾਈ ਜਾਂਦੇ, ਚੋਟ ਬੋਲ ਕੇ ਚੋਟ ਪਹੁੰਚਾਈ ਜਾਣੀ, ਇੰਨੀ ਚੋਟ ਪਹੁੰਚਾਉਣੀ ਹੈ, ਬੋਲ ਕੇ ਚੋਟ ਪਹੁੰਚਾਉਣੀ, ਲਿਖ ਕੇ ਚੋਟ ਪਹੁੰਚਾਉਣੀ, ਜਾਂ ਕਿਸੇ ਕਰਮ ਨਾਲ ਚੋਟ ਪਹੁੰਚਾਉਣੀ, ਇਹ ਜਿਹੜਾ ਚੋਟ ਪਹੁੰਚਾਉਣਾ ਹੈ ਇਹ ਪਾਪ। ਮਹਾਰਾਜ ਕਹਿੰਦੇ ਨੇ ਰਾਮ ਦੇ ਦਾਸਾਂ ਦੇ ਸਰੋਵਰ, ਰਾਮਦਾਸ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਕਿਸੇ ਨੂੰ ਚੋਟ ਪਹੁੰਚਾਉਣ ਵਾਲੀ ਹੈ ਜਿਹੜੀ ਪਾਪ ਬਿਰਤੀ ਸੀ ਉਹ ਧੁੱਲ ਗਈ, ਹੁਣ ਚੋਟ ਨਹੀਂ ਪਹੁੰਚਾਉਂਦੇ, ਨਿਰਮਲ ਹੋ ਗਏ, ਪਵਿੱਤਰ ਹੋ ਗਏ। ਔਰ ਇਹ ਹਕੀਕਤ ਹੈ, ਸਿੱਖ ਨੇ ਆਪਣਾ ਹੱਕ ਮੰਗਿਆ ਹੈ, ਕਿਸੇ ਦਾ ਹੱਕ ਖੋਇਆ ਨਹੀਂ ਅੱਜ ਤੱਕ ਨਹੀਂ। ਇਹ ਤੇ ਜਪ ਕਰਦਾ ਹੈ, ਇਹ ਤੇ ਸਤਿਗੁਰਾਂ ਨਾਲ ਜੁੜਿਆ ਹੋਇਆ ਹੈ, ਪਰ ਇਤਨੀ ਗੱਲ ਸਪਸ਼ਟ ਹੈ ਕਿ ਜਦ ਕੋਈ ਇਸ ਦਾ ਹੱਕ ਖੋਵੇ ਤੇ ਮੁਰਦਾ ਨਹੀਂ ਫਿਰ ਜੀਵਦਾ ਜਾਗਦਾ। ਇਹਦੀਆਂ ਤਲੀਆਂ ਵੀ ਮਲਣ ਦੀਆਂ ਲੋੜ ਨੇ, ਇਹਦੇ ਅੰਦਰ ਉਂਝ ਹੀ ਖੋਣ ਨੂੰ ਰੂਹ ਕਰ ਰਿਹਾ, ਇਹਦੇ ਅੰਦਰ ਉਂਝ ਵੀ ਜਜ਼ਬਾ ਮੌਜੂਦ ਹੈ, ਇਸਦੇ ਅੰਦਰ ਉਂਝ ਹੀ ਜੋ ਹੈ ਅਗਨੀ ਮੌਜੂਦ ਹੈ। ਤਾਂ ਸਾਹਿਬ ਕਹਿੰਦੇ ਰਾਮ ਦੇ ਦਾਸਾਂ ਦੇ ਸਰੋਵਰ ਦਾ ਇਸ਼ਨਾਨ ਕੀਤਾ, ਹੋਇਆ ਕਿ ਸਾਰੇ ਪਾਪ ਧੁੱਲ ਗਏ, ਸਾਰੇ ਗੁਨਾਹ ਧੁੱਲ ਗਏ। ਹਾਂਜੀ, ਇਸ਼ਨਾਨ ਕਰਕੇ ਨਿਰਮਲ ਹੋ ਗਏ, ਪਵਿੱਤਰ ਹੋ ਗਏ। ਹਾਂਜੀ, ਪਰ ਇਹ ਬਖਸ਼ਿਸ਼ ਗੁਰੂ ਨੇ ਦਾਨ ਦੇ ਰੂਪ ਵਿੱਚ ਦਿੱਤੀ ਹੈ। ਅਸੀਂ ਕੋਈ ਮੁੱਲ ਦਿੱਤਾ ਇਸ ਸਰੋਵਰ ਦਾ, ਇਸ ਹਰੀ ਮੰਦਰ ਦਾ ਕੋਈ ਮੁੱਲ ਦਿੱਤਾ ਹੈ, ਕੋਈ ਮੁੱਲ ਚੁਕਾਇਆ? ਸਤਿਗੁਰੂ ਨੇ ਇਤਨਾ ਵੱਡਾ ਤੀਰਥ, ਇਤਨਾ ਵੱਡਾ ਸਤਸੰਗ ਦਾ ਗੜ੍ਹ, ਇਤਨਾ ਵੱਡਾ ਪਵਿੱਤਰਤਾ ਦਾ ਸੋਮਾ ਸਾਨੂੰ ਦਾਨ ਵਿੱਚ ਦਿੱਤਾ ਹੈ। ਅਸੀਂ ਇਸ ਦਾਨ ਵਿੱਚ ਕੀ ਦਿੱਤਾ ਹੈ? ਸਾਨੂੰ ਦਾਨ ਵਿੱਚ ਦਿੱਤਾ ਹੈ। ਇਤਨਾ ਸਿਰਮੌਰ ਕੇਂਦਰ ਬਖਸ਼ਿਸ਼ ਭਰਿਆ ਇਹ ਪਵਿੱਤਰ ਅਸਥਾਨ, ਔਰ ਬਖਸ਼ਿਸ਼ ਭਰਿਆ ਇਹ ਨਿਰਮਲ ਜਲ, ਇਹ ਸਾਰੀ ਦਾਤ ਸਾਨੂੰ ਉਸਨੇ ਦਾਨ ਦੇ ਰੂਪ ਵਿੱਚ ਦਿੱਤੀ ਹੈ। ਅਸੀਂ ਇਸ ਢੰਗ ਨਾਲ ਸਾਰੇ ਜੋ ਹੈ ਭਿਖਾਰੀ ਹਾਂ। ਤੋ ਸਾਹਿਬ ਕਹਿੰਦੇ ਨੇ ਪੂਰੇ ਗੁਰਦੇਵ ਨੇ ਇਹ ਦਾਨ ਕੀਤਾ, ਇਹ ਬਖਸ਼ਿਸ਼ ਕੀਤੀ। ਹਾਂਜੀ, ਹਰ ਪ੍ਰਕਾਰ ਦੀ ਜਿਹੜੀ ਕੁਸ਼ਲਤਾ ਹੈ, ਹਰ ਪ੍ਰਕਾਰ ਦਾ ਜੋ ਮੰਗਲ ਹੈ, ਸੁਖ ਹੈ, ਕਲਿਆਣ ਹੈ, ਉਹਦੀ ਪ੍ਰਾਪਤੀ ਹੋਈ, ਮਨ ਦੇ ਵਿੱਚ ਉਸਦੀ ਧਾਰਨਾ ਹੋਈ। ਹਾਂਜੀ, ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਕਰਦਿਆਂ ਹਰ ਪ੍ਰਕਾਰ ਦੇ ਸੁੱਖ ਦੀ ਪ੍ਰਾਪਤੀ ਹੋਈ। ਸਰੀਰਕ ਸਿੱਧੀ, ਮਾਨਸਿਕ ਸਿੱਧੀ, ਅਧਿਆਤਮਿਕ ਸਿੱਧੀ, ਭਾਵ ਸਰੀਰਕ ਸੁੱਖ, ਮਾਨਸਿਕ ਸੁੱਖ ਤੇ ਅਧਿਆਤਮਿਕ ਸੁੱਖ, ਸਾਰੇ ਸੁੱਖਾਂ ਦੀ ਪ੍ਰਾਪਤੀ ਹੋਈ ਗੁਰੂ ਦੇ ਸ਼ਬਦ ਦੇ ਵਿਚਾਰ ਕਰਦਿਆਂ ਕਰਦਿਆਂ। ਹਾਂਜੀ, ਸਾਧੂਆਂ ਦੀ ਸੰਗਤ ਕਰਦਿਆਂ ਕਰਦਿਆਂ, ਗੁਰੂ ਦੀ ਸੰਗਤ ਕਰਦਿਆਂ ਕਰਦਿਆਂ ਜਿਤਨੀ ਵੀ ਪਾਪ ਦੀ ਮੈਲ ਸੀ ਸਾਰੀ ਦੀ ਸਾਰੀ ਉਤਰ ਗਈ, ਲੈ ਗਈ। ਹਾਂਜੀ, ਔਰ ਇਸ ਤਰੀਕੇ ਦੇ ਨਾਲ ਜਦ ਪਵਿੱਤਰ ਹੋਏ ਤੇ ਅਕਾਲ ਪੁਰਖ ਅੰਗ ਸੰਗ ਹੋ ਗਿਆ, ਸਾਥੀ ਬਣ ਗਿਆ, ਮਦਦਗਾਰ ਬਣ ਗਿਆ। ਹਾਂਜੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜਯ ਸਤਿਗੁਰੂ ਸਾਹਿਬ ਸ੍ਰੀ ਹਜ਼ੂਰ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਉਪਸਥਿਤ ਸੰਤ ਜਨੋ, ਕਥਾ ਸਰਬ ਉਪਮਾ ਗੁਰੂ ਰੂਪ ਖਾਲਸਾ ਜੀਓ, ਅਸੀਂ ਸਤਿਗੁਰੂ ਨਾਨਕ ਸਾਹਿਬ ਦੇ ਬੱਚੇ ਹਾਂ ਕਿ ਵਾਹਿਗੁਰੂ ਜੀ ਨੂੰ ਮਿਲਣ ਦੀ ਆਸ ਮਨ ਵਿੱਚ ਰੱਖ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੇ ਹਾਂ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰੂ ਮਤ ਦਾ ਉਪਦੇਸ਼ ਕਰਤਾਰਪੁਰ ਦੀ ਧਰਤੀ 'ਤੇ ਸਭ ਤੋਂ ਪਹਿਲਾਂ ਦਿੱਤਾ। ਇਹੀ ਉਪਦੇਸ਼ ਸਤਿਗੁਰਾਂ ਦਾ ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਖਡੂਰ ਪਿੰਡ ਦੀ ਧਰਤੀ 'ਤੇ ਦਿੱਤਾ। ਸਤਿਗੁਰਾਂ ਦਾ ਇਹੀ ਉਪਦੇਸ਼ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ 'ਤੇ ਦਿੱਤਾ। ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਉਪਦੇਸ਼ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਦਿੱਤਾ। ਜਿਹੋ ਜਿਹਾ ਸਮਾਂ ਗੁਰਸਿੱਖਾਂ ਲਈ ਅੱਜ ਹੈ, ਜਿਹੋ ਜਿਹਾ ਉਪਦੇਸ਼ ਕੀਰਤਨ ਕਥਾ ਵਿਚਾਰਾਂ ਅੱਜ ਮਿਲਦੀਆਂ ਨੇ, ਉਸ ਸਮੇਂ 'ਚ ਇਹੋ ਜਿਹੀਆਂ ਵਿਚਾਰਾਂ ਪਿੰਡਾਂ ਵਿੱਚ ਰਹਿਣ ਵਾਲਿਆਂ ਨੂੰ ਖਾਸ ਕਰਕੇ ਨਹੀਂ ਸਨ ਮਿਲਦੀਆਂ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ 22 ਸਿੱਖ ਐਸੇ ਬਣਾਏ ਜਿਨ੍ਹਾਂ ਨੂੰ ਉਸ ਵੇਲੇ ਹਿੰਦੁਸਤਾਨ ਦੇ 22 ਸੂਬੇ ਸਨ ਉਹਨਾਂ ਨੂੰ ਸੂਬੇਦਾਰ ਬਣਾ ਕੇ, ਭਾਵ ਉਪਦੇਸ਼ ਕਰਨ ਦੀ ਤਾਕਤ ਦੇ ਕੇ, ਬਲ ਦੇ ਕੇ ਵਾਹਿਗੁਰੂ ਜੀ ਦਾ ਤੇ ਭੇਜਿਆ। ਉਹਨਾਂ ਦੇ ਸੰਬੰਧ ਵਿੱਚ ਜਿਹੜੇ ਸਿੱਖ ਆਏ ਲੋੜਵੰਦ, ਉਹਨਾਂ ਨੂੰ ਗੁਰਮਤ ਦਾ ਪਤਾ ਲੱਗਾ। ਸਹਿਜੇ ਸਹਿਜੇ ਗੁਰਮਤ ਦਾ ਪ੍ਰਚਾਰ ਵੱਧਦਾ ਗਿਆ ਤੇ ਗੁਰੂ ਕੇ ਸਿੱਖ ਬਣਦੇ ਗਏ, ਗੁਰਮਤ ਧਾਰਨ ਹੁੰਦੀ ਗਈ। ਤੇ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਸਾਜਨਾ ਹੋਈ, ਸਰੋਵਰ ਬਣੇ, ਸੰਗਤਾਂ ਹੋਮ ਹਮਾ ਕੇ ਦੂਰ ਨੇੜਿਓਂ ਆਉਂਦੀਆਂ ਸਨ, ਦਰਸ਼ਨ ਦਿੰਦੀਆਂ ਸਨ, ਸੇਵਾ ਕਰਦੀਆਂ ਸਨ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਪਾਸ ਅਨੇਕਾਂ ਹੀ ਪ੍ਰਸ਼ਨ ਕਰਿਆ ਕਰਦੀਆਂ ਸਨ। ਸਭ ਤੋਂ ਵੱਡਾ ਪ੍ਰਸ਼ਨ ਮਨੁੱਖ ਦੇ ਮਨ ਵਿੱਚ ਜੋ ਹੈ ਉਹ ਇਹ ਹੈ ਕਿ ਇਸ ਮਨ ਨੂੰ ਆਤਮਾ ਦਾ ਗਿਆਨ ਕਿਵੇਂ ਹੋਵੇ। ਅਸੀਂ ਸਾਰੇ ਹੀ ਜਾਣਦੇ ਹਾਂ, ਅਸੀਂ ਮਨੁੱਖ ਹਾਂ ਅਤੇ ਮਨੁੱਖ ਚੋਲਾ ਜਿਹੜਾ ਹੈ, ਮਨੁੱਖੀ ਜੀਵਨ ਦਾ ਸਮਾਂ ਜੋ ਹੈ ਉਹ ਵਾਹਿਗੁਰੂ ਜੀ ਦੇ ਸਿਮਰਨ ਕਰਨ ਵਾਸਤੇ ਮਿਲਿਆ ਹੈ। ਇਹ ਸਮਾਂ ਉਹਨਾਂ ਭਾਗਾਂ ਵਾਲਿਆਂ ਨੂੰ ਮਿਲਦਾ ਹੈ ਜੋ ਵਾਹਿਗੁਰੂ ਜੀ ਨੂੰ ਮਿਲਣਾ ਚਾਹੁੰਦੇ ਨੇ, ਦਰਸ਼ਨ ਕਰਨਾ ਚਾਹੁੰਦੇ ਨੇ। ਸੋ ਇਸ ਮਨੁੱਖ ਜੀਵਨ ਵਿੱਚ ਅਸੀਂ ਸਤਿਗੁਰੂ ਵਾਲੇ ਹੋ ਕੇ, ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰਾਂ ਦੇ ਗਿਆਨ ਨੂੰ ਪ੍ਰਾਪਤ ਕਰੀਏ ਅਤੇ ਆਪਣੇ ਮਨ ਦੀ ਮੱਤ ਨੂੰ ਛੱਡੀਏ। ਜਿਉਂ ਜਿਉਂ ਅਸੀਂ ਆਪਣੇ ਮਨ ਦੀ ਮੱਤ ਨੂੰ ਛੱਡਦੇ ਹਾਂ, ਤਿਉਂ ਤਿਉਂ ਗੁਰੂ ਜੀ ਦੀ ਮੱਤ, ਗੁਰੂ ਜੀ ਦਾ ਵਿਚਾਰ ਸਾਡੇ ਮਨ 'ਤੇ ਅੰਕਿਤ ਹੁੰਦਾ ਹੈ। ਜਿਉਂ ਜਿਉਂ ਗੁਰਮਤ ਸਾਡੇ ਮਨਮਤ ਵਿੱਚ ਆਉਂਦੀ ਹੈ, ਤਿਉਂ ਤਿਉਂ ਅਸੀਂ ਮਨਮੁੱਖ ਤੋਂ ਗੁਰਮੁਖ ਬਣਦੇ ਜਾਂਦੇ ਹਾਂ। ਇੱਕ ਸਮਾਂ ਐਸਾ ਵੀ ਆਉਂਦਾ ਸਾਡੇ ਜੀਵਨ ਵਿੱਚ ਕਿ ਅਸੀਂ ਪੂਰਨ ਗੁਰਸਿੱਖ ਬਣ ਜਾਂਦੇ ਹਾਂ, ਗੁਰੂ ਦੀ ਮੱਤ ਲੈ ਕੇ, ਗੁਰੂ ਦੀ ਸਿੱਖਿਆ ਲੈ ਕੇ ਅਸੀਂ ਉਸ ਸਿੱਖਿਆ 'ਤੇ ਚੱਲਦੇ ਹੋਏ, ਵਾਹਿਗੁਰੂ ਜੀ ਦਾ ਨਾਮ ਜਪਦੇ ਹੋਏ ਤਨ ਔਰ ਮਨ ਕਰਕੇ ਗੁਰੂ ਦੇ ਹੋ ਕੇ ਵਿਚਰਦੇ ਹਾਂ। ਸੋ ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਐਸੇ ਗੁਰਮਤ, ਐਸੇ ਗੁਰੂ ਦਾ ਉਪਦੇਸ਼ ਸਾਨੂੰ ਸਭ ਨੂੰ ਮਿਲੇ।
ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਕਾਲ ਵਿੱਚ ਗੁਰਸਿੱਖਾਂ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਪਾਸ ਇਹ ਪ੍ਰਸ਼ਨ ਕੀਤਾ ਕਿ ਮਹਾਰਾਜ ਅਸੀਂ ਸੁਣਿਆ ਹੈ ਵੀ ਗੁਰੂ ਨਾਨਕ ਮਹਾਰਾਜ ਜੀ ਸਭ ਦੇ ਸਾਂਝੇ ਗੁਰੂ ਸਨ, ਉਹਨਾਂ ਸਾਰੀ ਜਾਤ ਪਾਤ ਨੂੰ ਇੱਕ ਕਰਕੇ ਕਰਮ ਨੂੰ ਬੜਾ ਕੀਤਾ, ਜਨਮ ਜਾਤੀ ਨੂੰ ਛੋਟਿਆਂ ਕੀਤਾ ਤੇ ਸਭ ਨੂੰ ਇੱਕ ਥਾਂ ਬਿਠਾ ਕੇ ਗੁਰਸਿੱਖੀ ਦਾਨ ਬਖਸ਼ਿਆ, ਨਾਮ ਅੰਮ੍ਰਿਤ ਦੀ ਦਾਤ ਬਖਸ਼ੀ, ਗੁਰੂ ਦੀ ਸਿੱਖਿਆ ਬਖਸ਼ੀ, ਆਪਣੇ ਚਰਨਾਂ ਨਾਲ ਜੋੜਿਆ, ਸੋਹਣੀਆਂ ਕਿਰਤਾਂ ਬਖਸ਼ੀਆਂ, ਸੱਚ ਬੋਲਣ ਦੀ ਜਾਚ ਦੱਸੀ, ਸੁੱਚੀ ਕਿਰਤ ਬਖਸ਼ੀ ਤੇ ਉਹ ਜੀਵਨ ਜੋ ਗੁਰਸਿੱਖੀ ਜੀਵਨ ਹੈ ਉਹ ਉੱਚਾ ਹੋ ਕੇ ਗੁਜ਼ਰਿਆ ਗੁਰੂ ਨਾਨਕ ਮਹਾਰਾਜ ਦੀ ਦੇਖ ਰੇਖ ਵਿੱਚ। ਪਾਤਸ਼ਾਹ ਆਪ ਵੀ ਕਿਰਪਾ ਕਰੋ, ਸਾਨੂੰ ਉਹ ਗੁਰੂ ਨਾਨਕ ਦੀ ਮੱਤ ਮਿਲੇ, ਅਸੀਂ ਵੀ ਗੁਰਸਿੱਖ ਬਣੀਏ, ਅਸੀਂ ਵੀ ਅੰਮ੍ਰਿਤਧਾਰੀ ਹੋਈਏ, ਅਸੀਂ ਵੀ ਨਾਮ ਜਪੀਏ, ਅਸੀਂ ਵੀ ਸੁੱਚੀਆਂ ਕਿਰਤਾਂ ਕਰੀਏ, ਅਸੀਂ ਵੀ ਸਭ ਦਾ ਭਲਾ ਮੰਗੀਏ, ਅਸੀਂ ਵੀ ਦਿਨ ਔਰ ਰਾਤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੀਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੁਣੀਏ ਤੇ ਸੁਣਦਿਆਂ ਸੁਣਦਿਆਂ ਸਾਡਾ ਮਨ ਇੱਕ ਦਿਨ ਚਾਹੇ ਕਿ ਜਿਸ ਵਾਹਿਗੁਰੂ ਦਾ ਨਾਮ ਜਪ ਰਹੇ ਹਾਂ ਉਹ ਵਾਹਿਗੁਰੂ ਜੀ ਕੈਸੇ ਹਨ, ਕਦੀ ਉਹਨਾਂ ਦਾ ਦਰਸ਼ਨ ਵੀ ਹੋਵੇ। ਮਨ ਵਿੱਚ ਇਹ ਜਗਿਆਸਾ ਬਣੇ ਕਿ ਵਾਹਿਗੁਰੂ ਜੀ ਦਾ ਦਰਸ਼ਨ ਹੋਵੇ। ਐ ਪਾਤਸ਼ਾਹ, ਐ ਗੁਰੂ ਅਰਜਨ ਸਾਹਿਬ ਮਹਾਰਾਜ, ਤੁਸੀਂ ਸਾਨੂੰ ਉਹੀ ਉਪਦੇਸ਼ ਦਿਓ ਜੋ ਗੁਰੂ ਨਾਨਕ ਮਹਾਰਾਜ ਨੇ ਆਪਣੇ ਪਿਆਰਿਆਂ ਸਿੱਖਾਂ ਨੂੰ ਦਿੱਤਾ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਵਚਨ ਸੁਣ ਕੇ ਬਹੁਤ ਪ੍ਰਸੰਨ ਹੋਏ। ਇਹੋ ਜਿਹਾ ਵਚਨ ਤਾਂ ਗੁਰਮੁਖ ਪਿਆਰੇ ਹੀ ਕਰਦੇ ਹਨ, ਉਹ ਗੁਰਮੁਖ ਕਰਦੇ ਹਨ ਜਿਨ੍ਹਾਂ ਨੂੰ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਖਿੱਚ ਹੁੰਦੀ ਹੈ, ਜੋ ਵਾਹਿਗੁਰੂ ਜੀ ਦਾ ਨਾਮ ਦਿਨ ਔਰ ਰਾਤ ਜਪਦੇ ਨੇ, ਜਿਹੜੇ ਲੋੜਵੰਦ ਨੇ, ਜਿਹੜੇ ਇਹ ਜਾਣਦੇ ਨੇ ਵੀ ਮਨੁੱਖ ਜਨਮ ਸਦਾ ਨਹੀਂ ਰਹਿਣਾ, ਇਹ ਬੜੀ ਵੱਡੀ ਵਾਹਿਗੁਰੂ ਦੀ ਬਰਕਤ ਹੈ। ਅਸੀਂ ਇਸੇ ਜਨਮ ਵਿੱਚ ਹੀ ਵਾਹਿਗੁਰੂ ਨਾਮ ਜਪ ਕੇ ਤੇ ਵਾਹਿਗੁਰੂ ਦਾ ਦਰਸ਼ਨ ਪਾ ਸਕਦੇ ਹਾਂ। ਜਿਨ੍ਹਾਂ ਨੂੰ ਇਹ ਗਿਆਨ ਹੈ ਔਰ ਜਿਨ੍ਹਾਂ ਦੇ ਇਹ ਦ੍ਰਿੜ ਵਿਚਾਰ ਨੇ, ਉਹੀ ਤਾਂ ਗੁਰੂ ਜੀ ਨੂੰ ਇਹ ਪੁੱਛਦੇ ਨੇ, ਐ ਸਤਿਗੁਰੂ ਸਾਨੂੰ ਉਹ ਸਿੱਖਿਆ ਦਿਓ ਜਿਸ ਸਿੱਖਿਆ ਦੇ ਅਧੀਨ ਅਸੀਂ ਗੁਰਸਿੱਖੀ ਜੀਵਨ ਵਿੱਚ ਆ ਸਕੀਏ। ਤਾਂ ਮਹਾਰਾਜ ਜੀ ਨੇ, ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕਰਕੇ ਅੱਜ ਦਾ ਇਹ ਸ਼ਬਦ ਉਚਾਰਿਆ। ਅੱਜ ਦੇ ਸ਼ਬਦ ਵਿੱਚ ਬੜਾ ਗਹਿਰਾ ਵਿਚਾਰ ਬਖਸ਼ਿਆ। ਅੱਜ ਦੇ ਸ਼ਬਦ ਵਿੱਚ ਪਹਿਲਾ ਉਪਦੇਸ਼ ਤਾਂ ਇਹ ਕੀਤਾ ਹੈ ਕਿ ਵਾਹਿਗੁਰੂ ਜੀ ਇੱਕ ਹਨ, ਵਾਹਿਗੁਰੂ ਜੀ ਸਭ ਦੇ ਹਨ, ਵਾਹਿਗੁਰੂ ਜੀ ਪ੍ਰਤਿਪਾਲਕ ਹਨ, ਵਾਹਿਗੁਰੂ ਜੀ ਜਨਮਦਾਤੇ ਹਨ, ਅਸੀਂ ਸਾਰੇ ਹੀ ਜਿੱਤਨੇ ਹਾਂ ਵਾਹਿਗੁਰੂ ਜੀ ਦੇ ਬੱਚੇ ਹਾਂ। ਤਾਂ ਤੇ ਵਾਹਿਗੁਰੂ ਜੀ ਆਪ ਨਿਰਆਕਾਰ ਸਾਡੇ ਗੁਰੂ ਹਨ ਔਰ ਵਾਹਿਗੁਰੂ ਜੀ ਆਪ ਹੀ ਸਾਡੇ ਪਿਤਾ ਹਨ। ਐਸੇ ਪਿਤਾ ਸਤਿਗੁਰੂ ਦੀ ਸ਼ਰਨ ਵਿੱਚ ਅਸੀਂ ਆ ਕੇ ਆਪਣੇ ਆਪ ਨੂੰ ਬੜੇ ਗਰਵ ਵਾਲੇ ਮਹਿਸੂਸ ਕਰਦੇ ਹਾਂ, ਬੜੇ ਮਾਣ ਸਨਮਾਨ ਵਾਲੇ ਮਹਿਸੂਸ ਕਰਦੇ ਹਾਂ ਕਿ ਅਸੀਂ ਐਸੇ ਗੁਰੂ ਦੇ ਬੱਚੇ ਹਾਂ ਜੋ ਗੁਰੂ ਪਿਤਾ ਵੀ ਹੈ ਔਰ ਜੋ ਗੁਰੂ ਪਿਤਾਮਾ ਵੀ ਹੈ, ਜੋ ਪਿਤਾ ਵੀ ਹੈ, ਪ੍ਰਤਿਪਾਲਕ ਵੀ ਹੈ, ਜੋ ਜਨਮਦਾਤਾ ਵੀ ਹੈ ਔਰ ਜਨਮਦਾਤਾ ਹੋਣ ਦੇ ਨਾਲ ਨਾਲ ਉਹ ਅਜਨਮਾ ਵੀ ਹੈ ਤੇ ਨਿਰਆਕਾਰ ਵੀ ਹੈ। ਇਹ ਵਿਚਾਰ ਸੁਣ ਕੇ ਸਿੱਖਾਂ ਦੇ ਮਨ ਵਿੱਚ ਇਹ ਵਿਚਾਰ ਆਇਆ ਵੀ ਅਸੀਂ ਬੇਨਤੀ ਕਰੀਏ, ਸਤਿਗੁਰੂ ਜੀ ਸਾਨੂੰ ਸਿੱਖੀ ਦਾਨ ਬਖਸ਼ੋ, ਔਰ ਸਿੱਖੀ ਦਾਤ ਲੈਣ ਵਾਸਤੇ ਅਸੀਂ ਆਪ ਦੇ ਚਰਨਾਂ ਵਿੱਚ ਹਾਜ਼ਰ ਹਾਂ, ਜੋ ਆਪ ਸੇਵਾ ਬਖਸ਼ੋ ਅਸੀਂ ਕਰਨ ਵਾਸਤੇ ਤਿਆਰ ਹਾਂ, ਅਸੀਂ ਜੋੜੇ ਵੀ ਝਾੜਾਂਗੇ, ਚਰਨ ਵੀ ਦਿਵਾਵਾਂਗੇ, ਥਾਂ ਵੀ ਸੁਮਰਾਂਗੇ, ਪੀਸਣ ਵੀ ਪੀਸਾਂਗੇ, ਪੱਖੇ ਵੀ ਚੱਲਾਂਗੇ, ਜਲ ਦੀ ਸੇਵਾ ਵੀ ਕਰਾਂਗੇ, ਪ੍ਰਸਾਦ ਦੀ ਸੇਵਾ ਵੀ ਕਰਾਂਗੇ, ਜੋ ਆਗਿਆ ਕਰੋਗੇ ਉਹੀ ਸੇਵਾ ਕਰਾਂਗੇ। ਗੁਰੂ ਕੇ ਸਿੱਖਾਂ ਨੇ ਇਹ ਸੇਵਾ ਕਰਦਿਆਂ ਗੁਰੂ ਅਮਰਦਾਸ ਸਾਹਿਬ ਨੂੰ ਵੇਖਿਆ ਸੀ।
ਗੁਰੂ ਰਾਮਦਾਸ ਮਹਾਰਾਜ ਨੂੰ ਇਹ ਸੇਵਾ ਕਰਦਿਆਂ ਵੇਖਿਆ ਸੀ ਗੁਰੂ ਕੇ ਸਿੱਖਾਂ ਨੇ। ਗੁਰੂ ਕੇ ਸਿੱਖਾਂ ਨੂੰ ਇਹ ਪਤਾ ਸੀ ਵੀ ਗੁਰੂ ਦੁਆਰੇ ਐਸੀ ਸੇਵਾ ਕਰਨੀ ਬਣਦੀ ਏ, ਤਾਂਹੀਓ ਇਹ ਮਨ ਗੁਰੂ ਦੇ ਚਰਨਾਂ ਵਿੱਚ ਟਿਕੇਗਾ, ਕਿਉਂਕਿ ਮਨ ਚੰਚਲ ਹੈ। ਅਸੀਂ ਸਭ ਕੁਝ ਗੁਰੂ ਨੂੰ ਦੇ ਸਕਦੇ ਹਾਂ, ਪਰ ਮਨ ਦਾ ਦੇਣਾ ਬੜਾ ਕਠਿਨ ਹੋ ਜਾਂਦਾ ਹੈ। ਮਨ ਵੇਚੇ ਸਤਿਗੁਰ ਕੇ ਪਾਸ, ਇਸ ਸੇਵਕ ਕੇ ਕਾਰਜ ਰਾਸ। ਮਨ ਕਿੱਦਾਂ ਵੇਚਿਆ ਜਾਵੇ? ਮਨ ਸੇਵਾ ਦੁਆਰਾ ਵੇਚਿਆ ਜਾਂਦਾ। ਸਤਿਗੁਰੂ ਦੀ ਸੇਵਾ, ਸੰਗਤ ਦੀ ਸੇਵਾ, ਲੋੜਵੰਦ ਦੀ ਸੇਵਾ, ਗਰੀਬਾਂ ਦੀ ਸੇਵਾ, ਮੁਹਤਾਜਾਂ ਦੀ ਸੇਵਾ, ਬਿਮਾਰਾਂ ਦੀ ਸੇਵਾ, ਹੋਰ ਵੀ ਬਹੁਤ ਸਾਰੀ ਸੇਵਾ ਜੋ ਬਣ ਆਵੇ, ਜੇ ਅਸੀਂ ਗੁਰੂ ਚਰਨਾਂ 'ਚ ਆ ਕੇ ਕਰੀਏ, ਗੁਰੂ ਦੀ ਆਗਿਆ ਵਿੱਚ ਰਹਿ ਕੇ ਕਰੀਏ, ਗੁਰੂ ਨੂੰ ਪ੍ਰਸੰਨ ਕਰਨ ਦੇ ਖਿਆਲ ਨਾਲ ਇਹ ਸੇਵਾ ਕਰੀਏ, ਨਿਮਾਣੇ ਹੋ ਕੇ ਕਰੀਏ, ਆਪਣਾ ਆਪ ਤਿਆਗ ਕੇ ਕਰੀਏ, ਫਿਰ ਇਹ ਸੇਵਾ ਰੰਗ ਲਿਆਉਂਦੀ ਹੈ। ਗੁਰੂ ਮਹਾਰਾਜ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ਦੇ ਨੇ, ਨਾਮ ਨਾਲ ਜੋੜਦੇ ਵੀ ਨੇ, ਨਾਮ ਜਪਾਉਂਦੇ ਵੀ ਨੇ, ਔਰ ਨਾਮ ਨੂੰ ਦ੍ਰਿੜ ਵੀ ਕਰਾਉਂਦੇ। ਪਾਵ ਮਲੋਵਾਂ ਮਲ ਮਲ ਧੋਵਾਂ ਇਹ ਮਨ ਤੈਂਕੂ ਦੇਸਾਂ। ਇਉਂ ਲੱਗਦਾ ਵੀ ਜਿਹੜੀ ਸੰਗਤ ਨੇ ਪ੍ਰਸ਼ਨ ਕੀਤਾ ਉਹ ਸੰਗਤ ਮੁਲਤਾਨ ਦੇ ਰਹਿਣ ਵਾਲੀ ਸੀ, ਅਲੀਪੁਰ ਦੇ ਰਹਿਣ ਵਾਲੀ ਸੀ, ਮੁਜ਼ੱਫਰਨਗਰ ਦੀ ਰਹਿਣ ਵਾਲੀ ਸੀ, ਝੰਗ ਦੀ ਰਹਿਣ ਵਾਲੀ ਸੀ। ਇਹ ਲੋਕ ਐਸੀ ਬੋਲੀ ਬੋਲਦੇ ਨੇ, ਇਹ ਮਨ ਤੈਂਕੂ ਦੇਸਾਂ, ਇਹ ਮੇਰੇ ਮਾਲਕ ਮੈਂ ਸੇਵਾ ਕਰਦਾ ਕਰਦਾ ਅੰਤੋ ਗਤਵਾ ਆਪਣਾ ਮਨ ਵੀ ਤੇਰੇ ਚਰਨਾਂ 'ਚ ਰੱਖ ਦੇਵਾਂਗਾ। ਇਹ ਮੇਰੇ ਦੀਨ ਦਿਆਲ ਸਤਿਗੁਰੂ, ਮੈਂ ਤੇਰਾ ਹਾਂ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਤੂੰ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲੈ, ਸੇਵਾ ਦਾ ਮੌਕਾ ਦੇ, ਤੂੰ ਹੁਕਮ ਕਰ ਮੈਂ ਕੀ ਕਰਾਂ, ਜੋ ਤੂੰ ਹੁਕਮ ਕਰੇਂਗਾ ਮੈਂ ਉਹੀ ਕੁਝ ਕਰਾਂਗਾ, ਚਾਹੇ ਪੀਸਣਾ ਪਵੇ, ਚਾਹੇ ਪਾਣੀ ਪਿਲਾਉਣਾ ਪਏ, ਚਾਹੇ ਥਾਂ ਸੁੰਬਰਨਾ ਪਏ, ਚਾਹੇ ਜੋੜੇ ਝਾੜਨੇ ਪੈਣ, ਚਾਹੇ ਵਸਤਰ ਸਾਫ਼ ਕਰਨੇ ਪੈਣ, ਚਾਹੇ ਪਾਣੀ ਲਿਆਉਣਾ ਪਏ, ਚਾਹੇ ਕੋਈ ਲੱਕੜਾਂ ਲਿਆਉਣੀਆਂ ਪੈਣ, ਜਾਂ ਜੋ ਵੀ ਕੰਮ ਕਰਨਾ ਪਏ, ਸਤਿਗੁਰੂ ਜੀ ਮੇਰੇ ਪਿਆਰੇ ਮਿੱਤਰ, ਤੂੰ ਇੱਕ ਵਾਰ ਆਗਿਆ ਤੇ ਕਰ, ਮੈਨੂੰ ਆਪਣਾ ਸੇਵਕ ਬਣਾ ਕੇ, ਆਪਣਾ ਦਾਸ ਬਣਾ ਕੇ, ਆਪਣੇ ਚਰਨਾਂ ਦੀ ਸੇਵਾ ਤੇ ਬਖਸ਼, ਇਹ ਕਿਰਪਾ ਕਰ। ਮੈਂ ਆਪਣੀ ਮਨ ਦੀ ਮਰਜ਼ੀ ਨਾਲ ਸੇਵਾ ਨਾ ਕਰਦਾ ਰਹਾਂ, ਮਨ ਦੀ ਮਰਜ਼ੀ ਨਾਲ ਕੀਤੀ ਹੋਈ ਸੇਵਾ ਸਤਿਗੁਰੂ ਦੇ ਮਨ ਨੂੰ ਪ੍ਰਸੰਨ ਨਹੀਂ ਕਰ ਸਕਦੀ। ਸਤਿਗੁਰੂ ਦੇ ਮਨ ਨੂੰ ਪ੍ਰਸੰਨ ਕਰਨਾ ਹੋਵੇ ਤੇ ਸਤਿਗੁਰੂ ਦੀ ਆਗਿਆ ਵਿੱਚ ਸੇਵਾ ਕਰੀਦੀ। ਪਾਵ ਮਲੋਵਾਂ ਮਲ ਮਲ ਧੋਵਾਂ, ਪਾਵ ਮਲੋਵਾਂ ਦਾ ਅਰਥ ਇਹ ਹੈ ਤੇਰੇ ਸਿੱਖਾਂ ਦੇ ਜੋੜਿਆਂ ਦੀ ਸੇਵਾ ਕਰਾਂ, ਮਲ ਮਲ ਧੋਵਾਂ ਦਾ ਅਰਥ ਇਹ ਹੈ ਕਿ ਮੈਂ ਚਰਨਾਂ ਨਾਲ ਪਿਆਰ ਕਰਾਂ, ਐ ਸਤਿਗੁਰੂ ਜੋ ਤੂੰ ਵਚਨ ਆਖੇ ਮੈਂ ਉਸ ਵਚਨ ਦੀ ਕਮਾਈ ਕਰਾਂ, ਉਸ ਵਚਨ ਨੂੰ ਮਨ ਵਿੱਚ ਰੱਖ ਲਵਾਂ। ਮਲ ਮਲ ਧੋਵਾਂ ਦਾ ਅਰਥ ਇਹ ਹੈ ਜਿਵੇਂ ਕੋਈ ਬਹੁਤ ਬੇਸ਼ਕੀਮਤੀ ਚੀਜ਼ ਮਿਲ ਜਾਵੇ, ਅਸੀਂ ਉਹਨੂੰ ਬਹੁਤ ਸਾਫ਼ ਕਰਕੇ ਬੜੇ ਅੰਦਰ ਦੇ ਭਾਗ ਵਿੱਚ ਰੱਖਦੇ ਹਾਂ, ਬੜੀ ਸੰਭਾਲ ਕੇ ਰੱਖਦੇ ਹਾਂ। ਇਹ ਮਹਾਰਾਜ ਜੀ ਸਭ ਤੋਂ ਉੱਤਮ ਔਰ ਸਭ ਤੋਂ ਅਮੋਲਕ ਤੇ ਤੁਹਾਡਾ ਵਚਨ ਹੈ। ਜਦ ਤੁਸੀਂ ਇਹ ਵਚਨ ਕਰਦੇ ਹੋ ਕਿ ਤੂੰ ਨਾਮ ਜਪ ਬੱਚਾ, ਤੂੰ ਆਤਮਾ ਹੈ, ਆਤਮਾ ਨੂੰ ਜਾਣਨ ਦਾ ਯਤਨ ਕਰ, ਤੂੰ ਮਨੁੱਖ ਹੈ, ਤੂੰ ਇਸ ਜਨਮ ਵਿੱਚ ਇਹ ਕੁਝ ਕਰ ਸਕਦਾ ਹੈ, ਤੈਨੂੰ ਰਸਨਾ ਲੱਗੀ ਇਹ ਨਾਮ ਜਪਣ ਲਈ, ਤੇਰੀਆਂ ਅੱਖਾਂ ਨੇ ਜਿਨ੍ਹਾਂ ਨਾਲ ਦਰਸ਼ਨ ਪਾ ਸਕਦੇ ਵਾਹਿਗੁਰੂ ਦਾ, ਤੇਰੇ ਪਾਸ ਕੰਨ ਮੌਜੂਦ ਨੇ, ਤੂੰ ਵਾਹਿਗੁਰੂ ਨਾਮ ਸੁਣ ਸਕਦਾ, ਇਹ ਵਚਨ ਅਮੋਲਕ ਨੇ। ਕਿਉਂਕਿ ਪਾਤਸ਼ਾਹ ਮੈਂ ਜਾਣਦਾ ਕਿਸੇ ਹੋਰ ਜਨਮ ਵਿੱਚ ਤੇਰਾ ਦਰਸ਼ਨ ਨਹੀਂ ਹੋ ਸਕਦਾ, ਨਾ ਨਾਮ ਜਪਿਆ ਜਾ ਸਕਦਾ, ਨਾ ਤੇਰੀ ਬਾਣੀ ਸੁਣੀ ਜਾ ਸਕਦੀ, ਨਾ ਕਿਸੇ ਹੋਰ ਜਨਮ ਵਿੱਚ ਤੇਰੀ ਸੰਗਤ ਦੇ ਜੋੜੇ ਝਾੜੇ ਜਾ ਸਕਦੇ ਨੇ, ਜਾਂ ਪਾਣੀ ਲਿਆਂਦਾ ਜਾ ਸਕਦਾ, ਜਾਂ ਪੀਸਣ ਪੀਸਿਆ ਜਾ ਸਕਦਾ, ਜਾਂ ਪੱਖੇ ਝੱਲੇ ਜਾ ਸਕਦੇ ਨੇ, ਜਾਂ ਹੱਥ ਜੋੜੇ ਜਾ ਸਕਦੇ ਨੇ, ਇਹ ਕਿਸੇ ਹੋਰ ਜਨਮ ਵਿੱਚ ਨਹੀਂ ਹੋ ਸਕਦਾ।
महाराज थोड़ा ए वचन अमोलक है कि मैं इस अमोलक वचन दे फुल चढ़ावा पाव वाहिगुरु नाम जपा मैं दृढ़ कर लवा भी ये रसना लाई ही वाहिगुरु नाम जपन वास्ते है ये अखा मिलिया ही नहीं दर्शन करने वास्ते ये कन लगे ही ने वाहिगुरु नाम सुन वास्ते ता ते मैं ये कन्ना नू कुछ होर ना सुनावा इस रसना तो कुछ होर बोली ना बोला इन्हां अखा नू मैं प्राया रूप ना वेखण देवा ये मैं संयम रखा इनू साधना कहिंदे ने इनू सुचता भी कहिंदे ने इनू मर्यादा भी कहिंदे ने इनू रहनी रहे सोई सिख मेरा भी कहिंदे ने रहनी की है रहनी रहे सोई सिख मेरा रहत की है रहत ए है कि ए जिहड़े कन ने वाहिगुरु सुनण वास्ते बने ने ए रसना वाहिगुरु जपण वास्ते बनी है ए अखां वाहिगुरु दा दर्शन करन वास्ते लगियां ने इसलिए इन्हां अखां नूं पराया रूप नहीं विखाउणा इस रसना तो गाली नहीं देनी फिक्का नहीं बोलना ते इस कन्ना राही असी राग द्वेश नहीं सुनना जो असी कच्ची वाणी सुन रहे हां सतगुरां दी वाणी तो छुट जो असी होर कच्ची वाणी सुन रहे हां कन्ना तो गलत काम लै रहे हां मर्यादा विच नहीं रहिंदे रहत विच नहीं रहिंदे सतगुरु जी कहिंदे ने जिहड़ा सिख इस रहत विच रहिंदा है ओ मेरा प्यारा सिख है ਉਹ ਨਾਮ ਜਪ ਸਕਦਾ ਤਾਂ ਤੇ ਨਾਮ ਜਪਣ ਵਾਸਤੇ ਜ਼ਰੂਰੀ ਹੈ ਅੱਖਾਂ ਕੰਨ ਤੇ ਰਸਨਾ ਇਹ ਤਿੰਨ ਗਿਆਨ ਇੰਦਰੇ ਸੁੱਚੇ ਰੱਖੇ ਜਾਣ ਬਲ ਪੂਰਵਕ ਰੱਖੇ ਜਾਣ ਯਤਨ ਕਰਕੇ ਰੱਖੇ ਜਾਣ ਔਰ ਕਿਸੇ ਵੀ ਕੀਮਤ ਤੇ ਇਹਨਾਂ ਵਿੱਚ ਕੋਈ ਉਕਾਈ ਨਾ ਆਵੇ ਜੇ ਕਦੀ ਆ ਜਾਵੇ ਤਾਂ ਮਨ ਕਰਕੇ ਖਿਮਾ ਮੰਗੋ ਗੁਰੂ ਪਾਸੋਂ ਵੀ ਪਾਤਸ਼ਾਹ ਸਾਡੇ ਕੋਲੋਂ ਉਕਾਈ ਹੋ ਗਈ ਹੈ ਆਪ ਖਿਮਾ ਕਰ ਲਓ ਇਹਨਾਂ ਅੱਖਾਂ ਨੇ ਗਲਤ ਵੇਖ ਲਿਆ ਇਹਨਾਂ ਕੰਨਾਂ ਨੇ ਨਿੰਦਾ ਸੁਣ ਲਈਏ ਇਸ ਰਸਨਾ ਨੇ ਝੂਠ ਬੋਲ ਲਿਆ ਪਾਤਸ਼ਾਹ ਬਖਸ਼ ਲਓ ਮਿਹਰ ਕਰੋ ਅਸੀਂ ਆਪਦੇ ਬੱਚੇ ਹਾਂ ਤੋ ਸਤਿਗੁਰੂ ਨਾਲ ਦੀ ਨਾਲ ਖਿਮਾ ਕਰ ਦਿੰਦੇ ਨੇ ਸਤਿਗੁਰੂ ਬਖਸ਼ਿੰਦ ਨੇ ਜਿਉਂ ਜਿਉਂ ਇਹ ਇੰਦਰਾ ਸੁੱਚਾ ਹੋਵੇਗਾ ਸਾਡੇ ਮਨ ਦਾ ਗਿਆਨ ਇੰਦਰੇ ਰਾਹੀਂ ਤਿਉਂ ਤਿਉਂ ਵਾਹਿਗੁਰੂ ਨਾਮ ਮਿੱਠਾ ਲੱਗੇਗਾ ਵਾਹਿਗੁਰੂ ਨਾਮ ਰਸ ਵਾਲਾ ਹੋ ਜਾਏਗਾ ਵਾਹਿਗੁਰੂ ਨਾਮ ਵਿੱਚ ਬਰਕਤ ਹੋਵੇਗੀ ਵਾਹਿਗੁਰੂ ਨਾਮ ਕਹਿਣ ਨੂੰ ਮਨ ਕਰੇਗਾ ਸੁਣਨ ਨੂੰ ਮਨ ਕਰੇਗਾ ਅਸੀਂ ਖਿੱਚੇ ਚਲੇ ਜਾਵਾਂਗੇ ਸਤਿਗੁਰੂ ਦੇ ਵੱਲ ਤੇ ਜਿਉਂ ਜਿਉਂ ਸਤਿਗੁਰੂ ਨਾਲ ਸਾਡਾ ਪਿਆਰ ਪਏਗਾ ਤਿਉਂ ਤਿਉਂ ਅਸੀਂ ਮਾਇਆ ਦੇ ਸੰਸਾਰ ਵੱਲ ਵਿਰਕਤ ਹੁੰਦੇ ਜਾਵਾਂਗੇ ਜਿਵੇਂ ਗੁਰੂ ਚਰਨਾਂ 'ਚ ਆਏ ਬੈਠੇ ਹਾਂ ਅਸੀਂ ਆਪਣੇ ਘਰ ਨੂੰ ਤਿਆਗੇ ਹੈ ਜਿਉਂ ਜਿਉਂ ਗੁਰੂ ਚਰਨਾਂ ਵੱਲ ਵਧਾਂਗੇ ਘਰ ਦੂਰ ਹੁੰਦਾ ਜਾਏਗਾ ਇਹ ਦੋਨੋਂ ਕੰਮ ਇੱਕ ਵਕਤ ਹੁੰਦੇ ਨੇ ਜਿਉਂ ਜਿਉਂ ਗੁਰੂ ਨਾਲ ਪਿਆਰ ਵੱਧਦਾ ਤਿਉਂ ਤਿਉਂ ਸੰਸਾਰੀ ਪਿਆਰ ਪਰਿਵਾਰ ਨਾਲ ਘਟਦਾ ਮਾਇਆ ਦਾ ਪਿਆਰ ਵੀ ਘਟਦਾ ਸਰੀਰ ਦਾ ਪਿਆਰ ਵੀ ਘਟਦਾ ਬੱਚਿਆਂ ਦਾ ਪਿਆਰ ਵੀ ਘਟਦਾ ਇਸਤਰੀ ਦਾ ਵੀ ਘਟਦਾ ਲੋਭ ਵੀ ਘਟਦਾ ਮੋਹ ਵੀ ਘਟਦਾ ਨਿੰਦਾ ਵੀ ਘਟਦੀ ਏ ਚੁਗਲੀ ਵੀ ਘਟਦੀ ਏ ਵਾਸਨਾ ਵੀ ਘਟਦੀ ਏ ਕ੍ਰੋਧ ਵੀ ਘਟਦਾ ਅੰਤੋ ਗਤਵਾ ਸੰਸਾਰ ਫਿੱਕਾ ਪੈਣਾ ਸ਼ੁਰੂ ਹੋ ਜਾਂਦਾ ਸਭੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਟੈਂਡੇ ਲਾਗੀ ਵਾਹਿਗੁਰੂ ਤੂੰ ਮਿੱਠਾ ਹੈ ਤੂੰ ਹੀ ਪ੍ਰਤਪਾਲਕ ਹੈ ਤੂੰ ਹੀ ਜਨਮਦਾਤਾ ਹੈ ਤੂੰ ਹੀ ਸਵਾਸ ਚਲਾਉਣ ਵਾਲਾ ਹੈ ਤੂੰ ਹੀ ਰੋਟੀ ਪਚਾਉਣ ਵਾਲਾ ਹੈ ਤੇਰੀ ਕਿਰਪਾ ਨਾਲ ਨਾਮ ਜਪਿਆ ਜਾਂਦਾ ਤੂੰ ਹੀ ਆਸਰਾ ਹੈ ਸਾਡਾ ਤੂੰ ਹੀ ਸਾਡੀ ਧਿਰ ਹੈ ਟਿਕਾਓ ਹੈ ਤੂੰ ਹੀ ਧਰਤੀ ਰੂਪਾ ਹੈ ਤੂੰ ਹੀ ਪਾਣੀ ਰੂਪਾ ਹੈ ਤੂੰ ਹੀ ਪਵਨ ਰੂਪਾ ਹੈ ਤੂੰ ਹੀ ਸਵਾਸ ਰੂਪਾ ਹੈ ਤੂੰ ਹੀ ਗਿਆਨ ਰੂਪਾ ਹੈ ਤੂੰ ਹੀ ਸ਼ਬਦ ਰੂਪਾ ਹੈ ਤੂੰ ਹੀ ਮਿਹਰ ਰੂਪਾ ਹੈ ਤੂੰ ਹੀ ਸਭ ਕੁਛ ਹੈ ਹੋਰ ਕੁਛ ਹੈ ਨਹੀਂ ਮਨ ਸਿੱਖ ਦਾ ਜਦੋਂ ਇਸ ਥਾਂ ਆ ਕੇ ਕੇਂਦਰਿਤ ਹੁੰਦਾ ਉਦੋਂ ਇਸ ਮਨ ਨੂੰ ਸਿੱਖੀ ਮਿਲਦੀ ਹੈ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ 7 ਸਾਲਾਂ ਵਿੱਚ ਸਿੱਖੀ ਮਿਲੀ ਬੜੇ ਪਿਆਰ ਨਾਲ ਉਹਨਾਂ ਨੇ ਗੁਰੂ ਨਾਨਕ ਦੀ ਗੋਦ ਵਿੱਚ ਬੈਠ ਕੇ ਗੁਰੂ ਨਾਨਕ ਦੇ ਵਚਨ ਸੁਣੇ ਆਪਣੇ ਵਚਨ ਨਹੀਂ ਕਹੇ ਆਪਣੇ ਕੋਲ ਕੁਝ ਕਹਿਣ ਨੂੰ ਸੀਗਾ ਵੀ ਨਹੀਂ ਆਪਣੇ ਕੋਲ ਉਹਨਾਂ ਕੋਈ ਕੁਝ ਦੇਣ ਨੂੰ ਵੀ ਸੀਗਾ ਨਹੀਂ ਕਿਉਂਕਿ ਗੁਰੂ ਨਾਨਕ ਦਾਤਾ ਨੇ ਜੋ ਕੁਝ ਸ੍ਰੀ ਲਹਿਣੇ ਦੇ ਕੋਲ ਦੇਣ ਨੂੰ ਸੀਗਾ ਉਹ ਗੁਰੂ ਨਾਨਕ ਨੂੰ ਚਾਹੀਦਾ ਨਹੀਂ ਸੀਗਾ
ਜੋ ਸਾਡੇ ਕੋਲ ਦੇਣ ਵਾਸਤੇ ਹੈ ਉਹ ਗੁਰੂ ਨੂੰ ਚਾਹੀਦਾ ਨਹੀਂ, ਨਾ ਗੁਰੂ ਨੂੰ ਕੋਈ ਦੇ ਸਕਦੇ ਹਾਂ ਤੇ ਨਾ ਹੀ ਗੁਰੂ ਨੂੰ ਕੁਝ ਸੁਣਾ ਸਕਦੇ ਹਾਂ, ਕਿਉਂਕਿ ਸਾਡੇ ਤਜਰਬੇ ਕੱਚੇ, ਸਾਡੇ ਤਜਰਬੇ ਗਲਤ, ਸਾਡੇ ਤਜਰਬੇ ਸੁਣੇ ਸੁਣਾਏ, ਪ੍ਰੈਕਟੀਕਲ ਨਹੀਂ ਹਨ, ਸੁਣੇ ਸੁਣਾਏ, ਪੜ੍ਹੇ ਪੜ੍ਹਾਏ ਨੇ। ਪਰ ਗੁਰੂ ਤਾਂ ਸੱਚ ਬੋਲਦਾ, ਸੱਚ ਬਾਣੀ ਕਹਿੰਦਾ, ਇਸ ਲਈ ਗੁਰੂ ਦਾ ਵਚਨ ਸੁਣਨਾ ਹੀ ਸਿੱਖੀ ਨੂੰ ਧਾਰਨ ਕਰਨਾ। ਤਾਂ ਕਿ ਕਥਾ ਸਰਵੋਤਮ ਇੱਥੇ ਲਈ ਹੈ, ਸਭ ਤੇ ਉੱਤਮ ਹਰ ਕੀ ਕਥਾ, ਇੱਥੇ ਗੁਰੂ ਦਾ ਵਚਨ ਅਸੀਂ ਸੁਣਦੇ ਹਾਂ। ਸਿੱਖੀ ਉਸ ਨੂੰ ਮਿਲਦੀ ਹੈ ਜੋ ਰਹਿਤ ਵਿੱਚ ਰਹਿ ਕੇ ਇੰਦਰੇ ਸੋਧ ਕੇ, ਸਾਧਨਾ ਨਾਮ ਇੰਦਰਿਆਂ ਦੇ ਸ਼ੁੱਧ ਕਰਨ ਦਾ, ਸਾਧਨਾ ਨਾਮ ਬੈਠਣ ਦਾ ਨਹੀਂ, ਸਾਧਨਾ ਨਾਮ ਭਭੂਤੀ ਮਿਲਣ ਦਾ ਵੀ ਨਹੀਂ, ਸਾਧਨਾ ਨਾਮ ਕੇਸ ਰੱਖਣ ਦਾ ਜਾਂ ਜਟਾਵਾਂ ਵਧਾਉਣ ਦਾ ਵੀ ਨਹੀਂ, ਸਾਧਨਾ ਨਾਮ ਭਗਵਾ ਪਾ ਲੈਣ ਦਾ ਜਾਂ ਨੰਗੇ ਹੋਣ ਦਾ ਵੀ ਨਹੀਂ, ਸਾਧਨਾ ਨਾਮ ਰੋਟੀ ਛੱਡ ਦੇਣਾ ਜਾਂ ਪੈਰਾਂ ਤੋਂ ਵਾਹਣੇ ਹੋਣਾ ਵੀ ਨਹੀਂ, ਸਾਧਨਾ ਨਾਮ ਇੰਦਰੇ ਬੰਦ ਕਰ ਦੇਣੇ ਮਸਨੂਈ ਤਰੀਕੇ ਨਾਲ ਇਉਂ ਵੀ ਨਹੀਂ, ਸਾਧਨਾ ਨਾਮ ਆਰਟੀਫਿਸ਼ਲ ਇਸਤਰੀ ਦਾ ਜਾਂ ਮਾਇਆ ਦਾ ਤਿਆਗ ਕਰ ਦੇਣਾ ਵੀ ਨਹੀਂ, ਸਾਧਨਾ ਨਾਮ ਸਿੱਧੇ ਹੋਣ ਦਾ। ਸਾਡਾ ਮਨ ਉਲਟਿਆ ਹੋਇਆ, ਗੁਰੂ ਘਰ ਵਿੱਚ ਆ ਕੇ ਸਿੱਧਾ ਹੋ ਜਾਏ, ਜੋ ਸੱਤ ਹੈ ਉਸ ਨੂੰ ਅਪਣਾਵੇ, ਜੋ ਝੂਠ ਹੈ ਉਸਦਾ ਤਿਆਗ ਕਰੇ। ਗੁਰਦੇਵ ਕਹਿੰਦੇ ਨੇ ਵਾਹਿਗੁਰੂ ਹੀ ਸੱਤ ਹੈ, ਬਾਕੀ ਝੂਠ ਝੂਠ ਝੂਠ ਹੈ। ਚਾਰ ਵਾਰਾਂ ਝੂਠ ਕਿਹਾ ਮਹਾਰਾਜ ਨੇ, ਦੁਨੀਆਂ ਝੂਠ ਝੂਠ ਝੂਠ ਝੂਠ ਹੈ, ਵਾਹਿਗੁਰੂ ਸੱਤ ਸੱਤ ਸੱਤ ਸੱਤ ਹੈ। ਇਹ ਅਸੀਂ ਮੰਨਣ ਕਰੀਏ, ਅਸੀਂ ਝੂਠੇ ਹਾਂ, ਗੁਰੂ ਹੀ ਸੱਤ ਹੈ। ਜਦੋਂ ਇਹ ਮੰਨਣੇ ਆ, ਇਹ ਸਾਧਨਾ ਵਿੱਚ ਮਨ ਸਿੱਧਾ ਹੁੰਦਾ, ਤਦੋਂ ਸਾਨੂੰ ਨਾਮ ਦੀ ਦਾਤ ਮਿਲਦੀ ਹੈ। ਸਤਿਗੁਰੂ ਪਿਆਰ ਨਾਲ ਇਹ ਵਚਨ ਕਰਦੇ ਨੇ, ਭਾਈ ਰੇ ਰਾਮ ਕਹੋ ਚਿੱਤ ਲਾਏ, ਮੇਰੇ ਬੱਚੇ ਪਿਆਰ ਨਾਲ ਵਾਹਿਗੁਰੂ ਬੋਲ, ਮੇਰੇ ਬੱਚੇ ਵਾਹਿਗੁਰੂ ਬੋਲਣ ਵਾਸਤੇ ਆਇਆ ਹੈ, ਇਹ ਮੇਰੇ ਬੱਚੇ ਤੋਂ ਵਾਹਿਗੁਰੂ ਦਾ ਬੱਚਾ ਹੈ, ਵਾਹਿਗੁਰੂ ਤੇਰੇ ਜਨਮਦਾਤਾ ਹਨ, ਤੇਰੀ ਮਾਂ ਹਨ, ਤੇਰੇ ਪਿਤਾ ਹਨ, ਤੇਰੇ ਬੰਧੂ ਹਨ, ਤੇਰੇ ਵੀਰ ਹਨ, ਤੇਰੇ ਰਾਖੇ ਹਨ, ਤੇਰੇ ਪ੍ਰਿਤਪਾਲਕ ਹਨ, ਤੇਰੇ ਸਭ ਕੁਛ ਹਨ। ਇਹ ਮੇਰੇ ਬੱਚੇ ਵਾਹਿਗੁਰੂ ਤੈਨੂੰ ਕਦੀ ਨਹੀਂ ਛੋੜ ਕੇ ਜਾਣਗੇ, ਵਾਹਿਗੁਰੂ ਅਜਨਮਾ ਹਨ, ਉਹਨਾਂ ਦੀ ਮੌਤ ਨਹੀਂ ਹੁੰਦੀ। ਇਹ ਮੇਰੇ ਬੱਚੇ ਜੇ ਕਦੀ ਤੂੰ ਵਾਹਿਗੁਰੂ ਦੇ ਗੋਦ ਵਿੱਚ ਬੈਠ ਜਾਵੇਂ, ਚਰਨਾਂ ਵਿੱਚ ਬੈਠ ਜਾਵੇਂ, ਤੇ ਤੇਰੀ ਵੀ ਮ੍ਰਿਤੂ ਨਹੀਂ ਹੋਵੇਗੀ। ਜਦੋਂ ਇਹ ਗੱਲ ਸੱਚ ਲੱਗਦੀ ਹੈ ਨਾ, ਉਦੋਂ ਸਾਨੂੰ ਸਿੱਖੀ ਮਿਲਦੀ, ਔਰ ਇਹ ਸੱਚ ਜਦੋਂ ਲੱਗੇ, ਉਦੋਂ ਅਸੀਂ ਇਸ ਬ੍ਰਿੰਕ ਤੇ ਖੜੇ ਹਾਂ ਕਿ ਅਸੀਂ ਵਾਹਿਗੁਰੂ ਬੋਲੀਏ, ਵਾਹਿਗੁਰੂ ਤੋਂ ਛੁੱਟ ਹੋਰ ਕੁਛ ਨਾ ਬੋਲੀਏ। ਜਦੋਂ ਇਸ ਬ੍ਰਿੰਕ ਤੇ ਆ ਜਾਵੀਏ ਵੀ ਕੇਵਲ ਵਾਹਿਗੁਰੂ ਦਾ ਵਚਨ ਹੀ ਚੰਗਾ ਲੱਗੇ, ਔਰ ਹੋਰ ਕੋਈ ਵਚਨ ਚੰਗਾ ਨਾ ਲੱਗੇ, ਉਸ ਵੇਲੇ ਅਸੀਂ ਵਾਹਿਗੁਰੂ ਹੀ ਬੋਲੀਏ, ਵਾਹਿਗੁਰੂ ਹੀ ਪੜ੍ਹੀਏ, ਵਾਹਿਗੁਰੂ ਹੀ ਸੁਣੀਏ, ਹੋਰ ਕੁਛ ਨਾ ਕਰੀਏ। ਵਾਹਿਗੁਰੂ ਬੋਲਦਿਆਂ ਬੋਲਦਿਆਂ ਬੋਲਦਿਆਂ ਬੋਲਦਿਆਂ ਫਿਰ ਅਸੀਂ ਵਾਹਿਗੁਰੂ ਦੀ ਗੋਦ ਵਿੱਚ ਬੈਠ ਜਾਂਦੇ। ਸਤਸੰਗਤ, ਸਤਿਗੁਰਾਂ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਫਿਰ ਅੱਗੇ ਜਿਹੜਾ ਵਚਨ ਕੀਤਾ, ਉਹ ਇਹ ਕਿਹਾ ਵੀ ਐ ਜੀਵ, ਜੋ ਤੇਰੇ ਪਾਸ ਹੈ ਨਾ, ਉਹਦਾ ਮਾਣ ਨਾ ਕਰੀ, ਵਾਹਿਗੁਰੂ ਨੇ ਦਿੱਤਾ ਹੋਇਆ, ਇਹ ਤੇਰਾ ਅਰਜਿਤ ਕੀਤਾ ਹੋਇਆ ਨਹੀਂ ਹੈ, ਇਹ ਤੇਰਾ ਬਣਾਇਆ ਹੋਇਆ ਨਹੀਂ ਹੈ, ਕਮਾਇਆ ਹੋਇਆ ਵੀ ਨਹੀਂ ਹੈ, ਇਹ ਤੈਨੂੰ ਮਿਲਿਆ ਹੋਇਆ। ਮਤ ਜਾਣੀ ਕਿ ਤੂੰ ਕੁਝ ਕਮਾ ਕੇ ਇਕੱਠਾ ਕੀਤਾ, ਇਹ ਤੈਨੂੰ ਮਿਲਿਆ ਹੋਇਆ, ਕਮਾਇਆ ਨਹੀਂ ਜਾ ਸਕਦਾ, ਨਾ ਕਮਾ ਕੇ ਇਕੱਠਾ ਕੀਤਾ ਜਾ ਸਕਦਾ, ਤੇ ਵਾਹਿਗੁਰੂ ਦੀ ਦਾਤ ਹੈ, ਉਸਨੇ ਕਿਰਪਾ ਕਰਕੇ ਤੈਨੂੰ ਜ਼ਮੀਨ, ਸਰੀਰ, ਮਾਂ ਬਾਪ, ਪੁੱਤਰ, ਧੀਆਂ, ਮਾਣ ਸਮਾਨ ਦਿੱਤਾ, ਅੱਖਾਂ ਵੀ ਦਿੱਤੀਆਂ, ਕੰਨ ਵੀ ਦਿੱਤੇ ਨੇ, ਤੂੰ ਬਣਾ ਨਹੀਂ ਸਕਿਆ, ਇਹਨੂੰ ਰਸਨਾ ਵੀ ਦਿੱਤੀ ਹੈ, ਇਹ ਜ਼ਮੀਨ ਵੀ ਦਿੱਤੀ ਹੈ, ਘਰ ਵੀ ਦਿੱਤਾ, ਇਸਤਰੀ ਵੀ ਦਿੱਤੀ, ਸੁੱਖ ਵੀ ਦਿੱਤੇ ਨੇ, ਇਹ ਤੋਂ ਅਰਜਿਤ ਨਹੀਂ ਕੀਤੇ। ਡੋਂਟ ਥਿੰਕ ਲਾਈਕ ਦੈਟ, ਮਾਣ ਨਾ ਕੀਜੇ, ਕਿਸੇ ਵਸਤੂ ਦਾ ਮਾਣ ਨਾ ਕਰੀ, ਵਾਹਿਗੁਰੂ ਨੇ ਤੈਨੂੰ ਦਿੱਤਾ ਤੇ ਤੂੰ ਕੇਵਲ ਸ਼ੁਕਰ ਕਰੀ,
ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਜਦੋਂ ਤੂੰ ਇਹ ਬੋਲੇਗਾ ਵਾਹਿਗੁਰੂ ਤੇਰਾ ਸ਼ੁਕਰ ਹੈ, ਫਿਰ ਤੈਨੂੰ ਉਹਦੀ ਸ਼ਰਨ ਮਿਲੇਗੀ, ਫਿਰ ਤੂੰ ਵਾਹਿਗੁਰੂ ਦੇ ਚਰਨਾਂ ਵਿੱਚ ਆਵੇਂਗਾ, ਫਿਰ ਤੂੰ ਗੁਰਦੁਆਰੇ ਆ ਸਕੇਗਾ, ਫਿਰ ਤੂੰ ਕੋਈ ਸੁਣ ਵੀ ਸਕੇਗਾ, ਕੋਈ ਸਮਝ ਵੀ ਸਕੇਗਾ, ਕਿਉਂਕਿ ਤੂੰ ਸਭ ਕੁਝ ਛੱਡ ਕੇ ਆਇਆ ਵੀ ਮੇਰਾ ਤਾਂ ਕੁਝ ਹੈ ਨਹੀਂ, ਮੈਂ ਤੇ ਆਪਣੇ ਪਿਤਾ ਦੇ ਘਰ ਆ ਗਿਆ, ਇਸੇ ਨੇ ਮੈਨੂੰ ਸਭ ਕੁਝ ਦਿੱਤਾ ਹੈ ਤੇ ਮੈਂ ਹੁਣ ਇੱਥੇ ਹੀ ਰਹਿਣਾ, ਮੈਂ ਹੁਣ ਵਾਪਸ ਨਹੀਂ ਜਾਣਾ। ਤੂੰ ਸਭ ਕੁਝ ਇੱਦਾਂ ਆਵੇਂਗਾ, ਛੱਡ ਕੇ ਆਵੇਂਗਾ, ਤੇ ਜਦੋਂ ਸਭ ਕੁਝ ਛੱਡ ਕੇ ਆਵੇਂਗਾ ਉਦੋਂ ਵਾਹਿਗੁਰੂ ਦਾ ਵਚਨ ਤੈਨੂੰ ਸੁਣਿਆ ਜਾਵੇਗਾ ਔਰ ਮਿੱਠਾ ਵੀ ਲੱਗੇਗਾ। ਉਹ ਵਚਨ ਇਹ ਹੈ ਭਾਈ ਰੇ ਰਾਮ ਕਹੋ ਸਿਖਲਾਇ। ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ, ਮਾਨ ਨਾ ਕੀਜੇ ਸ਼ਰਨ ਭਰੀਜੇ ਕਰੇ ਸੋ ਭਲਾ ਮਨਾਈਏ। ਗੁਰੂ ਜੋ ਕੁਛ ਵੀ ਕਰਦਾ ਉਹਨੂੰ ਸੱਤ ਸੱਤ ਕਰਕੇ ਮੰਨ ਲਵੇ, ਭਲੇ ਉਹ ਤੇਰੇ ਹੱਕ ਵਿੱਚ ਹੋਵੇ, ਭਲੇ ਤੇਰੇ ਹੱਕ ਵਿੱਚ ਨਾ ਹੋਵੇ, ਭਲੇ ਉਹ ਤੇਰੀ ਚੰਗਿਆਈ ਵਿੱਚ ਹੋਵੇ, ਭਲੇ ਚੰਗਿਆਈ ਵਿੱਚ ਨਾ ਹੋਵੇ, ਗੁਰੂ ਜੋ ਕਰ ਦੇਵੇ ਉਹਨੂੰ ਸੱਤ ਸੱਤ ਕਰਕੇ ਮੰਨ ਲਵੀ। ਜੇ ਇਉਂ ਮੰਨ ਲਵੇਗਾ ਤੇ ਅਸੀਂ ਸਾਕਸ਼ੀ ਭਰਦੇ ਹਾਂ ਕਿ ਤੈਨੂੰ ਵਾਹਿਗੁਰੂ ਦਾ ਦਰਸ਼ਨ ਜ਼ਰੂਰ ਹੋਵੇਗਾ, ਵਾਹਿਗੁਰੂ ਦਾ ਦਰਸ਼ਨ ਜ਼ਰੂਰ ਹੋਵੇਗਾ। ਪਿਆਰੀ ਸਾਧ ਸੰਗਤ ਹੁਣ ਸੁਣੋ ਗੁਰੂ ਮਹਾਰਾਜ ਦੇ ਵਚਨ।

ਗੁਰਹਾਈ ਅਸੀਂ ਸਾਰੇ ਵਾਹਿਗੁਰੂ ਦੇ ਬੱਚੇ ਹਾਂ ਕੈਸੇ ਵੀ ਹਾਂ ਅਸੀਂ ਸਾਰੇ ਹੀ ਮਨੁੱਖ ਵਾਹਿਗੁਰੂ ਦੇ ਬੱਚੇ ਹਾਂ ਵਾਹਿਗੁਰੂ ਸਾਡੇ ਗੁਰੂ ਵੀ ਹਨ ਪ੍ਰਤਿਪਾਲਕ ਵੀ ਹਨ ਜਨਮਦਾਤਾ ਵੀ ਹਨ ਵਾਹਿਗੁਰੂ ਸਾਡੇ ਮਾਲਕ ਵੀ ਹਨ ਪਾਵਨ ਰੰਗਕਾਰ ਵੀ ਹਨ ਸੁਣ ਮੀਤਾ ਜੀਉ ਹਮਾਰਾ ਬਲ ਬਲ ਜਾਸੀ ਵਾਹਿਗੁਰੂ ਦਾ ਸਰੂਪ ਸਾਡੇ ਸਾਹਮਣੇ ਸਤਿਗੁਰੂ ਹੀ ਹੋਇਆ ਕਰਦੇ ਹਨ ਵਾਹਿਗੁਰੂ ਦੋ ਸਰੂਪਾਂ ਹੁੰਦੇ ਨੇ ਇੱਕ ਨਿਰਾਕਾਰ ਵਾਹਿਗੁਰੂ ਇੱਕ ਸਾਕਾਰ ਵਾਹਿਗੁਰੂ ਇੱਕ ਨੂੰ ਨਿਰਗੁਣ ਵਾਹਿਗੁਰੂ ਕਹੀਦਾ ਇੱਕ ਨੂੰ ਸਰਗੁਣ ਵਾਹਿਗੁਰੂ ਕਹੀਦਾ ਸਰਗੁਣ ਵਾਹਿਗੁਰੂ ਸਤਿਗੁਰੂ ਹੁੰਦਾ ਨਿਰਗੁਣ ਵਾਹਿਗੁਰੂ ਗੋਬਿੰਦ ਹੁੰਦਾ ਹਰੀ ਹੁੰਦਾ ਨਾਰਾਇਣ ਹੁੰਦਾ ਐ ਮੇਰੇ ਮਿੱਤਰ ਸਤਿਗੁਰੂ ਐ ਮੇਰੇ ਸਾਕਾਰ ਸਤਿਗੁਰੂ ਐ ਮੇਰੇ ਗੁਰੂ ਨਾਨਕ ਸਤਿਗੁਰੂ ਤੂੰ ਮੇਰਾ ਮਿੱਤਰ ਹੈ ਮਿੱਤਰ ਉਹਨੂੰ ਕਹੀਦਾ ਜੋ ਭਲਾ ਚਾਹੇ ਗੁਰੂ ਨਾਨਕ ਸਾਡਾ ਭਲਾ ਚਾਹੁੰਦਾ ਹੈ ਗੁਰੂ ਨਾਨਕ ਨਾਲੋਂ ਵੱਧ ਭਲਾ ਹੋਰ ਕੋਈ ਨਹੀਂ ਚਾਹੁੰਦਾ ਨਾ ਪਿਓ ਨਾ ਮਾਂ ਨਾ ਭਰਾ ਨਾ ਇਸਤਰੀ ਨਾ ਪੁੱਤਰ ਨਾ ਧੀ ਨਾ ਕੋਈ ਦੁਨੀਆਂ ਦਾ ਦੋਸਤ ਮਿੱਤਰ ਇੰਨਾ ਭਲਾ ਨਹੀਂ ਚਾਹੁੰਦਾ ਜਿੰਨਾ ਗੁਰੂ ਨਾਨਕ ਸਾਡਾ ਭਲਾ ਚਾਹੁੰਦੇ ਹਨ ਇਸ ਲਈ ਗੁਰੂ ਨਾਨਕ ਨੂੰ ਗੁਰੂ ਅਰਜਨ ਮਹਾਰਾਜ ਨੇ ਆਪਣਾ ਮਿੱਤਰ ਆਖਿਆ ਸੁਣ ਮੀਤਾ ਜੀਉ ਹਮਾਰਾ ਬਲ ਬਲ ਜਾਸੀ ਇਹ ਮੇਰੇ ਮਿੱਤਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮੇਰਾ ਵਚਨ ਸੁਣੋ ਮੈਂ ਆਪ ਤੋਂ ਬਲ ਬਲ ਜਾਂਦਾ ਹਾਂ ਸਦਕੇ ਸਦਕੇ ਜਾਂਦਾ ਹਾਂ ਮੈਂ ਸ਼ੁਕਰ ਸ਼ੁਕਰ ਕਰਦਾ ਹਾਂ ਆਪਣੇ ਸਰੀਰ ਦਿੱਤਾ ਹੈ ਆਪ ਜੀ ਦੇ ਘਰ ਮੇਰਾ ਜਨਮ ਹੋਇਆ ਆਪ ਜੀ ਨੇ ਗੁਰਸਿੱਖੀ ਦਾਤ ਬਖਸ਼ੀ ਆਪਣੇ ਅੱਖਾਂ ਬਖਸ਼ੀਆਂ ਰਸਨਾ ਬਖਸ਼ੀ ਕੰਨ ਬਖਸ਼ਿਆ ਆਪਣੇ ਇਸਤਰੀ ਬਖਸ਼ੀ ਮਾਇਆ ਬਖਸ਼ੀ ਗੁਰਸਿੱਖੀ ਬਖਸ਼ੀ ਪ੍ਰੇਮੀ ਬਖਸ਼ੇ ਆਪਨੇ ਸਭ ਕੁਛ ਬਖਸ਼ਿਆ ਤੇ ਮੈਂ ਆਪ ਦਾ ਸ਼ੁਕਰ ਗੁਜ਼ਾਰ ਹਾਂ ਆਪ ਦਾ ਧੰਨਵਾਦੀ ਹਾਂ ਆਪ ਦਾ ਰਿਣੀ ਹਾਂ ਐ ਮੇਰੇ ਮਿੱਤਰ ਸਤਿਗੁਰੂ ਤੁਸੀਂ ਮੈਨੂੰ ਸਭ ਕੁਛ ਦਿੱਤਾ ਹੈ ਮੈਂ ਤੁਹਾਨੂੰ ਕੁਛ ਨਹੀਂ ਦੇ ਸਕਦਾ ਹਾਂ ਮੈਂ ਦੇਣ ਜੋਗਾ ਨਹੀਂ ਹਾਂ ਤੁਸੀਂ ਦਾਤੇ ਹੋ ਮੈਂ ਗਰੀਬ ਹਾਂ ਤੁਸੀਂ ਗਰੀਬ ਨਿਵਾਜ ਹੋ ਤੁਸੀਂ ਸ਼ਹਿਨਸ਼ਾਹ ਹੋ ਮੈਂ ਤੁਹਾਡੇ ਦਰ ਤੇ ਇੱਕ ਕੂਕਰ ਹਾਂ ਇੱਕ ਮੰਗਤਾ ਹਾਂ ਇੱਕ ਨਗੂਣਾ ਜਿਹਾ ਇੱਕ ਮੰਗਤਾ ਹਾਂ ਜਿਹਦੇ ਪਾਸ ਸਵਾਏ ਮੰਗਣ ਤੋਂ ਹੋਰ ਕੁਛ ਹੈ ਹੀ ਨਹੀਂ ਮੇਰਾ ਆਪਣਾ ਕੁਛ ਨਹੀਂ ਹੈ ਜੋ ਹੈ ਉਹ ਤੁਸਾਂ ਹੀ ਦਿੱਤਾ ਪਾਤਸ਼ਾਹ ਇਸ ਲਈ ਮੈਂ ਤੁਹਾਨੂੰ ਕੁਛ ਦੇ ਨਹੀਂ ਸਕਦਾ ਮੈਂ ਮੰਗਣ ਹੀ ਤੁਹਾਡੇ ਕੋਲ ਆਇਆ ਇਸ ਵਾਸਤੇ ਮੇਰੀ ਮੰਗ ਇਹ ਹੈ ਐ ਮੇਰੇ ਸ਼ਹਿਨਸ਼ਾਹ ਤੁਸੀਂ ਮੈਨੂੰ ਆਪਣਾ ਨਿਰੰਕਾਰੀ ਦਰਸ਼ਨ ਕਰਾਓ ਮਹਾਰਾਜ ਇਹ ਜਿਹੜਾ ਸਰੂਪ ਤੁਸੀਂ ਧਾਰਨ ਕੀਤਾ ਨਾ ਇਹ ਤਾਂ ਉਪਦੇਸ਼ ਕਰਨ ਵਾਸਤੇ ਕੀਤਾ ਇਹ ਤਾਂ ਮਾਤਾ ਤ੍ਰਿਪਤਾ ਨੂੰ ਮਾਣ ਦਿੱਤਾ ਹੈ ਇਹ ਤੇ ਪਿਤਾ ਕਲਿਆਣ ਦਾਸ ਦੀ ਤੁਸੀਂ ਕੁੱਲ ਵਧਾਈ ਹੈ ਇਹ ਤਾਂ ਬੇਦੀ ਬੰਸ ਨੂੰ ਤੁਸੀਂ ਮਾਣ ਦਿੱਤਾ ਹੈ ਸਤਿਕਾਰ ਦਿੱਤਾ ਹੈ ਪਾਤਸ਼ਾਹ ਇਹ ਤੇ ਤੁਸੀਂ ਪਿਆਰ ਕਰਨ ਵਾਸਤੇ ਸੇਵਾ ਕਰਨ ਵਾਸਤੇ ਆਗਿਆ ਮੰਨਣ ਵਾਸਤੇ ਨਾਮ ਜਪਣ ਵਾਸਤੇ ਉਹ ਕੁਝ ਕਰ ਰਹੇ ਹੋ ਜੋ ਸਾਨੂੰ ਕਰਨਾ ਚਾਹੀਦਾ ਤੁਸੀਂ ਉਹ ਕੁਝ ਕਰ ਰਹੇ ਹੋ ਜੋ ਸਾਨੂੰ ਕਰਨਾ ਚਾਹੀਦਾ ਸਾਨੂੰ ਸਮਝਾਉਣ ਵਾਸਤੇ ਤੁਸੀਂ ਇਹ ਸਰੀਰ ਧਾਰਨ ਕੀਤਾ ਆਪਣਾ ਦਾਸ ਸਵਾਬ ਬਣਾਇਆ ਆਪਣੇ ਆਪ ਨੂੰ ਨਿਮਾਣਾ ਕਹਿੰਦੇ ਹੋ ਨਾਨਕ ਕਹਿੰਦੇ ਹੋ ਨਿੱਕਾ ਜਿਹਾ ਕਹਿੰਦੇ ਹੋ ਦਾਸਨ ਦਾਸ ਕਹਿੰਦੇ ਹੋ ਆਪਣੇ ਆਪ ਨੂੰ ਤੁਸੀਂ ਨੀਚ ਵੀ ਕਹਿੰਦੇ ਹੋ ਵਾਸਤਵ ਤੁਸੀਂ ਨੀਚ ਨਹੀਂ ਹੋ ਨੀਚ ਦਾਸੀ ਹਾਂ ਸਾਡਾ ਮਨ ਨੀਚ ਹੈ ਜਿਹੜਾ ਮੰਗਣ ਵਾਲਾ ਬੰਦਾ ਉਹ ਨੀਚ ਹੀ ਤੇ ਹੁੰਦਾ ਤਾਂ ਹੀ ਤੇ ਉਹ ਮੰਗਦਾ ਜਿਹੜਾ ਸ਼ਹਿਨਸ਼ਾਹ ਉਹ ਕਦੇ ਨਹੀਂ ਮੰਨਦਾ ਪਾਤਸ਼ਾਹ ਆਪ ਸ਼ਹਿਨਸ਼ਾਹ ਹੋ ਆਪ ਦਾਤਾ ਹੋ ਆਪ ਸੰਸਾਰ ਦੇ ਬਣਾਉਣ ਵਾਲੇ ਹੋ ਅਸੀਂ ਆਪ ਦੇ ਰਿਣੀ ਹਾਂ ਆਪ ਮੈਨੂੰ ਉਹ ਰੂਪ ਵਿਖਾਓ ਜੋ ਅਜਨਮਾ ਹੈ ਜੋ ਸੱਤ ਹੈ ਜਿਹਦੇ ਵਿੱਚ ਸੱਤਾਂ ਗੁਣਾਂ ਦਾ ਪ੍ਰਕਾਸ਼ ਹੈ।

ਸਾਹਿਬ ਹੰਗ ਇਹ ਸਤੋ ਗੁਣੀ ਅਵਸਥਾ ਦਾ ਮੈਨੂੰ ਰੂਪ ਵਿਖਾਓ ਮਹਾਰਾਜ। ਮੈਂ ਆਪ ਤੋਂ ਸਦਕੇ ਜਾਂਦਾ ਹਾਂ, ਆਪ ਮੇਰੇ ਤੇ ਕਿਰਪਾ ਕਰੋ, ਮੈਂ ਇਸ ਰੂਪ ਤੋਂ ਬਿਨਾਂ ਰਹਿ ਨਹੀਂ ਸਕਦਾ ਹਾਂ, ਤੁਸੀਂ ਮੈਨੂੰ ਆਪਣਾ ਸਤ ਦਾ ਦਰਸ਼ਨ ਕਰਾਓ। ਸਤ ਸੰਗਤ, ਇੱਥੇ ਮਹਾਰਾਜ ਗੁਰੂ ਅਰਜਨ ਸਾਹਿਬ ਇਹ ਫਰਮਾ ਰਹੇ ਹਨ, ਜਿੱਥੇ ਵਾਹਿਗੁਰੂ ਦਾ ਜਦੋਂ ਦਰਸ਼ਨ ਹੁੰਦਾ ਨਾ, ਉਦੋਂ ਨਾ ਕੋਈ ਠਾਕੁਰ ਰਹਿ ਜਾਂਦਾ, ਨਾ ਕੋਈ ਦਾਸ ਰਹਿ ਜਾਂਦਾ, ਨਾ ਕੋਈ ਸਿੱਖ ਰਹਿੰਦਾ, ਨਾ ਸਤਿਗੁਰੂ ਰਹਿੰਦਾ। ਸਤਿਗੁਰੂ ਸਰੀਰ ਨਹੀਂ ਹੁੰਦਾ, ਸਿੱਖ ਸਰੀਰ ਹੁੰਦਾ। ਸਤਿਗੁਰੂ ਅਜਨਮਾ ਹੁੰਦਾ, ਸਤਿਗੁਰੂ ਜਨਮ ਨਹੀਂ ਲੈਂਦਾ, ਸਿੱਖ ਜਨਮ ਲੈਂਦਾ। ਜਿਹੜਾ ਜਨਮ ਲੈਂਦਾ ਉਹ ਕਰਮ ਦੇ ਅਧੀਨ ਹੁੰਦਾ, ਸਤਿਗੁਰੂ ਜਨਮ ਨਹੀਂ ਲੈਂਦੇ, ਇਸ ਲਈ ਕਰਮ ਦੇ ਅਧੀਨ ਨਹੀਂ ਹੁੰਦੇ, ਉਹ ਕਰਮ ਗਤੀ ਦੇ ਮਾਲਕ ਹੁੰਦੇ, ਕਰਮ ਨੂੰ ਮੁਕਾਉਣ ਵਾਲੇ ਹੁੰਦੇ ਨੇ। ਸਤਿਗੁਰੂ ਕਿੱਥੇ ਪ੍ਰਗਟ ਹੁੰਦੇ ਨੇ? ਸਿੱਖ ਦੇ ਮਨ ਵਿੱਚ ਪ੍ਰਗਟ ਹੁੰਦੇ ਨੇ, ਸਿੱਖ ਦੇ ਮਨ ਵਿੱਚ ਪ੍ਰਗਟ ਹੁੰਦੇ ਨੇ। ਔਰ ਕਿਸ ਮਨ ਵਿੱਚ ਪ੍ਰਗਟ ਹੁੰਦੇ ਨੇ? ਜਿਹੜਾ ਮਨ ਇਹ ਆਖੇ, ਐ ਮੇਰੇ ਪਿਆਰੇ ਸਤਿਗੁਰੂ ਤੂੰ ਦਾਤਾ ਹੈ, ਮੈਂ ਤੈਨੂੰ ਕੁਛ ਨਹੀਂ ਦੇ ਸਕਦਾ, ਮੈਂ ਤੇਰੇ ਦਰ ਦਾ ਇੱਕ ਮੰਗਤਾ ਹਾਂ। ਮੰਗਤਾ ਨੀਚ ਹੁੰਦਾ, ਮੰਗਤੇ ਦਾ ਕੰਮ ਹੈ ਮੰਗਣਾ, ਮੈਂ ਤੈਨੂੰ ਕੁਛ ਦੇ ਨਹੀਂ ਸਕਦਾ, ਤੂੰ ਤੇ ਬਹੁਤ ਕੁਛ ਦਿੱਤਾ, ਮੈਂ ਤੇਰੀਆਂ ਦਾਤਾਂ ਤੋਂ ਸਦਕੇ ਜਾਂਦਾ, ਵਾਰੇ ਵਾਰੇ ਜਾਂਦਾ ਹਾਂ, ਬਲਹਾਰ ਜਾਂਦਾ ਹਾਂ, ਤੂੰ ਮੈਨੂੰ ਬਹੁਤ ਕੁਛ ਦਿੱਤਾ, ਪਰ ਇੱਕ ਦਾਤ ਹੋਰ ਵੀ ਦੇ ਦੇ, ਤੂੰ ਆਪਣਾ ਸਰੂਪ ਦੀ ਲਖਤਾ ਦੇ, ਤੂੰ ਮੇਰੇ ਮਨ ਵਿੱਚ ਪ੍ਰਗਟ ਹੋ ਜਾ, ਕਿਉਂਕਿ ਦਰਸ਼ਨ ਮਨ ਵਿੱਚ ਹੁੰਦਾ। ਨਾਰਾਇਣ ਮਨ ਵਿੱਚ ਪ੍ਰਗਟ ਹੁੰਦੇ ਨੇ, ਸਿੱਖੀ ਮਨ ਵਿੱਚ ਉਤਰਦੀ ਹੈ, ਸਿੱਖੀ ਮਨ ਤੋਂ ਤਨ ਤੇ ਆਉਂਦੀ ਹੈ, ਤਨ ਤੋਂ ਮਨ ਤੇ ਨਹੀਂ ਜਾਂਦੀ। ਸਿੱਖੀ ਦਾ ਬੂਟਾ ਮਨ ਵਿੱਚ ਲੱਗਦਾ, ਮਨ ਕਰਕੇ ਸਿੱਖ ਬਣੀਦਾ, ਮਨ ਕਰਕੇ ਗੁਰਮੁਖ ਹੁੰਦਾ, ਕਿਉਂਕਿ ਮਨ ਦੀ ਮਤ ਜਦੋਂ ਜਾਂਦੀ ਹੈ ਉਦੋਂ ਗੁਰਮਤ ਆਉਂਦੀ ਹੈ। ਗਿਆਨ ਮਨ ਨੂੰ ਹੁੰਦਾ ਕਿ ਤੂੰ ਆਤਮਾ ਹੈ, ਜਿੱਦਣ ਮਨ ਨੂੰ ਇਹ ਗਿਆਨ ਹੋ ਜਾਂਦਾ ਇਹ ਆਤਮਾ ਹੈ, ਉਦਣ ਇਹ ਗੁਰੂ ਵਾਲਾ ਹੋ ਜਾਂਦਾ, ਕਿਉਂਕਿ ਆਤਮਾ ਹੀ ਗੁਰੂ ਹੈ, ਆਤਮਾ ਹੀ ਗੁਰੂ ਹੈ।

ਮੈਂ ਤੇਰੇ ਚਰਨਾਂ ਤੋਂ ਬਲਹਾਰ ਜਾਂਦਾ ਹਾਂ, ਮੈਂ ਤੇਰਾ ਹੀ ਹਾਂ। ਪਾਤਸ਼ਾਹ ਮੈਂ ਆਗ ਵਿੱਚ ਵੀ ਤੇਰਾ ਹੀ ਸਾਂ, ਤੇਰਾ ਹੀ ਹਾਂ, ਤਾਂਹੀਓ ਤੇਰੇ ਪਾਸ ਆਇਆ। ਸਤਸੰਗ ਤੇ ਮੰਨ ਕੇ ਚੱਲਣਾ, ਅਸੀਂ ਗੁਰੂ ਨਾਨਕ ਦੇ ਪਾਸ ਤਾਂ ਆਏ ਹਾਂ ਕਿ ਅਸੀਂ ਗੁਰੂ ਨਾਨਕ ਦੇ ਸਾਂ, ਪਿੱਛੇ ਵੀ ਸਾਂ, ਅੱਜ ਵੀ ਹੋਣ ਜਾ ਰਹੇ ਹਾਂ। ਅਸੀਂ ਭੁੱਲ ਜਾਂਦੇ ਹਾਂ, ਇਸ ਵਾਸਤੇ ਸਾਨੂੰ ਇਉਂ ਲੱਗਦਾ ਅਸੀਂ ਨਵੇਂ ਆਏ ਹਾਂ। ਨਵਾਂ ਇੱਥੇ ਕੋਈ ਨਹੀਂ ਆਉਂਦਾ, ਸਭ ਪੁਰਾਣਾ ਹੀ ਸੰਬੰਧ ਹੁੰਦਾ। ਸਤਿਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਐ ਗੁਰੂ ਨਾਨਕ ਪਾਤਸ਼ਾਹ, ਮੈਂ ਤੇਰੇ ਚਰਨਾਂ ਤੋਂ ਸਦਕੇ ਜਾਂਦਾ ਹਾਂ, ਤੇਰੀ ਧੂਰੀ ਤੋਂ ਬਲ ਬਲ ਜਾਂਦਾ ਹਾਂ, ਮੈਂ ਤੇਰਾ ਹੀ ਹਾਂ। ਇਹ ਮਨ ਤੇਰਾ ਭਾਈ, ਇਹ ਮਨ ਤੈਂ ਹੀ ਬਣਾਇਆ, ਇਸ ਮਨ ਵਿੱਚ ਤੇਰਾ ਹੀ ਗਿਆਨ ਹੈ, ਇਸ ਮਨ ਵਿੱਚ ਤੇਰਾ ਹੀ ਪਿਆਰ ਹੈ, ਇਸ ਮਨ ਵਿੱਚ ਤੇਰੀ ਹੀ ਸ਼ਰਧਾ ਹੈ, ਇਸ ਮਨ ਵਿੱਚ ਤੇਰੀ ਹੀ ਲਗਨ ਹੈ, ਇਸ ਮਨ ਵਿੱਚ ਤੇਰੀ ਹੀ ਪੈਦਾ ਕੀਤੀ ਹੋਈ ਇੱਛਾ ਹੈ ਕਿ ਮੈਂ ਤੇਰਾ ਹੀ ਦਰਸ਼ਨ ਚਾਹੁੰਦਾ ਹਾਂ। ਕਾਰਨ ਇਹ ਕਿ ਮੈਂ ਤੇਰਾ ਹੀ ਬੱਚਾ ਹਾਂ, ਮੈਂ ਤੇਰੀ ਹੀ ਅੰਸ ਹਾਂ। ਕਹੋ ਕਬੀਰ, ਇਹ ਰਾਮ ਕੀ ਅੰਸ ਰਹਾਓ, ਪਾਵ ਮਲੋਵਾਂ, ਮੈਂ ਤੇਰੇ ਚਰਨਾਂ ਵਿੱਚ ਨਿਵਾਸ ਕਰਨਾ ਚਾਹੁੰਦਾ ਹਾਂ, ਮੈਂ ਤੇਰੇ ਵਿੱਚ ਹੋ ਜਾਣਾ ਚਾਹੁੰਦਾ ਹਾਂ, ਮੈਂ ਤੇਰੇ ਵਿੱਚ ਹੀ ਰਹਿਣਾ ਚਾਹੁੰਦਾ ਹਾਂ, ਤੇਥੋਂ ਜੁਦਾ ਹੋਣਾ ਬਿਲਕੁਲ ਨਹੀਂ ਚਾਹੁੰਦਾ। ਪਤਾ ਨਹੀਂ ਮੇਰੇ ਕੋਲੋਂ ਕੀ ਗਲਤੀ ਹੋ ਗਈ ਹੈ, ਮੈਂ ਤੇਰੇ ਕੋਲੋਂ ਜੁਦਾ ਹੋ ਗਿਆ। ਮੈਨੂੰ ਨਹੀਂ ਪਤਾ ਮੇਰੇ ਕੋਲੋਂ ਕੀ ਗਲਤੀ ਹੋਈ ਹੈ, ਪਰ ਮੈਂ ਇਹ ਜ਼ਰੂਰ ਜਾਣਦਾ ਵੀ ਮੇਰੇ ਕੋਲੋਂ ਕੁਝ ਐਸਾ ਹੋਇਆ ਹੈ ਕਿ ਮੈਂ ਤੇਰੇ ਵਜੂਦ ਤੋਂ ਅਲੱਗ ਹੋ ਗਿਆ ਹਾਂ, ਔਰ ਮੈਂ ਬੜਾ ਦੁਖੀ ਹਾਂ, ਬੜਾ ਅਸ਼ਾਂਤ ਹਾਂ, ਰੋ ਰਿਹਾ ਹਾਂ, ਚੈਨ ਨਹੀਂ ਪੈ ਰਿਹਾ, ਨਾ ਨੀਂਦ ਆ ਰਹੀ ਹੈ, ਨਾ ਮੈਨੂੰ ਤ੍ਰਿਪਤੀ ਹੁੰਦੀ ਹੈ, ਹਰ ਵੇਲੇ ਭੁੱਖ ਹੀ ਲੱਗੀ ਰਹਿੰਦੀ, ਹਰ ਵੇਲੇ ਮੈਂ ਦੁਖੀ ਰਹਿੰਦਾ, ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ, ਚਾਹੇ ਅਮੀਰੀ ਹੋਵੇ ਚਾਹੇ ਗਰੀਬੀ ਹੋਵੇ, ਚਾਹੇ ਗਿਆਨ ਹੋਵੇ ਚਾਹੇ ਅਗਿਆਨ ਹੋਵੇ, ਮੈਂ ਤਾਂ ਹਰ ਵੇਲੇ ਰੋਂਦਾ ਰਹਿੰਦਾ, ਹਰ ਵੇਲੇ ਦੁਖੀ ਰਹਿੰਦਾ, ਮੈਨੂੰ ਦੁੱਖ ਔਰ ਭੁੱਖ ਦੀ ਮਾਰ ਹੋ ਗਈ। ਇੱਕ ਤਾਂ ਮੇਰੀ ਭੁੱਖ ਨਹੀਂ ਮਿਟਦੀ, ਇੱਕ ਮੇਰਾ ਦੁੱਖ ਨਹੀਂ ਮਿਟਦਾ, ਜਦੋਂ ਦਾ ਤੇਰੇ ਤੋਂ ਵਿਛੜਿਆ ਹਾਂ ਮੇਰੀ ਇਹ ਗਤੀ ਹੋਈ ਏ। ਪਾਤਸ਼ਾਹ ਹੁਣ ਐਸੀ ਕਿਰਪਾ ਕਰ, ਮੈਨੂੰ ਆਪਣੇ ਨਾਲ ਜੋੜ ਦੇ, ਮੈਂ ਤੇਰੇ ਚਰਨਾਂ ਵਿੱਚ ਹੀ ਰਹਿਣਾ ਚਾਹੁੰਦਾ ਹਾਂ। ਪਾਮ ਮਲੋਵਾਂ, ਮਲ ਮਲ ਧੋਵਾਂ, ਸਤਿਗੁਰੂ ਜੇ ਤੇ ਕਦੇ ਵਚਨ ਆਖੇ, ਹੁਣ ਸਤਿਗੁਰੂ ਚੁੱਪ ਨੇ, ਸਿੱਖ ਹੀ ਬੋਲ ਰਿਹਾ, ਸਿੱਖ ਆਪਣੀ ਲੋੜ ਬੋਲ ਰਿਹਾ, ਆਪਣੀ ਮੰਗ ਕਹਿ ਰਿਹਾ, ਸਤਿਗੁਰੂ ਜੀ ਚੁੱਪ ਨੇ, ਅਜੇ ਨਹੀਂ ਬੋਲ ਰਹੇ। ਪਾਮ ਮਲੋਵਾਂ, ਮਲ ਮਲ ਧੋਵਾਂ, ਐ ਸਤਿਗੁਰੂ ਜੇ ਕਦੇ ਤੂੰ ਬੋਲੇ, ਮੈਂ ਆਪਣੀ ਅੱਖਾਂ ਨਾਲ ਵੇਖਿਆ, ਸ੍ਰੀ ਹਰਿਮੰਦਰ ਸਾਹਿਬ ਜਿਸਲੇ ਹੁਕਮ ਸੁਣਾਉਣ ਲੱਗਦੇ ਸਨ ਭਾਈ ਸਾਹਿਬ, ਉਦੋਂ ਸਾਰੀਆਂ ਸੰਗਤਾਂ ਪਿਆਰ ਨਾਲ ਹੱਥ ਜੋੜ ਲੈਂਦੀਆਂ ਸਨ, ਬੈਠੇ ਵੀ ਹੱਥ ਜੋੜ ਲੈਂਦੇ ਸਨ, ਖੜੇ ਵੀ ਹੱਥ ਜੋੜ ਲੈਂਦੇ ਸਨ, ਜਿਹੜੇ ਪਰਿਕਰਮਾ ਵਿੱਚ ਚੱਲ ਰਹੇ ਹੁੰਦੇ ਸਨ ਉਹ ਵੀ ਖੜ ਕੇ ਗੁਰੂ ਵੱਲ ਨੂੰ ਮੂੰਹ ਕਰਕੇ ਹੱਥ ਜੋੜ ਲੈਂਦੇ ਸਨ, ਜੋੜਿਆਂ ਵਿੱਚ ਸੇਵਾਦਾਰ ਵੀ ਹੱਥ ਜੋੜ ਲੈਂਦੇ ਸਨ, ਪਾਣੀ ਪਿਲਾਉਣ ਵਾਲੇ ਵੀ ਹੱਥ ਜੋੜ ਲੈਂਦੇ ਸਨ, ਪਰਿਕਰਮਾ ਦੀ ਸਫਾਈ ਕਰਨ ਵਾਲੇ ਵੀ ਹੱਥ ਜੋੜ ਲੈਂਦੇ ਸਨ, ਇਸ਼ਨਾਨ ਕਰਨ ਵਾਲੇ ਵੀ ਤਾਲਾਬ ਦੇ ਅੰਦਰ ਵੀ ਗੁਰੂ ਨੂੰ ਮੂੰਹ ਕਰਕੇ ਹੱਥ ਜੋੜ ਲੈਂਦੇ ਸਨ ਜਦੋਂ ਸਾਹਿਬ ਦਾ ਹੁਕਮਨਾਮਾ ਹੁੰਦਾ ਸੀ। ਇਹ ਮੈਂ ਆਪਣੀਆਂ ਅੱਖਾਂ ਨਾਲ ਇਸ ਸੀਨ ਨੂੰ ਵੇਖਿਆ ਔਰ ਅੱਜ ਤੱਕਰ ਭੁੱਲਦਾ ਨਹੀਂ, 1928-29 ਤੋਂ ਅੱਜ ਤੱਕਰ ਇਹ ਮੈਨੂੰ ਸੀਨ ਭੁੱਲਦਾ ਨਹੀਂ। ਇੰਨਾ ਆਦਮ ਪਾਮ ਮਲੋਵਾਂ, ਮਲ ਮਲ ਧੋਵਾਂ, ਐ ਸਤਿਗੁਰੂ ਜੇ ਤੇ ਕਦੇ ਹੁਕਮ ਕਰੇ, ਜੇ ਤੇਰੀ ਰਸਨਾ ਤੋਂ ਫੁੱਲ ਵਰਸਣ, ਜੋ ਖੁਸ਼ਬੂ ਬਣ ਕੇ ਮੇਰੇ ਮਨ ਚ ਸਮਾ ਜਾਣ, ਐ ਸਤਿਗੁਰੂ ਜੇ ਤੇ ਕਦੇ ਤੂੰ ਵਚਨ ਕਰੇ, ਤੇ ਮੈਂ ਉਹਨਾਂ ਵਚਨਾਂ ਨੂੰ ਆਪਣੇ ਹਿਰਦੇ ਵਿਚ ਰੱਖ ਕੇ ਆਪ ਮੁੱਕ ਜਾਵਾਂ, ਉਹਨਾਂ ਵਚਨਾਂ ਦੀ ਖੁਸ਼ਬੂ ਕਦੇ ਮੁੱਕਣ ਨਾ ਦੇਵਾਂ। ਇਹ ਸਿੱਖੀ ਹੈ, ਸਿੱਖ ਪਾਸੋਂ ਗੁਰੂ ਦੀ ਵਸਨਾ ਆਉਂਦੀ, ਗੁਰੂ ਦੀ ਖੁਸ਼ਬੂ। ਸਿੱਖ ਐਸਾ ਹੁੰਦਾ ਕਿ ਸਿੱਖ ਦਾ ਦਰਸ਼ਨ ਕਰੋਗੇ ਗੁਰੂ ਯਾਦ ਆਵੇਗਾ, ਸਿੱਖ ਨਾਲ ਸਪਰਸ਼ ਕਰੋਗੇ ਗੁਰੂ ਦੀ ਗੰਧ ਆਵੇਗੀ, ਸਿੱਖ ਨਾਲ ਵਿਹਾਰ ਕਰੋਗੇ ਆਪਦਾ ਮਨ ਮਿੱਠਾ ਹੋ ਜਾਵੇਗਾ, ਸਿੱਖ ਦੀ ਸੇਵਾ ਕਰੋਗੇ ਇਉਂ ਲੱਗੇਗਾ ਮੇਰੇ ਮਨ ਨੂੰ ਸਕੂਨ ਮਿਲ ਗਿਆ।

I have got a very, very deep peace of mind. ਜਦੋਂ ਤੁਸੀਂ ਸਿੱਖ ਨੂੰ ਪ੍ਰਸਾਦ ਛਕਾ ਕੇ ਵੇਖੋ, ਸਿੱਖ ਦੀ ਮੁੱਠੀ ਚਾਪੀ ਕਰਕੇ ਵੇਖੋ, ਸਿੱਖ ਨੂੰ ਸਪਰਸ਼ ਕਰਕੇ ਵੇਖੋ, ਸਿੱਖ ਦੇ ਅੱਗੇ ਨਿਵ ਕੇ ਵੇਖੋ, ਇਉਂ ਮਨ ਕਰੇਗਾ ਕਿ ਮੈਂ ਆਦਿ ਗੁਰੂ ਗੁਰੂ ਨਾਨਕ ਦੇ ਅੱਗੇ ਜੁੜ ਗਿਆ, ਉਹਦੇ ਅੱਗੇ ਨਿਵ ਗਿਆ। ਸਿੱਖੀ ਸਿੱਖਿਆ ਗੁਰ ਵਿਚਾਰ, ਇਹ ਗੁਰੂ ਦਾ ਵਿਚਾਰ ਹੈ, ਇਹ ਸਿੱਖੀ ਦਾ ਸਿੱਖਣਾ ਹੈ। ਇਹ ਪਾਤਸ਼ਾਹ ਜੇ ਕਦੇ ਤੂੰ ਬੋਲਣੇ, ਮੈਂ ਉਹਨਾਂ ਅਮੋਲਕ ਵਚਨਾਂ ਨੂੰ ਆਪਣੇ ਮਨ ਵਿਚ ਰੱਖ ਕੇ ਆਪਣੀ ਮਨ ਦੀ ਮਤ ਨੂੰ ਗਵਾ ਦੇਵਾਂ ਤੇ ਉਹਨਾਂ ਵਚਨਾਂ ਦੀ ਖੁਸ਼ਬੂ ਨੂੰ ਸਦਾ ਜ਼ਿੰਦਾ ਰੱਖਾਂ। ਐਦਾਂ ਮੈਂ ਜਿਉਂਦਿਆਂ ਮਰ ਜਾਵਾਂ ਤੇ ਐਵਰ ਲਾਸਟਿੰਗ ਜੀਵਨਾ ਮੇਰੀ ਤੇਰੇ ਚਰਨਾਂ ਵਿਚ ਹੋ ਜਾਵੇ, ਤੂੰ ਹੀ ਰਹਿ ਜਾਵੇਂ, ਮੈਂ ਮੁੱਕ ਜਾਵਾਂ। ਪਾਤਸ਼ਾਹ ਮੈਂ ਮੁੱਕ ਜਾਵਾਂ, ਤੂੰ ਰਹਿ ਜਾਵੇਂ, ਮੈਂ ਇਹ ਚਾਹੁੰਦਾ ਹਾਂ। ਪਾਮ ਮਲੋਵਾਂ ਮਲ ਮਲ ਧੋਵਾਂ, ਇਹ ਮਨ ਤੈਂ ਕੋ ਦੇਸਾਂ। ਮਨ ਦਾ ਮੁੱਕਣਾ ਕੀ ਏ? ਮਨ ਤੇ ਮੁੱਕ ਜਾਂਦਾ ਗੁਰੂ ਦੇ ਚਰਨਾਂ ਵਿਚ ਆ ਕੇ। ਗੁਰੂ ਅਰਜਨ ਸ਼ਹਿਨਸ਼ਾਹ ਬਾਣੀ ਦੇ ਬੜੇ ਫਾਜ਼ਲ ਸਨ, ਬੜੇ ਆਲਮ ਸਨ। ਇੱਕ ਸਿੱਖ ਨੇ ਪੁੱਛਿਆ, ਪਾਤਸ਼ਾਹ ਪੂਰਨ ਸਤਿਗੁਰੂ ਦੇ ਦਰਸ਼ਨਾਂ ਦਾ ਲਾਹਾ ਕੀ ਏ? ਗੁਰੂ ਅਰਜਨ ਸਾਹਿਬ ਮਹਾਰਾਜ ਨੇ ਫਰਮਾਇਆ, ਪੂਰਨ ਸਤਿਗੁਰੂ ਦੇ ਦਰਸ਼ਨਾਂ ਦਾ ਲਾਹਾ ਇਹ ਹੈ ਕਿ ਜਦੋਂ ਤੁਸੀਂ ਉਹਦੇ ਚਰਨਾਂ 'ਚ ਮੱਥਾ ਟੇਕੋਗੇ, ਤੁਹਾਡੀਆਂ ਮਨ ਦੀਆਂ ਇੱਛਾਵਾਂ ਮੁੱਕ ਜਾਣਗੀਆਂ, ਜੋ ਕੁਝ ਮੰਗਣ ਆਏ ਹੋ ਭੁੱਲ ਜਾਓਗੇ। ਜੋ ਕੁਝ ਘਰੋਂ ਮੰਗਣ ਆਏ ਹੋ ਨਾ, ਤੇ ਗੁਰੂ ਕੋਲ ਜਾ ਕੇ ਮੈਂ ਇਹ ਮੰਗਾਂਗਾ, ਇਹ ਫਰਿਆਦ ਕਰਾਂਗਾ, ਇਹ ਅਰਦਾਸ ਕਰਾਂਗਾ, ਇਹ ਬੇਨਤੀ ਕਰਾਂਗਾ, ਉਹ ਭੁੱਲ ਜਾਓਗੇ। ਪੂਰਨ ਸਤਿਗੁਰੂ ਦੇ ਦਰਸ਼ਨਾਂ ਦਾ ਲਾਹ ਇਹ ਹੈ, ਗੁਰੂ ਅਰਜਨ ਸਾਹਿਬ ਨੇ ਫਰਮਾਇਆ। ਔਰ ਇਹ ਸਿੱਖ ਪੁੱਛਣ ਵਾਲਾ ਪਤਾ ਕੌਣ ਸੀ? ਇਹ ਭਾਈ ਭਿਖਾਰੀ ਸੀ। ਇਹ ਭਾਈ ਭਿਖਾਰੀ ਸੀ, ਬਹੁਤ ਵੱਡਾ ਬ੍ਰਹਮ ਗਿਆਨੀ ਹੋਇਆ। ਗੁਰੂ ਮਹਾਰਾਜ ਨੇ ਜਦੋਂ ਇਹ ਵਚਨ ਕਹੇ ਵੀ ਐਸਾ ਸਤਿਗੁਰੂ ਜੇ ਮਿਲ ਜਾਵੇ ਤੇ ਉਹਦੇ ਦਰਸ਼ਨਾਂ ਦਾ ਲਾਹ ਇਹ ਹੈ ਕਿ ਟੋਟਲ ਇੱਛਾਵਾਂ ਹੀ ਖਤਮ ਹੋ ਜਾਣਗੀਆਂ। ਔਰ ਭਾਈ ਭਿਖਾਰੀ ਦਾ ਇਹ ਜੀਵਨ ਹੈ ਕਿ ਉਹਦਾ ਆਪਣਾ ਇਕਲੌਤਾ ਪੁੱਤਰ ਮਰ ਗਿਆ ਪਰ ਉਹਨੂੰ ਕੋਈ ਅਫਸੋਸ ਨਹੀਂ ਹੋਇਆ। ਭਾਈ ਭਿਖਾਰੀ ਨੇ ਵਿਆਹ ਵੀ ਕੀਤਾ, ਘਰ ਨੂੰ ਵੀ ਲੈ ਆਇਆ, ਅਗਲੇ ਦਿਨ ਲੜਕਾ ਵੀ ਸੁਰਗਵਾਸ ਹੋ ਗਿਆ। ਆਪ ਨਾਲ ਛੱਡਣ ਵਾਸਤੇ ਗਿਆ ਔਰ ਕੀਰਤਨ ਕਰ ਰਿਹਾ ਔਰ ਸ਼ੁਕਰ ਕਰ ਰਿਹਾ, ਗੁਰੂ ਅਰਜਨ ਪਾਤਸ਼ਾਹ ਮੈਂ ਤੇਰੀ ਰਜ਼ਾ ਵਿੱਚ ਹਾਂ, ਤੂੰ ਉਹਨੂੰ ਇੱਥੇ ਰੱਖੀ, ਮੇਰੇ ਮਨ ਵਿੱਚ ਕੋਈ ਇੱਛਾ ਨਹੀਂ ਹੈ। ਇੱਥੇ ਬਹੁਤ ਵੱਡੀ ਸਿੱਖੀ ਹੈ, ਬਹੁਤ ਖੁਸ਼ਬੂਦਾਰ ਸਿੱਖੀ ਹੈ। ਪਾਣ ਮਲੋਵਾਂ ਮਲ ਮਲ ਧੋਵਾਂ, ਇਹ ਮਨ ਤੈਂਕੂ ਦੇਸਾਂ। ਮੇਰਾ ਤਾਂ ਸੀਗਾ ਹੀ ਨਹੀਂ, ਜੇ ਮੇਰਾ ਹੁੰਦਾ ਤੇ ਅਫਸੋਸ ਹੁੰਦਾ। ਪਾਤਸ਼ਾਹ ਉਹ ਤਾਂ ਤੇਰੀ ਵਸਤੂ ਸੀ, ਤੂੰ ਲੈ ਗਿਆ, ਤੂੰ ਹੀ ਦੇਣ ਵਾਲਾ ਸੈਂ, ਤੂੰ ਹੀ ਲੈ ਗਿਆ, ਉਹ ਤਾਂ ਤੇਰੀ ਵਸਤੂ ਸੀ। ਮੈਂ ਤੇ ਸ਼ੁਕਰ ਕਰਦਾ ਉਹ ਤੇਰੀ ਵਸਤੂ ਤੇਰੇ ਘਰ ਪਹੁੰਚ ਗਈ ਹੈ, ਮੇਰਾ ਬੱਚਾ ਤੇਰੇ ਘਰ ਚ ਲੈ ਗਿਆ, ਮੈਂ ਤੇ ਸ਼ੁਕਰ ਕਰਦਾ। ਉਹ ਤੇ ਮੇਰਾ ਸੀਗਾ ਹੀ ਨਹੀਂ, ਉਹ ਤਾਂ ਤੇਰਾ ਸੀ, ਮੈਂ ਉਹਦੀ ਪਿਤਾ ਬਣ ਕੇ ਪ੍ਰਿਤ ਪਾਲਣਾ ਕਰ ਰਿਹਾ ਸਾਂ, ਰਾਖੀ ਕਰ ਰਿਹਾ ਸਾਂ, ਮੇਰਾ ਨਹੀਂ ਸੀ, ਉਹ ਤਾਂ ਤੇਰਾ ਸੀ। ਸਾਧ ਸੰਗਤ ਅਸੀਂ ਵੀ ਗ੍ਰਸਤੀ ਹਾਂ, ਬੱਚਿਆਂ ਵਾਲੇ ਹਾਂ, ਜੋ ਕੁਛ ਹੈ ਉਹ ਗੁਰੂ ਦਾ ਹੈ, ਇਹ ਗੁਰੂ ਨੇ ਦਿੱਤਾ ਹੈ, ਤੇ ਜੇ ਗੁਰੂ ਲੈ ਜਾਵੇ ਤਾਂ ਸਬਰ ਰੱਖਣਾ, ਆਗਿਆ ਵਿੱਚ ਰਹਿਣਾ, ਇਹ ਸਿੱਖੀ ਹੈ। ਪਾਮ ਮਲੋਵਾਂ ਮਲ ਮਲ ਧੋਵਾਂ, ਇਹ ਮਨ ਤੈਂ ਕੋ ਦੇਸਾਂ। ਤਾਂ ਤੇ ਸਮੇਂ ਨਾਲ ਇੱਕ ਸਿੱਖ ਨੇ ਆ ਕੇ ਇਹ ਵੀ ਪੁੱਛਿਆ ਸੀ, ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ, ਜਿਸ ਬ੍ਰਹਮ ਗਿਆਨੀ ਦੀ ਉਸਤਤ ਤੁਸੀਂ ਸੁਖਣੀ ਸਾਹਿਬ ਚ ਕੀਤੀ ਏ, ਕੋਈ ਐਸਾ ਬ੍ਰਹਮ ਗਿਆਨੀ ਹੈ ਇਸ ਵੇਲੇ? ਤਾਂ ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਉਸ ਸਿੱਖ ਨੂੰ ਇਸ ਭਾਈ ਭਿਖਾਰੀ ਕੋਲ ਹੀ ਭੇਜਿਆ ਸੀ। ਇਹ ਸਿੱਖਾ ਜੇ ਦੇਖਣਾ ਚਾਹੁੰਦਾ ਹੈ ਤੇ ਉਹ ਬ੍ਰਹਮ ਗਿਆਨੀ ਹੈ, ਜਾ ਕੇ ਦੇਖਿਆ। ਇਸ ਸਿੱਖ ਨੇ ਇਸ ਸਾਰੇ ਸਾਹਮਣੇ ਵਿਆਹ ਵੀ ਦੇਖਿਆ ਸੀ, ਮੌਤ ਵੀ ਵੇਖੀ ਸੀ। ਭਾਈ ਭਿਖਾਰੀ ਨੂੰ ਇੱਕ ਰਸਟ ਵਿੱਚ ਗੁਰੂ ਦੇ ਚਰਨਾਂ ਨਾਲ ਲਿਪਟਿਆ ਹੋਇਆ ਵੀ ਵੇਖਿਆ ਸੀ। ਉਸ ਸਿੱਖ ਨੇ ਆ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਇਹ ਸਭ ਕੁਝ ਵਿਰਦਾਂਤ ਸੁਣਾਇਆ।
ਪਾਵ ਮਲੋਵਾਂ ਮਲ ਮਲ ਧੋਵਾਂ ਇਹ ਮਨ ਤੈਂ ਕੂ ਦੇਸਾਂ ਜੇ ਸੱਚ ਜਾਣੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਹੁਕਮ ਸਾਡੇ ਜੀਵਨ ਵਿੱਚ ਜੇ ਉਤਰ ਜਾਵੇ ਸਾਡਾ ਮਨ ਮੁੱਕ ਜਾਏਗਾ ਤੇ ਅਸੀਂ ਫਿਰ ਸਤਿਗੁਰੂ ਵਾਲੇ ਹੋ ਜਾਵਾਂਗੇ ਅਸੀਂ ਗੁਰਸਿੱਖ ਬਣ ਜਾਵਾਂਗੇ ਗੁਰੂ ਸਾਡਾ ਨਿਗਾਹਬਾਨ ਹੋ ਜਾਏਗਾ ਅੰਦਰੋਂ ਔਰ ਬਾਹਰੋਂ ਸਾਨੂੰ ਫਿਰ ਗੁਰੂ ਹੀ ਸੰਭਾਲੇਗਾ ਫਿਰ ਸਾਨੂੰ ਹੋਰ ਕਿਸੇ ਦੀ ਲੋੜ ਨਹੀਂ ਰਹਿ ਜਾਵੇਗੀ ਇਸ ਹਾਲਤ ਵਿੱਚ ਅਸੀਂ ਖਾਲਸੇ ਹਾਂ ਅਸੀਂ ਭਗਤ ਹਾਂ ਅਸੀਂ ਸੰਤ ਹਾਂ ਅਸੀਂ ਗੁਰਸਿੱਖ ਹਾਂ ਬ੍ਰਹਮ ਗਿਆਨੀ ਵੀ ਹਾਂ ਗਿਆਨਵਾਨ ਵੀ ਹਾਂ ਜੇ ਇਹ ਅਵਸਥਾ ਅਜੇ ਨਹੀਂ ਬਣੀ ਫਿਰ ਅਸੀਂ ਉਰੇ ਹਾਂ ਕੁਛ ਮੰਗਣ ਹਾਰੇ ਹਾਂ ਜੋ ਵੀ ਅਸੀਂ ਹਾਂ ਉਸ ਨੂੰ ਅਸੀਂ ਅੱਛੀ ਤਰ੍ਹਾਂ ਜਾਣਦੇ ਹਾਂ ਤਾਂ ਤੇ ਗੁਰੂ ਕੇ ਸਿੱਖੋ ਗੁਰੂ ਦੀ ਵਡਿਆਈਆਂ ਵਿੱਚੋਂ ਸਭ ਤੋਂ ਵਡਿਆਈ ਵੱਡੀ ਇਹ ਹੈ ਕਿ ਅਸੀਂ ਗੁਰੂ ਵਾਲੇ ਹੋ ਜਾਈਏ ਗੁਰੂ ਆਤਮਾ ਹੈ ਅਸੀਂ ਆਤਮਾ ਵਾਲੇ ਹੋ ਜਾਈਏ ਕਬੀਰ ਮਾਨ ਨਾ ਕਹਿੰਦੇ ਮੈਂ ਨਾ ਮਰੂੰ ਮਰਬੋ ਸੰਸਾਰਾ ਸਿੱਖ ਵੀ ਮਰਦਾ ਨਹੀਂ ਸਿੱਖ ਵੀ ਕਹੇ ਕਿ ਮੈਂ ਮਰਾਂਗਾ ਨਹੀਂ ਮੈਂ ਮਰ ਸਕਦਾ ਹੀ ਨਹੀਂ ਮੈਂ ਗੁਰੂ ਕਾ ਸਿੱਖ ਹਾਂ ਮੇਰੀ ਮੌਤ ਨਹੀਂ ਹੋਵੇਗੀ ਮੈਂ ਅਜਰ ਹਾਂ ਅਮਰ ਹਾਂ ਇਹ ਸਿੱਖ ਕਹਿ ਸਕੇ ਮਾਣ ਨਾਲ ਇਸ ਅਵਸਥਾ ਨੂੰ ਪ੍ਰਾਪਤ ਜ਼ਰੂਰ ਕਰਨਾ ਇਹ ਕਦੋਂ ਹੁੰਦੀ ਏ ਜਦੋਂ ਮਨ ਮੁੱਕ ਜਾਂਦਾ ਆਤਮ ਗਿਆਨ ਹੋ ਜਾਂਦਾ ਇਸ ਥਾਂ ਜ਼ਰੂਰ ਪਹੁੰਚਣਾ ਇੱਕੋ ਇੱਕ ਰਸਤਾ ਹੈ ਪਾਈ ਰੇ ਰਾਮ ਕਹੋ ਚਿੱਤ ਲਾਏ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਣਾ ਸੁਣ ਮੀਤਾ ਹਾਂ ਤੇਰੀ ਸਰਣਾਈ ਆਇਆ ਪ੍ਰਭ ਮਿਲੋਂ ਦਿਓ ਉਪਦੇਸਾ ਹੁਣ ਸਤਿਗੁਰਾਂ ਦਾ ਵਚਨ ਅੰਦਰ ਚਲਿਆ ਗਿਆ ਮਨ ਦੀ ਮਤ ਛੁੱਟ ਗਈ ਏ ਗੁਰੂ ਦੇ ਚਰਨਾਂ ਨਾਲ ਇਹ ਲੱਗ ਗਿਆ ਹੈ ਹੁਣ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਹੁਣ ਮੈਂ ਤੇਰੇ ਪਾਸ ਆਇਆ ਹਾਂ ਹੁਣ ਮੈਂ ਜ਼ਿੰਦਾ ਤੇ ਨਹੀਂ ਬਚਿਆ ਪਰ ਮੈਂ ਹੁਣ ਵਾਪਸ ਨਹੀਂ ਜਾ ਸਕਦਾ ਇੱਕ ਅਵਸਥਾ ਮੇਰੇ ਮਨ ਦੀ ਹੋ ਗਈ ਮੇਰੇ ਮਨ 'ਚ ਹੁਣ ਕੋਈ ਮੰਗ ਨਹੀਂ ਰਹੇਗੀ ਇੱਛਾ ਨਹੀਂ ਰਹੇਗੀ ਮੈਂ ਹੁਣ ਵਾਪਸ ਨਹੀਂ ਜਾ ਸਕਦਾ ਪਾਤਸ਼ਾਹ ਹੁਣ ਤੇ ਤੁਸੀਂ ਮੈਨੂੰ ਦਰਗਾਹ ਵਿੱਚ ਲੈ ਚੱਲੋ

प्रभ मिलने दा उपदेश दियो। परमेश्वर किद्दां मिलदा है ऐ मेरे महाराज हुण ए दसो। सिख ने बेनती पूरी कर ली, समाधि स्थित हो गया। अगे हुण सतगुरु बोल रहे हैं, आप भी प्यार नाल श्रवण करो। मान ना कीजै, किसे वस्तु दा अहंकार न करी पी, ओ तेरी है क्योंकि ए तैनू वाहिगुरु ने दित्ती है। तू अर्जित करके नहीं लई, मेहनत करके भी नहीं लई, ए ते उन्हें तरस करके दित्ती है। जो भी मिलिया ए वाहिगुरु ने तरस करके मेहर करके सानू दित्ता है। इसलिए अपनी कुछ वस्तु ना समझना। शरीर भी, इंद्रे भी, परिवार भी, माया भी, प्रॉपर्टी जायदाद जो कुछ भी है, इसनू अपना ना समझना। इनू गुरु दा समझना, गुरु दा करके वरत लेना, हंकार ना करना, ए वस्तु मेरी है। क्योंकि जदों तुसी जाओगे इस वस्तु विचों कोई भी थोड़े नाल नहीं जावेगी। ए निश्चिंत होके रहना, ए थोड़े नाल नहीं जावेगी। जे थोड़ी चीज हुंदी ते थोड़े नाल जांदी। तुसी शरीर नू जे मन लो भी ये भी मेरा है, पर शरीर भी नाल नहीं जावेगा। इसलिए कुछ भी नाल नहीं जाएगा, ये मन के चलो। केवल वर्त सकते हो कि गुरु जी करके वर्त लो, इदा बरकत पवेगी। तन गुरु दा करके वर्त लो, मन गुरु दा करके वर्त लो, परिवार नु गुरु दा करके वर्त लो, स्त्री नु गुरु दा करके वर्त लो। ये बहुत वड्डा अदब है सतसंगत। गुरु नानक दे घर विच ये उपदेश है कि अपनी स्त्री नु गुरु दी बच्ची करके वर्त लो, भैन समझ के वरत लो, सखा समझ के वरत लो। अज ऐसे भी मजहब ने जो इस सिर्फ खाने की वस्तु समझते ने, वरतन की वस्तु समझते ने, भोग्या वस्तु समझते ने। यह भोग्या नहीं, ये जो ही है, ये माया स्वरूपा है, ये जगत जननी है। इथो सब ने जन्म लिया, संसार की उत्पत्ति इथो हुई है। सतगुरां दा जन्म भी इत्थों है, सतगुरां दी ये जन्मदाती भी है, आदरणीय है। ये गुरु घर दा उपदेश है। इसलिए अपनी वाइफ नूं भोग्या वस्तु ना मनना, नौकर भी ना मनना, दासी भी ना मनना, अपनी हम सफर मन लेना। गुरु ने मैनू एक साथी दिता है गुरु घर नूं जानन दा, इबादत करन दा। असि रल मिल के वकत पास कर लवी, एक चंगा साथी दिता है, यह मन के चलना। एक भरा वांगू साथ देता है, एक मित्र वांगू साथ देता है, एक जीवन का कंपेनियन है तुहाडा, जिहदे नाल सफर अच्छा बीत जाएगा। गृहस्थी सफर बड़ा करड़ा हुंदा है, कल्या बीतदा नहीं। मान ना कीजै, जदों किसी वस्तु का मान ना करिए ताही गुरु की शरण में जाइए। एक पड़ाव लंघांगे दूजे पड़ाव च आवांगे, एक पौड़ी ते चढ़ांगे दूजी पौड़ी ते तां आवांगे। दूजी पौड़ी ते पैर रखिया पहली पौड़ी छुट जांदी है। तां समझ लैणा गल, मान ना कीजै। जे असीं किसे वस्तु दा मान नहीं करांगे, सब कुछ गुरु दा करके मनांगे, फिर ही गुरु दी शरण प्राप्त होंदी। शरण परिजै, मान किसे गल दा ना करी, ऐं तैनू शरण विच आउणा मिलेगा, वाहिगुरु दे चरणा विच आउणा मिलेगा, सिमरन करना मिलेगा, ओदी याद विच रहना मिलेगा, इबादत करनी मिलेगी, सेवा मिलेगी, और तू शांत भी होई जावेगा। ते नाल दी नाल एक गल दा होर ख्याल रखी, वाहिगुरु जी जो कर देन उहनू सत करके मन लवें। ऐं ना कहीं भी ऐं होना चाहिदा सी, एदा ना कहीं, सत करके मन लवें। जे मान देवे, अपमान देवे, गरीबी देवे, अमीरी देवे, फायदा कर देवे, नुकसान कर देवे, ए मन के चलनी। जो नारायण कर रहा और सत ही कर रहा है, जो हो रहा मेरे भले दी हो रहा है, ए मन के चलने। मान न कीजै, शरण परिजै, करे सो भला मनाई है। ए जगत गुरु गुरु नानक साहब का उपदेश है, सारी मनुष्य जाति लिए उपदेश है। कोई भी मजहब का होवे, कोई वस्तु का मान न करे, वाहिगुरु की शरण में जाके नाम जपे, ते जो वाहिगुरु जी कर देन उनु सत करके मन्ने। गुरु नानक का मत जड़ा है
ਸਾਰਿਆਂ ਮਤਾਂ ਤੋਂ ਸ੍ਰੇਸ਼ਟ ਹੈ। ਇਸ ਲਈ ਵੀ ਹਰੇਕ ਮਜ਼ਹਬ ਨੂੰ ਗੁਰੂ ਨਾਨਕ ਪ੍ਰਿਆ ਹੈ, ਗੁਰੂ ਨਾਨਕ ਦੀ ਬਾਣੀ ਪ੍ਰਿਆ ਹੈ। ਇਸ ਸ਼ਬਦ ਦਾ ਵਿਚਾਰ ਚੰਗੀ ਤਰ੍ਹਾਂ ਆਪਣੇ ਮਨ ਵਿਚ ਰੱਖ ਲੈਣਾ। ਮਨ ਕੀ ਜੈ ਸ਼ਰਨ ਪਰਿਜੈ ਕਰੇ ਸੋ ਭਲਾ ਮਨਾਈਐ ਸੁਣ ਮੀਤਾ। ਹੁਣ ਗੁਰਦੇਵ ਕਹਿੰਦੇ ਨੇ ਐ ਮੇਰੇ ਬੱਚੇ, ਐ ਮੇਰੇ ਮਿੱਤਰ, ਐ ਮੇਰੇ ਪਿਆਰੇ ਸਿੱਖ, ਹੁਣ ਤੂੰ ਮੇਰੀ ਗੱਲ ਸੁਣ। ਪਹਿਲੋਂ ਤਾਂ ਤੂੰ ਮੈਨੂੰ ਸੁਣਾਈ ਏ ਨਾ, ਤੂੰ ਮੈਨੂੰ ਮਿੱਤਰ ਕਿਹਾ, ਹੁਣ ਗੁਰੂ ਆਪਣੇ ਬੱਚੇ ਨੂੰ ਮਿੱਤਰ ਕਹਿ ਰਹੇ ਨੇ। ਸੱਚ ਇਹੀ ਹੈ, ਜਦੋਂ ਬੱਚਾ ਵੱਡਾ ਹੋ ਜਾਂਦਾ ਨਾ, ਉਦੋਂ ਉਹਦੇ ਨਾਲ ਮਿੱਤਰਤਾ ਹੀ ਗੰਢ ਲੈਣੀ ਚਾਹੀਦੀ। ਜਦੋਂ ਬੱਚੇ ਦੇ ਮੂੰਹ ਤੇ ਦਾੜੀ ਆ ਜਾਏ ਨਾ, ਸਿਆਣੇ ਕਹਿੰਦੇ ਨੇ ਜਦੋਂ ਬੱਚੇ ਦਾ ਪੈਰ ਏਡਾ ਵੱਡਾ ਹੋ ਜਾਏ ਕਿ ਬਾਪ ਦੀ ਜੁੱਤੀ ਮੇਹ ਚ ਆ ਜਾਏ, ਤਾਂ ਬਾਪ ਨੂੰ ਕਦੇ ਬੱਚੇ ਨੂੰ ਝਿੜਕਣਾ ਨਹੀਂ ਚਾਹੀਦਾ, ਉਹਨੂੰ ਮਿੱਤਰ ਸਮਝ ਲੈਣਾ ਚਾਹੀਦਾ। ਬੱਚਾ ਆਪਣੇ ਜਿੱਡਾ ਕੱਦ ਦਾ ਹੋ ਜਾਏ ਤਾਂ ਉਹਨੂੰ ਮਿੱਤਰ ਸਮਝ ਲਓ। ਗੁਰੂ ਅਰਜਨ ਸਾਹਿਬ ਨੇ ਸਿੱਖ ਨੂੰ ਮਿੱਤਰ ਸਮਝ ਲਿਆ। ਸੁਣ ਮੀਤਾ ਜੀਓ ਪਿੰਡ ਸਭ ਤਨ ਅਰ ਪੀਜੈ। ਜੀਓ ਪਿੰਡ ਜੀਵਾਤਮਾ, ਪਿੰਡ ਸਰੀਰ, ਇਹਦੇ ਨਾਲ ਸਾਰੇ ਇੰਦਰੇ, ਇਹਨੂੰ ਤਨ ਕਹੀਦਾ। ਸੁਣ ਮੀਤਾ ਜੀਓ ਪਿੰਡ ਸਭ ਤਨ ਅਰ ਪੀਜੈ। ਅਰ ਪੀਜੇ ਦਾ ਮਤਲਬ ਅਰਪਣ ਕਰ ਦੇਣਾ, ਦੇ ਦੇਣਾ। ਦੇ ਦੇਣ ਦੀ ਪਰਿਭਾਸ਼ਾ ਸਮਝ ਲਓ, ਦਿੱਤਾ ਨਹੀਂ ਜਾ ਸਕਦਾ ਤੇ ਗੁਰੂ ਨੂੰ ਲੋੜ ਵੀ ਨਹੀਂ ਹੁੰਦੀ, ਨਾ ਸਰੀਰ ਦੀ, ਨਾ ਅੱਖਾਂ ਦੀ, ਨਾ ਜ਼ਬਾਨ ਦੀ, ਨਾ ਦੰਦਾਂ ਦੀ, ਨਾ ਬਲੱਡ ਦੀ, ਕੁਛ ਲੋੜ ਨਹੀਂ ਹੁੰਦੀ। ਗੁਰੂ ਨੂੰ ਕੋਈ ਲੋੜ ਨਹੀਂ ਹੁੰਦੀ। ਦੇਣ ਦਾ ਅਰਥ ਇਹ ਹੈ ਵੀ ਜੋ ਸਾਨੂੰ ਮਿਲਿਆ ਸੀ ਗੁਰੂ ਦਾ ਕਰਕੇ ਵਰਤ ਲਈਏ, ਆਪਣੇ ਸਰੀਰ ਨੂੰ ਗੁਰੂ ਦਾ ਸਰੀਰ ਕਰਕੇ ਵਰਤਣਾ। ਇੱਕ ਮੇਰੇ ਜੀਵਨ ਦਾ ਤਜਰਬਾ, ਮੈਂ ਪਹਿਲੀ ਵਾਰ ਕਹਿ ਰਿਹਾ, ਪਿਆਰ ਨਾਲ ਕਰਕੇ ਵੇਖ ਲੈਣਾ। ਆਪਣੇ ਸਰੀਰ ਦਾ ਇਸਨਾਨ ਤੁਸੀਂ ਕਰਾਇਓ ਤੇ ਕਹੋ ਐ ਗੁਰਦੇਵ, ਇਹ ਤੁਹਾਡੇ ਸਰੀਰ ਦਾ ਇਸਨਾਨ ਹੋ ਰਿਹਾ, ਜ਼ਰਾ ਕਰਕੇ ਵੇਖ ਲਓ, ਕਰਾ ਕੇ ਵੇਖੋ। ਐ ਮੇਰੇ ਸਤਿਗੁਰੂ, ਤੁਸਾਂ ਜਿਹੜਾ ਮੈਨੂੰ ਸਰੀਰ ਦਿੱਤਾ ਹੈ ਨਾ, ਇਹ ਤੁਹਾਡਾ ਹੈ, ਮੈਂ ਤੁਹਾਡੇ ਸਰੀਰ ਦਾ ਇਸਨਾਨ ਕਰਾ ਰਿਹਾ। ਐ ਮੇਰੇ ਸਤਿਗੁਰੂ, ਮੈਂ ਤੁਹਾਡੀਆਂ ਅੱਖਾਂ ਨਾਲ ਵੇਖ ਰਿਹਾ। ਐ ਮੇਰੇ ਸਤਿਗੁਰੂ, ਮੈਂ ਤੁਹਾਡੀ ਜ਼ਬਾਨ ਨਾਲ ਬੋਲ ਰਿਹਾ। ਐ ਮੇਰੇ ਸਤਿਗੁਰੂ, ਮੈਂ ਤੁਹਾਡੇ ਘਰੋਂ ਖਾਣਾ ਖਾ ਰਿਹਾ। ਐ ਮੇਰੇ ਸਤਿਗੁਰੂ, ਮੈਂ ਤੁਹਾਡੇ ਪਰਿਵਾਰ ਵਿਚ ਰਹਿ ਰਿਹਾ, ਮੇਰਾ ਇੱਥੇ ਕੁਛ ਨਹੀਂ ਹੈ। ਜਿਸ ਘਰ ਵਿਚ ਰਹਿ ਰਿਹਾ, ਜਿਸ ਕੋਠੀ ਵਿਚ ਰਹਿ ਰਿਹਾ, ਇਹ ਘਰ ਤੁਹਾਡਾ ਹੈ, ਮੈਂ ਤੇ ਮਹਿਮਾਨ ਹਾਂ, ਕੁਛ ਸਮੇਂ ਦੀ ਆਇਆ। ਜਿੰਨੇ ਸਵਾਸ ਤੁਸਾਂ ਬਖਸ਼ੇ ਨੇ, ਉਹਨੇ ਸਵਾਸ ਪੂਰੇ ਕਰਕੇ ਮੈਂ ਇੱਥੋਂ ਤੁਰ ਜਾਵਾਂਗਾ, ਨਾਲ ਕੁਛ ਨਹੀਂ ਲਿਜਾ ਸਕਾਂਗਾ। ਪਾਤਸ਼ਾਹ, ਮੈਂ ਤੇਰੇ ਘਰ ਵਿਚ ਆਇਆ ਹਾਂ, ਤੇਰੇ ਘਰੋਂ ਪ੍ਰਸਾਦਾ ਛਕ ਰਿਹਾ। ਸਤਸੰਗਤ ਤੇ ਮੇਰੀ ਜ਼ਿੰਦਗੀ ਦਾ ਅਨੁਭਵ ਹੈ, ਤੁਸੀਂ ਜ਼ਰਾ ਸਾਂਝਾ ਕਰਕੇ ਵੇਖਣਾ, ਤੁਹਾਡਾ ਆਨੰਦ ਵਧ ਜਾਏਗਾ। ਸੁਣ ਮੀਤਾ ਜੀਓ, ਜੀਓ ਕਹਿੰਦੇ ਨੇ ਸਵਾਸਾਂ ਨੂੰ, ਪਿੰਡ ਕਹਿੰਦੇ ਨੇ ਸਰੀਰ ਨੂੰ, ਤਨ ਕਹਿੰਦੇ ਨੇ ਸਰੀਰ ਨਾਲ ਲੱਗਾ ਹੋਇਆ ਮਾਨ ਸਮਾਨ, ਪਰਿਵਾਰ, ਜੋ ਕੁਛ ਵੀ ਹੈ। ਸੁਣ ਮੀਤਾ ਜੀਓ ਪਿੰਡ ਸਭ ਤਨ ਅਰ ਪੀਜੈ ਇਉਂ ਦਰਸ਼ਨ ਹਰ ਜੀਓ ਪਾਈਐ। ਅਵਸ਼ ਤੈਨੂੰ ਦਰਸ਼ਨ ਹੋਵੇਗਾ, ਇਹ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵਚਨ ਨੇ। ਸਤਸੰਗ ਤੁਸੀਂ ਕਰਕੇ ਵੇਖ ਲਓ, ਬੜੀ ਜਲਦੀ ਦਰਸ਼ਨ ਹੋਵੇਗਾ। ਜਿਸ ਨਾਰਾਇਣ ਨੂੰ ਤੁਸੀਂ ਚਾਹੁੰਦੇ ਹੋ, ਨਾਰਾਇਣ ਤੁਹਾਡੇ ਸਾਹਮਣੇ ਖੜਾ ਹੋਵੇ, ਦੇਰ ਨਹੀਂ ਲੱਗੇਗੀ, ਬਸ ਅਰਪਣ ਵਿਚ ਦੇਰ ਲੱਗਣੀ ਜੇ। ਔਰ ਅਰਪਣ ਕਰਨ ਵਿਚ ਏਦਾਂ ਨਹੀਂ ਕਰਨਾ ਜਿੱਦਾਂ ਆਪਾਂ ਪੈਸਾ ਰੱਖਦੇ ਹਾਂ, ਕੜਾਹ ਪ੍ਰਸਾਦ ਰੱਖਦੇ ਹਾਂ, ਲੰਗਰ ਰੱਖਦੇ ਹਾਂ, ਭਾਈ ਜੀ ਨੂੰ ਕਹਿੰਦੇ ਹਾਂ ਰੁਮਾਲਾ ਲਿਆਏ ਹਾਂ ਮਾੜੇ ਦੇ ਚੜਾ ਦਿਓ, ਅਸੀਂ ਮਾਲਾ ਲਿਆਏ ਹਾਂ ਪਾ ਦਿਓ, ਇਹ ਚਵਰ ਲਿਆਏ ਹਾਂ, ਚਾਦਰ ਲਿਆਏ ਹਾਂ, ਪੱਖਾ ਲਿਆਏ ਹਾਂ, ਇਹ ਫਲਾਣੇ ਵੱਲੋਂ ਅਰਦਾਸ ਕਰ ਦਿਓ, ਪਾਠ ਕਰ ਦਿਓ, ਇਹ ਅਰਪਣਾ ਨਹੀਂ ਹੈ, ਇਹ ਸੇਵਾ ਹੈ। ਅਰਪਣ ਹੁੰਦਾ ਗੁਰੂ ਦਾ ਕਰਕੇ ਵਰਤ ਲੈਣਾ, ਰਵੇ ਤੁਹਾਡੇ ਪਾਸ, ਇਹ ਗੁਰੂ ਨੇ ਦਿੱਤਾ ਤੁਹਾਨੂੰ, ਤੁਸੀਂ ਗੁਰੂ ਦਾ ਕਰਕੇ ਵਰਤ ਲਓ, ਆਪਣਾ ਨਾ ਕਰਕੇ ਵਰਤਣਾ, ਆਪਣੀ ਇਸਤਰੀ ਨਾ ਕਰਕੇ ਵਰਤੋ। ਚਲੋ ਇਹ ਕਰਕੇ ਵੇਖ ਲਓ, ਬਹੁਤ ਵੱਡਾ ਯੋਗ ਹੋਏਗਾ, ਇੰਦਰੀ ਜਿੱਤੀ ਜਾਏਗੀ। ਇੰਦਰੀ ਜਿੱਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ। ਤੁਸੀਂ ਆਪਣੀ ਇਸਤਰੀ ਨੂੰ ਗੁਰੂ ਦੀ ਇਸਤਰੀ ਕਰਕੇ ਵਰਤ ਲਓ, ਵਰਤ ਨਹੀਂ ਪਾਓਗੇ, ਯੋਗ ਬਣ ਜਾਏਗਾ, ਗ੍ਰਸਤ ਅਤੀਤ ਹੋ ਜਾਓਗੇ,
ਗੁਰੂ ਦੇ ਬੱਚੇ ਬਣ ਜਾਓਗੇ, ਮਾਇਆ ਤੋਂ ਰਹਿਤ ਹੋ ਜਾਓਗੇ, ਲੋਭ ਤੋਂ ਪਰਾਂ ਹੋ ਜਾਓਗੇ, ਆਤਮਾ ਵੱਲ ਬਹੁਤ ਵੱਧ ਜਾਓਗੇ। ਕਰਕੇ ਦੇਖ ਲਓ। ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਓ ਪਾਇਓ। ਏਦਾਂ ਹਰੀ ਦਾ ਦਰਸ਼ਨ ਹੁੰਦਾ ਹੈ, ਕਰਕੇ ਵੇਖ ਲੋ। ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੇ। ਹੁਣ ਸਹਿਜ ਬਾਣੀ ਹੈ, ਉਪਦੇਸ਼ ਖਤਮ ਹੋ ਗਿਆ। ਗੁਰੂ ਜੀ ਜੋ ਬੋਲੇ ਉਹ ਸ਼ਾਂਤ ਹੋ ਗਏ, ਹੁਣ ਪ੍ਰਸਾਦ ਵਰਤ ਰਿਹਾ। ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੇ। ਜਦੋਂ ਵਾਹਿਗੁਰੂ ਕਿਰਪਾ ਕਰਦਾ ਉਦੋਂ ਕਿਸੇ ਪਿਆਰੇ ਦੀ ਸੰਗਤ ਮਿਲਦੀ ਹੈ, ਕਿਸੇ ਸੰਤ ਦੀ ਸੰਗਤ ਮਿਲਦੀ ਹੈ, ਗੁਰੂ ਦਾ ਵਿਚਾਰ ਮਿਲਦਾ ਜੋ ਮਨ ਨੂੰ ਸ਼ਾਂਤ ਕਰੀ ਜਾਂਦਾ। ਇਹ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ। ਭਇਓ ਅਨੁਗ੍ਰਹਿ, ਵਾਹਿਗੁਰੂ ਨੇ ਕਿਰਪਾ ਕੀਤੀ। ਪ੍ਰਸਾਦ ਸੰਤਨ ਕਹਿ, ਆਂਦਨੇ ਕਿਸੇ ਗੁਰੂ ਦੇ ਪਿਆਰੇ ਦਾ ਦਰਸ਼ਨ ਹੋ ਗਿਆ, ਕਿਸੇ ਗੁਰੂ ਦੇ ਪਿਆਰੇ ਕੋਲੋਂ ਗੁਰੂ ਚਰਚਾ ਸੁਣੀ, ਕਿਸੇ ਗੁਰੂ ਦੇ ਪਿਆਰੇ ਨੇ ਆਪਣਾ ਮਨ ਫੋਲ ਕੇ ਕਹਿ ਦਿੱਤਾ ਕਿ ਮੇਰੇ ਮਨ ਵਿਚ ਗੁਰੂ ਦਾ ਇਹੋ ਜਿਹਾ ਪਿਆਰ ਵਸਦਾ ਹੈ। ਇਹਨੂੰ ਕਹਿੰਦੇ ਨੇ ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੇ। ਹਰ ਨਾਮਾ ਹੈ ਮੀਠਾ, ਗੁਰੂ ਪਿਆਰੇ ਕੋਲੋਂ ਵਚਨ ਸੁਣ ਕੇ ਅਵਸ਼ ਹੀ ਤੁਹਾਡੇ ਮਨ ਵਿਚ ਵਾਹਿਗੁਰੂ ਮਿੱਠਾ ਲੱਗਣ ਲੱਗ ਪਏਗਾ, ਹਰੀ ਮਿੱਠਾ ਲੱਗਣ ਲੱਗ ਪਏਗਾ। ਲੱਗਦਾ ਹੀ ਸੰਤਾਂ ਦੀ ਸੰਗਤ ਵਿਚ ਹਰੀ ਮਿੱਠਾ ਹੈ। ਅੱਜ ਤੱਕਰ ਕਿਸੇ ਨੂੰ ਸੰਤਾਂ ਦੀ ਸੰਗਤ ਤੋਂ ਬਿਨਾਂ ਵਾਹਿਗੁਰੂ ਮਿਲੇ ਹੀ ਨਹੀਂ ਹਨ, ਨਾ ਵਾਹਿਗੁਰੂ ਮਿੱਠੇ ਲੱਗੇ। ਇਹ ਪੱਕੀ ਗੱਲ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਇਹ ਵਿਚਾਰ ਹੈ। ਸੰਤ ਜਨਮ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ, ਪਾਏ ਲਗੂ ਮੋਹਿ ਕਰੂੰ ਬੇਨਤੀ, ਕੋ ਸੰਤ ਮਿਲੇ ਵੱਡ ਭਾਗੀ, ਮਨ ਅਰਪੋ ਧਨ ਰਾਖੂ ਆਗੇ, ਮਨ ਕੀ ਮਤ ਮੋਹਿ ਸਗਲ ਤਿਆਗੀ, ਜੋ ਪ੍ਰਭ ਕੀ ਹਰ ਕਥਾ ਸੁਣਾਵੇ, ਅਨ ਦਿਨ ਫਿਰੋ ਤਿਸ ਪਿੱਛੇ ਬੈਰਾਗੀ, ਪੂਰਬ ਕਰਮ ਅੰਕੁਰ ਜਬ ਪ੍ਰਗਟਿਆ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰੀ, ਨਾਨਕ ਜਨਮ ਜਨਮ ਕੀ ਸੋਈ ਜਾਗੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਵਚਨ ਹਨ। ਕਮਾਈ ਕਰਨ ਵਾਲਿਆਂ ਨੂੰ ਪਤਾ ਹੈ, ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੇ। ਇਹ ਮੈਂ ਪੁਰਾਣਕ ਗਾਥਾ ਦੇ ਆਧਾਰ ਤੇ ਆਪ ਨੂੰ ਅਰਥ ਕਰਕੇ ਦੱਸਾਂ ਕਿ ਜਦੋਂ ਵਾਹਿਗੁਰੂ ਮਿਲਦੇ ਨੇ, ਵਾਹਿਗੁਰੂ ਕਿਰਪਾ ਕਰਦੇ ਨੇ, ਉਦੋਂ ਵਾਹਿਗੁਰੂ ਜੀ ਕਿਸੇ ਪਿਆਰੇ ਨੂੰ ਤੁਹਾਡੇ ਪਾਸ ਭੇਜ ਦੇਣਗੇ, ਉਹ ਤੁਹਾਡੀ ਸੰਗਤ ਵਿਚ ਆ ਜਾਏਗਾ, ਤੁਹਾਡੇ ਘਰ ਵਿਚ ਆ ਜਾਏ, ਤੁਹਾਨੂੰ ਮਿਲ ਲਵੇ, ਗੁਰਦੁਆਰੇ ਸਾਹਿਬ ਮੇਲ ਹੋ ਜਾਏ, ਬਾਜ਼ਾਰ ਵਿਚ ਮੇਲ ਹੋ ਜਾਏ, ਕਿਵੇਂ ਮੇਲ ਹੋ ਜਾਏ, ਕਿਸੇ ਤਰ੍ਹਾਂ ਹੀ ਮੇਲ ਹੋ ਜਾਏ। ਮੇਰੇ ਨਾਲ ਇਹ ਘਟਨਾ ਘਟੀ ਹੈ ਕਿ ਮੈਂ ਪੈਦਲ ਇੱਕ ਥਾਂ ਤੁਰਿਆ ਜਾ ਰਿਹਾ ਸੀ ਤੇ ਇੱਕ ਸਾਈਕਲ ਤੇ ਸਿੱਖ ਆ ਗਿਆ। ਉਹਨੇ ਸਾਈਕਲ ਖੜਾ ਕਰਕੇ ਸੜਕ ਕ੍ਰਾਸ ਕਰਕੇ ਮੇਰੇ ਵਾਲੇ ਪਾਸੇ ਆ ਕੇ ਮੈਨੂੰ ਫਤਿਹ ਬੁਲਾਈ। ਫਿਰ ਮੈਨੂੰ ਕਹਿਣ ਲੱਗਾ, ਅੱਛਾ ਗੁਰਸਿੱਖੋ, ਤੁਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਕੋਈ ਸ਼ਬਦ ਸੁਣਾ ਦਿਓ। ਮੈਂ ਪੈਦਲ ਚੱਲ ਰਿਹਾ ਸੀ, ਮੇਰੇ ਥੱਲੇ ਪੈਰਾਂ ਚ ਕੱਪੜੇ ਦੇ ਬੂਟ ਪਾਏ ਹੋਏ ਸਨ। ਮੈਂ ਉਸੇ ਵੇਲੇ ਬੂਟ ਉਤਾਰ ਕੇ ਬੂਟਾਂ ਉੱਤੇ ਖੜਾ ਹੋ ਗਿਆ ਕਿਉਂ ਗਰਮੀ ਬੜੀ ਸੀ, ਥੱਲੇ ਰੇਤ ਸੀ, ਦੁਪਹਿਰ ਦਾ ਸਮਾਂ ਸੀ। ਮੈਂ ਅੱਖਾਂ ਬੰਦ ਕਰਕੇ ਹੱਥ ਜੋੜ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸ਼ਬਦ ਫਿਰ ਕਰ ਬੈਸੋ ਹਰਜਨ ਪਿਆਰੇ ਸ਼ਬਦ ਸੁਣਾ ਦਿੱਤਾ। ਅੱਖਾਂ ਬੰਦ ਕਰ ਲਈਆਂ, ਹੱਥ ਜੋੜ ਲਏ ਔਰ ਮੈਂ ਖੜਾ ਹੀ ਰਹਿ ਗਿਆ। ਜਦ ਅੱਖਾਂ ਖੋਲੀਆਂ, ਨਾ ਉਹ ਸਿੱਖ, ਨਾ ਉਹ ਸਾਈਕਲ, ਨਾ ਬੰਦਾ, ਨਾ ਬੰਦੇ ਦੀ ਜਾਤ। ਜਦੋਂ ਵਾਹਿਗੁਰੂ ਕਿਰਪਾ ਕਰਦੇ ਨੇ ਉਦੋਂ ਕੋਈ ਨਾ ਕੋਈ ਗੁਰੂ ਪਿਆਰਾ ਮਿਲਦਾ ਔਰ ਉਸ ਘਟਨਾ ਨੇ ਮੇਰਾ ਜੀਵਨ ਬਦਲ ਦਿੱਤਾ। ਉਸ ਸਿੱਖ ਨੇ ਇੱਕ ਵਾਰਾਂ ਇਹ ਸ਼ਬਦ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਮੇਰੇ ਕੋਲੋਂ ਸੁਣਿਆ। ਮੈਂ ਚਾਹੁੰਦਾ ਸੀ ਉਸ ਸਿੱਖ ਦਾ ਦਰਸ਼ਨ ਵੀ ਫੇਰ ਹੋ ਜਾਏ, ਪਰ ਜਦ ਮੈਂ ਅੱਖਾਂ ਖੋਲੀਆਂ ਮੈਨੂੰ ਉਸ ਸਿੱਖ ਦਾ ਦਰਸ਼ਨ ਕਦੀ ਨਹੀਂ ਹੋਇਆ। ਉਸ ਤੋਂ ਬਾਅਦ ਕਦੀ ਨਹੀਂ ਮੇਲ ਹੋਏ। ਜਦੋਂ ਵਾਹਿਗੁਰੂ ਕਿਰਪਾ ਕਰਦੇ ਨੇ ਉਦੋਂ ਕੋਈ ਨਾ ਕੋਈ ਗੁਰੂ ਕਾ ਪਿਆਰਾ
थोड़े जीवन च उतरेगा जड़ा थोड़े जीवन नु पलटा दे जाएगा। पयो अनुग्रह प्रसाद संतन के हर नामा है मीठा। उस सिख दा दर्शन किन्ना मिठा है जिसने परी दुपहरी विच तुरे जांदे नु मैनू कहा तू गुरु अर्जन साहब दा मैनू कुछ सबल सुना दे। और मैं आस कर रहा सा मैं सबल सुना के खोरे मैनू की दे देवे। मन है ना मैं आस कर रहा सी ते मैं अपने मन च बनाई बैठा सा अगर इस सिख ने पुछया तेनु की चाहिदा ते मैं कहांगा मैनू गुरु अर्जन साहब दा दर्शन चाहिए। मैं अपने मन में ये गल बनाई हुई थी पर उस सिख तो चलिया ही गया। मैनू तो ऐ लगता है भी वह गुरु अर्जन साहब महाराज आप ही सन मैं पछाण ना सकिया मैं उन्हें चरण ना पकड़ सकिया। सिर्फ इनी सेवा ही मैं कर सकिया कि हाथ जोड़ के मैं उन्होंने गुरु साहब न गुरु अर्जन साहब के उचारे हुए शब्द फिर कर बैसो हर जन प्यारे सतगुरु तुमरे काज सवारे। मैं हुण भी जदों कदे घरों बाहर निकलदा ना पहलो ही मेरी जबान ते शब्द आवे गुरुद्वारे आवा घरे जावा बाजार जावा सफर ते जावा जदों घरों तुरन लगदा है उदों इस शब्द जरूर पढ़दा फिर कर बैसो हर जन प्यारे सतगुरु तुमरे काज सवारे याद आ जांदा है।

ਧਾਰੀ ਗੁਰੂ ਨੇ ਉਹਨਾਂ ਪਿਆਰਿਆਂ ਦੇ ਰਾਹੀਂ ਉਸ ਸਿੱਖ ਤੇ ਨਾਮ ਦੀ ਵਰਖਾ ਕਰ ਦਿੱਤੀ, ਮਨ ਮੋੜ ਦਿੱਤਾ। ਮਨਮਤ ਛੁੱਟ ਗਈ, ਗੁਰਮਤ ਦੀ ਖੈਰ ਦੇ ਦਿੱਤੀ, ਗੁਰਸਿੱਖੀ ਜੀਵਨ ਬਣ ਗਿਆ, ਭਗਤੀ ਬਣ ਗਈ। ਬਸ ਭਗਤੀ ਕਰਨਾ ਹੀ ਵਿਸ਼ੇਸ਼ ਇੱਕ ਕੰਮ ਰਹਿ ਗਿਆ, ਬਾਕੀ ਸਭ ਕੁਝ ਛੁੱਟ ਗਿਆ, ਕੇਵਲ ਭਗਤੀ ਕਰਨੀ ਰਹਿ ਗਈ। ਐਸਾ ਉਹ ਸਿੱਖ ਮਿਲਿਆ, ਐਸਾ ਗੁਰੂ ਕਾ ਪਿਆਰਾ ਮਿਲਿਆ, ਉਹਨੇ ਐਸੀ ਕਰਨ ਦਿੱਤੀ ਮੇਰੇ ਮਨ ਨੂੰ, ਮੇਰੇ ਮਨ ਵਿਚ ਇੱਕੋ ਹੀ ਇੱਕ ਗੱਲ ਰਹਿ ਗਈ, ਕਿਹੜੀ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਨ ਨਾਨਕ ਕਉ ਗੁਰ ਕਿਰਪਾ ਧਾਰੇ, ਸਭ ਅਕੁਲ ਨਰਿਯਣ ਦੇਖਾ। ਅਕੁਲ ਦਾ ਮਤਲਬ ਹੁੰਦਾ ਜੋ ਕੁਲ ਵਿਚ ਨਾ ਹੋਵੇ, ਜੋ ਜਾਤ ਪਾਤ ਵਿਚ ਨਾ ਹੋਵੇ, ਜੋ ਸਭ ਦਾ ਸਾਂਝਾ ਹੋਵੇ, ਜੋ ਮਾਇਆ ਤੋਂ ਰਹਿਤ ਹੋਵੇ, ਲੋਭੀ ਨਾ ਹੋਵੇ, ਜੋ ਕੁਛ ਲੈਂਦਾ ਨਾ ਹੋਵੇ ਦਿੰਦਾ ਹੀ ਹੋਵੇ, ਇਹੋ ਜਿਹਾ ਵਾਹਿਗੁਰੂ ਮੈਂ ਦਿੱਠਾ, ਮੈਂ ਪਾਇਆ, ਜਿਨ੍ਹੇ ਮੇਰੇ ਕੋਲੋਂ ਕੁਝ ਨਾ ਲਿਆ ਔਰ ਜਿਨ੍ਹੇ ਮੈਨੂੰ ਸਭ ਕੁਛ ਦੇ ਦਿੱਤਾ, ਜਿਨ੍ਹੇ ਜਾਤ ਨਾ ਪੁੱਛੀ, ਕਰਮ ਨਾ ਵੇਖਿਆ, ਮੇਰੇ ਕੋਲੋਂ ਕੋਈ ਯਾਚਨਾ ਨਾ ਕੀਤੀ, ਮੇਰੇ ਔਗਣ ਨਾ ਵੇਖੇ, ਮੈਨੂੰ ਆਪਣਾ ਸਮਝ ਕੇ ਆਪਣੀ ਗੱਲ ਨਾ ਲਾ ਲਿਆ, ਮੈਂ ਇਹੋ ਜਿਹਾ ਵਾਹਿਗੁਰੂ ਪਾਇਆ, ਮੈਂ ਇਹੋ ਜਿਹਾ ਵਾਹਿਗੁਰੂ ਪਾਇਆ, ਮੈਂ ਇਹੋ ਜਿਹਾ ਵਾਹਿਗੁਰੂ ਪਾਇਆ, ਮੈਂ ਇਹੋ ਜਿਹਾ ਵਾਹਿਗੁਰੂ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: ਅੱਜ ਵੀ ਗੁਰੂ ਦਾ ਸਾਥ ਨਹੀਂ ਦੇ ਰਹੇ, ਅੱਜ ਵੀ ਪੰਥ ਦਾ ਸਾਥ ਨਹੀਂ ਦੇ ਰਹੇ, ਤੇ ਫਿਰ ਮੈਂ ਲਵਜ਼ ਦੁਹਰਾ ਦੇਵਾਂ, ਸਾਹਿਬ ਸੰਕਟ ਸੇਵਕ ਵਜੇ, ਚਿਰਮ ਕਾਲ ਨੇ ਜੀਵੇ ਦੋ ਕੁਲ ਲਜੇ। ਮਾਲਕ ਸੰਕਟ ਵਿੱਚ ਹੈ, ਪੰਥ ਸੰਕਟ ਵਿੱਚ ਹੈ, ਗੁਰੂ ਸੰਕਟ ਵਿੱਚ ਹੈ, ਤੇ ਤੂੰ ਅੱਜ ਨਸ਼ੇ ਤੇ ਭੱਜ, ਬੜੇ ਬੜੇ ਸੰਤ ਮੰਤ ਡੇਰੇਦਾਰ ਇਸ ਦੇਸ਼ ਵਿੱਚ ਸਾਡੀ ਉਮਤ ਵਿੱਚ ਮੌਜੂਦ ਨੇ, ਜਿਨ੍ਹਾਂ ਦੇ ਕਦਮਾਂ ਦੇ ਉੱਤੇ ਮੱਥਾ ਟੇਕਦੇ ਹਾਂ ਅਸੀਂ ਥੱਕਦੇ ਨੇ, ਤੇ ਖਿਮਾ ਕਰਨੀ ਹੁਣ ਦੇਖਣਾ ਹੈ ਕਿ ਇਸ ਰਿਪਤਾ ਦੇ ਸਮੇਂ ਕੌਣ ਕੌਣ ਸਾਥ ਦਿੰਦੇ ਨੇ, ਤੇ ਸਿਰਫ਼ ਆਪਣੀ ਪੂਜਾ ਹੀ ਕਰਾਉਣੀ ਹੈ ਇਹਨਾਂ ਨੇ, ਸਿਰਫ ਸਾਡੇ ਮਸਤਕ ਇਹਨਾਂ ਨੇ ਆਪਣੇ ਕਦਮਾਂ 'ਤੇ ਚੁਕਾਉਣੇ ਨੇ, ਇਸ ਰਿਪਤਾ ਦੇ ਸਮੇਂ ਸਾਥ ਵੀ ਦਿੰਦੇ ਨੇ। ਇਸ ਕਨਵੈਨਸ਼ਨ ਦੇ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ, ਰਾਜੀਆਂ, ਪ੍ਰਚਾਰਕਾਂ, ਪ੍ਰਬੰਧਕਾਂ, ਸੰਤਾਂ, ਮਹੰਤਾਂ ਨੂੰ ਤੇ ਤਮਾਮ ਗੁਰਮਤ ਹਿਤੈਸ਼ੀਆਂ ਨੂੰ ਸੱਦਾ ਦਿੱਤਾ ਗਿਆ, ਤੇ ਮੈਂ ਇੱਥੋਂ ਇਹ ਦੋ ਲਵਜ ਜੋ ਹੈ ਇਸ ਵਾਸਤੇ ਤੁਹਾਨੂੰ ਯਾਦ ਕਰਾ ਰਿਹਾ ਕਿ ਕੌਣ ਸਾਥ ਦੇ ਰਿਹਾ, ਕੌਣ ਆਏਗਾ, ਕੌਣ ਆਹਦਾ ਨਾਰਾ ਜੋ ਹੈ ਮਾਰਦਾ, ਤੇ ਜ਼ੁਲਮ ਹੋਇਆ, ਤਸ਼ੱਦਤ ਹੋਇਆ, ਅਨਰਥ ਹੋਇਆ, ਅਨਿਆਏ ਹੋਇਆ ਬਹੁਤ ਵੱਡਾ। ਪਰ ਮੈਂ ਥਾਂ ਥਾਂ ਤੇ ਬੋਲ ਕੇ ਆਇਆ ਕਿ ਸਾਡੇ ਦੇਸ਼ ਦੀ ਸੈਨਾ ਬੰਗਲਾਦੇਸ਼ ਵਿੱਚ 90,000 ਪਾਕਿਸਤਾਨੀ ਸੈਨਾ ਦਾ ਆਤਮ ਸਮਰਪਣ ਕਰਾ ਸਕਦੀ ਹੈ, ਇਹਦੇ ਕੋਲ 50-60 ਸਿਰਫ ਬੰਦੂਕਧਾਰੀ ਜਿਨ੍ਹਾਂ ਦੇ ਬਾਰੇ ਮੇਰਾ ਹੀ ਝੂਠ ਬੋਲਿਆ ਜਾ ਰਿਹਾ ਕਿ ਉਹਨਾਂ ਕੋਲ ਇਹ ਵੀ ਸੀ, ਇਹ ਵੀ ਸੀ, ਇਹ ਵੀ ਸੀ। ਉਹਨਾਂ ਨੂੰ ਪਕੜਨ ਜਾਂ ਮਾਰਨ ਲਈ ਅਕਾਲ ਤਖ਼ਤ ਕਹਿਦਾਣਾ ਲਾਜ਼ਮੀ ਸੀ, ਜ਼ਰੂਰੀ ਸੀ, ਜਾਗਦਾ ਨੀਅਤ ਹੀ ਪੈੜੀ ਸੀ। ਮੈਂ ਗਾਲਬਨ 2 ਸਾਲ ਪੁਰਾਣੀ ਗੱਲ ਹੈ, ਮੈਨੂੰ ਪ੍ਰਕਰਮਾਂ ਵਿੱਚ ਕਿਸੇ ਨੇ ਇੱਕ ਪੁਸਤਕ ਦਿੱਤੀ ਸੀ ਭੇਟ ਵਿਗਿਆਨੀ ਜੀ, ਬਈ ਉਹ ਮੈਂ ਲਿਖੀ ਹੈ ਅਤੇ ਤੁਸੀਂ ਲਓ, ਤੁਹਾਨੂੰ ਭੇਟਾ, ਅਤੇ ਮੈਂ ਉਸ ਪੁਸਤਕ ਨੂੰ ਥੋੜ੍ਹੇ ਜਿਹਾ ਸਫ਼ੇ ਪੜ੍ਹ ਕੇ ਅਤੇ ਚੱਲ ਰਿਹਾ ਸੀ। ਸੁੱਤੇ ਸਿੱਧ ਮਿਲ ਗਏ ਉਦੋਂ ਜਥੇਦਾਰ ਸਾਧੂ ਸਿੰਘ ਜੀ ਪੌੜਾ, ਉਹ ਸਨ ਆਏ ਸੁਭਾਵ, ਅਤੇ ਮੈਨੂੰ ਕਹਿਣ ਲੱਗੇ ਮਸਕੀਨ ਜੀ ਅਦਬ ਦੇ ਨਾਲ, ਚਲੋ ਤੁਸੀਂ ਪੁਸਤਕ ਪੜ੍ਹ ਕੇ ਕਦੀ ਸੱਜੇ ਹੋ ਰਹੇ ਖੱਬੇ ਹੋ ਰਹੇ, ਇਹ ਪਰਿਕਰਮਾ ਹੈ ਦਰਬਾਰ ਸਾਹਿਬ ਦੀ, ਅਤੇ ਪਤਾ ਨਹੀਂ ਨਾ ਪੱਥਰਾਂ ਦੇ ਥੱਲੇ ਕਿਤਨਿਆਂ ਦੇ ਸਿਰ ਪਏ ਨੇ, ਤੁਸੀਂ ਅਦਬ ਦੇ ਨਾਲ ਚਲੋ, ਕਿਤਾਬ ਫਿਰ ਕਮਰੇ 'ਚ ਪੜ੍ਹ ਲੈਣਾ। ਮੈਂ ਕਿਹਾ ਚੰਗਾ ਜਥੇਦਾਰ ਸਾਹਿਬ, ਤੁਸੀਂ ਅਹਿਸਾਸ ਕਰਾ ਦਿੱਤਾ ਮੈਨੂੰ, ਵਾਕਈ ਮੈਨੂੰ ਅਦਬ ਨਾਲ ਚੱਲਣਾ ਚਾਹੀਦਾ, ਕਿਉਂਕਿ ਇੱਕ ਇੱਕ ਸਿਰ ਦੇ ਥੱਲੇ ਪਤਾ ਨਹੀਂ ਕਿਤਨਿਆਂ ਦੇ ਸਿਰ ਨੇ, ਅੱਜ ਕਿਧਰੇ ਉਹ ਜ਼ਿੰਦਾ ਹੁੰਦੇ, ਅਤੇ ਮੈਂ ਉਹਨਾਂ ਨੂੰ ਕਹਿੰਦਾ, ਤੁਸੀਂ ਉਦੋਂ ਮੈਨੂੰ ਕਿਹਾ ਸੀ ਸਿੱਲਾਂ ਦੇ ਥੱਲੇ ਬਥੇਰਿਆਂ ਦੇ ਸਿਰ ਨੇ, ਪਰ ਹੁਣ ਤਾਂ ਸਿੱਲਾਂ ਦੇ ਉੱਪਰ ਵੀ ਕਈਆਂ ਦੇ ਸਿਰ ਪੈ ਗਏ, ਇੱਕ ਇੱਕ ਸਿੱਲ ਪਤਾ ਨਹੀਂ ਕਿਤਨੇ ਕਿਤਨੇ ਸਿਰਾਂ ਦੇ ਨਾਲ ਤਾਮੀਰ ਹੋਈ ਹੈ, ਬਣੀ ਹੈ। ਵਾਕਈ ਇਹ ਪਰਿਕਰਮਾ ਮਹਾਨ ਹੈ, ਇਹਦਾ ਇੱਕ ਇੱਕ ਇੰਚ ਮਹਾਨ ਹੈ, ਔਰ ਇਸਦਾ ਇੱਕ ਇੱਕ ਇੰਚ ਪੂਜਨ ਯੋਗ ਹੈ, ਸਨਮਾਨ ਕਰਨ ਯੋਗ ਹੈ, ਸਜਦਾ ਕਰਨ ਜਿਹੜਾ ਯੋਗ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀਆਂ ਮਿਹਰਾਂ ਵਰਤਾਵਣ, ਕਲਾ ਵਰਤਾਵਣ ਅਤੇ ਸਾਨੂੰ ਤਾਰਕ ਬਤਾਵਣ। ਇਤਨੀ ਗੱਲ ਸਪਸ਼ਟ ਹੈ, ਕਮਜ਼ੋਰ ਨਹੀਂ ਆ ਸੀ, ਅਤੇ ਕਮਜ਼ੋਰੀ ਦਾ ਅਹਿਸਾਸ ਵੀ ਆਪਣੇ ਦਿਲ 'ਚੋਂ ਕੱਢ ਲੈਣਾ, ਕਿਉਂਕਿ ਜਿਹੜਾ ਕੁਦਰਤੀ ਗੱਲ ਹੈ, ਪਾਣਹੀਣ ਹੁੰਦਾ ਹੈ ਨਾ, ਉਹ ਮਾਣਹੀਣ ਹੁੰਦਾ ਹੈ, ਕੁਦਰਤੀ ਨਿਯਮ ਹੈ, ਰੱਬੀ ਨਿਯਮ ਹੈ, ਜਿੱਥੇ ਤਾਣ ਨਹੀਂ ਨਾ ਉੱਥੇ ਮਾਣ ਕਾਦਾ, ਅਤੇ ਚਾਰੋਂ ਪਾਸੇ ਇਸ ਤਰੀਕੇ ਦੀ ਦਸ਼ਾ ਬਣੀ ਹੈ ਅਤੇ ਆਵਾਜ਼ਾਂ ਨੇ ਕਿ ਕੌਮ ਨਿਤਾਣੀ ਹੋ ਗਈ। تو میں پھر عرض کراں نٹانے نہیں آ سکے, کیونکہ نٹانا تے نمانا ہوندا ہے مان تے اتھے جتھے تان ہے. ستگر کی بڑی قیمتی پنکتی, تان مان دیوان ساچا نام کی پرب تے سڈے کول تان مان ہے کہڑا ست دا سچائی دا اپنے گرو دا سڈے کول تان ہے. یہ گل وکری ہے کہ سڈے دیش دے عالم لوگاں نے سیانے نے تان کئی طرح دے منے نے, دھن دا تان, تن دا تان, راجسی تان, روحانی تان, مانسک تان, بوجھک بل, دماغی تان, اس طرح دے تان مننے نے. تے تان جیسا بھی ہوگے مان مل جاندا ہے, مان دی پراپتی ہو جاندی ہے. دھن ہے کولوں, چار کوڑیاں ہیں, لوکی پوجا پرتشٹھا کردے نے, کو نہ وڈا مایا وڈیائی, لوکی مہما کرن لگ پیندے نے. دھن چونکہ اپنے آپ وچ ایک تان ہے, اس واسطے مان اس دی پرکرما کردا ہے. تن دا تان پہلوانا کول ہوندا ہے, یہ بھی اپنے آپ وچ ایک تان ہے, تو سنمان اس دی پرکرما کردا ہے. راج کی تان ایک مور گیا بندہ, کبڑ گیا بندہ یا مورک گیا بندہ سنگھاسن تے بیٹھ گیا, کرسی تے بیٹھ گیا, تو ہن مان تے ہے خود ہی پرتشٹھا, وہی جو ہے پوجا, اس دا جو ہے سنمان, کرسی دا سنمان ہے, کتھا دا سنمان ہے. دماغی تان کوی ہے, دارشنک ہے, فلاسفر ہے, اپنے آپ وچ ایک تان ہے, تو مان تے ہوگے گا, قدرتی گل ہے. تو میں ایک وچار تھوڑے سامنے ہوں رکھنے لگا, کہندے نے بہادر شاہ نے صاحب گرو گوبند سنگھ جی مہاراج نال دوستی پائی, ستگر کے چرنا تے متھا ٹیکیا اورنگزیب دے لڑکے نے, جتھے اورنگزیب نے اپنے پتا نو قید کر کے تے راج پاٹ پراپت کیتا, اتھے جد اس دا بچہ بہادر شاہ جوان ہویا تو اورنگزیب نو ڈر ہویا بھی میں بڈھے پیو نو قید کر کے اوہدے کول تخت کھویا سی, کدھر میرا یہ جوان بچہ میرے کولوں کھو کے جائے تخت تے نہ بیٹھ جائے تو مینوں جیل چ پا دے. انہیں اپنے پتر نو جوان ہوندیاں قید کر دیتا سی بہادر شاہ نے. خیر بہادر شاہ جب تخت تے بیٹھا تے انہیں پرانے دھونے دھون دی کوشش کی تھی, جو ودیشیاں گرو گوبند سنگھ جی مہاراج دے نال ہوئیاں اس وقت دی حکومت تو بہادر شاہ نے اس دی کھما منگی, دوستی پائی, سکھ بنیا. ایک دن اتنا سنمان کیتا کہ اپنے تخت دیتے گرو گوبند سنگھ جی مہاراج نے بٹھایا, آپ بیٹھ گیا سامنے دوجے چھوٹے سنگھاسن تے, محفل وچ دیوان وچ بیٹھا ہوا, سبھا وچ بیٹھا ہوا سید جو دینی تعلیم دیندا سی بہادر شاہ نو, شرع دے قانون دی واقفیت دیندا سی بہادر شاہ نو, وہ آپے تو باہر ہویا. سوچدا اس تخت دتے بہادر شاہ نے مینوں کدی نہیں بٹھایا, جس دتے بہادر شاہ نے گرو گوبند سنگھ جی مہاراج نو بٹھایا, مینوں نہیں کدی بٹھایا, جبکہ میں دینی تعلیم دینا, شرع دا قانون اس دا بوجھ دینا. یہ فقیر جس دا سڈے غالباً مذہب نال کوئی نیڑے دا واسطہ نہیں, سنگھاسن تے بٹھایا, غصہ بہادر شاہ تے نہیں کٹ سکیا, غصہ کڈن لگ پیا گرو گوبند سنگھ جی مہاراج تے. کہندا ہے اے ولی اللہ, تسی دسویں گرو نانک ہو, تھانو لوکی پیغمبر جان کے پوجدے نے, پر اے دسو تھوڑے کول کرامات کی ہے, شکتی کی ہے, طاقت کی ہے؟ تے آخر طاقت نو ہی سجدے آندے نے, تان دا ایمان ہوندا ہے, کرامات ہی خدا ہے, تے تھوڑے کول کرامات کی ہے؟ بہادر شاہ اس محفل وچ بیٹھا تے سید دا پرشن سن کے ہکا بکا رہ گیا. ستگر کہن سید توں کرامات ویکھنی ہے نا؟ کہن لگا ہاں کرامات ویکھنی ہے. بھائی صاحب بھائی سنتوکھ سنگھ جی نے اس ساری وارتا نو قلم بند کیتا ہے گر پرکاش سو گئی دے. مارے بخشے دیر بہینا, کس مکھ میں لکھ عظمت تینا توں عظمت ویکنی کرامات ویکنی تے سید کرامات وٹدی ہے بہادر شاہ دے منہ وچ تے منہ دے چوں بول نکلدے نے تے ہزاراں بندے منن نوں تیار ہو جاندے نے چاہے جنوں مار دے وے چاہے جنوں بخش دے وے کرامات ہے اور کی ہے ایک بندہ ہزار دفعہ بول رہا ہے کہ کوئی ایک بندہ بھی منن نو تیار نہیں تے ایک بندہ ایک دفعہ بول رہا ہے کہ ہزاراں بندے ہاتھ جوڑ کے کھڑے ہون تے کرامات نہیں تے اور کی ہے اردو دا ایک شاعر کہندا ہے کسی کے ایک آنسو پر ہزاروں دل تڑپتے ہیں کسی کا عمر بھر رونا یوں ہی بیکار جاتا ہے ایسا ہو جاتا ہے کئی دفعہ تو سید اوکھا ہو کے کہنے لگا بھی یہ کرامات تے بہادر شاہ دی ہو گئی نا خودی زبان دیو جو کچھ بولے ہزار بندے منن نو تیار نے تھوڑے وچ تے مہاراج کہنے لگے پھر ہوں تو ضروری کرامات ویکھنی ہاں کرامات ویکھنی ہے ستگر نے جیب وچوں سونے دی مور کڈی اس وقت جو سکہ چلدا سی اوہدا نام مغلاں نے دینار رکھے ہوئے سی عرب دے جو سکہ چلدا اوہدا نام دینار مور نو سامنے کر کے ستگر کہنے لگے سکھ دینار جو ہاتھ ہمارے او عظمت لو دکی بچارے ویکھدا تے سونے دی مور دینار اے کرامات ہے سمچے سنسار دی ہل چلدا اے مرکز اے کیندر ہے عام راجنیتک دنیا وچ وی اس دی بڑی گل ہے شام نام دند پید چانک نے گل لکھی بڑی قیمتی

0: और एक चारों गुर मौजूदा राजनीति ने वर्तन है, इतनी मैं कर रहे हैं। किधरे किधरे वो शरण पे ने, क्योंकि मैनू भी कुछ चंगे चंगे प्रतिष्ठित बंदे आपके हाथ जोड़ के कहने लगे, ज्ञानी जी तुम कथा वाचक गुरबाणी की कथा कर रहे हो, तुम कि पुठे पासे पै गए। तो मैं जिस पास मैं पिया तो क्या पुठा पासा जाता कितने है, पहले मैं दस दे कि मंजिले मकसूद की है, इसका ठिकाणा की है। जो कुछ मैं कह रहा इतना ही है ना कि कौम नू अपना हक मिले, कौम से तशद्दुद होया, जुलम होया, कौम नाल बेइंसाफी हुई है, तो यही कुछ मैं कह रहा। नहीं जी नहीं, तुसी कथा ही करते रहो जी, वही ठीक है, वही ठीक है। तो मैं उन्होंने कह दिता, मैं कि तुसी चाणक का पहला गुरु वर्त रहे हो, ये नहीं चलेगा मेरे तक। शाम शरण कह जाओ, हाथ जोड़ के गल करो, हलेमी नाल पेश आओ। तो दूसरा चाणक ने राजनीति का गुण दसिया है, मैं फिर अर्ज करा नाम। तो मैं डर है क्योंकि अज तक दाम दे हेठ कई दिखते रहे, बड़े बड़े दिखते रहे, तो नोटा के थे इन्ह राजनीतिकों को बठेरे ने, बड़ा शुल्क लाइना को कमी है, इन्होंने लखा के ढेर अगों ला लेने। और अज तक राजनीतिक दिखते रहने, तो मैं बाबा दीप सिंह के स्थान से बैठ के थोड़ा जहा माण करता था, इसके माण में चोट ना लगे कि पंच सिंह साहबान भावे लखनपति तो नहीं, तो लंबी चौड़ी इन्हों की कोई जायदाद नहीं है, कोई ऐसी गल नहीं है। पर मैनू उम्मीद है कि सिंह साहबान अगर दो लोगों की दौलत भी इन्हों के कदम च रख दी गई नहीं बिकनगे। दरबार साहब के अकाल तख्त की मान मर्यादा बना के रखे, मैं पूरा भरोसा है, पूरा यकीन है। राजनीति का यह गुण है, गुर है कि दाम नाल खरीदो, क्योंकि मैं इस वास्ते विचार मैनू बड़ी के रस्ते च दो तीन बंदे जिस ढंग के मैनू मिले, तो जिस ढंग की उन्होंने गल की थी, और एक गल दिल्ली तो ही आरंभ हुई मेरे नाल, मैं तुम कि पुठे पासे पै गए। तो मैं उन्होंने यह कह दिता, मैं कि तुम दो गुर मेरे सामने वरत लेने, तो तीजा भी वरत के देख लेना, कोई सजा देनी है तो सजा दे देना। तो भी फिर मैं पता चल गया रात को भी थानू गहने जी अरेस्ट कर आ रहे हैं। मैं चलो इंज सही, हमें तीजा गुर वरत दे पैना, दो तो वरत लेने इन्होंने। मैं इन कि ना समझना कोई अपनी बहादुरी या अपनी ईमानदारी थोड़े सामने जाहिर कर रहा, इस वास्ते कह रहे हैं कि तुम हर एक ने सावधान होना है। यह चार राजनीति के गुर ने, राजनीतिक लोग अपना दे ने। शाम शरणी पै जाओ, हाथ जोड़ के गल करो, उपमा करो, महिमा गायन करो, काबू कर लो। दाम झोली के कुछ पैसे सुट दो, कुछ रुपए दे दो, कुछ नोट अगे रख लो, खरीद लो, चुप खामोश हो जाना। तो दाम नाल भी काबू नहीं आया, शाम नाल भी काबू नहीं आया, दंड दे उन्हें, सजा दो। फिर राजनीति दसी जाए, जो हम दंड नाल भी काबू नहीं आया, जेल च भी पा दिता है, तशद्दुद भी किया है, तारतर भी किया है, सब कुछ किया है, तो नहीं काबू आया, हम भेद पाओ पाड़ो, हूँ एक दूजे नाल तोड़ो, दूजे नू तीजे नाल तोड़ो, तीजे नू चौथे नाल तोड़ो। तो मैं देखता पे अमृतसर के चार के परसों का चौथी नीति भी इतने चल रही है, तोड़ो उस तोड़ो क्षमा करनी, ये असी कमजोर हो जाएंगे। राजनीति का एक चौथा गुर है, वरत्या जाता हथियार है उन्होंने, तो हम फाड़ो धरावान मुखालफ बना लो, एक पार्टी में चार चार हिस्सों तकसीम कर दो। मैं अर्ज करा जो शहीद होए, जो जेलों दिखने, इन सारे का मकसद एक समझ लो, दो न समझना। अगर तुसी दो मकसद समझ लै तो मौजूदा जिहड़े दौर दे राजनीतिक ने सफल हो गए, असी हार गए तो सफल हो गए, उन्होंने तो फाड़ दिता सन, उन्होंने तो इतने अमृतसर के साढ़े दो टुकड़े कर दिता। जो शहीद होए ने, जो जेलों दिख ने, या जो होर हर तरह के वसायल जुटा के कौम का सम्मान कायम करने की कोशिश पे करते हैं, सब नू एक समझो, और जिदे मूह दे समय पाड़न के बोल समझ निकलन समझ लेना, यह उन्होंने राजनीतिकों के जेर अगर बोल रहे हैं, काबू चाह रहे हैं। पाड़न की गल इस वक्त नहीं करनी, مینو دلی بھی کئی نے کہہ گیا نہیں کہ ہم لیڈرشپ بدل دئیے، چلو میں کھل کے لوگ کہہ دیں تھی اس ڈنگ کی آواز اٹھاؤ. میں کہ نہیں، میدان جنگ کے گھوڑے نہیں بدلتے، جب لڑائی شروع ہوئے آپ جو ہوں گھوڑے ہی بدل لو، نہیں ہوں تو جس گھوڑے سے اتوار ہاں اسے کئی اتوار. جڑا گھوڑے بدلنے کی کوشش کرتا ہے جمعہ تو اس کوشش دے ہار جاتا ہے اور قوم کا وہ منہ کالا کرا بیٹھتا ہے. اس وقت میں عرض کرا اس ڈنگ کی سوچنی نہ سوچنا، یہ چار راجنیتک لوگوں کے سکھاداریاں دے جو ہے شستر ہوتے ہیں اور آج کال تو ورت دے آئے ہیں. انگریز بھی یہی کرتے رہے ہیں، شام کسی نے سر کا خطاب دے دیں سن، رائے صاحب کا خطاب دو، سر کا خطاب دو، تو قابو کر لیں دے. اگلے کی شرم پی جاؤ، اگلے کی اتنی مہما گائن کر لو کہ جا سر خطاب کے نال بھی قابو چ نہیں آیا. سردا خطاب دے دیتا ہے، حکما دے دیتی ہے، وڈیائی کر دیتی ہے، مہما کر دیتی ہے، تا بھی قابو چ نہیں آیا. تو ہوں کوئی جگیر دے دو، کوئی پلاٹ دے دو، کوئی زمین دے دو، دام دے دو، پیسے دے دو، انگریز ہی کچھ کر دے. تو جی دے نال بھی قابو نہیں آیا تو جیل چ پاؤ، تشدد کرو اس سے. جی اجے بھی قابو نہیں آیا تو پاڑو بھید باؤ. یہ چار سطاداریاں دے گر ہوندے نے، ہمیشہ وردے نے. سطاداری چاہے اس دیش کی شکتی حکومت ہوئے، چاہے ڈیموکریسی ہوئے، سوشلزم ہے، کمیونزم ہے، طور طریقے یہی ورتے جاندے نے، شام دام دند بھید. اور یہ چارے طور طریقے سڈے ورتے جا رہے ہیں. کئی کے خیمہ کرنی شام دے قابو آ گئے، تھوڑی جی انہوں نے حکمہ کی ہوئی قابو آ گئے. میں ایسا دیکھے کہ کچھ قابو ہو گئے جنہوں نے ماڑے موٹے پلاٹ مل گئے، کچھ دمڑے مل گئے، کہ کچھ ایک نو جیل میں کوئی تشدد ہویا، جیل بھوگنی پہ گئی، کہ سوچے ہوں چھڈو کی قوم دا ساتھ دینا نقصان ہوتا ہے، کون جیل دیا پیڑا سار ہے، کون ڈنڈ سار ہے، کہ کچھ اس چوتھی لپیٹ دے آ رہے ہیں، پاڑو بھید، بھید پاؤ، توڑو پھر آپ پھر توڑو، ایک نو دوجے نال توڑو. تو میں پھر عرض کرا کہ میدان جنگ دے کوئی گھوڑے بدلنے کی کوشش کر رہا ہے، جیڑا بھی کرتا ہے ہار جاتا ہے، جتنا نہیں ہوتا، کیونکہ گھوڑے بدلنے کے چیز کا سماں لگ جاتا ہے تو دشمن سامنے حاوی ہو جاتا ہے، وہ اپنے مقصد دے جو ہے حل ہو جاتا ہے. اس واسطے انہاں چاریں ہی کریتیاں دے زیر اثر تسی آ کے اپنا منوبل نہیں گوانا تے اپنا ایمان نہیں بیچنا. میں عرض کر رہا کہ جی کول آن ہے مان اسے کول ہے، کہ کہہ رہے ہیں سید
1: وہی شریشت ہے جیڑا نرمل کرم دے اتنے کھڑا ہے، تو جو نرمل کرم تے نہیں کھڑا ہوتے پکھنڈ ہے کرم دھرم پاکھنڈ جو دیتے جن جم جاگاتی لوٹ ہے. تو صدگر نے اپنے ڈھنگ نال نرنا کیتا ہے سرب دھرم میں شریشت دھرم. یہ دو پنکتیاں وچ نرنا اس گل دا ہے کہ نرمل کرم کیڑا ہے تے شریشت دھرم کیڑا ہے. دو سوال نے، انہاں دو سوالوں کا جواب ایک دتا گیا. انہوں بھائی صاحب بھائی سنتوکھ سنگھ جی کہندے نے پرشن انیک ایک جائے اتر النکار مانو تے چتر. پرشن ایک ہوے، پرشن انیک ہون تے جواب اس دا ایک ہوے، انہوں کہندے چترا النکار. پرشن انیک ایک جائے اتر النکار مانو تے چتر. تو سوال اتنے دو نے، پرشن اتنے دو نے، نرمل کرم کیڑا ہے تے شریشت دھرم کیڑا ہے. تو پرشن دو نے تے جواب ایک ہے. ایک جواب دے دوواں سوالاں دا سمادھان، دوواں سوالاں دا جواب گرو ارجن دیو جی مہاراج نے دیتا ہے. اینو ساہتک دنیا دے کہن چترا النکار، النکارا نال ساہت جو ہے شوبھتا ہے، تو یہ النکار ہے، انہوں کہنا چترا النکار. پرشن دو نے شریشت دھرم تے نرمل کرم. تو ہوں نرمل کرم کی ہے، شریشت دھرم کی ہے؟ سگل دھرم میں شریشت دھرم ہر کو نام جپ نرمل کرم. ہری دا نام جپ یہی نرمل کرم ہے، ہری دا نام جپ یہی شریشت دھرم ہے، اور کوئی نرمل کرم نہیں، اور کوئی شریشت دھرم نہیں. ہر کو نام جپ، یہ دو سوالوں کا جواب ہے. جپ کر بس یہی شریشت دھرم ہے، یہی نرمل کرم ہے، اس کو وڈا اور کوئی نرمل کرم نہیں. تو جپ کر، اس کو وڈا اور کوئی دھرم نہیں. ਤੂੰ ਜਪ ਕਰ ਤੇ ਖਿਮਾ ਕਰਨੀ ਜਪ ਨੇ ਸ਼ੁੱਧ ਕਰਨਾ ਜਪ ਨੇ ਪਵਿੱਤਰ ਕਰਨਾ ਜਪ ਨੇ ਨਿਰਮਲ ਕਰਨਾ ਜਪ ਨੇ ਸ੍ਰੇਸ਼ਟ ਬਣਾਉਣਾ ਤੇ ਜਪ ਸਿੱਖ ਦੇ ਚੋਂ ਨਿਕਲ ਜਾਏ ਸਿੱਖੇ ਨਿਕਲ ਜਾਂਦੀ ਹੈ ਸਿੱਖ ਤੇ ਛੜਾ ਹੀ ਜਪ ਤੇ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਬਾਣੀ ਜਪ ਹੈ ਔਰ ਸਮੁੱਚੇ ਸਿੱਖ ਜਗਤ ਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਪ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤੇ ਜਪ ਨਾਲ ਜੁੜੋਗੇ ਖਾਲਸ ਹੋਵੋਗੇ ਸ਼ੁੱਧ ਹੋਵੋਗੇ ਜਪ ਨਾਲ ਜੁੜੋਗੇ ਬਹਾਦਰ ਹੋਵੋਗੇ ਸੁਰਜੀਤ ਹੋਵੋਗੇ ਜੀਵਦੇ ਜਾਗਦੇ ਹੋਵੋਗੇ ਮੂਲ ਗੱਲ ਜਿਹੜੀ ਹੈ ਉਹ ਜਪ ਹੈ ਤਾਂ ਸਾਹਿਬ ਇੱਥੇ ਕਹਿੰਦੇ ਨੇ ਪਾਪ ਕੀ ਹੈ ਪਾਪ ਹੈ ਜੇ ਹੁਣ ਵਜ਼ਾਹਤ ਹੈ ਦੋ ਲਫ਼ਜ਼ਾਂ ਵਿੱਚ ਕਰਨੀ ਹੋਵੇ ਜਿਸ ਬੋਲ ਤੋਂ ਜਿਸ ਕਰਮ ਤੋਂ ਜਿਸ ਕਿਰਦਾਰ ਤੋਂ ਜਿਸ ਵਿਚਾਰ ਤੋਂ ਕਿਸੇ ਨੂੰ ਚੋਟ ਪਹੁੰਚੇ ਪਾਪ ਹੈ ਕੋਈ ਲਿਖ ਕੇ ਪਾਪ ਕਰਦਾ ਕੋਈ ਬੋਲ ਕੇ ਪਾਪ ਕਰਦਾ ਕੋਈ ਕਰਕੇ ਪਾਪ ਕਰਦਾ ਪਾਪ ਤੇ ਕਈ ਤਰ੍ਹਾਂ ਦੇ ਚੋਟ ਕਿਸੇ ਨੂੰ ਪਹੁੰਚਾਉਣੀ ਹੈ ਲਿਖ ਕੇ ਚੋਟ ਪਹੁੰਚਾਓ ਇਸ ਦੇਸ਼ ਵਿਚ ਬੜਾ ਭਿਅੰਕਰ ਪਾਪ ਹੈ ਮੈਂ ਜਿੰਨੇ ਅਖ਼ਬਾਰਾਂ ਦੇ ਐਡੀਟਰ ਦੇਖੇ ਮਹਾਂਪਾਪੀ ਦੇਖੇ ਜੋ ਕੁਝ ਲਿਖਦੇ ਪਏ ਜਿੰਨਾ ਲਿਖਦੇ ਪਏ ਤੇ ਫਿਰ ਪਾਪੀ ਇਹ ਦੇਖੇ ਸੂਚਨਾ ਪ੍ਰਸਾਰ ਮੰਤਰੀ ਜੋ ਟੀਵੀ ਦੇ ਉੱਤੇ ਜੋ ਬੁਲਾਏ ਜਾਂਦੇ ਚੋਟ ਬੋਲ ਕੇ ਚੋਟ ਪਹੁੰਚਾਈ ਜਾਣੀ ਹੈ ਇੰਨੀ ਚੋਟ ਪਹੁੰਚਾਉਣੀ ਹੈ ਬੋਲ ਕੇ ਚੋਟ ਪਹੁੰਚਾਉਣੀ ਲਿਖ ਕੇ ਚੋਟ ਪਹੁੰਚਾਉਣੀ ਜਾਂ ਕਿਸੇ ਕਰਮ ਨਾਲ ਚੋਟ ਪਹੁੰਚਾਉਣੀ ਇਹ ਜਿਹੜਾ ਚੋਟ ਪਹੁੰਚਾਉਣਾ ਹੈ ਇਹ ਪਾਪ ਮਹਾਰਾਜ ਕਹਿੰਦੇ ਨੇ ਰਾਮ ਦੇ ਦਾਸਾਂ ਦੇ ਸਰੋਵਰ ਰਾਮਦਾਸ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਕਿਸੇ ਨੂੰ ਚੋਟ ਪਹੁੰਚਾਉਣ ਵਾਲੀ ਹੈ ਜਿਹੜੀ ਪਾਪ ਬਿਰਤੀ ਸੀ ਉਹ ਧੁੱਲ ਗਈ ਹੁਣ ਚੋਟ ਨਹੀਂ ਪਹੁੰਚਾਉਂਦੇ ਨਿਰਮਲ ਹੋ ਗਏ ਪਵਿੱਤਰ ਹੋ ਗਏ ਔਰ ਹਕੀਕਤ ਹੈ ਸਿੱਖ ਨੇ ਆਪਣਾ ਹੱਕ ਮੰਗਿਆ ਹੈ ਕਿਸੇ ਦਾ ਹੱਕ ਖੋਇਆ ਨਹੀਂ ਅੱਜ ਤੱਕ ਨਹੀਂ ਇਹ ਤੇ ਜਪ ਕਰਦਾ ਹੈ ਇਹ ਤੇ ਸਤਿਗੁਰਾਂ ਨਾਲ ਜੁੜੇ ਹੋਇਆ ਹੈ ਪਰ ਇਤਨੀ ਗੱਲ ਸਪਸ਼ਟ ਹੈ ਕਿ ਜਦ ਕੋਈ ਇਸ ਦਾ ਹੱਕ ਖੋਵੇ ਤੇ ਮੁਰਦਾ ਨਹੀਂ ਫਿਰ ਜੀਵਦਾ ਜਾਗਦਾ ਇਹਦੀਆਂ ਤਲੀਆਂ ਵੀ ਮਲਣ ਦੀਆਂ ਲੋੜ ਨੇ ਇਹਦੇ ਅੰਦਰ ਉਂਝੀ ਖੋਨ ਰੂਹ ਕਰ ਰਹੇ ਇਹਦੇ ਅੰਦਰ ਉਂਝਲੀ ਜਜ਼ਬਾ ਮੌਜੂਦ ਹੈ ਇਸਦੇ ਅੰਦਰ ਉਂਝਲੀ ਜੋ ਹੈ ਅਗਨੀ ਮੌਜੂਦ ਹੈ ਤਾਂ ਸਾਹਿਬ ਕਹਿੰਦੇ ਰਾਮ ਦੇ ਦਾਸਾਂ ਦੇ ਸਰੋਵਰ ਦਾ ਇਸ਼ਨਾਨ ਕੀਤਾ ਹੋਇਆ ਕਿ ਸਾਰੇ ਪਾਪ ਧੁੱਲ ਗਏ ਸਾਰੇ ਗੁਨਾਹ ਧੁੱਲ ਗਏ ਹਾਂਜੀ ਇਸ਼ਨਾਨ ਕਰਕੇ ਨਿਰਮਲ ਹੋ ਗਏ ਪਵਿੱਤਰ ਹੋ ਗਏ ਹਾਂਜੀ ਪਰ ਇਹ ਬਖਸ਼ਿਸ਼ ਗੁਰੂ ਨੇ ਦਾਨ ਦੇ ਰੂਪ ਵਿੱਚ ਦਿੱਤੀ ਹੈ ਅਸੀਂ ਕੋਈ ਮੁੱਲ ਦਿੱਤਾ ਹੈ ਸਰੋਵਰ ਦਾ ਇਸ ਹਰਿਮੰਦਰ ਦਾ ਕੋਈ ਮੁੱਲ ਦਿੱਤਾ ਹੈ ਕੋਈ ਮੁੱਲ ਚੁਕਾਇਆ ਸਤਿਗੁਰੂ ਨੇ ਇਤਨਾ ਵੱਡਾ ਤੀਰਥ ਇਤਨਾ ਵੱਡਾ ਸਤਸੰਗ ਦਾ ਗੜ੍ਹ ਇਤਨਾ ਵੱਡਾ ਪਵਿੱਤਰਤਾ ਦਾ ਸੋਮਾ ਸਾਨੂੰ ਦਾਨ ਵਿੱਚ ਦਿੱਤਾ ਹੈ ਅਸੀਂ ਇਸਦੇ ਯੋਗਦਾਨ ਵਿੱਚ ਕੀ ਦਿੱਤਾ ਹੈ ਸਾਨੂੰ ਦਾਨ ਵਿੱਚ ਦਿੱਤਾ ਹੈ ਇਤਨਾ ਸਿਰਮੌਰ ਕੇਂਦਰ ਬਖਸ਼ਿਸ਼ ਭਰਿਆ ਇਹ ਪਵਿੱਤਰ ਅਸਥਾਨ ਔਰ ਬਖਸ਼ਿਸ਼ ਭਰਿਆ ਇਹ ਨਿਰਮਲ ਜਲ ਇਹ ਸਾਰੀ ਦਾਤ ਸਾਨੂੰ ਉਸਨੇ ਦਾਨ ਦੇ ਰੂਪ ਵਿੱਚ ਦਿੱਤੀ ਹੈ ਅਸੀਂ ਇਸ ਢੰਗ ਨਾਲ ਸਾਰੇ ਜੋ ਹੈ ਭਿਖਾਰੀ ਹਾਂ ਤਾਂ ਸਾਹਿਬ ਕਹਿੰਦੇ ਨੇ ਪੂਰੇ ਗੁਰਦੇਵ ਨੇ ਇਹ ਦਾਨ ਕੀਤਾ ਇਹ ਬਖਸ਼ਿਸ਼ ਕੀਤੀ ਹਾਂਜੀ ਹਰ ਪ੍ਰਕਾਰ ਦੀ ਜਿਹੜੀ ਕੁਸ਼ਲਤਾ ਹੈ ਹਰ ਪ੍ਰਕਾਰ ਦਾ ਜੋ ਮੰਗਲ ਹੈ ਸੁਖ ਹੈ ਕਲਿਆਣ ਹੈ ਉਹਦੀ ਪ੍ਰਾਪਤੀ ਹੋਈ ਮਨ ਦੇ ਤੁਸੀਂ ਧਾਰਨਾ ਹੋਈ ਹਾਂਜੀ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਕਰਦਿਆਂ ਹਰ ਪ੍ਰਕਾਰ ਦੇ ਥੋਕ ਦੀ ਪ੍ਰਾਪਤੀ ਹੋਈ ਸਰੀਰਕ ਸਿੱਧੀ ਮਾਨਸਿਕ ਸਿੱਧੀ ਅਧਿਆਤਮਕ ਸਿੱਧੀ ਭਾਵ ਸਰੀਰਕ ਸੁੱਖ ਮਾਨਸਿਕ ਸੁੱਖ ਤੇ ਅਧਿਆਤਮਕ ਸੁੱਖ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਈ ਗੁਰੂ ਦੇ ਸ਼ਬਦ ਦੇ ਵਿਚਾਰ ਕਰਦਿਆਂ ਕਰਦਿਆਂ ਹਾਂਜੀ ਸਾਧੂਆਂ ਦੀ ਸੰਗਤ ਕਰਦਿਆਂ ਕਰਦਿਆਂ ਗੁਰੂ ਦੀ ਸੰਗਤ ਕਰਦਿਆਂ ਕਰਦਿਆਂ ਜਿਤਨੀ ਵੀ ਪਾਪ ਦੀ ਮੈਲ ਸੀ ਸਾਰੀ ਦੀ ਸਾਰੀ ਉਤਰ ਗਈ ਲੈ ਗਈ ਹਾਂਜੀ ਔਰ ਇਸ ਤਰੀਕੇ ਦੇ ਨਾਲ ਜਦ ਪਵਿੱਤਰ ਹੋਏ ਤੇ ਅਕਾਲ ਪੁਰਖ ਅੰਗ ਸੰਗ ਹੋ ਗਿਆ ਸਾਥੀ ਬਣ ਗਿਆ ਮਦਦਗਾਰ ਬਣ ਗਿਆ ਹਾਂਜੀ ਗੁਰੂ ਦੀ ਬਖਸ਼ਿਸ਼ ਦਾ ਸਦਕਾ ਰਹਿਮਤ ਦਾ ਸਦਕਾ ਨਾਮ ਦਾ ਜਪ ਕੀਤਾ ਪ੍ਰਭੂ ਦੀ ਬਾਣੀ ਪੜ੍ਹੀ ਹਾਂਜੀ ਉਹ ਜੋ ਅਨਾਦੀ ਅਕਾਲ ਪੁਰਖ ਹੈ ਪਰਿਪੂਰਨ ਪਰਮਾਤਮਾ ਹੈ ਫਿਰ ਉਸ ਦੀ ਪ੍ਰਾਪਤੀ ਹੋਈ ਉਹ ਸਾਨੂੰ ਮਿਲਿਆ ਇੱਥੇ ਤੱਕ ਸ਼ਬਦ ਦੇ ਵਿਚਾਰ ਸ਼ਬਦ ਦੇ ਭਾਵ ਅਰਥ ਔਰ ਅਖਰੀ ਅਰਥ ਕੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਜੋ ਹੈ ਮੈਂ ਰੱਖੇ ਨੇ ਹੁਣ ਮੈਂ 15-20 ਮਿੰਟ ਤੁਹਾਡੇ ਹੋਰ ਲੈਣੇ ਨੇ ਉਸ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਵੇਗਾ ਪ੍ਰੋਫੈਸਰ ਦਰਸ਼ਨ ਸਿੰਘ ਨੇ ਤੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਨੇ ਆਪ ਨੂੰ ਕੀਰਤਨ ਦੀਆਂ ਧੁਨਾਂ ਦੇ ਨਾਲ ਨਿਹਾਲ ਕਰਨਾ ਹੈ ਤੇ ਅਗਲਾ ਪ੍ਰੋਗਰਾਮ ਪ੍ਰਬੰਧਕ ਸਾਹਿਬਾਨ ਸਿੰਘ ਸਾਹਿਬਾਨ ਤੁਹਾਡੇ ਸਾਹਮਣੇ ਜੋ ਹੈ ਰੱਖਣਗੇ 15-20 ਮਿੰਟ ਮੈਂ ਤੁਹਾਡੇ ਹੋਰ ਲਵਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ اپنی پاون پوتر باڑی پرمان کیتا ہے کہ منخ کا من تے تن یہ دو وجود نے الگ الگ اسی دو روپ رکھتے ہیں ایک نہیں. کئی دفعہ سڈا تن کچھ ہور کہندا ہے سڈا من کچھ ہور کہندا ہے. زبان بانی پڑھ رہی ہوندی ہے من نہیں پڑھتا. کئی دفعہ من پڑھ رہا ہوندا ہے زبان خاموش ہوندی ہے. تن تے من دو الگ الگ وجود نے. یہ دو الگ الگ دنیا نے ساری. جب دنیا الگ الگ نے ہر منک دیا تو ان دو دنیا دے تے راج پربند بھی وکھ وکھ ہیں. شریر دی دنیا دا راج پربند وکھ تے مانسک منڈل دا راج پربند وکھ. کہندے نے من وچ ادھوں تبدیلی آ جاندی ہے کرانتی آ جاندی ہے جد راج پربند بدل جاندا ہے. کسی بھی دیش تے پلٹا ادھوں آندا ہے جد راج پربند بدلتا ہے پلٹتا ہے. یہ تبدیلی آ جاندی ہے کرانتی آ جاندی ہے. ساری دنیا وچ وکھ وکھ تجربے کیتے گئے. کدھر شخصی حکومت کدھر سوشلزم کمیونزم کدھر ڈیموکریسی جمہوری پرجا تنتر. یہ وکھ وکھ تجربے کیتے گئے تاکہ بندے نو بیرونی سکھ ملے بندے نو اندرونی چین ملے. یہ بھی وکھ وکھ تجربے کیتے گئے. ہر ایک یوگ دے اپنے اپنے ڈھنگ نال تجربے کیتے گئے. جیسے ستگرو کہندے نے کہ ست جگ ست تریتا جگے دواپر پوجا چار تینوں جگ تینوں دڑے کل کیول نام آدھار. من نو سکون ملے من نو چین ملے. کسی وقت پوجا پاٹھ دی گل تیرتھاں دے رٹن دی گل ہون یگ دی گل سنجم تے جت دی گل اے وکھ وکھ طور طریقے اپنائے گئے کہ بندے دے من نو سکھ ملے بندے دے تن نو تے ایدیاں بیرونی لوڑاں جڑیاں نے سہولیت نال سوکھے ڈھنگ نال اس نو پراپت ہون تے باہروں بھی کچھ یتن کیتے گئے. ایک یتن او جو وید لوگاں نے کیتا ایک یتن او جو راجنیتک لوگاں نے کیتا کہ بندہ شریرک تل تے سکھی رہ سکے شریر دے کوئی بیماریاں نہ ہون. اس دیش دے پرانا طریقہ آیورویدک سی او تبدیل ہویا یونانی علاج آیا. بھی دیکھا گیا آیورویدک ڈھنگ نال علاج کردیا ساری بیماریاں نہیں جانیاں کچھ بیماریاں رہ جانیاں نے تاں پھر یونانی طور طریقہ پرچلت ہویا. یونانی طور طریقے تو بعد پھر انگریزی علاج آیا ایلوپیتھی آئی تے پھر دیکھا گیا یہ بھی کئی روگاں دے تے کارگر نہیں ثابت ہوندا ہومیوپیتھی آئی. اج کل نیچر پیتھی دا بڑا زور ہے. یہ سارے تجربے وکھ وکھ سیانے لوگاں نے وید لوگاں نے کیتے کہ بندے دے شریر دے چوں کسے طریقے نال روگ کڈھیے کہ بندہ شریرک تل تے سوستھ ہو سکے. بندے دیاں آرتھک لوڑاں بندے کا سماجک ڈھانچہ سکھی رہ سکے وکھ وکھ طور طریقے نال راجنیتک لوگوں نے پربند بنائے قانون بنائے ودھان بنائے. پچھلے دن ایک بہت وڈے سکھ جگت کے مکھی بندے نے کلکتے کدھر کیا کیونکہ کلکتے کے سنگا نے مینوں اس طرح آخیا بھائی وہ کہہ ہے کہ رہت نامہ نہیں سنانا چاہیے صرف باڑی پڑھو. گروؤں نے باڑی اچارن کی رہت نامے سے بندے دے رہت نامے نال سڈا کی مطلب گل اتنی سی کہ رہت نامے سکھ جگت تو کڑھ دئیے تو رہت رہت آپ نکل گئی امرت کی مریادا آپ نکل گئی اور انہیں کلکتے کے چسپیچے سے بہت زور لایا تو مینو اتوں کے چیتا چیتا سجنا نے جو باپ کافی تعداد کے کتنے ہوں بھی آئے نے آپ اس سبند کچھ کہو. مینو اتنے کہنا پیا ہر سمپردا کے اپنے سدھانتک گرنتھ نے ودھانک گرنتھ نے. قرآن اسلام دا سدھانتک گرنتھ ہے. حدیثاں اسلام دیا ودھانک گرنتھ نے. سدھانت تک پہنچنا کیویں ہے ودھان ہے. سدھانت ایک مارگ ایک رستہ بن گیا ہے پر رستے دے اتے چلن دے رول آخر ٹریفک رول بھی تے ہوندے نے. رستہ گرو گرنتھ صاحب ایک رستہ ہے قرآن ایک رستہ ہے وید ایک رستہ ہے گیتا ایک رستہ ہے اور آخر رستے دے تے چلنے دے نیم بھی تے ہوندے ٹریفک رول بھی تے ہوندے. رستہ کوئی ہور بنا دے نے سڑک کوئی ہور بنا دے ٹھیکیدار بنا دے پی ڈبلیو ڈی دا محکمہ بنا دا ہے تے ٹریفک رول کیما کرنی ٹریفک دا محکمہ بنا دا ہے یاتایات دا محکمہ بنا دا ہے اور دوجے محکمے دا کام وہ ٹریفک رول بنا دا ہے. سڑک بنا لینا ہی صرف بہت وڈی گل نہیں سڑک دے چلن دے رول بھی بنانے پڑ گئے، نیم بھی بنانے پڑ گئے۔ امریکہ دے یا امریکہ دا جتھے جتھے جو ہے ٹریفک رول دا پربھاؤ ہے، اتھے لوکی سجے پاسے چل دے، باقی دیشوں چ لوکی کبے پاسے چل دے، سمچے عرب دے اور یورپ دے کئی دیشوں دے، امریکہ دے کینیڈا دے چ لوکی سجے پاسے چل دے، کار موٹر سجے پاسے چل دیا، انگلینڈ دے ایشیا دے بہت سارے دیشوں دے بھارت دے کبے پاسے چل دے رول ہے۔ تے ہن کوئی آخے میں ٹریفک رول نہیں منتا، میری مرضی میں سجے چلا میں کبے چلا، بس کا ڈرائیور آخ میں ٹریفک نیم کی پالنا نہیں کرنی، میں تو اینی پالنا کرنی، چلنا سڑک سے، اجاڑ چ نہیں چلاں گا، کچے چ نہیں چلاں گا، جتھے سڑک نہیں اتھے نہیں چلاں گا، چلاں گا میں سڑک سے، پر میں سڑک دے نیم کی پالنا نہیں کرنی، میں ٹریفک رول کی پالنا نہیں کرنی۔ تو کی میں کرنی، ڈرائیور مسافروں منزل مقصود سے پہنچائے گا، یہ اپنا بھی بھوگ پی جائے گا، تو مسافروں کا بھی رستے چ پی جانا ہے، ٹریفک نیم کی پالنا کرنی پی۔ گرو گرنتھ صاحب جی مہاراج ایک مارگ نے، اس مارگ دے اسی کس طرح چلنا ہے، رہت نامے سڈا اصول نے، ٹریفک جو ہے رول نے، او دے مطابق اسی چلنا ہے اس مارگ پہ۔ اسی طریقے نال حدیثاں ویدھانک گرنتھ نے، وید سدھانتک گرنتھ نے ہندو دھرم دے، پر منوسمرتی ویدھانک گرنتھ ہے، ودھان ہے اودے، رول نے، کہ اونے بلند بانگ کے رہت نامیاں دی کی لوڑ ہے، رہت نامیاں دی کی لوڑ ہے۔ میں آخیا ہوں کدھر ملاقات نہیں ہوئی تو انہوں کہہ دیا، ہوں سارے دیش چ رولا پا ٹریفک رول کی کی لوڑ ہے، صرف سڑکاں بنانیاں چاہیے، ٹریفک رول کی کی لوڑ ہے؟ نہیں، سڑک بھی بنانی پی، ٹریفک رول بھی بنانے پہ، مارگ بھی بنانا پہنتا ہے، مارگ کے چلن کے نیم بھی بنانے پہ نے۔ اس واسطے ہر جو ہے سمپردا کے اپنے سدھانتک گرنتھ نے، اپنے ودھانک گرنتھ نے، وہ رول نے، وہ کچھ اصول نے، اس کے مطابق جو ہے چلنا ہوں دا ہے، اور اس مطابق اس کی جو ہے پالنا کرنی ہوں دی ہے۔ تو میں اس طرح کچھ باہر دے راجنیتک ڈھانچے اس طرح بدل دے رہے کہ بندے نو آرتھک سماجک طور پہ سنتوشتی ہوئے، سکون ملے، کہ اے دے کوئی بادھا نہ کھڑی ہوئے، راجنیتک لوگاں نے نیم بنائے، تے وقت وقت اے راجنیتک دنیا دے پلٹا ہوں دا رہا، اس طرح جویں ویدک دنیا وچ پلٹا آیا، پہلے آیورویدک، پھر یونانی علاج، پھر ایلوپیتھی، پھر ہومیوپیتھی، پھر نیچرپیتھی، یہ وقت وقت سلسلہ چلیا، اس طرح کسی وقت شکتی حکومت کنگڈم، پھر سوشلزم دا نعرہ لگیا، کمیونزم آیا، پھر یہ پرجا تنتر، ڈیموکریسی، جمہوریت، یہ وقت وقت تجربے کیتے گئے۔ لیکن کھما کرنی، آیورویدک دے ہوندے آیا بھی کچھ روگ ایسے سن جنہ روگوں کے لوکی گرسے رہتے سن، تو روگ دور نہ ہو سکیا۔ ہومیوپیتھی، نیچرپیتھی، ایلوپیتھی، یونانی طب کے ہوندے آیا بھی روگ منک کی دنیا میں رہے، پورن طور پہ دور نہ ہوئے۔ ہوں تو میں دیکھنا جتنی دیر دے کوئی نمی دوائی بازار میں آتی ہے، اتنی دیر دے کوئی نواں روگ بھی آ جا ہے۔ میڈیکل سٹور دوائیاں نال بھرے پے، بندیاں دے شریر بیماریاں نال بھرے پے۔ ہو دی سیاست سے تو رہ جاتی ہے جنگے بھی، جدا ہو دی سیاست سے تو رہ جاتی ہے جنگے بھی۔ اقبال کہیں گے، سیاست نالوں دھرم نو اڈ کر دو، کہ سیاست کی رہ جاتی ہے؟ چنگیز خان دا اکھاڑا، ہلاکو دی محفل، ہٹلر دا دیوان، بس یہی کچھ رہ جاتا ہے، اور کچھ نہیں رہ جاتا۔ اگر دین نو کٹ دو، اگر دھرم نو کر دو سیاست دے تو، جدا ہو دی سیاست سے تو رہ جاتی ہے چنگے دی۔ ساڈے دیش دے کچھ راجے بھی پوجے گئے، راجیاں نو بھگوان آکھیا گیا، کیڑے راجے؟ راجا رام، راجا کرشن، سنت مہاپرش، بڑی وڈی انہاں دی پوجا ہوئی۔ تے میں اس طرح راجے کر کے نہیں، اے راجے سن پر نالک دھارمک سن، راجے کسی بےستر ہوئے نے، کون پوجتا ہے، کون انہوں بھگوان آخر ہے، کون انہوں متھا ٹیکتا ہے؟ تو میں ہر طرح کوئی بہت بڑے راجے بھی نہیں سن، ایک ایودھیا کا راجا ہے، کہ ایودھیا کی اج آبادی بھی جڑی ہے کوئی 90,000 تو زیادہ نہیں ہے۔ تو میں سمجھتا شری رام کے زمانے سے 10-15,000 کی آبادی کا قصبہ ہونا ہے، شہر ہونا ہے، 15,000 کی آبادی بہت ہوتی تھی، یہ بہت بڑا شہر ہے، کیونکہ 15,000 بندے رہتے ہیں، چلو 20,000 مان لیں، آلے دوالے 10-15 پنڈ سن، بس اتنا ہی راج پاٹ تھی انہوں، سارا دیش پوجدا پیا۔ دوسرے دواپر یگ دے راجا نے ਦੁਆਰਕਾ ਦੇ ਸ੍ਰੀ ਕ੍ਰਿਸ਼ਨ ਤੇ ਦੁਆਰਕਾ ਅੱਜ ਵੀ 60-70 ਹਜ਼ਾਰ ਦੀ ਆਬਾਦੀ ਦਾ ਸ਼ਹਿਰ ਹੈ, ਇਸ ਤੋਂ ਵੱਡਾ ਨਹੀਂ। ਆਲੇ ਦੁਆਲੇ 15-20 ਕਸਬੇ ਹੋਰ, ਇਤਨਾ ਹੀ ਰਾਜਪਾਠ ਸੀ ਸ੍ਰੀ ਕ੍ਰਿਸ਼ਨ ਦਾ ਦੁਆਰਕਾ ਦੇ ਰਾਜਾ। ਪੂਜਾ ਕੀਤੀ ਸਾਰੇ ਦੇਸ਼ ਨੇ, ਰਾਜੇ ਕਰਕੇ ਪੂਜਾ ਕੀਤੀ। ਜੇ ਰਾਜੇ ਕਰਕੇ ਪੂਜਾ ਹੈ ਤਾਂ ਕ੍ਰਿਸ਼ਨ ਤੇ ਰਾਮ ਨਾਲੋਂ ਹੋਰ ਵੱਡੇ ਵੱਡੇ ਰਾਜੇ ਮੌਜੂਦ ਸਨ, ਇਤਨੀ ਮਿਹਨਤ ਕਰਦੇ ਹਾਂ। ਜਿਨ੍ਹਾਂ ਦਾ ਰਾਜਪਾਠ ਸ੍ਰੀ ਰਾਮ ਨਾਲੋਂ ਸ੍ਰੀ ਕ੍ਰਿਸ਼ਨ ਨਾਲੋਂ ਬਹੁਤ ਜ਼ਿਆਦਾ ਸੀ, ਨਹੀਂ ਪੂਜਾ ਹੋਈ। ਇਹਨਾਂ ਦੀ ਕਿਉਂ ਹੋਈ? ਇਹ ਸਿਆਸਤਦਾਨ ਹੋਣ ਦੇ ਨਾਲ ਨਾਲ ਧਾਰਮਿਕ ਸਨ, ਬਸ ਇੰਨੀ। ਇਹਨਾਂ ਨੇ ਧਰਮ ਤੇ ਨੀਤੀ ਨੂੰ ਇਕੱਠਾ ਕੀਤਾ ਹੋਇਆ। ਇੱਕ ਵਿਸ਼ਿਸ਼ਟ ਦਾ ਚੇਲਾ ਹੈ, ਇੱਕ ਸੰਦੀਪਨ ਦਾ ਚੇਲਾ ਹੈ। ਸ੍ਰੀ ਕ੍ਰਿਸ਼ਨ ਸੰਦੀਪਨ ਦੇ ਚੇਲੇ ਨੇ ਔਰ ਸ੍ਰੀ ਰਾਮ ਵਿਸ਼ਿਸ਼ਟ ਦੇ ਚੇਲੇ ਨੇ, ਦੋਵੇਂ ਧਾਰਮਿਕ ਦੁਨੀਆਂ ਦੇ ਸੰਪੰਨ ਨੇ, ਨਿਪੁੰਨ ਨੇ ਤੇ ਆਪਣੀ ਰਾਜਨੀਤੀ ਨੂੰ ਧਰਮ ਦੇ ਅਨੁਸਾਰ ਚਲਾਉਂਦੇ ਨੇ। ਦਿਲ ਸਿਕਣੀ ਨਾ ਹੋਵੇ, ਕਿਸੇ ਦਾ ਹੱਕ ਨਾ ਮਾਰਿਆ ਜਾਏ, ਕਿਸੇ ਦੀ ਸਮਾਜਿਕ ਤੌਰ ਤੇ ਜੋ ਹੈ ਹੱਕ ਤਲਫੀ ਨਾ ਹੋਵੇ, ਕਿਸੇ ਦੀ ਆਰਥਿਕ ਤੌਰ ਤੇ ਹੱਕ ਤਲਫੀ ਨਾ ਹੋਵੇ। ਜਦ ਇਹਨਾਂ ਨੇ ਆਪਣੇ ਰਾਜ ਪ੍ਰਬੰਧ ਦੇ ਨਾਲ ਧਰਮ ਨੂੰ ਜੋੜਿਆ ਤੇ ਧਰਮ ਫੈਲਣ ਲੱਗ ਪਿਆ। ਬਹੁਤ ਲੋਕਾਂ ਨੇ ਭਗਵਾਨ ਜਾਣ ਕੇ ਪੂਜਾ ਕੀਤੀ ਔਰ ਸਪਸ਼ਟ ਹੈ ਕਿ ਧਰਮ ਤੋਂ ਬਿਨਾਂ ਰਾਜਨੀਤੀ ਪਵਿੱਤਰ ਨਹੀਂ ਆਉਂਦੀ ਤੇ ਰਾਜਨੀਤੀ ਤੋਂ ਬਿਨਾਂ ਧਰਮ ਚੱਲਦਾ ਨਹੀਂ। ਰਾਜ ਬਿਨਾ ਨੇ ਧਰਮ ਚਲੇ ਹੈ, ਧਰਮ ਬਿਨਾ ਸਭ ਤਲੇ ਮਲੇ। ਤੇ ਬਿਲਕੁਲ ਸਪਸ਼ਟ ਹੈ, ਗੱਲ ਸਹੀ। ਹੁਣ ਪੂਜਦਾ ਸਾਰਾ ਦੇਸ਼ ਤੇ ਜਿਹੜੇ ਪੂਜਦੇ ਨੇ ਕਹਿੰਦੇ ਜੀ ਧਰਮ ਤੇ ਸਿਆਸਤ ਨੂੰ ਅੱਡ ਅੱਡ ਕਰੋ ਤੇ ਪਹਿਲੇ ਰਾਮ ਦੇ ਨਾਲ ਰਾਜਾ ਸ਼ਬਦ ਅੱਡ ਕਰੋ। ਸੰਤ ਰਾਮ ਆਖੋ, ਰਾਜਾ ਰਾਮ ਕਿਉਂ ਕਹਿੰਦੇ? ਰਾਜਾ ਸ਼ਬਦ ਹਟਾਓ ਉਹਦੇ ਨਾਲ। ਭਗਵਾਨ ਰਾਜਾ ਰਾਮ, ਭਗਵਾਨ ਰਾਜਾ ਰਾਮ ਕਹੀ ਜਾਂਦੇ ਹੋ, ਰਾਜਾ ਰਾਮ, ਰਾਜਾ ਰਾਮ ਕਹੀ ਜਾਂਦੇ ਹੋ, ਪੂਜੀ ਜਾਂਦੇ ਹੋ। ਰਾਜਿਆਂ ਦੀ ਤੇ ਅਸੀਂ ਪੂਜਾ ਨਹੀਂ ਕਰਦੇ, ਰਾਜਨੀਤਿਕਾਂ ਦੀ ਤੇ ਅਸੀਂ ਪੂਜਾ ਨਹੀਂ ਕਰਦੇ, ਰਾਜਿਆਂ ਨੂੰ ਤੇ ਅਸੀਂ ਮੱਥਾ ਨਹੀਂ ਟੇਕਦੇ, ਰਾਜਿਆਂ ਨੂੰ ਤੇ ਕੋਈ ਸਜਦਾ ਨਹੀਂ ਕਰਦਾ। ਅੰਦਰ ਭਾਵ ਹੈ ਇਹ ਉਹ ਰਾਜਾ ਹੈ ਜੋ ਧਾਰਮਿਕ ਹੈ, ਇਹ ਉਹ ਰਾਜਾ ਹੈ ਜੋ ਸੰਤ ਹੈ, ਇਹ ਉਹ ਰਾਜਾ ਹੈ ਜੋ ਵਿਸ਼ੇਸ਼ ਦਾ ਚੇਲਾ ਹੈ। ਔਰ ਇਸ ਨੇ ਆਪਣੀ ਰਾਜਨੀਤੀ ਨੂੰ ਧਰਮ ਨਾਲ ਜੋੜਿਆ, ਸਾਰੀ ਦੁਨੀਆਂ ਨੇ ਉਹਦੇ ਕਦਮਾਂ ਤੇ ਸਜਦਾ ਕੀਤਾ, ਸਾਰੇ ਦੇਸ਼ ਨੇ। ਫਿਰ ਨੇ ਮਹਾਰਾਜਾ ਕ੍ਰਿਸ਼ਨ, ਦੁਆਰਕਾ ਦੇ ਰਾਜਾ ਕ੍ਰਿਸ਼ਨ, ਦੁਆਰਕਾਧੀਸ਼ ਉਹਨਾਂ ਦਾ ਨਾਂ ਹੈ, ਦੁਆਰਕਾ ਦੇ ਰਾਜਾ, ਦੁਆਰਕਾਧੀਸ਼ ਆਖਿਆ ਜਾਂਦਾ। ਮਥੁਰਾ ਵਿੱਚ ਬਹੁਤ ਵੱਡਾ ਮੰਦਰ ਹੈ, ਉਸ ਮੰਦਰ ਦਾ ਨਾਂ ਵੀ ਹੈ ਦੁਆਰਕਾਧੀਸ਼। ਔਰ ਦੁਆਰਕਾ ਵਿੱਚ ਬਹੁਤ ਵੱਡਾ ਮੰਦਰ ਹੈ, ਉਹਦਾ ਨਾਂ ਵੀ ਹੈ ਦੁਆਰਕਾਧੀਸ਼, ਦੁਆਰਕਾ ਦੇ ਮਾਲਕ, ਦੁਆਰਕਾ ਦੇ ਰਾਜਾ। ਤੇ ਦੁਆਰਕਾ ਦੇ ਰਾਜੇ ਹੋਣ ਦੇ ਨਾਤੇ ਤੇ ਪੂਜਾ ਨਹੀਂ ਹੈ, ਉਹ ਰਾਜਾ ਬਾਅਦ ਵਿੱਚ ਹੈ, ਸੰਤ ਪਹਿਲੇ। ਤੇ ਸਾਰੇ ਦੇਸ਼ ਨੇ ਪੂਜਾ ਕੀਤੀ ਤੇ ਪੂਜਣ ਵਾਲੇ ਕਹਿੰਦੇ ਪਏ ਨੇ, ਇਹ ਸਿੰਘੋ ਧਰਮ ਨਾਲੋਂ ਸਿਆਸਤ ਨੂੰ ਅੱਡ ਕਰੋ ਤੇ ਮੇਰਾ ਇਸ ਸਟੇਜ ਤੋਂ ਇਹਨਾਂ ਨੂੰ ਜਵਾਬ ਹੈ, ਸ੍ਰੀ ਕ੍ਰਿਸ਼ਨ ਨੂੰ ਰਾਜਾ ਕਹਿਣਾ ਛੱਡ ਦਿਓ ਤੇ ਸ੍ਰੀ ਰਾਮ ਨੂੰ ਵੀ ਰਾਜਾ ਕਹਿਣਾ ਛੱਡ ਦਿਓ। ਸੰਤ ਆਖੋ, ਤੁਸੀਂ ਰਾਜਾ ਰਾਮ ਆਖੀ ਜਾਂਦੇ ਹੋ, ਰਾਜਾ ਕ੍ਰਿਸ਼ਨ ਆਖੀ ਜਾਂਦੇ ਹੋ, ਆਪਣੀ ਥਾਂ ਤੇ ਉੱਤੇ ਤੁਹਾਨੂੰ ਚਾਹੀਦਾ ਹੈ ਉਹ ਬੰਦਾ ਜਿਹੜਾ ਧਾਰਮਿਕ ਵੀ ਹੋਵੇ, ਸਿਆਸਤਦਾਨ ਵੀ ਹੋਵੇ, ਤੇ ਜਦ ਸਾਡੀ ਵਾਰੀ ਆਏ ਤੇ ਕਹਿੰਦੇ ਨਹੀਂ ਜੀ ਧਰਮ ਨੂੰ ਸਿਆਸਤ ਨਾਲੋਂ ਅੱਡ ਕਰੋ। ਤੇ ਜੇ ਸਿਆਸਤ ਦੇ ਚੋਂ ਧਰਮ ਨੂੰ ਅੱਡ ਕਰ ਦਿੱਤਾ ਤੇ ਸਿਆਸਤ ਤੇ ਗੁੰਡਿਆਂ ਦਾ ਅਖਾੜਾ ਬਣ ਕੇ ਰਹਿ ਜਾਂਦੀ ਹੈ, ਚੰਗੇਜ਼ ਖਾਨ ਦਾ ਅਖਾੜਾ ਬਣ ਕੇ ਰਹਿ ਜਾਂਦੀ ਹੈ। ਇੱਕ ਬੜਾ ਪ੍ਰਤਿਸ਼ਠਿਤ ਗੁੰਡਾ ਸੀ, ਤੁਸੀਂ ਆਖੋਗੇ ਪ੍ਰਤਿਸ਼ਠਿਤ ਗੁੰਡਾ, ਪ੍ਰਤਿਸ਼ਠਿਤ ਗੁੰਡਾ। ਮੈਂ ਬੈਠਾ ਸੀ ਕੋਈ ਸਿਆਸਤਦਾਨਾਂ ਨਾਲ ਔਰ ਉਸ ਗੁੰਡੇ ਨੂੰ ਮੈਂ ਜਾਣਦਾ ਸੀ, ਸੁਭਾਵਕ ਹੁਣ ਇੱਥੇ ਚੱਲ ਪਈ ਇਹ ਗੱਲ, ਤੇ ਮੈਂ ਹੁਣ ਲਫ਼ਜ਼ ਰੋਕ ਨਹੀਂ ਸਕਦਾ। ਤਿੰਨ ਚਾਰ ਉਸਨੇ ਕਤਲ ਵੀ ਕੀਤਾ ਔਰ ਜ਼ਾਤੀ ਤੌਰ ਤੇ ਵੀ ਮੈਂ ਉਸਨੂੰ ਜਾਣਦਾ ਸੀ, ਇਸ ਵਾਸਤੇ ਕਦੀ ਕਦੀ ਕਥਾ ਸੁਣਨ ਆਉਂਦਾ ਸੀ। ਤੇ ਇੱਕ ਦਿਨ ਜਦ ਉਹਨਾਂ ਰਾਜਨੀਤਿਕਾਂ ਦੇ ਕੋਲ ਮੈਂ ਬੈਠਾ ਰਾਜਸਥਾਨ ਦੀ ਇਹ ਗੱਲ, ਤੇ ਸਾਰੇ ਰਾਜਨੀਤਿਕ ਖੜੇ ਹੋ ਗਏ ਜਦ ਉਹ ਆਇਆ, ਤੇ ਮੈਂ ਨਹੀਂ ਖੜਾ ਹੋਇਆ। ਮੈਨੂੰ ਕਹਿਣ ਲੱਗੇ ਗਿਆਨੀ ਜੀ ਖੜੇ ਹੋ ਜਾਓ। ਮੈਂ ਕਿਹਾ ਕਿਉਂ, ਇਸ ਗੁੰਡੇ ਦੇ ਵਾਸਤੇ ਖੜਾ ਹੋ ਜਾਵਾਂ? ਇਹਨੇ ਤਿੰਨ ਚਾਰ ਕਤਲ ਕੀਤੇ ਨੇ ਤੇ ਜਿਸ ਗਲੀ ਤੋਂ ਲੰਘਦਾ ਲੋਕੀ ਕਰਦੇ ਬੂਹੇ ਬੰਦ ਕਰ ਛੱਡਦੇ, ਤੇ ਜਿਸ ਗਲੀ ਤੋਂ ਲੰਘਦਾ ਲੋਕੀ ਸਹਿਮ ਜਾਂਦੇ। ਤੇ ਪਤਾ ਮੈਨੂੰ ਕਹਿਣ ਲੱਗਿਆ, ਮਸੀਨ ਜੀ ਰਾਜਨੀਤੀ ਮੈਂ ਐਸਾ ਚੱਲਦਾ ਹੈ। ਮੈਂ ਕਿਹਾ ਠੀਕ ਹੈ, ਰਾਜਨੀਤੀ ਮੈਂ ਗੁੰਡਾਗਰਦੀ ਚੱਲਦੀ, ਰਾਜਨੀਤੀ ਮੈਂ ਬਦਮਾਸ਼ੀ ਚੱਲਦੀ, ਰਾਜਨੀਤੀ ਮੈਂ ਕਾਤਲ ਲੋਕ ਚੱਲਦੇ, ਇਹ ਦੇਸ਼ ਦੀ ਰਾਜਨੀਤੀ। ਫਿਰ ਇੱਕ ਵਪਾਰੀਆਂ ਦੀ ਸਭਾ ਵਿੱਚ ਮੈਂ ਬੈਠਾ ਸੀ, ਇੱਕ ਦੋ ਸਰਬ ਸੰਮੇਲਨ ਵੀ ਇਹਨਾਂ ਦਿਨਾਂ ਚੋਇਨ ਉਹ ਵੀ ਮੈਂ ਅਟੈਂਡ ਕੀਤੇ। ਉਹਨਾਂ ਵਪਾਰੀਆਂ 'ਚ ਮੈਂ ਬੈਠਾ, ਮੈਂ ਕਿਹਾ ਹੱਦ ਹੋ ਗਈ, ਅਹਿੰਸਾ ਪਰਮੋ ਧਰਮ ਦੇ ਪੁਜਾਰੀ ਜੈਨੀ, ਤੇ ਘਿਓ ਦੇ ਗਊ ਦੀ ਚਰਬੀ ਮਿਲਾ ਮਿਲਾ ਕੇ ਸਾਰੇ ਪੰਜਾਬ ਦੇ ਸਾਰੇ ਹਿਲਾ ਹਰਿਆਣੇ ਨੂੰ ਖਿਲਾ ਛੱਡੇ, ਕਿਤਨਿਆਂ ਦਾ ਧਰਮ ਭ੍ਰਿਸ਼ਟ ਕਰ ਛੱਡਿਆ। ਇਹ ਤੇ ਬਹੁਤ ਮਾੜੀ ਗੱਲ, ਬਹੁਤ ਮਾੜੀ ਗੱਲ। ਪਤਾ ਮੈਨੂੰ ਕੀ ਆਖਿਆ, ਬਿਜ਼ਨਸ ਮੈਂ ਐਸਾ ਚੱਲਦਾ, ਵਪਾਰ ਮੈਂ ਐਸਾ ਚੱਲਦਾ, राजनीति में गुंडागर्दी चलती है, बिजनेस में बेईमानी चलती है, तो चलती है। बिजनेस बेईमानी है, राजनीति गुंडागर्दी है, तो खिमा करनी रह के गया, तो दुनिया के नर्क बन गई और रह के गया, फिर की रह गया, कुछ भी नहीं रह गया। अगर बिजनेस यही चलता है इसमें ठीक है, काबिले कबूल है बात, फिर राजनीति गुंडे भी प्रवान ने सम्मानित ने प्रतिष्ठित ने बड़े बड़े राजनीतिका ने अपने आले दुआले गुंडे रखे हुए वोट लेने वास्ते जितने वास्ते, तो खिमा करनी फिर राजनीति की रूपरेखा की होगी। व्यापार की जी है ये रूपरेखा की होगी, बिजनेस में ऐसा चलता है, धंधे में ऐसा चलता है। तो एक दो लफ्ज मैथ होर भी अगे हो भावे औखे बड़े हो, मैं साडा अवतार देखे स्वामी महावीर नंगा खड़ा है, ते मैं गजब की गल अवतार थोड़ा नंगा कपड़े नहीं पहनता। जितनिया हिंदुस्तान वड्डिया वड्डिया कपड़े दिया मिलां ने जैनिया दिया बिरला जैन और बड़े बड़े मिल ओनर खास करके कॉटन मिलां जिन्हां दिया चल दिया ने जैन कपड़े दे थोक व्यापारी हिंदुस्तान दे 70% जैनी ने कपड़े दे थोक व्यापारी, ते कपड़े दिया वड्डिया वड्डिया मिलां 80% जैनिया दी। ते मैं सुभावक कह बैठा, मैं क्या जैन साहब ए मैनू दस दो पहले अवतार थोड़ा नंगा खड़ा है, बिल्कुल अलग नंगा खड़ा है, सारे पूजते पे ने मथा पे टेकते हैं, तो तुम सारे देश में कपड़ा पवाई जाते हो, सारी दुनिया में कपड़ा पवाई जाते हो, कपड़ा बना बना के कपड़ा वेच वेच के, कम से कम अपने अवतार में जिन्हों मथा टेकते हो कम से कम उसकी रहनी बहनी तो धारण कर लो, जी उसकी रहनी बहनी है वो रहनी बहनी तो तुम धारण करो। तो मैनू कह लगा आप तो बड़े कौड़े शब्द बोलते हैं, कड़वे शब्द बोलते हैं। ते मैं क्या जे कड़वे शब्द लग रहे ने ते कम से कम मूर्ति नंगी ना बनाई दे, तो कोई कपड़े उड़ा दो सर सू, जो मिठे शब्द चाहिए ये जी कौड़े ने। मैं जी सामने स्पष्ट गल है वो तो साढ़े सामने रख दी, साढ़े गुरु की रहनी बहनी अपनी उस तन ते शस्त्र सजाते सन, केस रखते सन, कछेरा पहनते सन, गुरु गोबिंद सिंह जी महाराज कंगा रखते सन, असी उन्होंने रहनी बहनी धारण कर ली, सिख कह लेंगे हाँ, तो तुम स्वामी महावीर की रहनी बहनी धारण करो जो उन्होंने है। जो उपाशक है जिसका उपाशक है तन अपना उस वर्गा नहीं बना सकता, तो मन की खाक बनाएगा की बनाएगा। अगर रामलीला ग्राउंड जब 300 साल गुरु तेग बहादुर साहब जी महाराज का गुरपुरब मनाया गया ना, शहीदी गुरपुरब, उस दिन उन्होंने दिन एमरजेंसी देश दे लगी हुई, बड़े बड़े प्रतिष्ठित बंदे बोलन आए, देश की प्रधानमंत्री भी उस दिन बोलन आई थी। अखबारी रिपोर्टर के मुताबिक कोई 22 लाख का इकट्ठ थी, अखीर तक दुनिया नहीं दिखती थी। प्रधानमंत्री साहबा कह लगी मैं दूरबीन नहीं ले आई, वो ले आनी थी मैनू, मैंने तो अखीर तक संगत दिखाई नहीं देती, इन्ना इकट्ठ खुश होकर कहने इन्ना इकट्ठ इन्नी महान श्रद्धा, मैं तो दूरबीन नहीं ले आई। मैं प्रिंसिपल सतबीर सिंह के बोल नहीं बोल रहे कोल बैठे सन, कह लगे नहीं सानू उंजी नेड़े वेखण की कोशिश करो, दूरबीन नाल वेखण की कोशिश ना करो, उंज ही नेड़े तो वेखण की कोशिश करो। असी की दूरबीन नाल क्यों वेखते, दूर क्यों रखते, दूरबीन तो उसनू वेखी दे जिहड़ा दूर है, तुसीं सानू इतना दूर समझ लिया, दूरबीन नाल वेखदे हो, असीं तुहाडे कोल बैठे, असीं तुहाडे अंग हां, इस देश दे अंग हां, इहनू दूर क्यों समझे, इस अख नाल ही वेखो, दूरबीन नाल ना वेखो। ते खिमा करनी जिहड़े शब्द उस दिन आखे गए सन, मैं अज भी आखा इस भारत की सरकार नूं दूरबीन नाल वेखण की कोशिश ना करो, नेड़े होके कुछ जो है वेखण की कोशिश करो, असलियत पता चलेगा, हकीकत का पता चलेगा, असि हक ते हाँ इंसाफ ते हाँ, तुसी तशद्दुद ते हो बेइंसाफी ते हो, पर नेड़े होके वेखण की कोशिश करो। तो खैर मैं अर्ज कर रहा सी वख वख तजर्बे होए बाहरों के बंदे दियां आर्थिक लोड़ां समाजिक लोड़ां दे कोई रुकावट ना खड़ी होवे तो तौर तरीके बदलते रहे, किधरे शक्ति हुकूमत किंगडम, किधरे डेमोक्रेसी प्रजातंत्र, किधरे कम्युनिज्म सोशलिज्म, इस तरीके के तौर तरीके बदलते रहे, लेकिन बंदे दिया समस्यावां त्यों दियां त्यों रहियां, क्यों रहियां। इकबाल कहिंदे ने इस वास्ते कि जुदा हो दी सियासत से तो रह जाती है चंगे, अगर सियासत नालों धर्म नूं अड कर दो तां सियासत चंगेज खान का अखाड़ा बन के रह जाती है। ہٹلر دا ٹولا بن کے رہ جانے، ہلاکو دا اڈا بن کے رہ جانے، وہ تے بربادیاں ہی بربادیاں کرے گی۔ یہ اقبال دے بول نے۔ اس وقت ایسا اقبال نے آخیا، تو پھر اسی کوشش کی تھی، اسی روز دیوان دی سماپتی تو بعد اپنے گردیو کو لے منگ کرنی شروع کی تھی کہ راج کرے گا خالصہ، آکی رہے نہ کوئے، راج پربند پویتر ہاتھ دے بندے چھوئے، پویتر ہاتھ دے چھوئے، تاکہ کوئی آکی نہ ہوئے، دکھی نہ ہوئے۔ کوئی کسے دا حق مارے نہ، کوئی کسے دا حق کھوئے نہ، راج ستا ستوادی دے ہاتھ چھوئے، ست تے ستا دا اسی سمیل چاہتے ہیں۔ دھرم تے راجنیتی کا سمیل اکاگرتا بخشنی،
2: کیبو دی رنگیلی تلتی دے وسنیک سروتیو، تسی یہ پروگرام ایف ایم ریڈیو سی آئی ایس کے 94.3 تو سن رہے ہو۔ یہ پروگرام گردوارا صاحب ویسمن سنگھ سوا ولیمز لیک تو پرسارت کیتا جا رہا ہے۔ امید رکھتے ہاں کہ اس پروگرام نو ہور بھی کھوج بھرپور بناؤن لئی تسی سانو سجھاؤ دیندے رہو گے۔ ساڈے سٹوڈیو دے ٹیلی فون نمبر تا آپ جی نو پتا ہی ہے، جے نہیں تا او بھی لکھ لو جی۔ ایریا کوڈ 250-392-3374، اتے فیکس نمبر ایریا کوڈ 250-392-3375۔
3: ساڈا ای میل ایڈریس نوٹ کرو جی، سنگھ سبھا 2@gmail.com۔ ایک بار پھر نوٹ کرو جی، سنگھ سبھا 2@gmail.com۔
4: You are listening Speak Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

ਗੁਰਦੈਣੀ ਕਰ ਕਿਰਪਾ ਕਰ ਲੀਨੋ ਆਪਣਾ ਜਲਤੇ ਸ਼ੀਤਲ ਹੋਣੀ ਕਰਮ ਕਰਮ ਕਿਸ ਉਪਜ ਨਾ ਆਇਓ ਨਹਿ ਉਪਜੀ ਨਿਰਮਲ ਕਰਨੀ ਛਾੜ ਸਿਆਣਪ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ ਦੇਵ ਗੁੰਦਾਰੀ ਮਹਿਲਾ ਪੰਜਵਾਂ ਹਰ ਰਾਮ ਨਾਮ ਜਪ ਲਾਹਾ ਗਤ ਪਾਵੇ ਸੁਖ ਸਹਿਜ ਆਨੰਦਾ ਕਾਟੇ ਜਮ ਕੇ ਪਾਹਾ ਰਹਾਓ ਖੋਜਤ ਖੋਜਤ ਖੋਜ ਵਿਚਾਰਿਓ ਹਰ ਸੰਤ ਜਨਾ ਪਹਿ ਆਹਾ ਬਿਨਾ ਪ੍ਰਾਪਤ ਇਹੋ ਨਿਧਾਨਾ ਜਿਨਕੈ ਕਰਮ ਲਿਖਾ ਸੇ ਵਡ ਪਾਗੀ ਸੇ ਪਤਵੰਤੇ ਸੇ ਪੂਰੇ ਸਾਹਾ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਵਿਸਾਹਾ ਦੇਵ ਨਾਰੀ ਮਹਿਲਾ ਪੰਜਵਾਂ ਮਨ ਕਹਿ ਅਹੰਕਾਰ ਅਸਾਰਾ ਦੁਰਗੰਧ ਅਪਵਿੱਤਰ ਅਪਾਵਨ ਪੀਤਰ ਜੋ ਦੀਸੈ ਸੋ ਛਾਰਾ ਰਹਾਉ ਜਿਨ ਕੀ ਆਤਿ ਸਿਮਰ ਪ੍ਰਾਣੀ ਜੀਉ ਪ੍ਰਾਣ ਜਿਨ ਸਾਰਾ ਤਿਸੈ ਤਿਆਗ ਅਵਰ ਲਟਕਾਵੇ ਮਰ ਜਨਮੈ ਮੁਗਧ ਗਵਾਰਾ ਅੰਧ ਗੁੰਗ ਪਿੰਗਲ ਮਤ ਹੀਨਾ ਪ੍ਰਭ ਰਾਖੋ ਰਾਖਨ ਹਾਰਾ ਕਰਮ ਕਰਾਵਨ ਹਾਰ ਸਮਰਥਾ ਕਿਆ ਨਾਨਕ ਜੰਤ ਵਿਚਾਰਾ ਦੇਵ ਗੰਡਾਰੀ ਮਹਿਲਾ ਪੰਜਾਂ ਸੋ ਪ੍ਰਭ ਨੇਰੈ ਹੂਤੇ ਨੇਰੈ ਸਿਮਰਤਿ ਆਏ ਗਾਏ ਗੁਣ ਗੋਬਿੰਦ ਦਿਨ ਰਹਿ ਸਾਂ ਸਵੇਰੈ ਰਹਾਓ ਉਦਰ ਦੇ ਦੁਲਭ ਸਾਧੂ ਸੰਗ ਹਰ ਹਰ ਨਾਮ ਜਪੇਰੈ ਕਰੀ ਨ ਮੋਹਤ ਨ ਚਸਾ ਬਿਲੰਬੋ ਕਾਲ ਨਿਤੈ ਨਿਤਹੇਰੈ ਅੰਧ ਬਿਲਾਤੇ ਕਾਜੋ ਕਰਤੇ ਕਿਆ ਨਾਹੀ ਕਰਤੇ ਰਹਿ ਨਾਮ ਆਧਾਰ ਜੀ ਜੈ ਨਾਨਕ ਕੋ ਅੰਧ ਸੂਖ ਕਨੇ ਰਹਿ ਛੱਕੇ ਦੂਜਾ ਦੇਵ ਗੰਧਾਰੀ ਮਹਿਲਾ ਪੰਜਵਾਂ ਮਨ ਗੁਰਮਿਲ ਨਾਮ ਅਰਾਧਿਓ ਸੂਖ ਸਹਿਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਬਾਂਧਿਓ ਰਹਾਓ ਕਰ ਕਿਰਪਾ ਆਪਣਾ ਦਾਸ ਕੀਨੋ ਕਾਟੇ ਮਾਇਆ ਪਾਂਦਿਓ ਪਾਓ ਭਗਤ ਗਾਏ ਗੁਣ ਗੋਬਿੰਦ ਜਮ ਕਾ ਮਾਰਗ ਸਾ ਦਿਓ ਪਇਓ ਅੰਦਰੋ ਮਿਟਿਓ ਮੋਰਚਾ ਅਮੋਲ ਪਦਾਰਥ ਲਾ ਦਿਓ ਬਲਿਹਾਰੈ ਨਾਨਕ ਲਖ ਦੇਰਾ ਮੇ ਠਾਕੁਰ ਅਗਮ ਅਗਾ ਦਿਓ ਦੇਵ ਗੰਡਾਰੀ ਮਹਿਲਾ ਪੰਜਵਾਂ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲ ਤਾਂ ਕੋ ਪਾਰ ਬ੍ਰਹਮ ਲਿਵ ਲਾਵੇ ਰਹਾਓ ਸੁੰਦਰ ਸੁਗੜ ਸੂਰ ਸੋ ਬੇਤਾ ਜੋ ਸਾਧੂ ਸੰਗ ਪਾਵੇ ਨਾਮ ਉਚਾਰ ਕਰੇ ਹਰ ਰਸਨਾ ਬਹੁੜ ਨਾ ਜੋ ਨਿਕਾਵੇ ਪੂਰਨ ਬ੍ਰਹਮ ਰਵਿਆ ਮਨ ਤਨ ਮੈਂ ਆਮ ਨਾ ਦ੍ਰਿਸ਼ਟੀ ਆਵੇ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ ਦੇਵ ਗੰਧਾਰੀ ਮਹਿਲਾ ਪੰਜਵਾਂ ਚੰਚਲ ਸੁਪਨੇ ਹੀ ਉਰਜਾਇਓ ਇਤਨੀ ਨਾ ਬੂਝੈ ਕਬੂ ਚਲਣਾ ਬਿਕਲ ਪਇਓ ਸੰਗ ਮਾਇਓ ਰਹਾਓ ਕੁਸਮ ਰੰਗ ਸੰਗ ਰਸ ਰਚਿਆ ਵਿਖਿਆ ਏਕ ਉਪਾਇਓ ਲੋਭ ਸੁਨੇ ਮਨ ਸੁਖ ਕਰ ਮਾਨੇ ਵੇਗ ਤਹਾਂ ਉਸਤਾਇਓ ਫਿਰਤ ਫਿਰਤ ਬਹੁਤ ਸ਼ਰਮ ਪਾਇਓ ਸੰਤ ਦੁਆਰੇ ਆਇਓ ਕਰੀ ਕਿਰਪਾ ਪਾਰ ਬ੍ਰਹਮ ਸੁਆਮੀ ਨਾਨਕ ਲਿਓ ਸਮਾਇਓ ਦੇਵ ਗੰਧਾਰੀ ਮਹਿਲਾ ਪੰਜਵਾਂ ਸਰਬ ਸੁਖਾਂ ਗੁਰ ਚਰਨਾ ਕਲਮਲ ਡਾਰਨ ਮਨੇ ਸਧਾਰਨ ਇਹ ਆਸਰ ਮੋਹਿ ਤਰਨਾ ਰਹਾਓ ਪੂਜਾ ਅਰਚਾ ਸੇਵਾ ਬੰਧਨ ਇਹ ਟਹਿਲ ਮੋਹਿ ਕਰਨਾ ਬਿਰਸੈ ਮਨ ਹੋਵੇ ਪ੍ਰਗਾਸਾ ਬਹੁ ਨਾ ਗਰਬੈ ਪਰਨਾ ਸਫਲ ਮੂਰਤ ਪਰਸੋਂ ਸੰਤਨ ਕੀ ਇਹ ਧਿਆਨਾ ਕਰਨਾ ਪਇਓ ਕਿਰਪਾਲ ਠਾਕੁਰ ਨਾਨਕ ਧੋ ਪਰਿਓ ਸਾਧ ਕੀ ਸਰਨਾ ਦੇਵ ਗੰਧਾਰੀ ਮਹਿਲਾ ਪੰਜਵਾਂ ਆਪਣੇ ਹਰ ਪੈ ਬਿਨਤੀ ਕਹੀ ਹੈ ਚਾਰ ਪਦਾਰਥ ਅਨੰਦ ਮੰਗਲ ਨਿਧ ਸੁਖ ਸਹਿਜ ਸਿੱਧ ਲਈ ਹੈ ਰਹਾਓ ਮਾਨ ਤਿਆਗ ਹਰ ਚਰਨੀ ਲਾਗੋ ਤਿਸ ਪ੍ਰਭ ਅੰਚਲ ਗਹੀ ਹੈ ਆਂਖ ਨਾ ਲਾਗੈ ਅਗਨ ਸਾਗਰ ਤੇ ਸਰਨ ਸੁਆਮੀ ਕੀ ਅਹੀ ਹੈ ਕੋਟ ਪਰਾਧ ਮਹਾ ਅਕਿਰਤ ਕੰਨ ਬਹੁਰ ਬਹੁਰ ਪ੍ਰਭ ਸਹੀ ਹੈ ਕਰਨਾ ਮੈਂ ਪੂਰਨ ਪਰਮੇਸ਼ਵਰ ਨਾਨਕ ਸਿਸਰ ਨਹੀਂ ਹੈ ਦੇਵ ਗੰਧਾਰੀ ਮਹਿਲਾ ਪੰਜਵਾਂ ਗੁਰ ਕੇ ਚਰਨ ਹਿਰਦੈ ਪ੍ਰਵੇਸ਼ਾ ਰੋਗ ਸੋਗ ਸਭ ਦੁਖ ਬਿਨਾਸੇ ਉਤਰੇ ਸਗਲ ਕਲੇਸ਼ਾ ਰਹਾਓ ਜਨਮ ਜਨਮ ਕੇ ਕਿਲ ਵਿਖਨਾਸੇ ਕੋਟ ਮਜਨ ਇਸਨਾਨਾ ਨਾਮ ਨਿਧਾਨ ਗਾਵਤ ਗੁਣ ਗੋਬਿੰਦ ਲਾਗੋ ਸਹਿ ਗਿਆਨਾ ਕਰ ਕਿਰਪਾ ਆਪਣਾ ਦਾਸ ਕੀਨੋ ਬੰਧਨ ਤੋੜ ਨਿਆਰੇ ਜਪ ਜਪ ਨਾਮ ਜੀਵਾਂ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ਛੱਕੇ ਤੀਜਾ ਦੇਵ ਗੰਧਾਰੀ ਮਹਿਲਾ ਪੰਜਵਾਂ ਮਾਈ ਪ੍ਰਭ ਕੇ ਚਰਨ ਨਿਹਾਰੋ ਕਰੋ ਅਨਗ੍ਰੋ ਸਵਾਮੀ ਮੇਰੇ ਮਨ ਤੇ ਕਭੋ ਨਾ ਡਾਰੋ ਰਹਾਓ ਸਾਧੂ ਧੂਰ ਲਾਈ ਮੁਖ ਮਸਤਕ ਕਾਮ ਕ੍ਰੋਧ ਦਿਖ ਜਾਰੋ ਸਭ ਤੇ ਨੀਚ ਆਤਮ ਕਰ ਮਾਨੋ
मन में एहो तुख तारो गुण गावे ठाकुर अविनाशी कलमल सगले चारो नाम निधान नानक दान पावो कंठ लाए उर्धारो देव गंधारी महला पंजवा प्रभ जियो।

ਤਾਰ ਮਾਂ ਮੋਹ ਮੇਰ ਤੇ ਵਿਵਰਜਿਤ ਇਉ ਮਾਰਗ ਖੰਡੇ ਤਾਰ ਕਹੋ ਨਾਨਕ ਤਿਨ ਪਵਜਲ ਤਰੀਅਲੇ ਪ੍ਰਭ ਕਿਰਪਾ ਸੰਤ ਸੰਗਾਰ ਰਾਗ ਦੇਵ ਗੰਧਾਰੀ ਮਹਿਲਾ ਪੰਜਵਾਂ ਕਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਤੇ ਚੋਰੀ ਊਚਾ ਮੋਹਨ ਸਭ ਤੇ ਊਚਾ ਆਨ ਨਾ ਸੰਸਰ ਕੋ ਲਾਗੇ ਟੂਟ ਰਹੇ ਹਮ ਊਚਾ ਰਹਾਓ ਬਹੁ ਬੇਅੰਤ ਅਤ ਬੜੋ ਗਾਰੋ ਥਾਹ ਨਹੀਂ ਅਗਹੂਚਾ ਤੋਲ ਨ ਤੁਲੀਐ ਮੋਲ ਨ ਮੁਲੀਐ ਕਤ ਪਾਈਐ ਮਨ ਰੂਚਾ ਖੋਜ ਅਸੰਖਾ ਅਨਕਿਤ ਪੰਥਾ ਬਿਨ ਗੁਰ ਨਹੀਂ ਪਹੁੰਚਾ ਕਹੋ ਨਾਨਕ ਕਿਰਪਾ ਕਰੀ ਠਾਕੁਰ ਮਿਲ ਸਾਧੂ ਰਸ ਪੂੰਚਾ ਦੇਵ ਗੰਧਾਰੀ ਮਹਿਲਾ ਪੰਜਵਾਂ

ਨਿਤ ਸਭ ਕਿਛ ਮੇਰੀ ਜਿੰਦੜੀ ਏ ਸੋ ਡਰੈ ਦਿਨ ਪਾਪ ਤੋਂ ਆਪੇ ਰਾਮ ਜਿਸ ਅੰਤਰ ਹਿਰਦਾ ਤੁਧ ਹੈ ਮੇਰੀ ਜਿੰਦੜੀ ਏ ਤਿਨ ਜਨ ਸਭ ਡਰ ਫੁੱਟ ਕਾਟੇ ਰਾਮ ਹਰ ਨਿਰਭਉ ਨਾਮ ਪਤੀ ਜਿਆ ਮੇਰੀ ਜਿੰਦੜੀ ਏ ਸਭ ਚੱਖ ਮਾਰਨ

ਹੁਕਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜ਼ਿੰਦਗੀ ਏ ਸਭ ਵੇਖੇ ਮਨ ਮੁਕਰਾਈ ਹੈ ਰਾਮ ਮਨ ਮੁਕਰਾਮੋ ਹਰ ਦੂਰ ਹੈ ਮੇਰੀ ਜ਼ਿੰਦਗੀ ਏ

ਸਾ ਪਹਿਲਾ ਵਿਹਾਗੜਾ ਮਹਿਲਾ ਪੰਜਵਾ ਸੰਤ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਏਕ ਅਚੰਭੋ ਦੇਖਿਆ ਮੇ ਲਾਲ ਜੀਓ ਜੋ ਕਰੇ ਕੋ ਧਰਮ ਨਿਆਏ ਰਾਮ ਹਰ ਰੰਗ ਅਖਾੜਾ ਪਾਇਓ ਮੇ ਲਾਲ ਜੀਓ ਆਵਣ ਜਾਣ ਸਵਾਏ ਰਾਮ ਆਵਣ ਤਾਂ ਜਾਣਾ ਤਿਨੇ ਕੀਆ ਜਿਨ ਮੇ ਦਿਨ ਸਿਰਜਿਆ ਇਤਨਾ ਮੇਲ ਸਤਿਗੁਰ ਮਹਿਲ ਬੁਲਾਏ ਇੱਕ ਪਰਮ ਫੂਲੇ ਫਿਰਦਿਆਂ ਅੰਤ ਤੇਰਾ ਤੂੰ ਹੈ ਜਾਣੇ ਤੂੰ ਸਭ ਮੈਂ ਰਿਹਾ ਸਮਾਏ

0: केलबू दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सवा विलियम्स लेक तो प्रसारित किया जा रहा है। उम्मीद रखते हाँ कि इस प्रोग्राम नू होर भी खोज भरपूर बनाने लई तुसी सानू सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

turki diye kan. ਇਨਾ ਅੱਖਾਂ ਵਿੱਚ ਇਨਾ ਨੈਣਾਂ ਵਿੱਚ ਇਨਾ ਲੋਇਨਾਂ ਵਿੱਚ ਰੱਬ ਨੇ ਪ੍ਰਵੇਸ਼ ਨਹੀਂ ਕਰਨਾ ਜਿੰਨੀ ਦੇਰ ਸੁਰਤ ਦੇ ਨੈਣ ਨਹੀਂ ਖੋਲੇਗਾ। ਅਸਲ ਲੋਇਨ ਤੇ ਉਹ ਨੇ ਕਈ ਵਾਰ ਇਸ ਕਰਨਾ ਕਿ ਜੇ ਇਹ ਅੱਖਾਂ ਖੁੱਲੀਆਂ ਵੀ ਹੋਣ, ਕਿਸੇ ਨੂੰ ਦੇਖ ਵੀ ਰਹੀਆਂ ਹੋਣ, ਡਰਾਈਵ ਕਰਦਿਆਂ ਕੋਈ ਡਰਾਈਵਰ ਰੋਡ ਨੂੰ ਦੇਖ ਰਿਹਾ ਹੋਵੇ, ਇਹ ਅੱਖਾਂ ਖੁੱਲੀਆਂ ਹੋਣ ਪਰ ਸੁਰਤ ਕਿਤੇ ਹੋਰ ਚਲੀ ਜਾਏ, ਐਕਸੀਡੈਂਟ ਹੋ ਜਾਂਦਾ। ਇਹਨਾਂ ਲੋਇਨਾਂ ਤਾਂ ਦੇਖਣਾ ਹੀ ਦੇਖਣਾ ਨਹੀਂ, ਅਸਲ ਅੱਖਾਂ ਨੇ ਅਸਲ ਲੋਇਨ ਨੇ ਸੁਰਤ। ਹੁਣ ਦੇਖਣੇ ਸੁਰਤ ਵਿੱਚ ਪ੍ਰਭੂ ਪ੍ਰਵੇਸ਼ ਕਰੇ। ਜਿਹੜੀ ਚੀਜ਼ ਸੁਰਤ ਵਿੱਚ ਪ੍ਰਵੇਸ਼ ਕਰਦੀ ਹੈ ਨਾ, ਉਹ ਹੀ ਫਿਰ ਦਿਸਦੀ ਹੈ, ਉਹੀ ਫਿਰ ਨਜ਼ਰੀ ਪੈਂਦੀ। ਗੱਲ ਤਾਂ ਸੁਰਤ ਵਿੱਚ ਪ੍ਰਵੇਸ਼ ਕਰਨ ਦੀ, ਗੁਰੂ ਨੇ ਆਖਿਆ ਕਹਿਣ ਲੱਗੇ।

ਹਰੀ ਅੰਮ੍ਰਿਤ ਮੇਰੀਆਂ ਅੱਖਾਂ ਵਿੱਚ ਮੇਰੇ ਸੁਰਤੀ ਦੇ ਨੈਣਾਂ ਵਿੱਚ ਲੋਇਨਾਂ ਵਿੱਚ ਪ੍ਰਵੇਸ਼ ਕਰ ਗਿਆ। ਮਨ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਗਿਆ। ਪਰ ਇੱਕ ਖਿਆਲ ਕਰਿਓ, ਗੁਰੂ ਨੇ ਇਹ ਕੰਮ ਬੜਾ ਪ੍ਰਤੀਕ ਵਾਈਜ਼ ਕੀਤਾ, ਬੜੇ ਸਿਸਟਮ ਨਾਲ ਕੀਤਾ, ਕਿਉਂਕਿ ਮਨ ਦਾ ਰੰਗਿਆ ਜਾਣਾ ਕੋਈ ਆਸਾਨ ਨਹੀਂ ਸੀ। ਮਨ ਮੈਲਾ ਹੋਵੇ ਕਿਵੇਂ ਰੰਗਿਆ ਜਾਏਗਾ? ਕਿਸੇ ਕੱਪੜੇ ਨੂੰ ਮੈਲੇ ਨੂੰ ਰੰਗ ਚੜਾ ਕੇ ਦਿਖਾਓ, ਪਹਿਲਾਂ ਕੱਪੜੇ ਨੂੰ ਸਾਫ਼ ਕਰਨਾ ਪੈਗਾ। ਮੈਲੇ ਕੱਪੜੇ ਤੇ ਰੰਗ ਚੜਾਵਾਂਗੇ, ਡੱਬ ਪੈ ਜਾਣਗੇ। ਗੁਰੂ ਨੇ ਇਹ ਕੰਮ ਬੜਾ ਸਿਸਟਮ ਨਾਲ ਕੀਤਾ, ਕਿਉਂਕਿ ਹਰ ਕਿਸੇ ਨੂੰ ਤਾਂ ਨਾਮ ਰੰਗ ਵਿੱਚ ਵੀ, ਪ੍ਰਭੂ ਦੇ ਰੰਗ ਵਿੱਚ ਵੀ ਮਨ ਨੂੰ ਰੰਗਣ ਦੀ ਤਰਤੀਬ ਨਹੀਂ ਆਉਂਦੀ। ਇਸੇ ਲਈ ਗੁਰੂ ਨੇ ਆਖ ਦਿੱਤਾ, ਕਹਿਣ ਲੱਗੇ ਗੁਰ ਰੰਗੇ ਸੇ ਪੈ ਜਿਹਾਲ, ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ। ਗੁਰੂ ਨੇ ਹੁਣ ਮਨ ਨੂੰ ਰੰਗਣਾ ਸੀ, ਬੜੀ ਤਰਤੀਬ ਨਾਲ ਰੰਗਿਆ। ਪਹਿਲਾਂ ਇਹਨੂੰ ਮਨ ਨੂੰ ਪ੍ਰਭੂ ਅਕਾਲ ਪੁਰਖ ਦੇ ਹੁਕਮ ਦੀ ਕਸਵੱਟੀ ਤੇ ਲਾਇਆ, ਭਲਾ ਇਹ ਹੁਕਮ ਵਿੱਚ ਰਹਿੰਦਾ? ਮਨ ਰਾਮ ਕਸਵੱਟੀ ਲਾਇਆ ਤੇ ਉਸ ਕਸਵੱਟੀ ਤੇ ਪਰਖ ਪਰਖ ਕੇ ਇਸ ਨੂੰ ਸ਼ੁੱਧ ਕਰ ਲਿਆ, ਪਵਿੱਤਰ ਕਰ ਲਿਆ, ਸਾਫ਼ ਸੁਥਰਾ ਕਰ ਲਿਆ, ਇਹਦੇ ਅੰਦਰ ਦੀ ਮੈਲ ਲਾ ਲਈ। ਮਨ ਨੂੰ ਇੰਨਾ ਪਵਿੱਤਰ ਕੀਤਾ ਜਿਵੇਂ ਕੁਠਾਲੀ ਵਿੱਚ ਪਾ ਕੇ ਸੁਨਾਰ ਬਾਰਾਂ ਵਾਰ ਕੁਠਾਲੀ ਵਿੱਚ ਪਾ ਕੇ ਬਾਰਾਂ ਵੰਨੀ ਦਾ ਸੋਨਾ ਸ਼ੁੱਧ ਕਰ ਲੈਂਦਾ। ਮਨ ਰਾਮ ਕਸਵੱਟੀ ਲਾਇਆ ਕੰਚਨ ਸੁਵਿਧਾ, ਇੰਨਾ ਮਨ ਸਾਫ਼ ਸੁਥਰਾ ਕਰ ਲਿਆ ਤੇ ਉਸ ਸਾਫ਼ ਪਵਿੱਤਰ ਮਨ ਤੇ ਹੀ ਨਾਮ ਦਾ ਰੰਗ ਚੜ੍ਹਦਾ ਸੀ। ਜੇ ਮਨੁੱਖ ਦਾ ਮਨ ਮੈਲਾ ਹੋਵੇ ਤਾਂ ਇੱਕ ਖਿਆਲ ਕਰੋ, ਹੱਥ ਵਿੱਚ ਮਾਲਾ ਫੜ ਕੇ ਦਿਖਾਵੇ ਲਈ ਤਾਂ ਰਾਮ ਰਾਮ ਚੋਰ ਵੀ ਕਹੀ ਜਾਂਦਾ, ਉਹਦਾ ਮਨ ਉਸ ਰਾਮ ਰਾਮ ਨੂੰ ਕਹਿਣ ਨਾਲ ਨਹੀਂ ਰੰਗਿਆ ਜਾਂਦਾ, ਕਿਉਂਕਿ ਮਨ ਮੈਲਾ। ਪਰ ਗੁਰੂ ਨੇ ਰਹਿਮਤ ਕਰਕੇ ਸਿਸਟਮ ਬਣਾਇਆ, ਪਹਿਲਾਂ ਮਨ ਨੂੰ ਸ਼ੁੱਧ ਕਰਾਂ, ਪਵਿੱਤਰ ਕਰਾਂ। ਮਨ ਰਾਮ ਕਸਵੱਟੀ ਲਾਇਆ ਕੰਚਨ ਸੁਵਿੰਨਾ, ਹੁਣ ਉਸ ਮਨ ਦੇ ਉੱਤੇ ਰੰਗ ਚਾੜਨ ਲਈ ਗੁਰਮੁਖ ਰੰਗ ਚਲੂਰਿਆ, ਰੰਗ ਖੋਲਿਆ ਤੇ ਉਸ ਰੰਗ ਨਾਲ ਮਨ ਤੇ ਤਨ ਦੋਨੋਂ ਹੀ ਭਿੱਜ ਤੇ ਉਹਦੇ ਉੱਤੇ ਰੰਗ ਦਿੱਤੇ। ਮਨ ਸੀ ਵਿਚਾਰਾਂ ਦਾ ਸੰਗ੍ਰਹਿ, ਤਨ ਸੀ ਕਰਮਾਂ ਦਾ, ਵਿਹਾਰਾਂ ਦਾ ਸੰਗ੍ਰਹਿ। ਹੁਣ ਤੁਸੀਂ ਐਸੇ ਮਨ ਨੂੰ ਜਿਹਨੂੰ ਗੁਰੂ ਉਸ ਰੰਗ ਵਿੱਚ ਚਲੂਰ ਦੇਵੇ, ਜਿਹਨੂੰ ਗੁਰੂ ਰਹਿਮਤ ਕਰਕੇ ਪਵਿੱਤਰ ਤੇ ਸ਼ੁੱਧ ਕਰ ਦੇ, ਕਹਿਣ ਲੱਗੇ ਉਸ ਮਨ ਤੇ ਤਨ ਨੂੰ ਉਹਦੇ ਵਿਚਾਰਾਂ ਤੇ ਵਿਹਾਰਾਂ ਨੂੰ ਦੇਖ ਰਹੇ ਹੋ, ਉਹਦੇ ਵਿਚਾਰਾਂ ਵਿੱਚ ਵੀ ਰੱਬ ਗੁਰੂ ਬੈਠਾ ਹੋਵੇਗਾ, ਉਹਦੇ ਵਿਹਾਰਾਂ ਵਿੱਚ ਵੀ ਰੱਬ ਗੁਰੂ ਬੈਠਾ ਹੋਵੇਗਾ, ਕਿਉਂਕਿ ਰੰਗ ਦੇਖਿਆ ਜਾ ਸਕਦਾ, ਰੰਗ ਧੱਕਿਆ ਜਾ ਸਕਦਾ। ਉਹਦਾ ਮਨ ਤਨੋਂ ਦੋਨੋਂ ਚੀਜ਼ਾਂ ਭਿੱਜ ਗਈਆਂ ਨੇ, ਇਸ ਲਈ ਹੁਣ ਉਹਦੇ ਵਿਹਾਰਾਂ ਵਿੱਚ ਵੀ ਪ੍ਰਭੂ ਹੈ, ਉਹਦੇ ਵਿਚਾਰਾਂ ਵਿੱਚ ਵੀ ਪ੍ਰਭੂ ਹੈ। ਫਿਰ ਕਹਿਣ ਲੱਗੇ ਇੱਕ ਹੋਰ ਖਿਆਲ ਕਰਿਓ, ਰੰਗ ਜਿਹੜਾ ਕੇਵਲ ਨੇੜੇ ਆਉਣ ਤੇ ਦਿਸਦਾ ਹੈ, ਕੇਵਲ ਸਾਹਮਣੇ ਆਉਣ ਤੇ ਦਿਸਦਾ ਹੈ, ਜਿਹਦੇ ਨਾਲ ਕਿਸੇ ਦਾ ਵਿਹਾਰ ਪੈਂਦਾ ਉਹਨੂੰ ਪਤਾ ਲੱਗਦਾ ਕਿ ਇਹਦੇ ਵਿਹਾਰ ਕੀ ਨੇ, ਜਿਹਦੇ ਨਾਲ ਵਾਸਤਾ ਹੀ ਨਾ ਪਵੇ ਉਹਨੂੰ ਉਹਦੇ ਵਿਹਾਰ ਦਾ ਕੀ ਪਤਾ ਲੱਗਦਾ। ਕਹਿਣ ਲੱਗੇ ਮੇਰੇ ਗੁਰੂ ਨੇ ਰਹਿਮਤ ਕਰਕੇ ਉਹਦੇ ਵਿੱਚ ਮੁਸਕ ਚਕੋ ਦਿੱਤਾ, ਸੁਗੰਧੀ ਪਾ ਦਿੱਤੀ। ਹੁਣ ਸੁਗੰਧੀ ਉਹ ਚੀਜ਼ ਆ ਜਿਹੜੀ ਬਿਨਾਂ ਦੇਖੇ ਵੀ ਮਾਣੀ ਜਾ ਸਕਦੀ,
ਕੋਲੋਂ ਲੰਘਣ ਵਾਲੇ ਨੂੰ ਵੀ ਪ੍ਰਤੀਤ ਹੋ ਜਾਂਦੀ ਹੈ ਕਿ ਇਹਦੇ ਵਿੱਚ ਕੋਈ ਸੁਗੰਧੀ ਹੈ ਫੁੱਲ ਦੀ। ਮੈਂ ਕਈ ਵਾਰ ਰਾਤ ਨੂੰ ਰਾਤ ਦੇ ਅੰਧੇਰੇ ਵਿੱਚ ਕਿਸੇ ਦੇ ਘਰ ਦੇ ਅੰਦਰ ਰਾਤ ਦੀ ਰਾਣੀ ਲੱਗੀ ਹੋਈ ਹੈ, ਦਰਵਾਜ਼ੇ ਤੋਂ ਬਾਹਰੋਂ ਕੋਈ ਯਾਤਰੂ, ਕੋਈ ਪੈਸੰਜਰ, ਕੋਈ ਮੁਸਾਫਰ ਲੰਘ ਰਿਹਾ, ਉਹਦੀ ਖੁਸ਼ਬੂ ਉਸਨੂੰ ਬਾਹਰ ਅਹਿਸਾਸ ਕਰਾ ਰਹੀ ਹੈ ਕਿ ਇਸ ਘਰ ਦੇ ਵਿਹੜੇ ਵਿੱਚ ਰਾਤ ਦੀ ਰਾਣੀ ਲੱਗੀ ਹੋਈ ਹੈ। ਇਸ ਲਈ ਇੱਕ ਖਿਆਲ ਕਰਿਓ, ਜਿਸ ਮਨੁੱਖ ਦੇ ਅੰਦਰ ਗੁਰੂ ਗੁਣ ਬਖਸ਼ਿਸ਼ ਕਰਦਾ, ਗੁਣ ਇੱਕ ਖੁਸ਼ਬੂ ਨੇ, ਬਾਣੀ ਅੰਦਰ ਸਤਿਗੁਰੂ ਨੇ ਆਖਿਆ ਕਹਿੰਦੇ

ਜਿਹੜੇ ਹਰ ਕਿਸੇ ਕੋਲ ਨਹੀਂ, ਜਿਸ ਕੋਲ ਗੁਨਾ ਦੀ ਖੁਸ਼ਬੂ ਹੈ, ਜਿਹਦੇ ਕੋਲ ਮਨ ਤੇ ਤਨ ਵਿਚਾਰਾਂ ਤੇ ਵਿਹਾਰਾਂ ਵਿੱਚ ਮੇਰੇ ਰੱਬ ਦਾ ਰੰਗ ਹੈ, ਜਿਹਦਾ ਜਿਹੜਾ ਪ੍ਰਭੂ ਦੇ ਹੁਕਮ ਦੀ ਕਸਵੱਟੀ ਤੇ ਪਵਿੱਤਰ ਹੋਇਆ, ਜਿਹਦੀ ਸੂਰਤ ਜਿਹੜੀ ਹੈ ਉਹਦੇ ਵਿੱਚ ਹਰੀ ਅੰਮ੍ਰਿਤ ਸਮਾ ਗਿਆ ਤੇ ਜਿਹੜੀ ਹੈ ਸੁੰਦ ਭਲਾ, ਐਸੇ ਮਨੁੱਖ ਦੀ ਜੀਵਨ ਦੀ ਤਸਵੀਰ ਕੀ ਹੋਵੇਗੀ ਤੇ ਲੋੜ ਕਿਉਂ ਪਈ? ਲੋ ਮੈਂ ਇੱਥੇ ਰੁਕਣਾ ਚਾਹੁੰਦਾ। ਸੰਤ ਚੌਥੇ ਪਾਤਸ਼ਾਹ ਜੀ ਜਿਹੜੇ ਸ੍ਰੀ ਗੁਰੂ ਸਾਹਿਬ ਵਿੱਚ ਵੀ ਆਸਥਾ ਦੀ ਵਾਰ ਤੋਂ ਤ੍ਰੀਜ ਸੱਤ ਪੱਤਰੇ ਪਹਿਲਾਂ ਆਉਂਦੇ, ਇਹਨਾਂ ਨੂੰ ਵਾਰ ਦੇ ਨਾਲ ਗਾਉਣ ਦਾ ਹੁਕਮ ਗੁਰੂ ਅਰਜਨ ਪਾਤਸ਼ਾਹ ਜੀ ਦੇ ਵਕਤ ਹੋਇਆ। ਇਤਿਹਾਸ ਦੇ ਮੁਤਾਬਕ ਇਹ ਸਲੋਕ ਵੀ ਵਾਰਾਂ ਦੇ ਨਾਲ ਗੁਰੂ ਅਰਜਨ ਪਾਤਸ਼ਾਹ ਜੀ ਨੇ ਜੋੜੇ ਸੰਬੰਧਿਤ ਕੀਤੇ। ਅੱਗੇ ਉਹ ਸ਼ੁਰੂ ਹੁੰਦੀ ਹੈ ਪਰ ਦੇਖਣਾ ਇਹਨਾਂ ਦਾ ਆਪਸੀ ਸੰਬੰਧ ਕੀ ਹੈ। ਸੱਜੂ ਅੱਗੇ ਕਹਿੰਦੇ ਨੇ

ਇਹ ਹੈ ਉਹ ਹਰੀ ਅੰਮ੍ਰਿਤ। ਉਸ ਹਰੀ ਅੰਮ੍ਰਿਤ ਦਾ ਮੂਲ ਰੂਪ ਜਿਸ ਨੂੰ ਅਸੀਂ ਮੂਲ ਮੰਤਰ ਆਖਦੇ ਦੇਸਕ ਗੁਣ, ਤੇਰੇ ਗੁਣ ਬਹੁਤੇ, ਹਮਰੀ ਜੇਵਾ ਏਕ ਤਬ, ਹਰ ਕੇ ਗੁਣ ਅਗਮ ਅਥਾ। ਪਰ ਗੁਣ ਵਿੱਚੋਂ ਗੁਣ ਪ੍ਰਗਟ ਹੁੰਦਾ ਹੈ, ਇਹ ਬੇਸਕ ਗੁਣ ਨੇ। ਇਹਨਾਂ ਦੀ ਵਿਆਖਿਆ ਆਪਾਂ ਫਿਰ ਕਿਸੇ ਵਕਤ ਸ੍ਰੀ ਜਪਜੀ ਸਾਹਿਬ ਦੇ ਜਾਂ ਕਿਸੇ ਹੋਰ ਵਿਚਾਰ ਵਿੱਚ ਕਰਾਂਗੇ। ਇਹ ਮੂਲ ਮੰਤਰ ਹੈ। ਇਸ ਨੂੰ ਇੱਥੇ ਮੰਗਲਾਚਰਨ ਦੇ ਰੂਪ ਵਿੱਚ ਵਰਤਿਆ ਗਿਆ। ਅਗਲਾ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਵੱਲੋਂ ਬਣਾਇਆ ਹੋਇਆ ਹੈਡਿੰਗ ਹੈ ਵਾਰ ਦਾ, ਆਸਥਾ ਮਹੱਲਾ ਪਹਿਲਾ। ਆਸਥਾ ਰਾਗ ਦਾ ਨਾਮ, ਸੰਪੂਰਨ ਜਾਤੀ ਦਾ ਰਾਗ ਹੈ। ਸਾਰੀਆਂ ਸੁਰਾਂ ਸ਼ੁੱਧ ਲੱਗਦੀਆਂ ਨੇ। ਅਗਲੇ ਪਾਸੇ ਇੱਕ ਲਫ਼ਜ਼ ਵਰਤਿਆ ਗਿਆ,

ਦੁਆਰਾਂ ਦੇ ਰੂਪ ਵਿੱਚ। ਇੱਕ ਤਰ੍ਹਾਂ ਦੀ ਇੱਕ ਵਾਰ ਦਾ ਮਸਲਾ ਆ ਗਿਆ। ਇਹਨੂੰ ਨਾਮ ਧੁਨ ਜਿਹੜੀ ਹੈ ਉਹ ਅਸ ਰਾਜੇ ਦੀ ਧੁਨੀ ਇਸ ਲਈ ਆਖਿਆ ਗਿਆ। ਵੈਸੇ ਤੇ ਸਾਖੀਕਾਰਾਂ ਨੇ, ਸੰਪਰਦਾਇ ਵੀਰਾਂ ਨੇ ਉਥਾਨਕਾ ਦੇ ਨਾਮ ਥੱਲੇ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਕਈ ਕਈ ਵੱਖ ਵੱਖ ਰੂਪਾਂ ਵਿੱਚ ਇੱਕੋ ਕਹਾਣੀ ਨੂੰ ਪੜ੍ਹਿਆ, ਪਰ ਮੈਂ ਕਿਸੇ ਸਾਖੀਆਂ ਦੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ। ਕੇਵਲ ਅਸ ਰਾਜੇ ਦੀ ਜਿਹੜੀ ਮੂਲ ਰੂਪ ਵਿੱਚ ਕਥਾ ਹੈ ਉਹਦੇ ਵਿੱਚੋਂ ਜਿਹੜਾ ਆਚਰਨ ਕਾਰਨ ਹੈ ਜਿਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਵਾਰ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਨਾਲ ਧੁਨ ਦਾ ਜ਼ਿਕਰ ਕਰ ਦਿੱਤਾ, ਉਹ ਇਸ ਲਈ ਜ਼ਰੂਰੀ ਹੈ ਕਿਉਂਕਿ ਅਸ ਰਾਜੇ ਦੇ ਜੀਵਨ ਦੀ ਕਥਾ ਇਹ ਹੈ ਕਿ ਇੱਕ ਪਾਸੇ ਉੱਚੇ ਆਚਰਨ ਦਾ ਮਸਲਾ ਹੈ। ਅਸ ਰਾਜਾ ਇੱਕ ਉੱਚੇ ਆਚਰਨ ਵਾਲਾ ਮਨੁੱਖ ਹੈ, ਬੜੇ ਮਜ਼ਬੂਤ ਜੀਵਨ ਵਾਲਾ, ਬਲਵਾਨ ਜੀਵਨ ਵਾਲਾ ਮਨੁੱਖ ਹੈ ਤੇ ਇੱਕ ਪਾਸੇ ਉਹਦੀ ਮਤਰੇਈ ਮਾਂ ਪੂਰਨ ਭਗਤ ਦੀ ਕਹਾਣੀ ਵਾਂਗੂ, ਉਹਦੀ ਮਤਰੇਈ ਮਾਂ ਕਮਜ਼ੋਰ ਮਨ ਵਾਲੀ ਕਾਮ ਵਾਸਨਾ ਦੀ ਗ੍ਰਸਤੀ ਹੋਈ, ਆਪਣੀ ਕਮਜ਼ੋਰ ਆਤਮਾ ਤੇ ਕਮਜ਼ੋਰ ਵਿਚਾਰਾਂ ਨਾਲ ਉਹਦੇ ਬਲਵਾਨ ਮਨ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਇਹ ਇੱਕ ਜੀਵਨ ਵਿੱਚ ਮੁਗਾਲਤਾ, ਜੀਵਨ ਵਿੱਚ ਐਸਾ ਮੁਕਾਬਲਾ ਪੈਦਾ ਹੋ ਗਿਆ ਅਸ ਰਾਜੇ ਦੇ ਤੇ ਉਹਦੀ ਮਤਰੇਈ ਮਾਂ ਦੇ, ਜਿਹਦੇ ਵਿੱਚੋਂ ਸੁਰਖਰੂ ਹੋ ਕੇ ਅਸ ਰਾਜਾ ਆਪਣੇ ਉੱਚੇ ਆਚਰਨ ਨੂੰ ਲੈ ਕੇ ਨਿਕਲਿਆ, ਮੁੜ ਸਿੰਘਾਸਨ ਤੇ ਵੀ ਬੈਠਾ। ਉਹਦੀਆਂ ਵਾਰਾਂ ਵੀਰ ਯੋਧਿਆਂ ਦੀਆਂ ਵਾਰਾਂ ਵਾਂਗੂ ਗਾਈਆਂ ਗਈਆਂ ਕਵੀਆਂ ਵੱਲੋਂ, ਸ਼ਾਇਰਾਂ ਵੱਲੋਂ, ਢਾਡੀਆਂ ਵੱਲੋਂ। ਗੁਰੂ ਅਰਜਨ ਪਾਤਸ਼ਾਹ ਜੀ ਨੇ ਮਹਿਸੂਸ ਕੀਤਾ ਕਿ ਇਹ ਜਿਹੜੀ ਵਾਰ ਆਸਥਾ ਦੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਇਹ ਵੀ ਇੱਕ ਯੁੱਧ ਦੀ ਵਾਰ ਹੈ। ਲਓ ਇੱਥੇ ਰੁਕਣਾ ਚਾਹੁੰਦਾ। ਇਸ ਯੁੱਧ ਦੀ ਨਹੀਂ ਜੋ ਮੈਦਾਨੀ ਜੰਗ ਚ ਆਮ ਸਤਾ ਤੇ ਹੁੰਦੇ ਨੇ, ਜਿਹੜੇ ਰਾਜੇ ਮਹਾਰਾਜੇ ਕਰਦੇ ਨੇ, ਜਿਹੜੀਆਂ ਫੌਜਾਂ ਲੜਦੀਆਂ ਨੇ ਰਾਜ ਸਿੰਘਾਸਨਾਂ ਲਈ, ਦੌਲਤ ਤੇ ਬਹੁਤ ਸਾਰੇ ਖਜ਼ਾਨਿਆਂ ਲਈ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਅੰਦਰ ਦੇ ਜੀਵਨ ਦੇ ਯੁੱਧ ਦਾ ਜ਼ਿਕਰ ਕਰਨਾ। ਆਸਥਾ ਦੀ ਵਾਰ ਹੈ ਕਿ ਅੰਦਰ ਦੇ ਯੁੱਧ ਦਾ ਜ਼ਿਕਰ ਕੀਤੀ ਸੀ ਗੁਰੂ ਨੇ ਆਖਿਆ।

ਹੱਥੋਂ ਨੇ ਬਾਣੀ ਚੱਕਿਆ। ਕਹਿਣ ਲੱਗੇ ਮੈਂ ਦੋ ਮੁਕਾਬਲੇ ਦੀਆਂ ਫੌਜਾਂ ਨੂੰ ਦੇਖਿਆ ਜਿਨ ਮਿਲ ਮਾਰੇ ਪੰਜ ਸੂਰ ਵੀਰ, ਇੱਥੋਂ ਕੌਣ ਬਣੀ ਗਈ ਜਿਨ ਪੰਚ ਮਾਰ ਬੇਦਾਰ ਗੁਜ਼ਾਰੇ, ਸੋ ਪੂਰਾ ਇਹ ਕਲੀ ਰਹੇ। ਵੱਡੀ ਕੌਮ ਵਸ ਭਾ ਗਏ ਨਾ ਹੀ ਮੁੱਖ ਫੌਜ ਹਠਾਲੀ ਰਹੇ, ਬੜੀਆਂ ਫੌਜਾਂ ਨੇ ਇੱਕ ਪਾਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦੁਐਸਤਾ ਭਰਮ ਭੁਲਿਖੇ ਪਖੰਡ ਬਹੁਤ ਸਾਰਾ ਸਾਜੋ ਸਮਾਨ ਤੇ ਸ਼ਕਤੀਆਂ ਇਕੱਠੀਆਂ ਕਰਕੇ ਸ਼ੈਤਾਨ ਬੈਠਾ ਹੈ, ਘਟੀਆ ਬੁੱਧੀ ਬੈਠੀ ਹੈ, ਘਟੀਆ ਬੁੱਧੀ ਬੈਠੀ ਹੈ। ਤੇ ਦੂਜੇ ਪਾਸੇ ਸਤ ਸੰਤੋਖ ਦਇਆ ਧਰਮ ਸੇਵਾ ਨਿਮਰਤਾ ਸਤ ਸੰਗਤ ਇਹ ਸਾਰਾ ਕੁਝ ਇਕੱਠਾ ਕੀਤਾ ਗਿਆ ਹੈ, ਮੁਕਾਬਲਾ ਹੈ, ਅੰਦਰ ਵੀ ਕੋਈ ਯੁੱਧ ਹੈ। ਦੇਖੋਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਬਖਸ਼ਿਸ਼ ਕੀਤੀ ਹੋਈ ਇਹ ਵਾਰ ਸਾਰਾ ਅੰਦਰ ਲੱਗੂ। ਇਸੇ ਲਈ ਕਿਉਂਕਿ ਆਚਰਣ ਦਾ ਮਸਲਾ, ਇੱਕ ਦੈਵੀ ਸ਼ਕਤੀਆਂ ਦੀ ਬਲਵੰਤਾ ਦਾ ਮਸਲਾ, ਇਸ ਲਈ ਅਸ ਰਾਜ ਦੀ ਤੁਹੀ ਦਾ ਨਾਲ ਨਾਮ ਜ਼ਿਕਰ ਕਰ, ਕਿਉਂਕਿ ਉੱਥੇ ਵੀ ਆਚਰਣ ਦਾ, ਇੱਥੇ ਵੀ ਆਚਰਣ ਦਾ ਮਸਲਾ। ਕਹਿਣ ਲੱਗੇ ਅੰਦਰ ਦੋ ਸ਼ਕਤੀਆਂ ਬੈਠੀਆਂ ਨੇ। ਬਾਬਾ ਕਬੀਰ ਜੀ ਨੇ ਐਵੇਂ ਨੀ ਆਖਿਆ, ਚੌਲੀ ਜੈ ਗੜਬੰਕਾ ਭਾਈ, ਦੋਵਰ ਕੋਟਰ ਤੇਵਰ ਖਾਈ, ਪਾਂਚ ਪਚੀਸ ਮੋਹ ਮਦ ਮਕਸਰ ਆਦਿ ਪ੍ਰੋਬਲਮ ਆਇਆ, ਜਨ ਗਰੀਬ ਕੋ ਜੋਰ ਨਾ ਪਹੁੰਚੇ, ਕਹਾਂ ਕਰੋ ਰਗਾਇਆ, ਕਾਮ ਕੁਵਾਰੀ ਦੁੱਖ ਸੁਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾਂ ਬਡ ਦੁੰਦਰ ਤੈ ਮਨ ਮਾਵਾਸੀ ਰਾਜਾ। ਕਿਵੇਂ ਕਰਾਂ ਕਮੁੱਧ ਕਮਾਨ ਚੜਾਈ, ਕ੍ਰਿਸ਼ਨਾ ਪੀਰ ਰਹੇ ਗੜ ਪੀਤਰਿਓ, ਗੜ ਲਿਓ ਨਾ ਜਾਈ। ਫਿਰ ਕਹਿਣ ਲੱਗੇ ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਏਕੇ ਚੋਟ ਸਜਾਇਆ, ਸੱਚ ਸੰਤੋਖ ਲੈ ਲੜਨੇ ਲੱਗਾ ਮੁਕਾਬਲਾ। ਹਰ ਮਨੁੱਖ ਦੇ ਅੰਦਰ ਕੋਈ ਯੁੱਧ ਹਰ ਵਕਤ ਛੜਿਆ ਹੋਇਆ, ਔਰ ਬਹੁਤਾਤ ਵਿੱਚ ਤੇ ਅੱਜ ਦੇ ਇਸ ਯੁੱਗ ਯੁੱਧ ਦਾ ਆਪਾਂ ਇਹ ਰੁੱਖ ਦੇਖਦੇ ਹਾਂ ਕਿ ਬਹੁਤੇ ਲੋਕ ਇੱਥੇ ਨੇ ਉਹ ਜਿਨ੍ਹਾਂ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਸ਼ਕਤੀ ਹਾਵੀ ਹੋ ਰਹੀ ਹੈ, ਕਬੁੱਧੀ ਹਾਵੀ ਹੋ ਰਹੀ, ਮਨਮਤ ਹਾਵੀ ਹੋ ਰਹੀ। ਪਰ ਗੁਰੂ ਕਹਿੰਦੇ ਨੇ ਮੈਨੂੰ ਜ਼ਰੂਰਤ ਹੈ ਮੈਂ ਐਸਾ ਪਹਿਲਵਾਨ ਪੈਦਾ ਕਰਾਂ, ਐਸਾ ਬਲਵਾਨ ਕੋਈ ਯੋਧਾ ਪੈਦਾ ਕਰਾਂ, ਇਸ ਵਾਰ ਸੁਣਾ ਕੇ ਪੈਦਾ ਕਰਾਂ। ਮੈਂ ਕੀਤੀ ਸੀ ਵਾਰਾਂ ਸੁਣਾਈਆਂ ਜਾਂਦੀਆਂ ਸਨ ਯੋਧੇ ਦੀਆਂ, ਇਸ ਲਈ ਤਾਂ ਕਿ ਉਹਨਾਂ ਨੂੰ ਸਿੱਖਿਆ ਦੇ ਸਕੇ ਐਸ ਮੈਦਾਨ ਦੇ ਜਗ ਅੰਦਰ ਕੀ ਟੈਕਸ ਵਰਤੇ ਗਏ ਨੇ ਕਿ ਇਸ ਵਿੱਚ ਫਲਾਣੇ ਨੇ ਜਿੱਤ ਪ੍ਰਾਪਤ ਕੀਤੀ। ਇਹ ਲੜਾਈ ਕਿਵੇਂ ਲੜੀ ਗਈ ਹੈ, ਵਾਰਾਂ ਇਸ ਲਈ ਗਈਆਂ ਜਾਂਦੀਆਂ ਸਨ ਤਾਂ ਕਿ ਸੁਣਨ ਵਾਲਾ ਵੀ ਤਿਆਰ ਹੋ ਜਾਏ ਆਪਣੇ ਮੈਦਾਨੀ ਜੰਗ ਅੰਦਰ ਲੜਨ ਲਈ। ਗੁਰੂ ਕਹਿੰਦੇ ਨੇ ਮੈਂ ਇਸ ਵਾਰ ਰਾਹੀਂ ਹਰ ਸਿੱਖ ਨੂੰ ਇੰਨੀ ਬਲਵਾਨ ਆਤਮਾ ਦੇ ਰੂਪ ਵਿੱਚ ਪ੍ਰਗਟ ਕਰਨਾ ਚਾਹੁੰਦਾ ਕਿ ਉਹ ਉੱਚੇ ਆਚਰਨ ਵਾਲਾ ਪੈਦਾ ਹੋਵੇ, ਉਹ ਜਿਹੜੇ ਨੀਵੇਂ ਆਚਰਨ ਦੇ ਅਵਗੁਣ ਨੇ ਉਹਨਾਂ ਨੂੰ ਕਿਵੇਂ ਹਾਰ ਦਿੰਦਾ, ਕਿਵੇਂ ਮੈਦਾਨ ਨੂੰ ਕੱਢਦਾ, ਇਹ ਕੁਝ ਗੁਰੂ ਦੇਖਣਾ ਚਾਹੁੰਦੇ। ਇੱਕ ਵਾਰ ਨੇ ਚੱਲ ਗਿਆ, ਤਾਂ ਕਿ ਹੁਕਮ ਹੋਇਆ ਰੋਜ਼ਗਾਰ ਉਹ, ਕਿਉਂਕਿ ਕਬੂਤੀ ਭਰੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਹਰ ਰੋਜ਼ ਹਾਵੀ ਨੇ, ਹਰ ਰੋਜ਼ ਸਵੇਰੇ ਉੱਠ ਕੇ ਉੱਠਦੀਆਂ ਹਮਲਾ ਕਰਦੀਆਂ ਨੇ ਜੀਵਨ ਤੇ। ਗੁਰੂ ਨੇ ਆਖਿਆ ਮੈਂ ਸਿੱਖ ਦੀ ਆਤਮਾ ਨੂੰ ਬਲਵਾਨ ਕਰਨਾ, ਸ਼ਕਤੀਸ਼ਾਲੀ ਯੋਧਾ ਬਣਾਏ ਜਿਹੜਾ ਅੰਦਰ ਬੈਠੇ ਇਹਨਾਂ ਅਵਗਨਾਂ ਨੂੰ ਭਾਂਜ ਦੇ ਸਕੇ, ਅੰਦਰੋਂ ਕੱਢ ਸਕੇ। ਇਸ ਲਈ ਹੁਣ ਉਸ ਸ਼ਕਤੀ ਨੂੰ, ਦੈਵੀ ਸ਼ਕਤੀ ਨੂੰ, ਬਲਵੰਤਾ ਨੂੰ ਸਿੱਖ ਦੇ ਅੰਦਰ ਟਿਕਾਉਣ ਲਈ, ਪ੍ਰਵੇਸ਼ ਕਰਾਉਣ ਲਈ ਵਾਰ ਸ਼ੁਰੂ ਹੋਈ। ਗੁਰੂ ਨਾਨਕ ਦੇ ਵੱਲੋਂ ਰਹਿਮਤ ਕੀਤੀ ਹੋਈ ਵਾਰ ਹੈ। ਇਸੇ ਲਈ ਆਚਰਨ ਵਾਲੇ ਅਸ ਰਾਜੇ ਦੀ ਧੁਨੀ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਨੇ ਕਰ ਦਿੱਤਾ। ਕਹਿਣ ਲੱਗੇ

0: ਵਾਰ ਨਾਲ ਇਹਦੇ ਇਸੇ ਦੀ ਪ੍ਰੋੜਤਾ ਲਈ ਸ਼ਲੋਕ ਦਿੱਤੇ। ਇਹ ਸ਼ਲੋਕ ਕਿਉਂਕਿ ਬਤਾਤ ਵਿੱਚ ਮੁੱਖ ਰੂਪ ਵਿੱਚ ਗੁਰੂ ਨਾਨਕ ਦੇ, ਇਸ ਲਈ ਸ਼ਲੋਕ ਦੀ ਮਹੱਲੇ ਪਹਿਲੇ ਚ ਲਿਖੇ। ਥੋੜੇ ਜਿਹਾ ਸ਼ਲੋਕ ਗੁਰੂ ਅੰਗਦ ਸਾਹਿਬ ਦੇ ਨੇ, 45 ਗੁਰੂ ਨਾਨਕ ਪਾਤਸ਼ਾਹ ਜੀ ਦੇ ਨੇ, 15 ਗੁਰੂ ਅੰਗਦ ਸਾਹਿਬ ਜੀ। ਉਹ ਇਉਂ ਨੇ ਮਾਨੋ ਉਸੇ ਹੀ ਸ਼ਬਦ ਦੀ ਉਸੇ ਹੀ ਕੰਸੈਪਟ ਦੀ ਪ੍ਰੋੜਤਾ ਕਰਨੀ, ਇਸ ਲਈ ਵੱਖਰਾ ਨਾਮ ਲਿਖਣ ਦੀ ਵੱਖਰਾ ਜ਼ਿਕਰ ਕਰਨ ਦੀ ਲੋੜ ਨਹੀਂ ਪ੍ਰਤੀਤੀ। ਮੈਂ ਐਗਜ਼ਾਂਪਲ ਵਜੋਂ ਕਹਾਂ, ਜਿਵੇਂ ਦਾਸ ਕੀਰਤਨ ਕਰ ਰਿਹਾ, ਸਾਥੀ ਸਾਰੇ ਸਾਥ ਦੇ ਰਹੇ, ਪ੍ਰੋੜਤਾ ਕਰਦੇ ਉਸੇ ਚੀਜ਼। ਪਰ ਜਦੋਂ ਤੁਸੀਂ ਇਸ਼ਤਿਹਾਰ ਤੇ ਨਾਮ ਦਿੱਤਾ ਕੇਵਲ ਦਾਸ ਦਾ ਦਿੱਤਾ, ਸਾਥੀ ਸਾਰੇ ਨਾਲ ਉਹੀ ਗੱਲ ਜੋ ਮੈਂ ਕਹਿਣਾ ਚਾਹੁੰਦਾ, ਪ੍ਰੋੜਤਾ ਕਰ ਰਿਹਾ। ਨਾਮ ਗੁਰੂ ਨਾਨਕ ਦਾ ਹੈ ਕਿਉਂਕਿ ਇੱਕ ਤੇ ਵੱਖ ਵੱਖ ਰੂਪਾਂ ਦਾ ਕੋਈ ਜ਼ਰੂਰਤ ਨਾ ਮਹਿਸੂਸ, ਦੂਜੀ ਇਹ ਚੀਜ਼ ਸਭ ਤੋਂ ਵੱਡੀ ਕਿਉਂਕਿ ਮੇਨ ਬੇਸਿਕ ਜੋ ਕੁਝ ਦੇਣਾ ਚਾਹੁੰਦੇ ਨੇ ਗੁਰੂ ਨਾਨਕ ਦੇ ਰਹੇ ਨੇ, ਨਾਲ ਨਾਲ ਪ੍ਰੋੜਤਾ ਜਿੱਥੇ ਜਿੱਥੇ ਆਈਏ ਨਾਲ ਰੱਖ ਦਿੱਤੀ। ਇਸ ਲਈ ਹੈਡਨ ਡਿਟੇਲ ਹੋ ਵਰਤਿਆ,
1: ਲੋਕ ਵੀ ਮਹੱਲੇ ਪਹਿਲੇ ਕੇ ਲਿਖੇ।

ਗੁਰੂ ਨਾਨਕ ਆਖਦੇ ਨੇ ਮੈਂ ਗੁਰੂ ਤੋਂ ਬਲਿਹਾਰ ਕਰ, ਕਿਉਂਕਿ ਹਰੀ ਅੰਮ੍ਰਿਤ ਜਿਹਦੇ ਅੰਦਰ ਸ਼ਕਤੀ ਬਣ ਕੇ ਬੈਠਣਾ, ਜਿਹਦੇ ਨਾਲ ਮਨ ਤੇ ਤਨ ਨੂੰ ਭਿਉਂ ਦਿੱਤਾ, ਜਿਹੜਾ ਰਾਮ ਦੀ ਤਸਵੱਟੀ ਤੇ ਲਾ ਕੇ ਪਵਿੱਤਰ ਕੀਤਾ, ਜੋ ਗੁਰਮੁਖ ਰੰਗ ਚਲੂ ਲਿਆ, ਜਿਸ ਨੇ ਮੁਸ਼ਕ ਝਕੋਲਿਆ ਕਿ ਮੇਰੇ ਜਨਮ ਨੂੰ ਮੇਰੇ ਜੀਵਨ ਨੂੰ ਪ੍ਰਵਾਨ ਚੜਾ ਦਿੱਤਾ, ਸਭ ਜਨਮ ਧੰਨ ਧੰਨਾ ਕਰ ਦਿੱਤਾ, ਕਹਿਣ ਲੱਗੇ ਉਹ ਤੇ ਮੇਰਾ ਗੁਰੂ ਹੈ, ਉਹ ਤਾਂ ਗੁਰੂ ਹੈ, ਇਸ ਲਈ ਮੈਂ ਗੁਰੂ ਤੋਂ ਬਲਿਹਾਰ ਚੜਦਾ। ਲਓ ਇੱਥੇ ਰੁਕਣਾ, ਹੁਣ ਗੁਰੂ ਨਾਨਕ ਦਾ ਗੁਰੂ ਕੌਣ ਹੈ? ਲਓ ਇੱਥੇ ਰੁਕ, ਲੋਕ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਿਆ ਨੇ ਬੜੇ ਹਰੀ ਗੁਰੂ ਆਪਣੇ, ਸੋਚਣਾ ਪੈਣਾ ਗੁਰੂ ਨਾਨਕ ਦਾ ਗੁਰੂ ਕੌਣ ਹੈ। ਇਹੋ ਕਾਰਨ ਨਾ ਵਿਚਾਰਨ ਕਰਕੇ ਕੁਛ ਲੋਕਾਂ ਨੇ ਕਬੀਰ ਨੂੰ ਗੁਰੂ ਨਾਨਕ ਦਾ ਗੁਰੂ ਆਖਿਆ। ਸੋਚਣਾ ਪੈਣਾ ਇਹਨਾਂ ਕੋਲ ਗੁਰੂ ਨਾਨਕ ਦਾ ਗੁਰੂ ਕੋਈ ਹੈ? ਅਸੀਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਆਖਦੇ ਹਾਂ, ਪਹਿਲੇ ਤੋਂ ਪਿੱਛੇ ਤਾਂ ਕੋਈ ਹੁੰਦਾ ਹੀ ਨਹੀਂ, ਜੇ ਪਹਿਲੇ ਤੋਂ ਪਹਿਲਾਂ ਕੋਈ ਹੋਵੇ ਤਾਂ ਫਿਰ ਉਹ ਦੂਜਾ ਹੋ ਜਾਂਦਾ। ਗੁਰੂ ਨਾਨਕ ਪਹਿਲਾ ਗੁਰੂ ਹੈ, ਤਾਂ ਗੁਰੂ ਨਾਨਕ ਦਾ ਗੁਰੂ ਕੌਣ ਹੈ? ਜਿਸ ਨੂੰ ਗੁਰੂ ਨਾਨਕ ਆਪਣੀ ਦੱਸਣਾ ਤੋਂ ਆਖ ਰਹੇ ਨੇ,

Brunelli con il pescaggetto agato in un campo. Brua cangine, ahune, se gosti cataurizzi. O c'è di stanno cocci e la cavano gru. E stato c'è. E gruac dene verà sabato di gru. ਨਾਨਕ ਦਾ ਗੁਰੂ ਸ਼ਬਦ ਨਾਨਕ ਦੇ ਅੰਦਰ ਸ਼ਬਦ ਟਿਕਿਆ ਗੁਰੂ ਨਾਨਕ ਹੋ ਗਿਆ ਨਾਨਕ ਰੱਬ ਨੂੰ ਜਦੋਂ ਮਿਲਦਾ ਉਹ ਸ਼ਬਦ ਹੀ ਮਿਲਦਾ ਤੇ ਜਦੋਂ ਉਹ ਸ਼ਬਦ ਰੂਪ ਗੁਰੂ ਕਮਾ ਕਮਾ ਕੇ ਸ਼ਬਦ ਰੂਪ ਨਾਨਕ ਹੋ ਜਾਂਦਾ ਉਦੋਂ ਗੁਰੂ ਨਾਨਕ ਹੋ ਜਾਂਦਾ ਨਾਨਕ ਨਿਰੰਕਾਰ ਹੋ ਜਾਂਦਾ ਨਾਨਕ ਗੁਰੂ ਹੋ ਜਾਂਦਾ ਕਿਉਂਕਿ ਅੰਮ੍ਰਿਤ ਹਰੀ ਅੰਮ੍ਰਿਤ ਨਾਲ ਨਾਮ ਅੰਮ੍ਰਿਤ ਨਾਲ ਬਾਣੀ ਅੰਮ੍ਰਿਤ ਨਾਲ ਮਨ ਇਉਂ ਭਿੱਜਦਾ ਇਉਂ ਰੰਗਿਆ ਜਾਂਦਾ ਕਿ ਅੰਦਰ ਬਾਹਰ ਬਾਣੀ ਸ਼ਬਦ ਹੀ ਦਿਸਦਾ ਕਹਿੰਦਾ ਹਾਂ ਆਪੋਂ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮ ਆਓ ਜੀ ਜੈਸੀ ਮੈਂ ਆਵੈ ਖਸਮ ਕੀ ਬਾਣੀ ਮੇਰੀ ਕੋਈ ਬਾਣੀ ਨਹੀਂ ਮੇਰੀ ਬਾਣੀ ਇਹ ਬਾਣੀ ਤਾਂ ਮੇਰੇ ਰੱਬ ਦੀ ਮੈਂ ਤਾਂ ਉਹਨੂੰ ਵਿਚਾਰ ਵਿਚਾਰ ਕੇ ਅਪਣਾ ਅਪਣਾ ਕੇ ਬਾਣੀ ਰੂਪ ਹੋ ਗਿਆ ਤੇ ਜਦੋਂ ਬਾਣੀ ਰੂਪ ਹੋ ਗਿਆ ਉਦੋਂ ਗੁਰੂ ਰੂਪ ਹੋ ਗਿਆ ਉਹ ਸਿੱਖ ਵੀ ਹੋ ਸਕਦਾ ਜੀ ਮਿਲ ਕਰ ਸਿੱਖ ਵੀ ਹੋ ਸਕਦਾ ਐਵੇਂ ਨਹੀਂ ਆਖਿਆ ਜਦੋਂ ਸਿੱਖ ਬਾਣੀ ਰੂਪ ਗੁਰੂ ਨੂੰ ਵਿਚਾਰ ਵਿਚਾਰ ਕੇ ਬਾਣੀ ਰੂਪ ਆਪਣਾ ਜੀਵਨ ਬਣਾ ਲੈ ਜੀਵਨ ਦੇ ਹਰ ਵਿਚਾਰ ਹਰ ਵਿਹਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰਗਟ ਹੁੰਦੀ ਹੋਵੇ ਉਦੋਂ ਗੁਰੂ ਆਖੇਗਾ ਗੁਰੂ ਸਿੱਖ ਸਿੱਖ ਗੁਰੂ ਹੈ ਇੱਕ ਗੁਰੂ ਉਪਦੇਸ਼ ਸਿੱਖ ਵੀ ਬਾਣੀ ਰੂਪ ਹੋ ਸਕਦਾ ਸਿੱਖ ਵੀ ਗੁਰੂ ਰੂਪ ਹੋ ਸਕਦਾ ਤਾਂ ਲੇਕਿਨ ਜੇ ਬਾਣੀ ਨੂੰ ਹਿਰਦੇ ਵਿੱਚ ਵਸਾ ਲੈ ਇਹ ਬਾਣੀ ਜੋ ਜਿਉਂ ਜਾਣੇ ਤਿਸ ਅੰਤਰ ਰਵੇ ਹਰ ਨਾਮ ਮਨੋ ਨਾਮ ਰੂਪੀ ਹਰੀ ਅੰਮ੍ਰਿਤ ਰੂਪੀ ਅੰਮ੍ਰਿਤ ਨਾਲ ਭਿੱਜ ਜਾਣ ਦੀ ਨਿਸ਼ਾਨੀ ਇਹ ਹੈ ਕਿ ਉਹਦੇ ਅੰਦਰ ਬਾਣੀ ਵਸ ਜਾਏ ਨਾਨਕ ਦੇ ਅੰਦਰ ਬਾਣੀ ਵਸੀ ਹੈ ਨਹੀਂ ਤਾਂ ਪੁੱਛੋ ਨਾਨਕ ਨੂੰ ਤੇਰਾ ਗੁਰੂ ਕੌਣ ਹੈ ਤੂੰ ਆਖ ਰਿਹਾ ਬਲਿਆਰੀ ਗੁਰੂ ਆਪਣੇ ਨਾਨਕ ਦਾ ਗੁਰੂ ਹੈ ਸ਼ਬਦ ਤੇ ਉਹ ਸ਼ਬਦ ਉਹ ਬਾਣੀ ਜਦੋਂ ਜੀਵਨ ਦੇ ਹਰ ਹਿੱਸੇ ਵਿੱਚ ਵਸ ਗਈ ਰੰਗ ਚਲੂਲਿਆ ਹੋ ਗਿਆ ਮੰਤਨੋਂ ਭਿੰਨਾ ਹੋ ਗਿਆ ਮੁਚਕ ਚਕੋਲਿਆ ਹੋ ਗਿਆ ਉਹ ਨਾਨਕ ਹੁਣ ਗੁਰੂ ਨਾਨਕ ਹੋ ਗਿਆ ਇਸ ਲਈ ਨਾਨਕ ਦਾ ਗੁਰੂ ਹੈ ਸ਼ਬਦ ਜਿਸ ਨੂੰ ਮੁਖਾਤਬ ਕਰਕੇ ਗੁਰੂ ਆਖ ਰਿਹਾ ਜੀਵਨ ਵਿੱਚ ਜਿੰਨਾ ਇਨਕਲਾਬ ਆਉਂਦਾ ਜ਼ਿੰਦਗੀ ਵਿੱਚ ਜਿੰਨੀ ਬਲਵੰਤਾ ਆਉਂਦੀ ਹੈ ਅੰਦਰਲੇ ਹਿਰਦੇ ਦੇ ਅੰਦਰ ਦੇ ਯੁੱਧ ਨੂੰ ਜਿੱਤਣ ਲਈ ਉਹ ਸਾਰੀ ਸ਼ਬਦ ਕਰਕੇ ਆਉਂਦੀ ਹੈ ਇਸ ਲਈ ਮੈਂ ਆਖਣਾ

ਜਿਵੇਂ ਆਪਾਂ ਮਣ ਮੱਤ ਤੇ ਆਪਣੀ ਸਿਆਣਪ ਤੇ ਆਪਣੀਆਂ ਚਤੁਰਾਈਆਂ ਤੇ ਮਾਣ ਕਰਨਾ, ਗੁਰੂ ਕੋਲੋਂ ਪੁੱਛ ਕੇ ਨਾ ਚੱਲਣਾ, ਸਤਿਗੁਰ ਪੁੱਛਣਾ ਮਾਰਗ ਚੱਲਦੀ ਸੁੱਤੀ ਰਹਿੰਦੇ ਹਨ। ਗੁਰੂ ਕੋਲੋਂ ਪੁੱਛ ਕੇ ਜੀਵਨ ਦੀ ਸੇਧ ਨਾ ਲੈਣਾ, ਬਲਕਿ ਕੋਸ਼ਿਸ਼ ਕਰਨਾ ਕਿ ਗੁਰੂ ਦਰਬਾਰ ਵਿੱਚ ਆ ਕੇ ਵੀ ਮੇਰੀ ਮੱਤ ਪ੍ਰਬਲ ਹੋਵੇ ਤੇ ਆਪਣੀ ਮੱਤ ਚਲਾਵੇ। ਗੁਰੂ ਕਹਿਣ ਲੱਗੇ, ਮੈਂ ਚਾਹੁੰਦਾ ਤੈਨੂੰ ਇਹ ਵੀ ਪਤਾ ਲੱਗ ਜਾ ਤੈਨੂੰ ਬਲਵਾਨ ਕਿਉਂ ਕਰਨਾ ਹੈ, ਤੈਨੂੰ ਨੈਗੇਟਿਵ ਪੋਜੀਟਿਵ ਦੋਨੋਂ ਪਾਸੇ ਸਮਝਾਉਣੇ ਨੇ, ਚੰਗਿਆਈ ਕੀ ਹੈ, ਬੁਰਾਈ ਕੀ ਹੈ, ਬਲਵੰਤਤਾ ਕੀ ਹੈ, ਕਮਜ਼ੋਰੀ ਕੀ ਹੈ। ਕਹਿਣ ਲੱਗੇ, ਨਾਨਕ ਗੁਰੂ ਨਾ ਚੇਤਨੀ, ਜਿਹੜੇ ਗੁਰੂ ਨੂੰ ਜੀਵਨ ਨਾਲ ਸੰਬੰਧਿਤ ਨਹੀਂ ਕਰਦੇ, ਉਹਦੀ ਅਗਵਾਈ ਨਹੀਂ ਕਬੂਲਦੇ, ਮਨ ਆਪਣੇ ਸੁਚੇਤ। ਕਹਿਣ ਲੱਗੇ, ਪਤਾ ਹੀ ਹੁੰਦਾ ਉਹਨਾਂ ਦੀ ਹਾਲਤ ਕੀ ਹੁੰਦੀ ਹੈ, ਛੁੱਟੈ ਤਿਲ ਬੁਆੜ ਜਿਓ, ਜਿਵੇਂ ਤਿਲਾਂ ਦੇ ਖੇਤ ਵਿੱਚ ਬੁਆੜ ਦੇ ਬੂਟੇ ਪੈਦਾ ਹੋ ਜਾਂਦੇ, ਪਾਣੀ ਵੀ ਮਿਲ ਜਾਂਦਾ। ਸਵਾਲ ਖੜਾ ਹੋਇਆ ਕਿ ਜਿਹੜੇ ਮਾੜੇ ਗੁਨਾਹਗਾਰ ਲੋਕ ਨੇ, ਨਿਰੰਕਾਰ ਉਹਨਾਂ ਨੂੰ ਵੀ ਰੋਜ਼ੀ ਦੇ ਹੀ ਜਾਂਦਾ, ਜਿਹੜੇ ਕਿਲ੍ਹਾ ਦੇ ਖੇਤ ਵਿੱਚ ਬੁਆੜ ਦੇ ਬੂਟੇ ਹੁੰਦੇ ਨੇ, ਪਾਣੀ ਤਾਂ ਉਹਨਾਂ ਨੂੰ ਵੀ ਮਿਲ ਜਾਂਦਾ। ਜਦੋਂ ਕਿਰਸਾਨ ਪਾਣੀ ਦਿੰਦਾ ਹੈ ਉਹ ਵੀ ਲੈ ਲੈਂਦੇ, ਉਹਨਾਂ ਨੂੰ ਵੀ ਮਿਲ ਜਾਂਦਾ। ਪਰ ਕਹਿਣ ਲੱਗੇ, ਕਿਸਾਨ ਦੇ ਮਨ ਵਿੱਚ ਇਹ ਨਹੀਂ ਕਿ ਇਹਨਾਂ ਨੂੰ ਪਾਣੀ ਨਾ ਦੇਣਾ ਤੇ ਇਹਨਾਂ ਦੀ ਵੈਲਿਊ ਇੱਥੇ ਹੀ ਖਤਮ ਹੋ ਜਾਏ। ਕਹਿਣ ਲੱਗੇ, ਨਹੀਂ, ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ, ਇਹ ਪੈਦਾ ਹੋਣ, ਇਹਨਾਂ ਨੂੰ ਫਲ ਵੀ ਲੱਗਣ, ਇਹਨਾਂ ਨੂੰ ਫੁੱਲ ਵੀ ਲੱਗਣ, ਪਰ ਇਹਨਾਂ ਨੂੰ ਪਤਾ ਲੱਗ ਜਾਏ ਸਾਡੇ ਨਾ ਫਲ ਤੇ ਨਾ ਫੁੱਲ ਕਿਸੇ ਕੰਮ ਨਹੀਂ। ਪਾਣੀ ਦਿਆਂ ਜੇ ਜੰਮਦੇ ਹੀ ਮਰ ਗਏ, ਇਹਨਾਂ ਨੂੰ ਪਤਾ ਕਿਵੇਂ ਲੱਗੇਗਾ ਗੁਣਾ ਕੀ ਹੁੰਦੇ, ਗੁਰੂ ਨਾਲੋਂ ਟੁੱਟਣਾ ਕੀ। ਕਹਿਣ ਲੱਗੇ, ਛੁੱਟੈ ਤਿਲ ਬੁਆੜ ਜਿਓ, ਸੁੰਨੇ ਅੰਦਰ ਖੇਤ, ਤਿਲਾਂ ਦੇ ਬੂਟੇ ਵਿੱਚ ਬੁਆੜ ਦੇ ਬੂਟੇ ਪੈਦਾ ਹੋ ਗਏ, ਕਿਸਾਨ ਨੇ ਉੱਥੇ ਹੀ ਛੱਡ ਦਿੱਤੇ, ਉਹਨਾਂ ਨੂੰ ਨਹੀਂ ਘਰ ਲੈ ਕੇ ਗਿਆ, ਲੋੜ ਨਹੀਂ, ਬੇਲੋੜੇ ਛੱਡ ਗਏ। ਲੱਗੇ, ਛੁੱਟੇ ਤਿਲ ਬੁਆੜ ਦੀ ਸੁਣੀਏ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ। ਇੱਕ ਮਾਲਕ ਕਿਸਾਨ ਨੂੰ ਪ੍ਰਵਾਨ ਨਾ ਹੋਏ, ਹੁਣ ਕੀ ਹੋਇਆ, ਉਹਨਾਂ ਦਾ ਹਰ ਕੋਈ ਮਾਲਕ ਜਿਹੜਾ ਮਰਜ਼ੀ ਵੱਢ ਕੇ ਲੈ ਜਾ, ਕੋਈ ਬਾਹ ਨਹੀਂ ਫੜਦਾ, ਕੋਈ ਨਹੀਂ ਰੋਕਦਾ, ਕੋਈ ਵਾੜ ਨਹੀਂ ਕਰਦਾ ਵੀ ਤੁਸੀਂ ਮੇਰੇ ਖੇਤ ਨੂੰ ਨਾ ਹੱਥ ਪਾਏ, ਕਿਉਂਕਿ ਜਿਹੜਾ ਹੁੰਦਾ ਆਪਣਾ ਖੇਤੀ ਉਹਨੂੰ ਤਾਂ ਲੈ ਜਾਏ, ਜਿਹੜਾ ਮਰਜ਼ੀ ਵੱਢ ਕੇ ਲੈ ਜਾਏ ਸੌ ਨਾ, ਜਿਹੜਾ ਇੱਕਦਾਂ ਨਹੀਂ ਬਣਦਾ ਉਹਨੂੰ ਦਰ ਦਰ ਭਟਕਣਾ ਪੈਂਦਾ। ਉਹ ਕਬਰਾਂ ਤੇ ਦੀਵੇ ਜਗਾਉਂਦਾ ਉਸ ਉਹਨਾਂ ਚੀਜ਼ਾਂ ਦੀ ਤਰਫ਼, ਕਦੀ ਸਾਧਾਂ ਸੰਤਾਂ ਤੇ ਧਾਰੀਆਂ ਦੇ ਮਗਰ ਪਿਆ ਫਿਰਦਾ, ਉਹਦਾ ਕੋਈ ਟਿਕਾਣਾ ਨਹੀਂ। ਕਹਿਣ ਲੱਗੇ, ਹਾਲਤ ਇਹ ਹੈ ਕਿ ਫਲੀਏ ਫੁਲੀਏ ਬੱਪੜੇ ਵੀ ਤਨ ਵਿੱਚ ਪਵਾ, ਫਲਦੇ ਫੁੱਲਦੇ ਹੈ, ਅਸੀਂ ਉਹਨਾਂ ਦਾ ਕਈ ਵਾਰ ਹੀ ਦੇਖ ਰਹੇ ਨੇ, ਫੁੱਲ ਇਹਨਾਂ ਨੂੰ ਵੀ ਬੜੇ ਸੋਹਣੇ, ਫਲ ਇਹਨਾਂ ਨੂੰ ਵੀ ਲੱਗੇ ਹੋਏ ਨੇ। ਸੋਚਦੇ ਕਿ ਇਹ ਫਲ ਫੁੱਲ ਨਾ ਦੇਖ ਦੇਖ ਕਿਸਾਨ ਦੇ ਪੈਦਾ ਕਰਨ ਵਾਲੇ ਦੇ ਹਿਰਦੇ ਵਿੱਚ ਇਹਨਾਂ ਦੀ ਕੀ ਕੀਮਤ ਹੈ। ਮੈਂ ਇੱਕ ਵਾਰ ਕੀਤੀ, ਗੁਰੂ ਨੇ ਬਾਣੀ ਨੂੰ ਆਖਿਆ, ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਨ, ਇੱਥੇ ਨਾ ਸਮਝ। ਕਹਿਣ ਲੱਗੇ, ਅੱਗੇ ਗਏ ਪੰਜਾਬ ਸਿੰਘ ਚੋਟਾਂ ਖਸਤੀ ਕੌਣ, ਕਿਸਾਨ ਦਾ ਮਰਦ ਤੋਂ ਲਿਖੀ ਪੈਦਾ ਤਾਂ ਉਸਨੇ ਕੀਤਾ ਹੈ, ਪੈਦਾ ਕਰਕੇ ਉਹ ਸੰਸਾਰ ਇਸ ਲੁਕਾਈ ਦੇ ਇਸ ਸਾਰੇ ਅਡੰਬਰ ਨੂੰ, ਇਸ ਸਾਰੀ ਤਸਵੀਰ ਨੂੰ ਵਿੱਚ ਬੈਠ ਕੇ ਦੇਖ ਰਿਹਾ, ਇਹਦੇ ਵਿੱਚੋਂ ਕਿਹੜਾ ਬੁਆੜ ਦਾ ਬੂਟਾ, ਕਿਹੜਾ ਤਿਲਾਂ ਦਾ ਬੂਟਾ। ਦੇਖ ਰਿਹਾ ਪੌੜੀ ਉਹ ਕਿਸੇ ਦਾ ਬਣਾਇਆ ਪਿਆ ਪ੍ਰਕਾਸ਼, ਆਪਣੇ ਆਪ ਤੋਂ ਪੈਦਾ ਹੋਏ, ਛਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਹੋਏ, ਕਿਉਂਕਿ ਉਹਦੇ ਨਾਮ ਵੀ ਕਿਸੇ ਨੇ ਨਹੀਂ ਰੱਖੇ, ਉਹਨੇ ਨਾਮ ਵੀ ਉਹਦੇ ਆਪੇ ਹੀ ਪੈਦਾ ਹੋਏ ਨੇ, ਜਿਹੜੇ ਜਿਹੜੇ ਉਹ ਕੰਮ ਕਰੀ ਗਿਆ, ਜਿਹੜੇ ਜਿਹੜੇ ਗੁਣ ਉਹਦੇ ਵਿੱਚੋਂ ਕਿਸੇ ਨੇ ਦੇਖੇ, ਉਹਦਾ ਨਾਮ ਪਾਇਆ ਗਿਆ, ਉਹਨੇ ਆਪਣੇ ਗੁਣਾਂ ਵਿੱਚੋਂ
नाम की याद पीते आपी ने आप साजियो आपी ने रचियो ना हो कहने लगे दूजी कुदरत साजी ये सारा संसार ये सारी दुनिया ये सारी लुकाई भी उसने सिर्जना की है ते बेच बैठ गया बेच बैठ गया देख रहे हैं इस सारे नजारे नु देख रहे हैं केड़ा मनुख है वो इस मैदान विच फेल हुंदा है केड़ा मनुख है जित प्राप्त करता है केड़ा हार रहे है केड़ा बलवान है केड़ा कमजोर है किंदे विच की अवगुण ने किंदे विच की गुण विच बैठेगा ना जे विच टिकेगा ना देखेगा कौन दूजी कुदरत साजी है कर आश्रम हुक्म करके विच बैठा ना वो हुक्म रूप है हर एक चीज आती हुक्म है इसलिए हुक्म बन के बिच बैठा है हुक्मी होवन आकार हुक्म ना कहा जाए हुक्मी होवन जी जो कुछ भी होया है उनके हुक्म बिच होया है किता पसाओ एको कवाओ बिच होया है इसलिए हुक्म ही अपने आप विच परमात्मा हुक्म वर्त रहा है उनकी मर्जी बिना कुछ नहीं हो रहा वो जरा हुक्म है ना वो परमात्मा बिच बैठा है हुक्म बन के बैठा है सतगुरु कहते ने आप ही ने आप साजियो आप ही ने रचियो ना दूजी कुदरत साजिए कर आश्रम जिथो चाओ दाता करता आप तू तुस देवे करें पसाओ करता भी तू है सृजना भी तू कर रहे ते फिर उन्हें भी पालना भी तू कर रहे ते जे असि समझते हैं ना भी खौरे कोई अपनी किरत अपने उद्यम नाल कमा रहे गुरु कहते नहीं तुस देवे करें पसाओ तू पसाओ करना है साधन बनाना है तुरथ के ताही मिलता है तू जानोई सबसे तू हर एक जान रहे हैं बिच बैठा जीवन दे रहे हैं जीवन ले रहे हैं जीवन लेना ते देना तेरे वास विच है तू अपने हाथ रखे है पर जो कुछ वो कर रहा है वो कर्म बंधन नहीं वो तू अपने हाथ नहीं रखिया भला देख पलिया तू बुआड़ का बूटा बनना है कि तिलां का बूटा बनना है जे तिलां का बूटा बनना ही तो तेन गुरु का बनना पड़ेगा जे बुआड़ का बूटा बनना ही तो नानक गुरु ना चेतनी मन अपने सुचेत फिर रहो गुरु तेन तिलां का बूटा बनाना चाहता है तेरी वैल्यू तेरी शक्ति बनाना चाहता है वो तेन हिरदे के अंदर दे इस मैदान विच जित का प्रतीक बनाना चाहता है इसे भी उन्हें एक बार रहमत करके तेनू दिती है कि तेरे अंदरों किस तरह बुराइयां कढ़नियां ने तेरे अंदरों किस तरह पखंड भरम वहम कढ़ने ने किस तरह तेनू पहला शुद्ध ते पवित्र करना फिर नाम नाल रंगना है कहने लगे तू जनोई सब से देव से जिंद कवा एक हुक्म नाल जिंद लै भी सकना दे भी लसना

ਸਵਾਲ ਇਸ ਮਨ ਦੇ ਅੰਦਰ ਦੇ ਮੈਦਾਨ ਦੀ ਜੀਵਨ ਦੇ ਅੰਦਰ ਦੇ ਮੈਦਾਨ ਦੀ ਜਿੱਤ ਜਿਹੜੀ ਹਰ ਮਨੁੱਖ ਨੂੰ ਜ਼ਰੂਰੀ ਹੈ, ਅੱਜ ਹਾਰ ਰਿਹਾ ਹੈ, ਜੀਵਨ ਦੇ ਅੰਦਰ ਦੀ ਬਾਜੀ ਹਾਰ ਰਿਹਾ ਹੈ। ਇੱਥੇ ਦੈਵੀ ਸ਼ਕਤੀਆਂ ਨਹੀਂ, ਰੱਬੀ ਸ਼ਕਤੀਆਂ ਨਹੀਂ, ਸ਼ੈਤਾਨੀ ਸ਼ਕਤੀਆਂ ਬਲਵਾਨ ਹੋ ਰਹੀਆਂ ਨੇ, ਜਿਨ੍ਹਾਂ ਦੇ ਸਾਹਮਣੇ ਮਨੁੱਖ ਦਾ ਜੀਵਨ ਗੋਡੇ ਟੇਕ ਰਿਹਾ ਹੈ। ਉਹਦੇ ਵਿੱਚੋਂ ਬਲਵੰਤਾਂ ਨਾਲ ਕਿਵੇਂ ਨਿਕਲਣਾ ਇਹ ਗੁਰੂ ਨਾਨਕ ਚਾਹੁੰਦੇ ਨੇ। ਮੈਂ ਸਿੱਖ ਨੂੰ ਬਲਵਾਨ ਕਿਵੇਂ ਕਰਨਾ, ਕਿਹੜੀਆਂ ਕਿਹੜੀਆਂ ਕਾਰਨਾਂ ਸ਼ਕਤੀਆਂ ਕਰਕੇ ਇਹ ਕਮਜ਼ੋਰ ਪੈ ਰਹੇ ਹੈ, ਉਹਨਾਂ ਚੀਜ਼ਾਂ ਦੀ ਵਾਕਫੀਤ ਦਿੰਦੇ ਹੁਕਮ ਕਰਦੇ ਇਹ ਸਾਰੇ ਅਗਲੇ ਸ਼ਲੋਕ ਨੇ, ਜਿਨ੍ਹਾਂ ਨੂੰ ਆਪਾਂ ਸਾਧੂ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਹੁਕਮ ਸਮਝ ਕੇ ਸਿਰ ਦੇ ਵਿੱਚ ਬਿਠਾਉਣਾ ਤਾਂ ਕਿ ਜੀਵਨ ਬਲਵਾਨ ਹੋ ਜਾਏ। ਇਹਨਾਂ ਸ਼ਬਦਾਂ ਨਾਲ ਸਿਮਾਂ ਦਾ ਜਾ ਕੇ ਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਅਨੰਦ ਕਿਉਂ ਕਰ ਸਤਿਗੁਰ ਪ੍ਰਸਾਦ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸ੍ਰੀ ਵਾਹਿਗੁਰੂ ਸਾਹਿਬ ਜੀ, ਪਾਲ ਵਿੱਚ ਤਿੰਨ ਵਸਤੂ

मैं मूर्ख किछ बीजै, प्रण वत नानक सुन मेरे साहेबा, डुबदा

ਤੁਹਾਡੀ ਸੁਲਤਾਨ ਪਿਤਾ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ 18ਵਾਂ ਸ਼ਬਦ ਦੋ ਪਤੀਆਂ ਦੀ ਵਿਚਾਰ ਹੋ ਚੁੱਕੀ ਹੈ। ਦੋਵਾਂ ਦਾ ਪਾਠ ਆਪਣੇ ਸਰਵਣ ਕੀਤਾ। ਗੁਰੂ ਪਿਤਾ ਜੀ ਰਹਿਮਤ ਕਰ ਰਹੇ ਹਨ, ਤੂੰ ਹਰ ਤੇਰਾ ਸਭ ਕੋ, ਤੂੰ ਹਰ ਤੇਰਾ ਸਭ ਕੋ। ਹੇ ਪਰਮੇਸ਼ਰ ਵਾਹਿਗੁਰੂ, ਤੂੰ ਸਾਡਾ ਸਭ ਦਾ ਮਾਲਕ ਹੈ। ਜਿੰਨੀ ਵੀ ਪੈਦਾਇਸ਼ ਹੈ, ਜੀਵ ਹਨ, ਇਹ ਸਭ

ए मालिक वाहे गुरु, ए जिन्ने जीव जंत हन ए तेरे ही पैदा कीते हुए, भावें तेरे ही पैदा कीते हन, किछ हाथ किसै दे किछ नहीं, किछ हाथ किसै दे किछ नहीं, इन्हां जीवां दे हथ कुछ भी नहीं है, सब चल है चलाए, सारे मालक प्रभु तेरे ही चलाए चल रहे हैं, तेरी रहमत तेरी बरकत ए तेरी बख्शिश। हां जिन तू मिले है प्यारे से तुद मिले जो हर मन पाए, जिन्ना नू तू जेड़े तेनू पा गए, जिन्ना दा प्यार बंदगी तेनू पा गया, ये मालक उन्हां दा तेरे नाल मिलाप हो गया, सदा ही तेरे चरणा च जुड़ गए। सतगुरु जी ने उस मालक दी बेअंतता सारी क्रिया ब्रह्मंडा खंडा जीवां विच उसे दी बयान कीती है। धन गुरु गुरु अर्जन देव महाराज बख्शिश करदे हन, जी जंत तेरे तारे प्रभ डोरी हाथ तुम्हारे, मालक के जिन्ने जीव जंत हन तेरे आसरे हन, इन्ना दे जीवन दी डोरी भी तेरे हाथ है मालक, जी जंत तेरे तारे प्रभ डोरी हाथ तुम्हारे, जे करावे सो करना नानक दास तेरी सरना, जो तू कराउंदा है जिवें इन्हां नूं प्रेर के ला लैंदा। कबीर साहब जी ने ते इत्थों तक कह दिता, कबीर कुकर राम को मुतिया मेरो नाओ, मैं मालिक दे दरदा कुकर हाँ, मेरा नाम मोती है, जिवें आम कुकर दा रख लैंदे हन, मैं अपने मालक दा मोती। कबीर कुकर राम को मुतिया मेरो नाओ, गले हमारे जेवरी जह खिंचें ता जाओ, मेरे गल विच ओदे हुक्म दी रस्सी पई हो, जिधर नू खिंचदे हन जिधर नू प्रेरदे हन उधर ही मैं चलता हाँ मालिक। हे प्रभु सारे जी तेरे सच है, ये है कि साडे कोल मिट्टी, ये मिट्टी है, कन्न की हन मिट्टी है, अखां की हन मिट्टी है, जबान की है मिट्टी है, मालक ने अपनी जोत टका दिती, इस मिट्टी विच मालक ने जोत टका दिती, जबान मिट्टी उस जोत दी बरकत नाल बोलन लग पई, मालक ने अपनी जोत टका दिती, ये कन मिट्टी हन ये सुन लग पए, मालक ने जोत टका दिती, अखां मिट्टी हन ये वेखन लग पईआं, जे ओदी जोत दी बरकत ना होवे ते फिर जिस दिन एदी जोत, सतगुरु जी दा बड़ा सुंदर बचन चेते च आ गया, क्या कोई तेरी सेवा करे, क्या कोई करे ए बमाना, जब अपनी जोत खिंचै तू स्वामी, तब कोई करो दिखा वखियाना, जदों तू जोत खिंच लैना कन्न ते साडे कोल ही हन, बच्चे भी कोल हन, तीआं पुत्तर भैण भरा कोल हन, पर उन्हां दी कोई आवाज नहीं हुण सुन रही, अखां कोल हन, सतगुरां दा होर बचन है, सरवनन बिकल पए संग तेरे, इंद्री का बल थाका चरण रहे, कर टरक परे हैं मुखो ना निकसै बाता, मालक तू जोत खिच लई, सरवनन बिकल पए संग तेरे, मालक है ते कन कोल पर नहीं हुण सुन दे, हाथ लमक गए पैर नहीं हुण तुरन तैयार, एदा भाव है ओदी जोत दी बरकत।
ਇਸ ਢੰਗ ਨਾਲ ਵੀ ਐਵੇਂ ਸਮਝਣਾ ਦੂਸਰਾ ਹੋਰ ਇੱਕ। ਇਹ ਮਾਲਕ ਜੀਵਨ ਦੇ ਜਿਸ ਰਸਤੇ ਤੇ ਤੂੰ ਸਾਨੂੰ ਤੋਰਦਾ ਹੈ, ਤੇਰੀ ਬਰਕਤ ਤੇਰੀ ਰਹਿਮਤ ਉਸੇ ਹੀ ਰਸਤੇ ਤੇ ਅਸੀਂ ਜੀਵ ਤੁਰਦੇ ਹਾਂ। ਧੰਨ ਗੁਰੂ ਗੁਰੂ ਅਮਰਦਾਸ ਜੀ ਦਾ ਬਚਨ, 15ਵੀਂ ਪੌੜੀ, ਆਨੰਦ ਸਾਹਿਬ। ਜਿਉਂ ਤੂੰ ਚਲਾਹੇ ਤਿਵ ਚੱਲਹਿ ਸੁਆਮੀ, ਕਿਆ ਜਾਣਾ ਗੁਣ ਤੇ। ਜੇ ਤੂੰ ਚਲਾਹੇ ਤਿਵੇਂ ਚਲਾਂ, ਜਿਨ੍ਹਾਂ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵੇ। ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵੇ। ਸੰਸਾਰ ਦਾ ਆਹ ਵੇਲਾ ਹੋਰ ਕੁਝ ਕਰਨ ਦਾ ਵੀ ਬਹੁਤ ਹੈ, ਪਰ ਜਿਨ੍ਹਾਂ ਤੇ ਤੂੰ ਬਰਕਤ ਪਾਉਂਦਾ ਹੈ ਉਹਨਾਂ ਨੂੰ ਸਿਫਤ ਸਲਾਹ ਨਾਲ ਜੋੜ ਦਿੰਦਾ ਹੈ, ਸੇ ਗੁਰਦੁਆਰਾ ਸੁਖ ਪਾਵੇ। ਸਤਿਗੁਰੂ ਤੇਰੇ ਚਰਨਾਂ ਚ ਪਹੁੰਚ ਜਾਂਦੇ ਹਨ, ਸਦੀਵੀ ਆਤਮਕ ਆਨੰਦ ਤੇਰੇ ਦਰ ਤੇ ਆ ਕੇ ਮਾਣਦੇ ਹਨ। ਕਹਿ ਨਾਨਕ ਸੱਚੇ ਸਾਹਿਬ, ਜਿਉ ਪਾਵੈ ਤਿਵੇਂ ਚਲਾਵੈ। ਜਿਵੇਂ ਤੈਨੂੰ ਪਾਉਂਦਾ ਉਸ ਤਰ੍ਹਾਂ ਸਾਨੂੰ ਜੀਵਾਂ ਨੂੰ ਚਲਾਉਣਾ ਹੈ। ਇਹਦਾ ਭਾਵ ਇਹ ਤੇ ਨਾ ਲੈਣਾ ਕਿ ਬੰਦੇ ਨੂੰ ਕਰਨ ਦੀ ਕੁਛ ਲੋੜ ਨਹੀਂ, ਉਹਦੀ ਹੈ ਸਭ ਕੁਝ, ਸਾਨੂੰ ਪ੍ਰੇਰ ਰਿਹਾ ਮਾੜੇ ਕੰਮਾਂ ਵਾਸਤੇ। ਕਦੀ ਕੋਈ ਬਾਪ ਕਿਤੇ ਆਪਣੇ ਪੁੱਤਰ ਨੂੰ ਮਾੜੇ ਕੰਮ ਵਾਸਤੇ ਨਹੀਂ ਪ੍ਰੇਰੇ। ਸਾਡੀ ਆਪਣੀ ਮੱਤ ਲੱਖ ਵਾਰੀ ਚਲੀ ਜਾਵੇ ਕਿਸੇ ਬੱਚੇ ਦੀ, ਪਰ ਬਾਪ ਨਹੀਂ ਪ੍ਰੇਰੇਗਾ, ਬਾਪ ਤੇ ਚੰਗੇ ਕੰਮ ਵਾਸਤੇ ਹੀ ਪ੍ਰੇਰੇਗਾ। ਉਹ ਮਾਲਕ ਹਮੇਸ਼ਾ ਸਾਨੂੰ ਚੰਗੇ ਵਾਸਤੇ ਪ੍ਰੇਰਦਾ, ਪਰ ਕੀ ਕਰੀਏ, ਆ ਕੇ ਮਾਇਆ ਦਾ ਮੋਹ ਵਿੱਚ ਖੜਾ ਹੋ ਜਾਂਦਾ ਹੈ। ਬਦੋ ਬਦੀ ਗੁਰੂ ਨਾਲੋਂ ਤੋੜਦਾ ਹੈ, ਮਾਲਕ ਨਾਲੋਂ ਤੋੜਦਾ ਹੈ। ਪਰ ਮਾਲਕ ਜਿਨ੍ਹਾਂ ਦੀ ਤੂੰ ਬਾਂਹ ਫੜ ਲਏ, ਜਿਨ੍ਹਾਂ ਤੇ ਤੂੰ ਰਹਿਮਤ ਕਰ ਰਹੇ, ਉਹ ਫਿਰ ਗੁਰੂ ਦਰ ਪਹੁੰਚ ਜਾਂਦੇ ਹਨ, ਸਿੱਧੀ ਵੀ ਸੁੱਖ ਪਾਉਂਦੇ ਹਨ। ਜਨ ਨਾਨਕ ਸਤਿਗੁਰ ਭੇਟਿਆ ਹਰ ਨਾਮ ਤਰਾਏ। ਜਿਨ੍ਹਾਂ ਜਨਾਂ ਨੂੰ ਗੁਰੂ ਦਾ ਮਿਲਾਪ ਹੋ ਗਿਆ, ਗੁਰੂ ਫਿਰ ਰਹਿਮਤ ਕਰਦਾ, ਨਾਮ ਦੇ ਜਹਾਜ਼ ਦੀ ਸਵਾਰੀ ਦੇ ਦਿੰਦਾ। ਹਰ ਨਾਮ ਤਰਾਏ, ਇਹ ਬੜਾ ਭਵਜਲ ਬਿਖੜਾ ਜਿਹਦੇ ਚ ਵਿਕਾਰਾਂ ਦਾ ਪਾਣੀ ਭਰਿਆ ਹੋਇਆ, ਉਹ ਭਵਜਲ ਨਹੀਂ, ਉਹ ਸਮੁੰਦਰ ਨਹੀਂ ਜਿਹੜਾ ਅਸੀਂ ਵੇਖ ਰਹੇ ਹਾਂ। ਉਸ ਸਮੁੰਦਰ ਚ ਤੇ ਅਨੇਕਾਂ ਜਹਾਜ਼ ਹਨ, ਤੇ ਅਨੇਕਾਂ ਹੀ ਤਕਰੀਬਨ ਤਰ ਰਹੇ ਹਨ ਤੇ ਤਰੀ ਜਾਂਦੇ ਹਨ। ਕਦੀ ਕਦਾਈ ਆ ਨਾ ਕੋਈ ਬਦਕਿਸਮਤ ਖਬਰ, ਕਦੀ ਕਦਾਈ ਕੋਈ ਬਦਕਿਸਮਤ ਖਬਰ ਸੁਣ ਲਈਏ ਕਿ ਕੋਈ ਜਹਾਜ਼ ਕੋਈ ਬੇੜਾ ਡੁੱਬ ਗਿਆ। ਪਰ ਇਹ ਜੋ ਵਿਕਾਰਾਂ ਦਾ ਸਮੁੰਦਰ ਹੈ, ਜਿਹਦੇ ਚ ਕਾਮ ਕ੍ਰੋਧ ਲੋਭ ਮੋਹ ਵਰਗੇ ਮਗਰ ਮੱਛ ਹਨ, ਮਾਲਕ ਇਹਦੇ ਚ ਉਤੇ ਕਦੀ ਕਦਾਈ ਕੋਈ ਭਾਗਾਂ ਵਾਲਾ ਪਾਰ ਹੁੰਦਾ ਤੇ ਹੁੰਦਾ ਗੁਰੂ ਦੀ ਬਰਕਤ ਨਾਲ। ਹਰ ਨਾਮ ਤਰਾਏ, ਅਗਲਾ ਪਦਾ, ਸਤਿਗੁਰੂ ਰਹਿਮਤ ਕਰਦੇ ਹਨ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜ। ਕੋਈ ਗਾਉਂਦਾ ਹੈ ਬੜਾ ਰਾਗਾਂ ਚ ਪਾ ਪਾ ਕੇ, ਕੋਈ ਵੇਦਾਂ ਦੀ ਵਿਚਾਰ ਕਰਦਾ ਹੈ ਬੜੇ ਟੰਗਾਂ ਨਾਲ, ਇਹ ਸਤਿਗੁਰੂ ਕਹਿੰਦੇ ਹਨ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਸਤਿਗੁਰੂ ਕਹਿੰਦੇ ਹਨ ਨਹਿ ਹਰ ਹਰ ਪੀਜੈ ਰਾਮ ਰਾਜ। ਮਾਲਕ ਨਹੀਂ ਖੁਸ਼ ਹੁੰਦਾ ਜੇ ਕੋਈ ਕਹੇ ਮੇਰੇ ਗਾਉਣ ਨਾਲ ਖੁਸ਼ ਹੋ ਜਾਏਗਾ, ਜੇ ਕੋਈ ਕਹੇ ਮੇਰੇ ਪਾਠ ਕਰਨ ਨਾਲ ਖੁਸ਼ ਹੋ ਜਾਏਗਾ, ਜੇ ਕੋਈ ਕਹੇ ਕਥਾ ਕਰਨ ਨਾਲ ਹੋ ਜਾਏਗਾ, ਸੁਣਨ ਨਾਲ ਵੈਸੇ ਬਹੁਤ ਸ਼ਾਕ ਲੱਗੇਗਾ। ਇਹੋ ਹੀ ਤੇ ਉੱਤਮ ਸਾਧਨ ਹਨ। ਸਤਿਗੁਰੂ ਨੇ ਇਹਨਾਂ ਨੂੰ ਤੇ ਕਿਹਾ ਕਲਯੁਗ ਮੈਂ ਕੀਰਤਨ ਪ੍ਰਦਾਨਾ। ਸਤਿਗੁਰੂ ਜੀ ਨੇ ਇਹਨਾਂ ਸਾਧਨਾ ਤੋਂ ਕਿਹਾ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ। ਸਤਿਗੁਰੂ ਇਹ ਕੀ ਕਹਿ ਰਹੇ ਹਨ, ਨਹੀਂ ਮਾਲਕ ਪ੍ਰਸੰਨ ਹੁੰਦਾ। ਸਤਿਗੁਰੂ ਅੱਗੇ ਇਹਦਾ ਭਾਵ ਦੱਸ ਰਹੇ ਕਿਉਂ ਨਹੀਂ ਪ੍ਰਸੰਨ ਹੁੰਦਾ। ਜਿਨ੍ਹਾਂ ਅੰਦਰ ਅੰਤਰ ਕਪਟ ਵਕਾਰ ਹੈ ਤਿਨਾਂ ਰੋਏ ਕਿਆ ਕੀਜੈ। ਮੇਰਿਆ ਮਨਾ ਤੂੰ ਗਾ ਰਿਹਾ, ਤੂੰ ਕਥਾ ਕਰ ਰਿਹਾ, ਸੁਣ ਰਿਹਾ, ਸੁਣਾ ਰਿਹਾ, ਤੂੰ ਪਾਠ ਕਰਦਾ ਹੈ, ਸੁਣਦਾ ਸੁਣਾਉਂਦਾ ਹੈ,
ਪਰ ਅੰਦਰ ਦੇ ਤੇਰੇ ਕਪਟ ਨੂੰ ਤੇ ਕੋਈ ਫਰਕ ਨਹੀਂ ਪੈ ਰਿਹਾ। ਤੇਰੇ ਜਿਹੜਾ ਅੰਦਰ ਛਲ ਧੋਖਾ ਹੈ ਉਹਨੂੰ ਤੇ ਕੋਈ ਫਰਕ ਨਹੀਂ ਪੈ ਰਿਹਾ। ਸੱਚ ਹੈ ਜੇ ਉਹਨੂੰ ਕੋਈ ਫਰਕ ਨਹੀਂ, ਤੇਰਾ ਗਾਉਣਾ ਨਹੀਂ ਹੈ, ਤੇਰਾ ਰੋਣਾ ਹੈ। ਤੇ ਨਾ ਰੋਏ ਕਿਆ ਕੀਜੇ, ਰੋ ਕੇ ਕੀ ਕਰੇਗਾ। ਬੜਾ ਮਸ਼ਕੀਨ ਜੀ ਕਈ ਵਾਰੀ ਨਾ ਉਹ ਭਾਵਕ ਹੋਏ ਕਹਿ ਦਿੰਦੇ ਸਨ, ਕਹਿੰਦੇ ਹਨ ਕਥਾ ਤੇ ਕਦੀ ਹੁੰਦੀ ਹੈ, ਬਹੁਤੀ ਵਾਰੀ ਤੇ ਰੋਣ ਹੀ ਹੁੰਦਾ। ਜਦ ਅੰਦਰ ਕਲੇਸ਼ ਚੱਲ ਰਹੇ ਹੋਣ, ਜਦੋਂ ਜੀਵਨ ਤੇ ਕੋਈ ਫਰਕ ਨਾ ਪਵੇ, ਬਹੁਤੀ ਵਾਰੀ ਇਹ ਹੈ। ਦੁਨੀਆਂ ਚ ਰਾਗ ਇੱਕ ਆਸਣ ਹੈ। ਰਾਗ ਆਸਣ ਹੈ ਕਾਹਦੇ ਵਾਸਤੇ? ਸ਼ਬਦ ਦੇ ਬੈਠਣ ਵਾਸਤੇ। ਹੁਣ ਉਸ ਆਸਣ ਤੇ ਸ਼ਬਦ ਵੀ ਬੈਠ ਸਕਦਾ, ਗੰਦਾ ਗੀਤ ਵੀ ਬੈਠ ਸਕਦਾ। ਗੰਦਾ ਗੀਤ ਬੈਠ ਗਿਆ ਫਿਰ ਉਹ ਆਸਣ ਦਾ ਤੇ ਕੋਈ ਗੁਨਾਹ ਨਹੀਂ, ਆਸਣ ਤੇ ਆਸਣ ਹੈ। ਜੇ ਉਹ ਗੰਦਾ ਗੀਤ ਬੈਠ ਗਿਆ ਤੇ ਸੱਚ ਹੈ ਉਹ ਰਾਗ ਵੀ ਸਾਨੂੰ ਗਲਤ ਪਾਸੇ ਲੈ ਜਾਏਗਾ, ਤੇ ਜੇ ਉਹਦੇ ਤੇ ਸ਼ਬਦ ਬੈਠ ਗਿਆ ਤੇ ਕਿਤੇ ਗਾਉਣ ਵਾਲੇ ਦੇ ਅੰਦਰ ਵੀ ਉਹ ਸ਼ਬਦ ਟਿਕ ਜਾਏ। ਸਤਿਗੁਰੂ ਕਹਿੰਦੇ ਜੀਵਨ ਚ ਪਰਿਵਰਤਨ। ਵੈਸੇ ਸਤਿਗੁਰੂ ਜੀ ਦਾ ਭਾਵ ਕੀ ਹੈ? ਸਤਿਗੁਰੂ ਕਹਿੰਦੇ ਹਨ ਅੰਦਰੋਂ ਜੀਵਨ ਸਵਾਰੋ। ਜਿੱਥੋਂ ਬਾਹਰੀ ਸਾਨੂੰ ਬਾਣੇ ਦੀ ਲੋੜ ਹੈ, ਮਨਾ ਅੰਦਰਲਾ ਸਵਾਰ, ਬਾਹਰਲਾ ਭੋਲਾਪਣ ਜਿੰਨਾ ਮਰਜ਼ੀ ਬਣ ਤੂੰ, ਬਾਹਰਲਾ ਭੋਲਾਪਣ ਮੇਰੇ ਗੁਰੂ ਨੂੰ ਕੁਛ ਨਹੀਂ ਐਸਾ ਖੁਸ਼ ਕਰ ਸਕਦਾ, ਬਾਹਰਲਾ ਭੋਲਾਪਣ। ਅੰਦਰ ਦਾ ਭੋਲਾਪਣ ਤੇ ਕੁਝ ਸਵਾਰ ਸਕਦਾ। ਸਤਿਗੁਰੂ ਜੀ ਦਾ ਰਾਮ ਕਲੀ ਦੀ ਵਾਰ ਵਿੱਚ ਇੱਕ ਬਚਨ ਹੈ, ਨਾ ਤੂੰ ਆਵੈ ਵਸ ਬਹੁਤ ਘਣਾਵਣੇ, ਨਾ ਤੂੰ ਆਵੈ ਵਸ ਵੇਦ ਪੜਾਵਣੇ, ਪਾਠ ਕਰਾਇਆ ਵੇਦ ਪੜਾਇਆ, ਨਾ ਤੂੰ ਆਵੈ ਵਸ ਵੇਦ ਪੜਾਵਣੇ, ਨਾ ਤੂੰ ਆਵੈ ਵਸ ਤੀਰਥ ਨਾਈਐ, ਨਾ ਤੂੰ ਆਵੈ ਵਸ ਧਰਤੀ ਧਾਈਐ, ਨਾ ਤੂੰ ਆਵੈ ਵਸ ਕਿਤੈ ਸਿਆਣਪੈ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਦੇ। ਹੇ ਮਾਲਕ ਸਭ ਤੇਰੇ ਵਸ ਹੈ, ਇਹਨਾਂ ਸਾਧਨਾਂ ਨਾਲ ਤੂੰ ਵਸ ਨਹੀਂ, ਵਸ ਤੂੰ ਕਿੰਨਾ ਦੇ ਆਉਣਾ? ਮਾਲਕ ਜਿਨ੍ਹਾਂ ਦੇ ਅੰਦਰ ਤੇਰਾ ਪਿਆਰ ਹੈ। ਗੋਬਿੰਦ ਭਾਓ ਭਗਤ ਦਾ ਭੁੱਕਾ। ਇਸ ਕਰਕੇ ਸਤਿਗੁਰਾਂ ਯਤਨ ਕੀਤਾ ਅਸਲ ਵਿੱਚ ਸਾਡਾ ਹਿਰਦਾ ਅੰਦਰੋਂ ਸਵਾਰੇ ਆ ਜਾਏ। ਸਤਿਗੁਰੂ ਜੀ ਦਾ ਇੱਕ ਬਚਨ ਹੈ, ਸੱਪ ਪੜਾਈ ਪਾਈਐ, ਸੱਪ ਨੂੰ ਕੋਈ ਫੜ ਕੇ ਪਟਾਰੀ ਚ ਪਾ ਲਏ, ਸੱਪ ਪੜਾਈ ਪਾਈਐ ਬਿਖ ਅੰਤਰ ਮਨ ਰੋਸ। ਉਹਦੇ ਅੰਦਰਲੇ ਯਾਰ ਨੂੰ ਤੇ ਕੋਈ ਫਰਕ ਨਹੀਂ ਅਜੇ ਪਿਆ, ਫੜ ਲਿਆ ਸੱਪ ਨੂੰ, ਉਹਨੂੰ ਪਟਾਰੀ ਚ ਪਾ ਦਿੱਤਾ, ਕੀ ਉਹਦੇ ਯਾਰ ਨੂੰ ਕੋਈ ਫਰਕ ਪੈ ਗਿਆ? ਨਹੀਂ। ਸੱਚ ਹੈ ਬੰਦਾ ਵੀ ਆਪਣੇ ਆਪ ਨੂੰ ਜਿਹੜੇ ਮਰਜ਼ੀ ਭੇਖ ਚ ਪਾ ਲਵੇ, ਜੇ ਅੰਦਰਲਾ ਨਹੀਂ ਸਵਾਰਿਆ ਸਾਡੇ ਜੀਵਨ ਦੇ ਯਹਿਰ ਵਿੱਚ ਕੋਈ ਫਰਕ ਨਹੀਂ ਪਵੇਗਾ। ਸੱਪ ਪੜਾਈ ਪਾਈ ਹੈ ਬਿਖ ਅੰਤਰ ਮਨ ਰੋਸ, ਗੁਰਮੁਖ ਗਾਰੜ ਜੇ ਸੁਣੈ ਮੰਨੈ ਨਾਉ ਸੰਤੋਸ਼। ਹਾਂ, ਗੁਰਮੁਖ ਗੁਰੂ ਦਾ ਗਾਰੜੂ ਸ਼ਬਦ ਆਰਾਮ ਦੇਣ ਵਾਲਾ, ਜਿੱਥੇ ਯਾਰ ਦਾ ਅਸਰ ਹੀ ਕੋਈ ਨਾ ਹੋਵੇ। ਪਹਿਲੋਂ ਸੁਣੇ ਤੇ ਕੇਵਲ ਸੁਣੇ ਹੀ ਨਾ, ਸਤਿਗੁਰੂ ਕਹਿੰਦੇ ਮੰਨੇ। ਗੁਰਮੁਖ ਗਾਰੜ ਜੇ ਸੁਣੈ ਮੰਨੈ ਨਾਉ ਸੰਤੋਸ਼, ਅੰਦਰ ਸੰਤੋਖ ਆ ਜਾਏਗਾ, ਠੰਡ ਪਵੇਗੀ, ਜੀਵਨ ਬਣ ਜਾਏਗਾ। ਸਤਿਗੁਰਾਂ ਬਾਰ ਬਾਰ ਐਸੇ ਸ਼ਬਦ ਕਹੇ ਜਿਵੇਂ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾ ਤੋਂ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ, ਹਾਰ ਭਰਿਓ ਸਵਾਮੀ ਕੈ ਦੁਆਰੈ ਬੀਜੈ ਬੁੱਧ ਵਿਵੇਕਾ। ਪਾਠ ਕਰਨ ਨਾਲ ਕੇਵਲ ਨਹੀਂ ਵਿਵੇਕ ਬੁੱਧੀ ਬਖਸ਼ੋ। ਮੈਂ ਪਾਠ ਵੀ ਕਰਾਂ ਤੇ ਸਤਿਗੁਰੂ ਮੈਂ ਤੁਹਾਡੇ ਬਚਨ ਨੂੰ ਸਮਝ ਵੀ ਸਕਾਂ, ਤੁਸੀਂ ਮੈਨੂੰ ਕਿਸ ਮਾਰਗ ਤੇ ਤੋਰਨਾ ਚਾਹੁੰਦੇ ਹੋ ਮੈਂ ਮਾਲਕ ਉਹਨੂੰ ਵੀ ਸਮਝ ਲਵਾਂ, ਵਿਵੇਕ ਬੁੱਧੀ। ਨਹੀਂ ਤੇ ਕਰੀ ਜਾਈਏ
ਤਾਂ ਹੀ ਤੇ ਕਹਿ ਦਿੰਦੇ ਹਨ ਜਾਣੇ ਆ ਅੰਕਲ ਜੀ ਬੜੇ ਕਰੜੇ ਬੋਲਦੇ ਹਨ, ਜਾਣੇ ਆ ਬੱਚਿਆਂ ਦਾ ਬੜੀ ਵਾਰੀ ਅੜਾਮਾ ਹੁੰਦਾ, ਜਾਣੇ ਤੇ ਗੁਰੂ ਘਰ ਖੁਸ਼ੀ ਖੁਸ਼ੀ ਆ, ਪਰ ਅੱਗੋਂ ਨਾਮ ਬਾਣੀ ਪੜਨ ਵਾਲੇ ਬੜਾ ਕੌੜਾ ਬੋਲ ਦਿੰਦੇ ਹਨ। ਸੱਚ ਹੈ ਕਿਉਂ? ਅਜੇ ਪਾਠ ਤੇ ਕੀਤੇ ਪਰ ਅੰਦਰ ਨਾ ਸਵਾਰਿਆ ਗਿਆ। ਸਤਿਗੁਰੂ ਕਹਿੰਦੇ ਹਨ, ਗੁਰੂ ਪਾਤਸ਼ਾਹ ਦਾ ਹੋਰ ਬਚਨ, ਕੋਈ ਗਾਵੈ ਰਾਗੀ ਨਾਦੀ ਇੱਥੇ ਕਿਹਾ, ਉੱਥੇ ਕਹਿੰਦੇ ਹਨ ਭਗਤ ਨਾਰ ਦੀ ਹਿਰਦੈ ਨਾ ਆਈ। ਭਗਤ ਨਾਰ ਦੀ ਤੋਂ ਭਾਵ ਹੈ ਪ੍ਰੇਮਾ ਭਗਤੀ। ਭਗਤ ਨਾਰ ਦੀ ਹਿਰਦੈ ਨਾ ਆਈ, ਕਾਸ਼ ਪੂਸ਼ ਤਨ ਦੀਨਾ। ਸਰੀਰ ਤੇ ਜਿੰਨੇ ਮਰਜ਼ੀ ਚਿੰਨ ਧਾਰਨ ਕਰ ਲਓ ਧਰਮ ਦੇ, ਜੇ ਪ੍ਰੇਮਾ ਭਗਤੀ ਅੰਦਰ ਸ਼ਮੂਲੀਅਤ ਨਹੀਂ ਕੀਤੀ, ਰਾਗ ਰਾਗਨੀ ਡਿੰਬ ਹੋਏ ਬੈਠਾ, ਰਾਗਾਂ ਤੇ ਰਾਗਣੀਆਂ ਨੂੰ ਜਾਣ ਕੇ ਪਖੰਡ ਦੀ ਮੂਰਤ ਬਣਿਆ ਬੈਠਾ। ਰਾਗ ਰਾਗਨੀ, ਵੇਖੋ ਰਾਗਾਂ ਨੂੰ ਮੈਂ ਅੱਗੇ ਬੇਨਤੀ ਕੀਤੀ, ਜਾਣਨਾ ਵੀ ਜ਼ਰੂਰ। ਅੱਜ ਜਿਹੜੇ ਢੰਗ ਨਾਲ ਕਈ ਵਾਰੀ ਕੀਰਤਨ ਹੁੰਦਾ, ਜਿਹੜੇ ਜਾਣਦੇ ਹੁੰਦੇ ਹਨ, ਉਹ ਤੇ ਉਸ ਫਿਲਮ ਨਾਲ ਹੀ ਜੁੜਦੇ ਹਨ, ਫਿਰ ਸ਼ਬਦ ਨਾਲ ਨਹੀਂ ਜੁੜਦੇ। ਰਾਗ ਬਹੁਤ ਜ਼ਰੂਰੀ ਹੈ, ਪਰ ਸੱਚ ਹੈ ਰਾਗ ਰਾਗਨੀ ਡਿੰਬ ਹੋਏ ਬੈਠਾ, ਉਹਨ ਹਰ ਪੈ ਕਿਆ ਲੀਨਾ। ਰਾਗ ਰਾਗਨੀਆ ਜਾਣ ਕੇ ਪਖੰਡ ਦੀ, ਭਾਵ ਸ਼ਬਦ ਪ੍ਰਦਾਨ ਨਹੀਂ, ਇਹ ਮੇਰੇ ਰਾਗ ਦੀ ਬਰਕਤ ਹੈ, ਇਹ ਮੇਰੀ

ਨਹੀਂ ਇਹ ਨਹੀਂ ਕਿ ਧਿਆਨ ਨਹੀਂ ਲਾਉਣਾ, ਸ਼ੁੱਧ ਪਹਿਲੋਂ ਮਨ ਕਰੀਏ ਤੇ ਫਿਰ ਧਿਆਨ ਲੱਗੇ, ਨਹੀਂ ਧਿਆਨ ਲਾਈਏ ਤਾਂ ਕਿ ਮਨ ਸ਼ੁੱਧ ਹੋ ਜਾਏ, ਧਿਆਨ ਲਾਈਏ ਨਾਮ ਜਪੀਏ ਤਾਂ ਕਿ ਸਾਡੇ ਹਿਰਦੇ ਚ ਨਾਮ ਉਤਰ ਜਾਏ। ਪਰ ਇਹਦਾ ਭਗਤ ਦੇ ਨਾਮਦੇਵ ਜੀ ਇਸ ਤਰ੍ਹਾਂ ਤੰਜ ਨਾਲ ਕਹਿੰਦੇ ਹਨ ਕਿ ਪਖੰਡ ਕਰ ਕਰਕੇ ਦੱਸ ਰਹੇ, ਕਾਹੇ ਕੋ ਕੀਜੈ ਧਿਆਨ ਜਪੰਨਾ ਜਬ ਤੇ ਸ਼ੁੱਧ ਨਹੀਂ ਮਨ ਆਪਣਾ, ਸਿੰਘ ਚ ਭੋਜਨ ਜੋ ਨਰ ਜਾਣਾ ਐਸੇ ਹੀ ਠੱਗ ਦਿਓ ਬਖਾਨਾ। ਜਿਹੜਾ ਸਿੰਘ ਸ਼ੇਰ ਵਾਲਾ ਭੋਜਨ, ਸ਼ੇਰ ਦਾ ਭੋਜਨ ਕੀ ਹੈ, ਮਾਰਨਾ ਝਪਟਾ, ਉਹਨੇ ਇਹ ਥੋੜਾ ਵੇਖਣਾ ਕਿਸੇ ਮਾਂ ਦਾ ਬੱਚਾ ਸੀ ਜਾਂ ਇਹ ਕੌਣ ਹੈ, ਇਹਦੇ ਬੱਚੇ ਵੀ ਮਗਰ ਹੈ ਨਹੀਂ, ਉਹ ਤੇ ਝਪਟਾ ਮਾਰੇਗਾ ਆਪਣਾ ਸ਼ਿਕਾਰ ਖੇਡੇਗਾ। ਸਿੰਘ ਚ ਭੋਜਨ ਜੋ ਨਰ ਜਾਣਾ, ਜਿਹੜਾ ਕੇਵਲ ਸਮਾਜ ਵਿੱਚ ਝਪਟੇ ਮਾਰ ਮਾਰ ਕੇ ਖੋ ਕੇ ਆਪਣਾ ਆਪ ਪਾਲਣਾ ਜਾਣਦਾ, ਐਸੇ ਹੀ ਠੱਗ ਦਿਓ ਬਖਾਨਾ। ਸ੍ਰਿਸ਼ਟੀ ਸਰਨਾਮ ਠੱਗ ਪਾਉਂਦੀ ਹੈ, ਐਸੇ ਹੀ ਠੱਗ ਦਿਓ ਬਖਾਨਾ, ਨਾਮੇ ਕੇ ਸਵਾਮੀ ਲਾਹੇ ਲੇ ਰੇ ਝਗੜਾ, ਰਾਮ ਰਸਾਇਣ ਯੋਰੇ ਦਗਰਾ। ਦਗਰਾ ਮਰਾਠੀ ਬੋਲੀ, ਕਠੋਰ ਚਿੱਤ ਪੱਥਰ ਚਿੱਤ, ਉਹ ਮੇਰੇ ਪੱਥਰ ਚਿੱਤ, ਲੋਕਾਂ ਨੂੰ ਪਖੰਡ ਕਰ ਕਰਕੇ ਨਾ ਕੇਵਲ ਦੱਸ, ਆਪਣੇ ਅੰਦਰ ਵੀ ਮਾਲਕ ਦਾ ਅੰਮ੍ਰਿਤ ਪੀਣ ਦਾ ਯਤਨ ਕਰ, ਜੋ ਕਹਿਣ ਦਾ ਯਤਨ ਕਰ ਰਹੇ ਹਾਂ ਕਮਾਉਣ ਦਾ ਵੀ ਯਤਨ ਕਰ। ਕਹਿੰਦੇ ਹਨ ਬਦਲ ਸਮਾਧ ਜੈਸੇ ਕਰਤ ਆਹਾਰ ਮੀਨ, ਉਹ ਮੱਛੀ ਨੂੰ ਫੂੰਗਾ ਮਾਰੇਗਾ, ਗਨਕਾ ਸ਼ਿੰਗਾਰ ਕਰ ਬੇਬਚਾਰ ਜੋ ਹੋਈ, ਬੇਸਵਾ ਸ਼ਿੰਗਾਰ ਕਰੇਗੀ, ਸੁਹਾਗਣ ਦੀ ਰੀਸ ਕਰ ਰਹੀ ਹੈ ਸੁਹਾਗਵਤੀ ਦੀ, ਸ਼ਿੰਗਾਰ ਕਰੇਗੀ, ਕਰੇਗੀ ਕੀ, ਬੇਬਚਾਰੀ ਪੁਰਸ਼ ਦਾ ਰਸਤਾ ਤੱਕੇ ਕੀ, ਉਹਦਾ ਸ਼ਿੰਗਾਰ ਸੁਹਾਗਵਤੀ ਵਾਂਗੂ ਕਿਸੇ ਅਸੂਲਾਂ ਚ ਨਹੀਂ, ਅਸੂਲਾਂ ਚ ਨਹੀਂ ਹੈ ਉਹ, ਤੇ ਵਿਭਚਾਰੀ ਦਾ ਰਸਤਾ ਤੱਕੇਗੀ। ਭਾਈ ਸਾਹਿਬ ਜੀ ਨੇ ਤੀਸਰੀ ਦਲੀਲ ਦਿੱਤੀ, ਕਹਿੰਦੇ ਹਨ ਪੰਚ ਬਟਵਾਰੋ ਭੇਖ ਤਾਰੀ ਜੋ ਸਗਾਤੀ ਹੋਏ, ਅੰਤ ਫਾਸੀ ਡਾਰ ਮਾਰੇ ਦਰੋਹ ਕਰ ਦਰੋਹ ਹੋਏ। ਜੇ ਕੋਈ ਪੋਲਾ ਭਾਲਾ ਮੂੰਹ, ਕੋਈ ਠੱਗ, ਕੋਈ ਕਿਸੇ ਦਾ ਕਤਲ ਕਰਨ ਵਾਲਾ, ਆਪ ਜੀ ਨੂੰ ਭਾਈ ਬੱਗਾ ਜੀ ਦੀ, ਮੈਂ ਭਾਈ ਵੀਰ ਸਿੰਘ ਜੀ ਦੀ ਘਟਨਾ ਇੱਕ ਦਿਨ ਸੁਣਾਈ ਸੀ, ਬਿਮਾਰ ਬਣ ਕੇ ਘੋੜਾ ਖੋਣਾ ਉਹਨਾਂ ਦਾ, ਓਲਾ ਪਾਲਾ ਮੂੰਹ ਬਣਾ ਕੇ ਅਕਸਰ ਗਲ ਚ ਰੱਸਾ ਪਾ ਕੇ ਫਾ ਦੇ ਕੇ ਮਾਰ ਦੇਵੇਗਾ, ਇਹੀ ਕੰਮ ਕਰੇਗਾ। ਉਹਦਾ ਪਹਿਲਾ ਭੋਲਾ ਪਾਲਾ ਸਰੂਪ ਨਾ ਵੇਖੋ, ਉੱਥੇ ਅੰਦਰੋਂ ਜਾਲਮ ਹੈ, ਹਥਿਆਰਾ ਹੈ। ਭਾਈ ਸਾਹਿਬ ਆਖਰੀ ਪੰਕਤੀ ਕਹਿੰਦੇ ਹਨ, ਕਪਟ ਸਨੇਹ ਕੈ ਮਿਲੈ ਸਾਧ ਸੰਗਤ ਮੈਂ, ਜੇ ਅੰਦਰ ਦਾ ਪਿਆਰ ਨਹੀਂ ਛਲੀਆ ਪਿਆਰ ਲੈ ਕੇ ਸਤਸੰਗਤ ਵਿੱਚ ਆਉਂਦੇ ਰਹੀਏ, ਸੁਣਾਉਣ ਵਾਲਾ ਸਾਰੀ ਉਮਰ ਸੁਣਾਈ ਜਾਵੇ, ਗਾਉਣ ਵਾਲਾ ਸਾਰੀ ਉਮਰ ਗਾਉਣ ਜਾਏ, ਸੁਣਨ ਵਾਲਾ ਸੁਣ ਜਾਏ। ਕਪਟ ਸਨੇਹ ਕਹਿ ਮਿਲੈ ਸਾਧ ਸੰਗਤ ਮੈਂ, ਚੰਦਨ ਸੁਗੰਧ ਬਾਂਸ ਗਠੀਲੋ ਨਾ ਬੋ ਹੋਈ। ਚੰਦਨ ਤੇ ਸੁਗੰਧੀ ਸਦਾ ਹੀ ਦਿੰਦਾ, ਪਰ ਬਾਂਸ ਕਦੀ ਪ੍ਰਵਾਨ ਨਹੀਂ ਕਰਦਾ। ਗੁਰੂ ਤੇ ਸਦਾ ਹੀ ਰਹਿਮਤਾਂ ਕਰਦੇ ਹਨ, ਸਾਡਾ ਹੀ ਮਨ ਬਾਂਸ ਬਣਿਆ ਹੋਇਆ। ਗੁਰੂ ਤੇ ਸਦਾ ਹੀ ਸੁਗੰਧੀ ਦਿੰਦੇ ਹਨ, ਸਦਾ ਹੀ ਗੁਣਾਂ ਦੀ ਰਹਿਮਤਾਂ ਕਰਦੇ ਹਨ। ਜੇ ਸਾਡਾ ਹੀ ਮਨ ਐਸਾ, ਸਤਿਗੁਰਾਂ ਨੇ ਗਾਥਾ ਵਿੱਚ ਬੜਾ ਸੁੰਦਰ ਕਿਹਾ ਹੈ, ਮਾਲਾਗਰ ਸੰਗੇਣ ਨਿੰਮ ਬਿਰਖ ਸੇ ਚੰਦਨ ਹੈ, ਮੈਲਾਗਰ ਸੰਗੇਣ, ਉੱਥੇ ਮੈਲਾਗਰ ਦਾ ਅਰਥ ਹੈ ਚੰਦਨ, ਨਿੰਮ ਬਿਰਖ ਸੇ ਚੰਦਨ ਹੈ, ਨਿੰਮ ਵਰਗਾ ਕੌੜਾ ਬਿਰਖ ਵੀ ਉਹਦੀ ਸੁਗੰਧੀ ਦਹਿ ਜਾਂਦਾ ਹੈ। ਪਰ ਨਿਕਟ ਬਸੰਤੋ ਬਾਂਸੋ ਨਾਨਕ ਅਹੰਗ ਬੁੱਧ ਨਾ ਬੋਹ ਤੇ, ਬਾਂਸ ਨੇੜੇ ਹੈ ਪਰ ਉਹਦੀ ਸੁਗੰਧੀ ਪ੍ਰਵਾਨ ਨਹੀਂ ਕਰ ਰਿਹਾ। ਇਹ ਮਾਲਕ ਕਿਰਪਾ ਕਰ, ਐਸਾ ਨਾ ਹੋਵੇ ਸਾਰੀ ਉਮਰ ਲੋਕਾਂ ਨੂੰ ਕਹਿਣ ਚ ਰਹਿ ਜਾਈਏ, ਪੜ ਪੰਡਤ ਅਵਰਾ ਸਮਝਾਏ ਘਰ ਜਲ ਤੇ ਕੀ ਖਬਰ ਨਾ ਪਾਏ। ਸਾਨੂੰ ਆਪਣੇ ਹਿਰਦੇ ਚ ਤੇਰੀ ਇੱਕ ਵੀ ਗੱਲ ਸਾਡੇ ਹਿਰਦੇ ਤੱਕ ਟੱਚ ਨਾ ਕਰੇ। ਸਤਿਗੁਰੂ ਕਹਿੰਦੇ ਹਨ ਇਹ ਗਾ ਨਹੀਂ ਰਿਹਾ, ਇਹ ਸੁਣਾ ਨਹੀਂ ਰਿਹਾ, ਸਤਿਗੁਰੂ ਕਹਿੰਦੇ ਰੋ ਰਿਹਾ ਹੈ। ਹੁਣ ਅੱਗੇ ਬਖਸ਼ਿਸ਼ ਕਰਦੇ ਹਨ ਗੁਰੂ ਪਿਤਾ ਜੀ, ਐਸਾ ਜੋ ਇਨਸਾਨ ਹੈ ਜਿਨ੍ਹਾਂ ਅੰਤਰ ਕਪਟ ਵਕਾਰ ਹੈ, ਤਿਨਾ ਰੋਏ ਕਿਆ ਕੀਜੈ,
ਹਰ ਕਰਤਾ ਸਭ ਕਿਛ ਜਾਣਦਾ, ਫਿਰ ਰੋਗ ਹੱਥ ਦੀਜੈ। ਇਹ ਜਿਹੜਾ ਸਾਡੇ ਚ ਰੋਗ ਹੈ ਨਾ ਕਪਟ ਵਕਾਰ ਦਾ, ਉੱਤੋਂ ਧਾਰਮਿਕ ਅੰਦਰ ਛਾੜ। ਸਤਿਗੁਰੂ ਕਹਿੰਦੇ ਇੱਕ ਰੋਗ ਹੈ, ਇਹਨੂੰ ਜਿੰਨਾ ਮਰਜ਼ੀ ਢੱਕਦੇ ਰਹੋ, ਜਿੰਨੇ ਮਰਜ਼ੀ ਧਾਰਮਿਕ ਲਿਬਾਸ ਚ ਇਹਨੂੰ ਢੱਕਣ ਦਾ ਯਤਨ ਕਰੋ, ਮਾਲਕ ਕੋਲੋਂ ਕੀ ਢੱਕਾਂਗੇ, ਕੀ ਪੜਦਾ ਪਾਵਾਂਗੇ, ਇਹ ਰੋਗ ਪ੍ਰਗਟ ਹੋ ਜਾਏਗਾ। ਵੈਸੇ ਤੇ ਜਿਹੜਾ ਦੇਹੀ ਚ ਵੀ ਰੋਗ ਹੈ ਉਹਨੂੰ ਲੱਖ ਯਤਨ ਕਰੀਏ ਅਕਸਰ ਇੱਕ ਦਿਨ ਪ੍ਰਗਟ ਹੁੰਦਾ ਹੈ। ਸੱਚ ਹੈ ਕਪਟ ਵਕਾਰ ਦਾ ਰੋਗ, ਹਰ ਕਰਤਾ ਸਭ ਕੁਛ ਜਾਣਦਾ, ਬਹੁਤ ਕੁਝ ਬਣ ਕੇ ਤੂੰ ਲੋਕਾਂ ਨੂੰ ਦੱਸ ਸਕਦਾ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਜਾਨਣ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨਾ ਕਾਹੂ ਕੀ। ਅਵਰ ਅਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਸੱਚ ਇਹ ਆ ਉਹ ਮਾਲਕ ਚੰਗੀ ਤਰ੍ਹਾਂ ਜਾਣਦਾ ਹੈ, ਉਹਦੇ ਕੋਲੋਂ ਆਪਾਂ ਕੁਛ ਵੀ ਨਹੀਂ ਲੁਕਾ ਸਕਦੇ। ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਭਗਤ ਹਰ ਲੀਜੈ, ਹਰ ਭਗਤ ਹਰ ਲੀਜੈ। ਜਿਨ੍ਹਾਂ ਗੁਰਮੁਖ ਜਨਾਂ ਦਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ, ਗੁਰੂ ਨੂੰ ਮਿਲ ਕੇ ਗੁਰੂ ਦੇ ਦਰ ਤੇ ਆਣ ਕੇ ਉਹਨਾਂ ਦੀ ਕਿਰਿਆ ਇਹ ਧਾਰਮਿਕ ਕਰਮ ਕਰਦਿਆਂ ਕਰਦਿਆਂ ਹਿਰਦਾ ਸ਼ੁੱਧ ਹੋ ਗਿਆ। ਸੱਚਾ ਹੁੰਦਾ ਹੈ, ਸ਼ੁਰੂਆਤ ਵਿੱਚ ਨਹੀਂ, ਸ਼ੁਰੂਆਤ ਚ ਤੇ ਬੰਦਾ ਕਹਿੰਦਾ ਜਪਚੀ ਚ ਵੀ ਨਹੀਂ ਜੀ ਲੱਗਦਾ, ਕੀ ਕਰਾਂ ਬਾਣੀ ਮਗਰੋਂ ਪੜ੍ਹਨਾ ਵਾ, ਦਲਿੱਦਰ ਪਹਿਲੋਂ ਘੇਰ ਲੈਂਦਾ। ਇੱਕ ਦਿਨ ਐਸਾ ਆ ਜਾਂਦਾ ਹੈ ਜਿਸ ਦਿਨ ਰਾਤ ਅੱਠੇ ਪੈਰ ਪ੍ਰਭੂ ਦੇ ਪਿਆਰ ਵਿੱਚ ਜੀਵ ਭਿੱਜ ਜਾਂਦਾ ਹੈ। ਸਤਿਗੁਰੂ ਰਹਿਮਤ ਕਰਦੇ ਹਨ, ਪਰ ਇੱਕ ਗੱਲ ਜ਼ਰੂਰ ਹੈ, ਉਹ ਜਿਹੜੀ ਪੰਕਤੀ ਹੈ ਨਾ ਸਤਿਗੁਰੂ ਗੁਰੂ ਰਾਮਦਾਸ ਜੀ ਦੀ, ਉਹ ਫਿਰ ਚੇਤੇ ਕਰ ਲਈਏ। ਸੇਵਕ ਸਿੱਖ ਸਭ ਪੂਜਣ ਆਵਹਿ, ਸਭ ਗਾਵੈ ਹਰ ਹਰ ਉਤਮ ਬਾਣੀ। ਸਾਰੇ ਹੀ ਸਿੱਖ ਆ ਰਹੇ ਹਨ, ਜਿੰਨੀ ਕੁ ਮਾਲਕ ਨੇ ਦਾਤ ਦਿੱਤੀ ਹੋਈ ਹੈ ਉਸ ਢੰਗ ਨਾਲ ਗੁਰੂ ਦਰ ਦੀ ਪੂਜਾ ਸੇਵਾ ਵੀ ਕਰਦੇ ਹਾਂ। ਸੇਵਕ ਸਿੱਖ ਸਭ ਪੂਜਣ ਆਵੈ, ਸਭ ਗਾਵੈ ਹਰ ਹਰ ਉਤਮ ਬਾਣੀ। ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਆਨੰਦ ਜੀਵਨ ਵਿੱਚ ਉਦਣ ਆਵੇਗਾ, ਰਸ ਉਦਣ ਹੀ ਭਰੇਗਾ, ਜਿੱਦਣ ਗਾਇਆ ਸੁਣਿਆ ਸਤਿਗੁਰੂ ਜੀ ਦੀ ਆਗਿਆ ਨੂੰ, ਉਹ ਗਾਇਆ ਸੁਣਿਆ ਪ੍ਰਵਾਨ ਹੋ ਜਾਂਦਾ ਹੈ ਜਿਸ ਦਿਨ ਗੁਰੂ ਦੇ ਹੁਕਮ ਨੂੰ ਸੱਟ ਕਰਕੇ ਮੰਨ ਲਈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਫਿਰ ਉਹ ਬੰਦਾ ਤੇ ਐਸਾ ਜੀਵਨ ਮੁਕਤ ਸੋ ਕਹਾਵੈ। ਗੁਰੂ ਦੀ ਆਗਿਆ ਇਹ ਕੇਵਲ ਲੋਕਾਂ ਨੂੰ ਸੁਣਾਉਣ ਵਾਸਤੇ, ਦੂਸਰੀ ਸੰਗਤ ਨੂੰ ਸੁਣਾਉਣ ਵਾਸਤੇ ਨਹੀਂ, ਇਹ ਓਨੀਓ ਹੀ ਮੇਰੇ ਤੇ ਲਾਗੂ ਹੁੰਦੀ ਹੈ, ਓਨੀ ਕਿਸੇ ਰਾਗੀ ਤੇ ਲਾਗੂ ਹੋਵੇਗੀ। ਮੇਰਾ ਮਨਾ ਕਿਤੇ ਐਸਾ ਨਾ ਹੋਵੇ ਸਾਰੀ ਉਮਰ ਸੁਣਾਉਂਦਾ ਰਹੇ, ਨਹੀਂ ਆ ਕੇ ਇੱਥੇ, ਕਿਉਂਕਿ ਸਤਿਗੁਰੂ ਕਹਿੰਦੇ ਦਰ ਘਰ ਕੈਸਾ ਹੈ। ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ। ਅੰਦਲੇ ਤ੍ਰਿਪਵਣ ਸੂਝਿਆ, ਗੁਰ ਭੇਟ ਪਨੀਤਾ। ਮਹਿਮਾ ਸਾਧੂ ਸੰਗ ਕੀ, ਸੁਨਹੋ ਮੇਰੇ ਮੀਤਾ। ਮੈਲ ਖੋਈ ਕੋਟ ਅੱਗ ਹਰੇ, ਨਿਰਮਲ ਪੈ ਚੀਤਾ। ਇੱਕ ਦਿਨ ਹਿਰਦਾ ਐਸਾ ਸ਼ੁੱਧ ਹੋ ਜਾਂਦਾ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਸ਼ੁੱਧ ਪਵਿੱਤਰ। ਕਬੀਰ ਸਾਹਿਬ ਤੇ ਕਹਿੰਦੇ ਹਨ, ਹੁਣ ਇੰਨੀ ਬਰਕਤ ਪੈ ਗਈ, ਇੰਨੀ ਹਿਰਦੇ ਦੀ ਸ਼ੁੱਧਤਾ ਹੋ ਗਈ। ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਅਸਲ ਵਿੱਚ ਹਿਰਦੇ ਦੀ ਸ਼ੁੱਧਤਾ ਦੀ ਲੋੜ ਹੈ। ਜਿਸ ਦਿਨ ਹਿਰਦਾ ਕਦੀ ਪੁੱਛਿਆ ਸੀ ਸੰਗਤੀਆ ਜੀ ਨੇ, ਖੈਰ ਟਾਈਮ ਹੋ ਗਿਆ, ਉਹਨਾਂ ਪੁੱਛਿਆ ਸੀ ਸਤਿਗੁਰੂ ਜੀ ਅੱਠਵਾਂ ਬੱਚਾ ਸੱਤ ਤੇ ਅੱਗੇ ਮਰ ਗਏ ਹਨ, ਚਾਹੁੰਦੇ ਹਾਂ ਅੱਠਵਾਂ ਤੁਸੀਂ ਨਾਲ ਰੱਖੋ, ਤੁਹਾਡੇ ਨਾਲ ਵੇਖ ਲਿਆ ਕਰਾਂਗੇ, ਤੁਹਾਡੀ ਬਰਕਤ ਨਾਲ ਹੀ ਕਿਤੇ ਬਚ ਜਾਵੇ। ਸਤਿਗੁਰੂ ਤੁਹਾਡੇ ਨਾਲ ਵੇਖ ਲਿਆ ਕਰਾਂਗੇ। ਸਤਿਗੁਰਾਂ ਨੇ ਕਿਹਾ ਸੀ ਮੇਰੇ ਤੇ ਸਾਥੀ ਨਾਲ ਹੈ, ਮੈਂ ਨਹੀਂ ਚਾਹੁੰਦਾ 25-25, 30-30, 50-50। ਅੱਜ ਤੇ ਵੈਸੇ ਸੰਤੋਸ਼ੇ ਨੂੰ ਵੱਡਾ ਮੰਨਿਆ ਜਾਏਗਾ, ਜਿਹਦੇ ਮਗਰ ਜਿੰਨੀਆਂ ਵੱਧ ਗੱਡੀਆਂ ਹੋ ਜਾਣਗੀਆਂ, ਜਿੰਨਾ ਵੱਧ ਕਾਫਲਾ ਹੋ ਜਾਏਗਾ। ਗੁਰੂ ਕਹਿੰਦੇ ਹਨ ਐਸਾ ਨਹੀਂ, ਮੈਂ ਨਹੀਂ ਚਾਹੁੰਦਾ ਸਿੱਖ ਘਰਾਂ ਦੇ ਕਾਰੋਬਾਰ ਤਿਆਗ ਕਰਕੇ ਸਾਰੇ ਹੀ ਮੇਰੇ ਨਾਲ ਤੁਰ ਪੈਣ,
ऐसा नहीं। सतगुरु कहेंगे सिखा घर बैठ के संगत करके कमाई कर। मैं तो चाहना जिदन तेरा हिरदा शुद्ध हो गया मैं तो थान लभदा फिरदा टिका कि फिर गुरु सच है उस हिरदे च आप ही आके टिक जाते हैं आप ही रहमत करते हैं जिदन भांडा गुरु की शब्द नाल साध संगत विच मांझिया शुद्ध हो जाता। सतगुरु कहिंदे हन हर भगत हर कीजे बस फिर ऐसे प्यारे संगती गुरु की भै भावनी वाले ओयो नाम जपते हैं ओही भगती करते हैं कीती भगती की जपया नाम उन्हों का प्रवान हो जाता। गुरु पातशाह जी का पावन पवित्र शब्द विचारा करदे हां एक नहीं अनेक प्रकार दीयां गलतियां होईयां हन हुंदियां हन। गुरु पिता गुरु संगत बख्शनहार है होईयां गलतियां माफ कर देनियां अगो सुधारता समत। गुरु फतेह सांझ पाओ जी वाहिगुरु जी का खालसा वाहिगुरु जी की फतेह। श्री वाहिगुरु साहिब जी।

ਦਾਣਾ ਤੂੰ ਵੱਡ ਦਾਣਾ ਕਰ ਮਿਹਰਮਤ ਸਾਈਂ ਕਿਰਪਾ ਕੀਜੈ

हर हर हर प्रीत है, हे जन सुगड़ सियाने राम राजे। जे बाहरों

ਬ੍ਰਹਿਮੰਡਾਂ ਖੰਡਾਂ ਦੇ ਮਾਲਕ, ਬਖਸ਼ਿਸ਼ਾਂ ਦੇ ਦਾਤੇ, ਰਹਿਮਤਾਂ ਦੇ ਸਮੁੰਦਰ, ਸਰਬ ਕਲਾ ਗਿਆਤਾ, ਸਰਬ ਕਲਾ ਸਮਰੱਥ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਸਭਾਏਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਗੁਰੂ ਬਖਸ਼ਿਸ਼ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਪਿਤਾ ਜੀ ਦੇ ਦਰਸ਼ਨ ਦੀਦਾਰੇ ਨਸੀਬ ਹੋਏ ਹਨ। ਸੱਜੇ ਦੀਵਾਨਾਂ ਵਿੱਚ ਆਪ ਜੀਆਂ ਨੇ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ, ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਭੁਰਤੀ ਬਾਣੀ ਦੇ ਕੀਰਤਨ ਸਰਵਣ ਕੀਤੇ, ਆਓ ਕੁਝ ਕੁ ਸਮੇਂ ਵਾਸਤੇ ਗੁਰੂ ਪਿਤਾ ਜੀ ਦੀ ਬਖਸ਼ਿਸ਼ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਰਹਿਮਤ ਕਰਕੇ, ਬਖਸ਼ਿਸ਼ ਕਰਕੇ ਸ਼ਬਦ ਦੀ ਵਿਚਾਰ ਸਾਂਝ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸ਼ਬਦ ਆਪ ਜੀਆਂ ਨੇ ਸਰਵਣ ਕੀਤਾ ਹੈ, ਆਸਾ ਰਾਗ ਸੋਧੀ ਸੁਲਤਾਨ ਪਿਤਾ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਸ਼ੰਤ ਸਰਲੇਖ ਥੱਲੇ 19ਵਾਂ ਸ਼ਬਦ ਸ਼ੁਰੂਆਤ ਹੋ ਰਹੀ ਹੈ। ਗੁਰੂ ਪਿਤਾ ਬਖਸ਼ਿਸ਼ ਕਰਦੇ ਹਨ, ਜਿਨ ਅੰਤਰ ਹਰ ਹਰ ਪ੍ਰੀਤ ਹੈ, ਇਹ ਜਨ ਸੁਗੜ ਸਿਆਣੇ ਰਾਮ ਰਾਜ। ਜਿਨ੍ਹਾਂ ਦੇ ਅੰਦਰ ਪ੍ਰੀਤ ਹੈ, ਪਿਆਰ ਹੈ, ਇਸ ਦਾ ਇੱਕ ਪ੍ਰਭੂ ਦਾ, ਇੱਕ ਮਾਲਕ ਦਾ, ਇੱਕ ਵਾਹਿਗੁਰੂ ਦਾ, ਇਹ ਜਨ ਸੁਗੜ ਸਿਆਣੇ ਰਾਮ ਰਾਜ। ਅਸਲ ਵਿੱਚ ਉਹੀ ਸੁਗੜ ਹਨ, ਬੜੇ ਸੁਚੇਤ, ਉਹੀ ਸਿਆਣੇ ਹਨ ਜਿਨ੍ਹਾਂ ਦਾ ਇੱਕ ਵਾਹਿਗੁਰੂ ਜੀ ਨਾਲ, ਆਪਣੇ ਗੁਰੂ ਨਾਲ ਪਿਆਰ ਬਣ ਗਿਆ, ਪ੍ਰੀਤ ਬਣ ਗਿਆ। ਸਤਿਗੁਰੂ ਜੀ, ਜਦੋਂ ਅਸੀਂ ਇਸ ਪੱਖ ਨੂੰ ਵੇਖਦੇ ਹਾਂ, ਪਵਿੱਤਰ ਬਾਣੀ ਦੇ ਗਿਆਨ ਚਾਨਣ ਵਿੱਚੋਂ ਸਤਿਗੁਰੂ ਜੀ ਬੇਅੰਤ ਥਾਵਾਂ 'ਤੇ ਐਸੀ ਰਹਿਮਤ ਕਰਦੇ ਹਨ,

ਉਹਨਾਂ ਨਾਲ ਘਰੋਂ ਤਿੰਨ ਫੁੱਲ ਪੋਇਟਾ ਲੈਂਦਾ, ਮੈਂ ਸਤਿਗੁਰੂ ਦੇ ਦਰ ਚੱਲਿਆ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸੱਚਾ ਇੱਕੀ ਤੁਰਨਿਆਂ ਲਿਆਉਣ ਵਾਲਾ ਤੇ ਮਾਲਕ ਹੈ। ਇੱਕ ਦਾ ਭਾਵ ਥੋੜਾ ਜਿਹਾ ਅੰਦਰ ਕਣੀ ਕਿਤੇ ਗੁਰੂ ਨਾਲ ਰਲ ਜਾਏ, ਗੁਰੂ ਦੇ ਪਿਆਰ ਅੰਦਰੋਂ ਭਿੱਜ ਜਾਏ ਜੀਵ, ਲਿਆਉਂਦੇ ਤੇ ਅਸਲ ਵਿੱਚ ਸਤਿਗੁਰੂ ਹੀ ਹਨ, ਕਿਰਪਾ ਤੇ ਸਤਿਗੁਰੂ ਹੀ ਕਰਦੇ ਹਨ। ਬਲ ਕੇ ਕੋਟ ਪੈਂਡਾ ਆਗੇ ਹੋਏ, ਸਤਿਗੁਰ ਲੇਤ ਹੈ। ਤੂੰ ਸਿੱਖਾ ਇੱਕ ਪੈਂਡਾ ਤੁਰਿਆ, ਗੁਰੂ ਤੇ ਅਨੇਕਾਂ ਪੈਂਡੇ ਤੁਰਦੇ ਹਨ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਜਿਵੇਂ ਇੱਕ ਵਾਰੀ ਕੋਈ ਮੰਤਰ ਦਾ ਜਾਪ ਕਰੇ, ਇੱਕ ਵਾਰੀ ਸਿੱਖ ਨੇ ਪਿਆਰ ਨਾਲ ਯਾਦ ਕੀਤਾ ਗੁਰੂ ਨੂੰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ, ਮੇਰਿਆ ਮਨਾ ਤੂੰ ਤੇ ਇੱਕ ਵਾਰੀ ਹੂਕ ਕਿਤੇ ਕੱਢੀ ਨਾ। ਗੁਰੂ ਨੇ ਪਤਾ ਨੀ ਕਿੰਨੀ ਵਾਰੀ ਯਾਦ ਕਰ, ਪਤਾ ਨੀ ਕਿੰਨੀ ਵਾਰੀ ਰਹਿਮਤ ਕੀਤੀ ਤੇਰੇ ਤੇ। ਇੱਕ ਦਿਨ ਮਹਾਂਪੁਰਸ਼ਾਂ ਦੇ ਮੈਂ ਬਚਨ ਸੁਣ ਰਿਹਾ ਸਾਂ, ਸੰਤ ਬਾਬਾ ਗੁਰਬਚਨ ਸਿੰਘ ਜੀ, ਲਿਖਤਾਂ ਚ ਇਹੋ ਜਿਹੇ ਬਚਨ ਆਉਂਦੇ ਘੱਟ ਹਨ। ਸਾਰਾ ਬਚਨ ਜਿਹੜੇ ਹੁੰਦੇ ਹਨ ਨਾ, ਸੀਨਾ ਬਸੀਨਾ ਦਾ ਭਾਵ, ਇਹ ਨਹੀਂ ਆਉਂਦੇ ਕਈ ਇਤਿਹਾਸ ਦੀਆਂ ਪੋਥੀਆਂ ਚ ਨਹੀਂ ਆਉਂਦੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਅਨੰਦਪੁਰ ਸਾਹਿਬ ਹਨ, ਸਤਿਗੁਰੂ ਬਰਾਜੇ ਹਨ, ਤਕੀਏ ਦਾ ਆਸਰਾ, ਸਰਾਣੇ ਦਾ ਆਸਰਾ। ਭਾਈ ਦਇਆ ਸਿੰਘ ਜੀ ਚੌਰ ਸਾਹਿਬ ਜੀ ਦੀ ਸੇਵਾ ਕਰ ਰਹੇ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਬੈਠੇ ਨਾ ਆਪਣੇ ਪੋਟਿਆਂ ਤੇ ਕੁਝ ਗਿਣ ਰਹੇ ਹਨ, ਪੋਟਿਆਂ ਤੇ ਗਿਣਤੀ। ਭਾਈ ਸਾਹਿਬ ਨਾ ਰਿਹਾ ਗਿਆ ਹਿਰਦੇ ਦਾ ਪਿਆਰ, ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਸਤਿਗੁਰੂ ਜੀ ਇਹ ਕੀ ਕਰ ਰਹੇ ਹੋ, ਤੁਹਾਨੂੰ ਕੋਈ ਯਾਦ ਕਰਦਾ ਦੁੱਧ ਕਰਕੇ, ਕੋਈ ਪੁੱਤ ਕਰਕੇ, ਕੋਈ ਕਿਸੇ ਦੁੱਖ ਕਰਕੇ, ਤੁਹਾਨੂੰ ਤੇ ਬੇਅੰਤ ਸ੍ਰਿਸ਼ਟੀ ਯਾਦ ਕਰ ਰਹੀ ਹੈ। ਸਤਿਗੁਰੂ ਜੀ ਤੁਸੀਂ ਕਿਸ ਨੂੰ ਯਾਦ ਕਰ ਰਹੇ ਹੋ, ਤੁਸੀਂ ਪੋਟਿਆਂ ਤੇ ਕਿਸ ਦੀ ਗਿਣਤੀ ਕਰਕੇ ਕਿਸ ਦੀ ਯਾਦ ਵਿੱਚ ਹੋ? ਸਤਿਗੁਰੂ ਕਹਿਣ ਲੱਗੇ ਭਾਈ ਦਇਆ ਸਿੰਘ, ਮੈਂ ਉਹਨਾਂ ਪਿਆਰੇ ਸਿੱਖਾਂ ਨੂੰ ਯਾਦ ਕਰ ਰਿਹਾ ਵਾਂ ਜਿਹੜੇ ਸਿੱਖਾਂ ਦਾ ਅਡੋਲ ਭਰੋਸਾ ਇੱਕ ਆਪਣੇ ਗੁਰੂ ਨਾਲ। ਸਤਿਗੁਰੂ ਜੀ ਉਹ ਪੋਟਿਆਂ ਤੇ ਗਿਣਨ ਵਾਲੇ ਹਨ? ਸਤਿਗੁਰੂ ਕਹਿਣ ਲੱਗੇ ਵਾਕਿਆ ਪੋਟਿਆਂ ਤੇ ਗਿਣਨ ਵਾਲੇ, ਜਿਨ੍ਹਾਂ ਨੇ ਆਪਣਾ ਤਨ ਵੀ ਨਹੀਂ, ਮਨ ਵੀ ਨਹੀਂ, ਧਨ ਵੀ ਨਹੀਂ, ਕੁਝ ਵੀ ਕਿਸੇ ਵੇਲੇ ਕੁਝ ਹੋ ਜਾਏ, ਸਦਾ ਹੀ ਸਤਿਗੁਰੂ ਦੇ ਭਾਣੇ ਵਿੱਚ, ਸਦਾ ਹੀ ਗੁਰੂ ਦੀ ਆਗਿਆ ਵਿੱਚ ਹਨ। ਸਤਿਗੁਰੂ ਕਹਿੰਦੇ ਉਹਨਾਂ ਨੂੰ ਵੇਖੋ, ਸਿੱਖ ਯਾਦ ਕਰਦਾ, ਗੁਰੂ ਵੀ ਯਾਦ ਕਰਦੇ ਹਨ। ਹਾਂ ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ, ਪਿਆਰ ਨਾਲ ਸ਼ਰਧਾ ਨਾਲ, ਇੱਥੇ ਨਹੀਂ ਤੈਨੂੰ ਇੰਨੇ ਰੱਖਣੇ ਹੀ ਪੈਣਗੇ। ਗੁਰੂ ਨਾਨਕ ਸਾਹਿਬ ਜੀ ਦੀ ਗੋਲਕ, ਗੁਰੂ ਦਾ ਦਰ। ਠੀਕ ਹੈ ਸਿੱਖ ਚਾਹੁੰਦਾ ਮੇਰੇ ਤੇ ਇੰਨੀਆਂ ਬੇਅੰਤ ਬਖਸ਼ਿਸ਼ਾਂ ਹਨ, ਮੈਂ ਘੱਟੋ ਘੱਟ ਉਸ ਬਖਸ਼ਿਸ਼ ਦੇ ਹਿਸਾਬ ਨਾਲ ਕੁਝ ਮੈਂ ਵੀ ਰੱਖਾਂ, ਮੇਰਾ ਭਲਾ ਹੋ ਜਾਏ, ਮੇਰੀ ਮਾਇਆ ਸਫਲ ਹੋ ਜਾਏ। ਪਰ ਇੱਥੇ ਪਿਆਰ ਨਾਲ ਕਿਸੇ ਗਰੀਬ ਨੇ ਨਾ ਭਾਵੇਂ ਕੌਡੀ ਰੱਖ ਦਿੱਤੀ, ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖ ਹੈ, ਪਰ ਗੁਰੂ ਅੱਗੋਂ ਸਰਬ ਨਿਦਾਨ ਦਾਨ ਤਾਹੇ ਗੁਰ ਦੁਪਾਸੜ ਪ੍ਰੀਤੀ। ਤੂੰ ਕੀ ਰੱਖਿਆ ਮੇਰੇ ਅਮਨਾ, ਦਿੱਤਾ ਗੁਰੂ ਦਾ ਉਹਦੇ ਵਿੱਚੋਂ ਹੀ ਕੁਝ ਸ਼ਰਧਾ ਨਾਲ ਰੱਖ ਦਿੱਤਾ, ਪਰ ਸੱਚ ਹੈ ਗੁਰੂ ਫਿਰ ਉਹਦੀ ਬਰਕਤ ਨਾਲ ਹੀ ਫਿਰ ਸਰਬ ਨਿਦਾਨ ਦਾਨ ਤਾਹੇ ਗੁਰ ਦੇਤ ਹੈ। ਇਹੋ ਜਿਹਾ ਸਤਿਗੁਰੂ, ਜਿਹੜਾ ਐਸਾ ਸਤਿਗੁਰੂ ਹੈ ਮੇਰੇ ਅਮਨਾ, ਸਦਾ ਹੀ ਉਸ ਨਾਲ ਪਿਆਰ ਬਣਾ, ਅੰਦਰ ਦੀ ਤੇਰੀ ਪ੍ਰੀਤੀ, ਜਿਨ੍ਹਾਂ ਦਾ ਫਿਰ ਪ੍ਰੀਤ ਪਿਆਰ ਹੁੰਦਾ ਨਾ। ਸਤਿਗੁਰੂ ਕਹਿੰਦੇ ਹਨ ਪ੍ਰਕਿਰਤੀ ਦੇ ਪੰਛੀਆਂ ਕੋਲੋਂ, ਇਹਨਾਂ ਜਾਨਵਰਾਂ ਕੋਲੋਂ, ਇਹਨਾਂ ਪਰਿੰਦਿਆਂ ਕੋਲੋਂ ਕੁਝ ਸਿੱਖ,
ਸਨ ਗੁਰੂ ਨਾਨਕ ਸਾਹਿਬ ਜੀ ਦਾ ਉਨਾਟ ਅੰਗ ਤੇ ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਮਨ ਰੇ ਕਿਉਂ ਛੂਟਾ ਬਿਨ ਪਿਆ ਮੇਰਿਆ ਮਨਾ ਤੂੰ ਮਾਇਕੀ ਜੰਜਾਲਾਂ ਤੋਂ ਨਹੀਂ ਬਚ ਸਕਦਾ ਜਿੰਨਾ ਚਿਰ ਤੇਰਾ ਗੁਰੂ ਨਾਲ ਪਿਆਰ ਨਾ ਬਣੇ ਜਿੰਨਾ ਚਿਰ ਤੇਰੀ ਪ੍ਰੀਤ ਪ੍ਰਭੂ ਨਾਲ ਨਾ ਬਣੀ ਨਹੀਂ ਛੁੱਟ ਸਕਦਾ ਉਨਾ ਚਿਰ ਮਾਇਆ ਤੇਰੇ ਤੇ ਹੱਲੇ ਵੀ ਕਰੇਗੀ ਤੇ ਸੱਚ ਹੈ ਮਨਾ ਤੈਨੂੰ ਪਤਾ ਵੀ ਨਹੀਂ ਲੱਗੇਗਾ ਕਿਹੜੇ ਵੇਲੇ ਤੇਰੇ ਨਾਲ ਧੋਖਾ ਹੋ ਗਿਆ ਤੈਨੂੰ ਕੋਈ ਪਤਾ ਵੀ ਨਹੀਂ ਲੱਗੇਗਾ ਹੀ ਉਦੋਂ ਰਹਿਮ ਤਾਂ ਹੀ ਸੁਚੇਤ ਹੀ ਉਦੋਂ ਹੋਵੇਗਾ ਜਦੋਂ ਤੇਰਾ ਗੁਰੂ ਨਾਲ ਪਿਆਰ ਕਿਵੇਂ ਕਰਾਂ ਸਤਿਗੁਰੂ ਕਹਿੰਦੇ ਹਨ ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਜਲ ਕਮਲੇ ਜਿਵੇਂ ਕਮਲ ਫੁੱਲ ਦੀ ਜਲ ਨਾਲ ਹੈ ਲਹਿਰੀ ਨਾਲ ਪਛਾੜੀ ਹੈ ਭੀ ਵਿਗਸ ਅਸਨੇ ਵੇਖੋ ਧੱਕੇ ਖਾਂਦਾ ਹੈ ਲਹਿਰਾਂ ਹਵਾਵਾਂ ਚੱਲਦੀਆਂ ਤੂਫਾਨ ਉੱਠਦੇ ਹਨ ਇਧਰੋਂ ਪਾਣੀ ਦਾ ਧੱਕਾ ਇਧਰੋਂ ਪਾਣੀ ਦਾ ਧੱਕਾ ਪਰ ਖਿੜਿਆ ਹੋਇਆ ਹੈ ਮੇਰਿਆ ਬਣਾ ਤੈਨੂੰ ਤੇ ਥੋੜੀ ਚੋਟ ਵੀ ਲੱਗ ਜਾਏ ਤੂੰ ਵਰਜਾ ਜਾਂਦਾ ਹੈ ਜਾ ਰਿਹਾ ਸਾਂ ਕੀ ਕਰਨ ਜਾਵਾਂ ਮੈਂ ਗੁਰੂ ਦੇ ਦਰ ਜਾ ਰਿਹਾ ਸਾਂ ਕੀ ਕਰਨ ਜਾਵਾਂ ਥੋੜਾ ਧੱਕਾ ਹੀ ਲੱਗਾ ਤੇ ਸੱਚ ਹੈ ਗੁਰੂ ਰਹਿਮਤ ਤੇ ਕਰਦੇ ਹਨ ਪਰ ਇਹ ਵੀ ਸੱਚ ਹੈ ਜਦੋਂ ਕਬੂਲ ਪਾਉਂਦੇ ਹਨ ਕਸਵੱਟੀ ਲਾਉਂਦੇ ਹੀ ਲਾਉਂਦੇ ਕਸਵੱਟੀ ਤੋਂ ਬਗੈਰ ਸੋਨਾ ਪਰਖਿਆ ਹੀ ਨਹੀਂ ਜਾ ਸਕਦਾ ਸਤਿਗੁਰੂ ਜਦੋਂ ਕਿਸੇ ਨੂੰ ਕਬੂਲ ਕਰਦੇ ਹਨ ਕਸਵੱਟੀ ਲੱਗੇਗੀ ਲੱਗੇਗੀ ਸਤਿਗੁਰੂ ਰਹਿਮਤ ਕਰਦੇ ਹਨ ਪਿਆਰ ਕਰ ਇੱਕ ਇਸ ਕੋਲੋਂ ਇੱਕ ਕਬਲ ਕੋਲੋਂ ਸਤਿਗੁਰੂ ਹੋਰ ਬੱਚੀ ਦੀ ਵੀ ਪ੍ਰੀਤੀ ਬੜੇ ਭਗਤਾਂ ਨੇ ਵੀ ਉਹ ਦ੍ਰਿਸ਼ਟਾਂਤ ਦਿੱਤੇ ਹਨ ਸਤਿਗੁਰੂ ਵੀ ਰਹਿਮਤ ਕਰਦੇ ਹਨ ਸਤਿਗੁਰੂ ਕਹਿੰਦੇ ਰੇ ਮਨ ਐਸੀ ਹਰ ਸੋ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉਂ ਅਡਕੋ ਤਿਉਂ ਸੁਖ ਘਣੋ ਮਨ ਤਨ ਸ਼ਾਂਤ ਸਰੀਰ ਮੇਰਿਆ ਮਨਾ ਮੱਛੀ ਕੋਲ ਕੁਝ ਸਿੱਖ ਲੈ ਮੱਛੀ ਦਾ ਕਿੰਨਾ ਪਿਆਰ ਹੈ ਕੋ ਕੱਢ ਲਵੇ ਤੜਫ ਤੜਫ ਕੇ ਆਪਣੀ ਜਾਨ ਦੇ ਦਿੰਦੀ ਪਾਣੀ ਚੋਂ ਕੱਢਿਆ ਤੜਪ ਤੜਪ ਕੇ ਪਿਆਰੇ ਪਾਣੀ ਤੋਂ ਬਗੈਰ ਜਾਨ ਜਿਉਂ ਅਦਕੋ ਜਿਉਂ ਜਿਉਂ ਉਸ ਪਾਣੀ ਵਿੱਚ ਡੂੰਘਾ ਜਾਂਦੀ ਹੈ ਨਾ ਉਹ ਸੁੱਖ ਮਹਿਸੂਸ ਕਰਦੀ ਹੈ ਕਰੇ ਵੀ ਕਿਉਂ ਨਾ ਉਤਲਿਆਂ ਪਾਣੀਆਂ ਚ ਡਾ ਲੱਗ ਜਾਂਦਾ ਸ਼ਿਕਾਰੀਆਂ ਦਾ ਬਹੁਤ ਡੂੰਘਿਆਂ ਸਮੁੰਦਰਾਂ ਚ ਫਿਰ ਗੱਲ ਨਹੀਂ ਬਣਦੀ ਜਿਉਂ ਅਦਕੋ ਤਿਉਂ ਸੁੱਖ ਕਰਨੋ ਮੇਰਿਆ ਮਨਾ ਕਿਤੇ ਉੱਤੇ ਉੱਤੇ ਹੀ ਨਾ ਫਿਰਦਾ ਰਹੀ ਸਾਰੀ ਉਮਰ ਆਇਓ ਇੱਥੇ ਦਾਤਾ ਹੀ ਮੰਗ ਕੇ ਚਲਾ ਗਿਓ ਨਹੀਂ ਗੁਰੂ ਦੇ ਬਚਨਾਂ ਵਿੱਚ ਕਦੀ ਡੂੰਘੀਆਂ ਚੁੱਭੀਆਂ ਵੀ ਮਾਰਿਆ ਕਰ ਜਿਉਂ ਜਿਉਂ ਡੂੰਘੀਆਂ ਚੁੱਭੀਆਂ ਮਾਰਨ ਲੱਗੇਗਾ ਨਾ ਸੱਚ ਹੈ ਫਿਰ ਇਹ ਜਿਹੜੇ ਕਾਮ ਕ੍ਰੋਧ ਦੇ ਜਾਨਵਰ ਮਗਰ ਮੱਛ ਹਨ ਸ਼ਿਕਾਰੀ ਹਨ ਇਹਨਾਂ ਦੀ ਪਹੁੰਚ ਨਹੀਂ ਪਵੇਗੀ ਸਤਿਗੁਰੂ ਕਹਿੰਦੇ ਹਨ ਜਿਉਂ ਅਦਕੋ ਤਿਉਂ ਸੁੱਖ ਕਰਨੋ ਮਨ ਤਨ ਸ਼ਾਂਤ ਸਰੀਰ ਪਾਣੀ ਜਿਉਂ ਜਿਉਂ ਡੂੰਘਾ ਹੁੰਦਾ ਨਾ ਉਨਾ ਹੀ ਹੇਠਾਂ ਠੰਡਾ ਸਮੁੰਦਰ ਥੱਲਿਓਂ ਤੇ ਅਨੇਕਾਂ ਥਾਵਾਂ ਤੋਂ ਜੰਮਿਆ ਪਿਆ ਜੋ ਵਿਗਿਆਨ ਕਹਿੰਦਾ ਹੈ ਬਰਫ ਜੰਮੀ ਪਈ ਜਿਉਂ ਅਦਕੋ ਤਿਉਂ ਸੁੱਖ ਕਰਨੋ ਮਨ ਤਨ ਸ਼ਾਂਤ ਸਰੀਰ ਉਹਦਾ ਮਨ ਤੇ ਤਨ ਠੰਡਾ ਠਾਰ ਸਤਿਗੁਰੂ ਕਹਿੰਦੇ ਸਿੱਖ ਇਹਦੇ ਕੋਲੋਂ ਹੋਰ ਕਹਿੰਦੇ ਹਨ ਵੈਸੇ ਦਲੀਲਾਂ ਤੇ ਬੇਅੰਤ ਹਨ ਕਹਿੰਦੇ ਹਨ ਰੇ ਮਨ ਐਸੀ ਹਰ ਚੋਂ ਪ੍ਰੀਤ ਕਰ ਜੈਸੀ ਚਾਤਰਕ ਮੇਂ ਹਰ ਪਾਰ ਥਲ ਹਰਿਆਵਲੇ ਇੱਕ ਬੂੰਦ ਨਾ ਪਵੇ ਇਹ ਚਾਤਰਕ ਕੁਲ ਕੁਛ ਸਿੱਖ ਲੈ ਚਾਤਰਕ ਵੇਖੀਦਾ ਹੈ ਬੱਦਲ ਪੈ ਰਿਹਾ ਹੁੰਦਾ ਕਈ ਵਾਰੀ ਅੱਠ ਅੱਠ ਦਿਨ ਪੈ ਰਿਹਾ ਹੁੰਦਾ ਕਈ ਵਾਰੀ ਅੱਠ ਪੈਰ ਅੱਠ ਦਿਨ ਚਾਤਰਕ ਫਿਰ ਬੋਲਦਾ ਹੈ ਹੈਰਾਨ ਹੋ ਜਾਈਦਾ ਅਸੀਂ ਪਹਿਲੋਂ ਪਹਿਲੋਂ ਤੇ ਕਹਿੰਦੇ ਹਨ ਇਹ ਬੱਦਲ ਮੰਗਦਾ ਇਹ ਫਿਰ ਬੋਲੀ ਜਾ ਰਿਹਾ ਹੈ ਅਸਲ ਵਿੱਚ ਇੱਕ ਸਵਾਤ ਇੱਕ ਖਾਸ ਨਛੱਤਰ ਦੀ ਬੂੰਦ ਉਹਦੀ ਪ੍ਰਾਪਤੀ ਇਹ ਚਾਹੁੰਦਾ ਜਦੋਂ ਉਹ ਇਹਨੂੰ ਮਿਲ ਜਾਂਦੀ ਉਦੋਂ ਹੀ ਇਹਦੇ ਅੰਦਰ ਸ਼ਾਂਤੀ ਆਉਂਦੀ ਹੈ ਓਨਾ ਚਿਰ ਭਾਵੇਂ ਸਰ ਪਰ ਥਲ ਹਰਿਆਵਲੇ ਹੇਠਾਂ ਦਰਿਆ ਸਮੁੰਦਰ ਹਨ ਪਪੀਹੇ ਨੂੰ ਪੁੱਛਿਆ ਜਾ ਸਕਦਾ ਹੈ ਇੰਨਾ ਪਾਣੀ ਇੰਨਾ ਬੱਦਲ ਤੂੰ ਫਿਰ ਬੋਲ ਰਿਹਾ ਹੈ ਪਪੀਹਾ ਕਹਿੰਦਾ ਕੀ ਕਰਾਂ ਜੋ ਮੈਂ ਚਾਹੁੰਦਾ ਉਹ ਬੂੰਦ ਨਹੀਂ ਮਿਲੀ ਵੈਸੇ ਸਿੱਖ ਨੂੰ ਵੀ ਪੁੱਛਿਆ ਜਾ ਸਕਦਾ ਹੈ ਸਿੱਖ ਤੇ ਵੀ ਇਹ ਸਵਾਲ ਹੋ ਸਕਦਾ ਹੈ ਸਿੱਖਾ ਤੇਰੇ ਦੋਹਰੀਆਂ ਤੇਰੀਆਂ ਕੋਠੀਆਂ ਮਕਾਨ ਕੋਈ ਘੱਟ ਨਹੀਂ ਬੰਗਲੇ ਬਣੇ ਹੋਏ ਹਨ ਤੇਰੇ
ਸਿੱਖਾ ਤੇਰੇ ਘਰ ਵਿੱਚ ਕੋਈ ਘਾਟ ਨਹੀਂ, ਸਿੱਖਾ ਪਰਿਵਾਰਕ ਸੁੱਖ ਸਾਰੇ ਸੁੱਖ ਤੇਰੇ ਕੋਲ ਹਨ। ਫਿਰ ਤੂੰ ਗੁਰੂ ਦੇ ਦਰ ਤੇ ਸੁਬਹ ਸ਼ਾਮ ਜਾਂਦਾ, ਫਿਰ ਤੂੰ ਗੁਰੂ ਦੇ ਪਿਆਰ ਵਿੱਚ ਦੌੜਦਾ ਹੈ। ਵੇਖਿਆ ਗੱਡੀਆਂ ਦੌੜਦੀਆਂ ਮਨੇਰ ਤੋਂ ਹੀ, ਫਿਰ ਦੌੜਦਾ ਹੈ। ਸੱਚ ਹੈ ਸਿੱਖ ਫਿਰ ਜਵਾਬ ਦਿੰਦਾ ਹੈ, ਕਹਿੰਦਾ ਹੈ ਠੀਕ ਹੈ ਗੱਡੀਆਂ ਦੇ ਸੁੱਖ ਹਨ, ਠੀਕ ਹੈ ਮਾਇਆ ਦਾ ਸੁੱਖ ਹੈ, ਠੀਕ ਹੈ ਮੇਰੇ ਵਾਹਿਗੁਰੂ ਨੇ ਮੇਰੇ ਤੇ ਕੋਈ ਘੱਟ ਨਹੀਂ ਕੀਤੀ, ਸਾਰੀਆਂ ਹੀ ਬਖਸ਼ਿਸ਼ਾਂ ਕਰ ਦਿੱਤੀਆਂ, ਪਰ ਕੀ ਕਰਾਂ ਇਹ ਕੋਠੀਆਂ ਇਹ ਕਾਰਾਂ ਇਹ ਬੰਗਲੇ ਇਹ ਦੁਨਿਆਵੀ ਸੁੱਖ ਮੇਰੇ ਨਾਲ ਨਹੀਂ ਜਾਣਗੇ ਜਿੰਨਾ ਚਿਰ ਗੁਰੂ ਕੋਲੋਂ ਨਾਮ ਦੀ ਬੂੰਦ ਨਹੀਂ ਮਿਲਦੀ, ਜਿੰਨਾ ਚਿਰ ਮੇਰਾ ਗੁਰੂ ਬਖਸ਼ਿਸ਼ ਨਹੀਂ ਕਰਦਾ। ਬਸ ਗੁਰੂ ਦੇ ਦਰ ਤੇ ਸਿੱਖ ਲਗਾਤਾਰ, ਜਿਉਂ ਪ੍ਰਾਣੀ ਜਲ ਬਿਨ ਹੈ ਮਰਦਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਮਹਿਸੂਸ ਕਰਦਾ ਮੈਂ ਨਾ ਗਿਆ, ਮੈਂ ਸੰਗਤ ਚ ਨਾ ਪਹੁੰਚਿਆ, ਅੱਜ ਕੀਰਤਨ ਚ ਹਾਜ਼ਰੀ ਨਾ ਭਰੀ ਮੈਂ, ਅੱਜ ਸਤਿਗੁਰੂ ਦੇ ਦਰਸ਼ਨ ਦੀ ਦਾਰੇ ਨਾ ਹੋਏ। ਸਤਿਗੁਰੂ ਤੇ ਤਾਂ ਹੀ ਕਿਹਾ ਸਿੱਖਾ ਘੱਟੋ ਘੱਟ ਅਸੂਲ ਬਣਾ ਲਾ ਅੱਠਾਂ ਪੈਰਾਂ ਚ ਇੱਕ ਵਾਰੀ ਤੇ ਹੋਵੇ, ਘੱਟੋ ਘੱਟ ਅੱਠਾਂ ਪੈਰਾਂ ਚ ਇੱਕ ਵਾਰੀ ਸੰਗਤ ਮਿਲ ਪਈ, ਸ਼ਰਧਾ ਭਾਵਨਾ ਅੰਦਰ ਪਿਆਰ ਹੋਵੇ, ਗੁਰੂ ਕਾ ਬਚਨ ਸੁਣੇ ਹੋਣ ਤੇ ਵਸਾਏ ਹੋਣ। ਸੱਚ ਹੈ ਸਤਿਗੁਰੂ ਕਹਿੰਦੇ ਅੱਠ ਪੈਰ ਸਫਲ ਹੈ। ਸਮਝ ਲਵੀ ਜੇ ਇਹ ਨਹੀਂ ਨਾ ਮਿਲਿਆ, ਅੱਠਾਂ ਪੈਰਾਂ ਚ ਬਹੁਤ ਕੁਝ ਦੁਨੀਆਂ ਦਾ ਕਮਾਇਆ ਹੋਵੇਗਾ ਉਹ, ਪਰ ਸਭ ਕੁਝ ਮੈਂ ਸਵੇਰੇ ਵੀ ਕਹਿ ਰਿਹਾ ਸਾਂ, ਖੁਸ਼ ਅਸਤ ਉਮਰ ਤੇ ਦਰਿਆਦ ਬੇਗੁਜ਼ਰਦ। ਸਾਡੀ ਉਮਰ ਦਾ ਉਹ ਹਿੱਸਾ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ, ਸਾਡੀ ਉਮਰ ਦਾ ਉਹ ਹਿੱਸਾ ਬਤਾ ਬੜਾ ਹੀ ਭਾਗਾਂ ਵਾਲਾ, ਬੜਾ ਹੀ ਖੁਸ਼ਕਿਸਮਤ ਆ ਸੀ। ਖੁਸ਼ ਅਸਤ ਉਮਰ ਕੇ ਦਰ ਯਾਦ ਬੇਗੁਜ਼ਰਦ, ਜਿਹੜਾ ਬੈਠ ਕੇ ਵਾਹਿਗੁਰੂ ਦੀ ਯਾਦ ਵਿੱਚ ਬੀਤਦਾ ਹੈ। ਭਾਈ ਸਾਹਿਬ ਕਹਿੰਦੇ ਹਨ, ਵਰਨਾ ਚ ਹਾਸਲ ਅਜੀ ਗੁੰਬਦ ਕਬੂਦ ਮਰਾ, ਜੇ ਇਹ ਘੜੀਆਂ ਨਸੀਬ ਨਹੀਂ ਨਾ ਹੋਈਆਂ ਤੇ ਇਸ ਨੀਲੇ ਛੱਤ ਥੱਲੇ, ਭਾਵੇਂ ਤੈਨੂੰ ਹਰ ਸ਼ਹਿਰ ਚ ਕੋਠੀ ਮਿਲ ਗਈ, ਭਾਵੇਂ ਤੈਨੂੰ ਦੁਨੀਆਂ ਦੇ ਸਾਰੇ ਸੁੱਖ ਮਿਲ ਗਏ, ਭਾਈ ਸਾਹਿਬ ਕਹਿੰਦੇ ਸਾਰਾ ਕੁਝ ਬੇਕਾਰ ਹੈ ਜੇ ਗੁਰੂ ਦਾ ਪਿਆਰ ਨਹੀਂ ਮਿਲਿਆ, ਗੁਰੂ ਦੀ ਪ੍ਰੀਤੀ ਨਹੀਂ ਮਿਲੀ। ਸਤਿਗੁਰੂ ਤੇ ਕਹਿੰਦੇ ਹਨ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ। ਮੁੱਖ ਦਾ ਭਾਵੇਂ ਗਿਆਨੀ ਵੀ ਹੋਵੇ, ਗੱਲਾਂ ਬਹੁਤ ਕਰਦਾ ਹੋਵੇ, ਅਤ ਸੁੰਦਰ ਅਤੀ ਸੁੰਦਰ ਰੂਪ ਹੋਵੇ, ਅਤ ਸੁੰਦਰ ਕੁਲੀਨ ਕੁਲ ਵੀ ਉੱਚੀ ਹੋਵੇ, ਅਤ ਸੁੰਦਰ ਕੁਲੀਨ ਚਤਰ ਚਤਰ ਵੀ ਬੜਾ ਹੋਵੇ ਦੁਨਿਆਵੀ ਤੌਰ ਤੇ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਕਿੰਨਾ ਧਨਵਾਨ ਹੋਵੇ। ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਇਹ ਜਿਉਂਦਾ ਐਵੇਂ ਲੋਥੜਾ ਹੀ ਚੁੱਕੀ ਫਿਰਦਾ, ਇਹ ਵਿਚਾਰਾ ਐਵੇਂ ਜਿਉਂਦਾ ਲੋਥੜਾ ਹੀ ਚੁੱਕੀ ਫਿਰਦਾ, ਜੇ ਪਿਆਰ ਨਹੀਂ ਨਾ ਗੁਰੂ ਨਾਲ, ਪਿਆਰ ਨਹੀਂ ਵਾਹਿਗੁਰੂ ਨਾਲ ਬਣਿਆ, ਕੀ ਕਰੇਗਾ ਸੁੰਦਰਤਾ ਨੂੰ, ਕੀ ਕਰੇਗਾ ਧਨ ਨੂੰ, ਇਹ ਸਭ ਕੁਛ ਇੱਥੇ ਰਹਿ ਜਾਏਗਾ। ਇਸ ਕਰਕੇ ਸਤਿਗੁਰੂ ਕਹਿੰਦੇ, ਅਸਲ ਸੁਗੜ ਸਿਆਣੇ ਉਹੀਓ ਹਨ ਜਿਨ੍ਹਾਂ ਦੀ ਵਾਹਿਗੁਰੂ ਨਾਲ ਪ੍ਰੀਤ ਬਣ ਗਈ। ਕਬੀਰ ਸਾਹਿਬ ਜੀ ਨੇ ਐਸੀ ਤੱਤ ਕੱਢ ਕੇ ਅੱਗੇ ਰੱਖ ਦਿੱਤਾ, ਕਹਿੰਦੇ ਹਨ, ਕਬੀਰ ਪ੍ਰੀਤ ਇੱਕ ਸੌਂਕੀਏ ਆਨ ਦੁਬਦਾ ਜਾਏ, ਸਾਡੇ ਦੁਬਦਾ ਦੀ ਪੱਗ ਡੰਡੀ। ਪ੍ਰੀਤ ਇੱਕ ਸਿਉਂਕੀਏ, ਇੱਕ ਨਾਲ ਪਿਆਰ ਬਣਾ ਆਪਣਾ, ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰਰ ਮੁੰਡਾਏ। ਲੋਕ ਸਮਝਦੇ ਸਨ ਇਹਨਾਂ ਜਿਨ੍ਹਾਂ ਨੇ ਰਗੜ ਕੇ ਮੁੰਨ ਲਏ, ਭਗਵਾ ਭੇਸ ਬਣਾ ਲਿਆ, ਇਹ ਬੰਦੇ ਤੇ ਬੜਾ ਸੁੱਖ ਪ੍ਰਾਪਤ ਕਰ ਰਹੇ ਹੋਣਗੇ ਤੇ ਰੱਬ ਨੂੰ ਪਹੁੰਚ ਗਏ ਹੋਣ। ਜਿਨ੍ਹਾਂ ਨੇ ਬੜੇ ਵਧਾ ਕੇ ਤੇ ਜਟਾਵਾਂ ਵਧਾਈਆਂ, ਬੋੜ ਦਾ ਦੁੱਧ ਲਾ ਲਾ ਕੇ ਐਸਾ ਕੁਝ ਕਰ ਲਿਆ, ਫਿਰ ਬੰਦਾ ਸਮਝਦਾ ਸ਼ਾਇਦ ਇਹ ਵੀ ਪਹੁੰਚ ਗਏ ਹੋਣਗੇ। ਸਤਿਗੁਰਾਂ ਨੇ ਦੋਨਾਂ ਨੂੰ ਕੰਡਮ ਕੀਤਾ ਹੈ, ਕੇਸਾਂ ਨੂੰ ਇਸ ਢੰਗ ਨਾਲ ਵੀ ਨਹੀਂ ਅਸੀਂ ਬਣਾਉਣਾ, ਜੋ ਵਾਹਿਗੁਰੂ ਨੇ ਦਾਤ ਦਿੱਤੀ ਹੈ ਉਸ ਢੰਗ ਨਾਲ ਤੇ ਸਾਬਤ ਰੱਖਣਾ ਹੈ, ਉਸ ਢੰਗ ਨਾਲ ਤੇ ਸਾਡਾ ਇੱਕ ਇੱਕ ਕੇਸ ਕੀਮਤੀ ਹੈ। ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮੋਹਰ ਹੈ, ਸਤਿਗੁਰੂ ਜੀ ਨੇ ਸਟੈਂਪ ਲਾਈ ਹੋਈ ਹੈ ਸਾਡੇ ਤੇ, ਇਹ ਮੇਰੇ ਸਿੱਖ ਦੀ ਪਹਿਚਾਣ ਹੈ, ਇਹ ਮੇਰਾ ਸਿੱਖ ਹੈ।
ਸਤਿਗੁਰੂ ਰਹਿਮਤ ਕਰਦੇ ਹਨ। ਕਬੀਰ ਸਾਹਿਬ, ਪਾਵੇ ਲਾਂਬੇ ਕੇਸ ਕਰ, ਜੇ ਇੱਕ ਨਾਲ ਪਿਆਰ ਨਹੀਂ ਨਾ ਬਣਿਆ ਤੇ ਭਾਵੇਂ ਉਹ ਲੰਬੇ ਕਰਕੇ ਜਟਾਵਾਂ ਬਣਾ ਲਈਆ ਤੇ ਭਾਵੇਂ ਕੋਨ ਮੋਨ ਹੋ ਕੇ ਜਿਹੜਾ ਮਰਜ਼ੀ ਤੂੰ ਭੇਸ ਬਣਾ ਕੇ ਤੁਰਿਆ, ਫਿਰ ਪਾਵੇ ਲਾਂਬੇ ਕੇਸ ਕਰ ਭਾਵੇਂ ਕਰਨ ਮੁੰਡਾ, ਕੀ ਫਰਕ ਪਵੇ? ਮਾਲਕ ਦੀ ਪ੍ਰਾਪਤੀ ਤੇ ਨਹੀਂ ਹੋਈ, ਵਾਹਿਗੁਰੂ ਨਾਲ ਤੇਰਾ ਪਿਆਰ ਨਹੀਂ ਬਣਿਆ, ਬਸ ਇੱਕ ਨਾਲ ਪ੍ਰੀਤੀ। ਬਸ ਐਸੇ ਜਿਨ੍ਹਾਂ ਦੀ ਇਹ ਪ੍ਰੀਤ ਫਿਰ ਬਣ ਜਾਂਦੀ। ਹਰ ਗੁਰੂ ਰਾਮਦਾਸ ਜੀ ਦਾ ਇੱਕ ਵਚਨ ਹੈ ਸੋਠ ਦੀ ਵਾਰ ਵਿੱਚ, ਹਰ ਦਾਸਨ ਕਿਉਂ ਪ੍ਰੀਤ ਹੈ, ਹਰ ਦਾਸਨ ਕੋ ਮਿੱਤ, ਹਰ ਦਾਸਨ ਕੈ ਵਸ ਹੈ ਜੋ ਜੰਤੀ ਕੈ ਵਸ ਜਾਂਦੀ। ਇੰਨਾ ਪਿਆਰ ਕਰਦੇ ਹਨ ਮੇਰੇ ਸਤਿਗੁਰੂ, ਹਰ ਦਾਸਨ ਕਿਉਂ ਪ੍ਰੀਤ ਹੈ, ਹਰ ਦਾਸਨ ਕੋ ਮਿੱਤ, ਫਿਰ ਮਿੱਤਰ ਬਣ ਜਾਂਦੇ। ਇੰਨਾ ਵਸ ਵਿੱਚ ਹੋ ਜਾਂਦੇ ਹਨ ਆਪਣੇ ਸਿੱਖ ਦੇ ਪਿਆਰ ਵਿੱਚ, ਜਿਵੇਂ ਕਿਸੇ ਵਜੰਤਰੀ ਦੇ ਵਸ ਵਿੱਚ ਵਾਜਾ ਨਾ, ਜਿਹੜੀ ਜਿਹੜੀ ਸੁਰ ਤੇ ਹੱਥ ਰੱਖਦਾ ਵਾਜਾ ਬੋਲਦਾ, ਸੱਚ ਹੈ ਸਿੱਖ ਪਹਿਲੀ ਗੱਲ ਤੇ ਉਸ ਅਵਸਥਾ 'ਚ ਜਾ ਕੇ ਮੁੱਖੋਂ ਕੁਝ ਕੱਢਣ ਨੂੰ ਤਿਆਰ ਨਹੀਂ। ਮੈਂ ਕੀ ਮੰਗਾਂ? ਕੁਝ ਘਾਟ ਹੀ ਨਹੀਂ ਰਹਿਣ ਦਿੱਤੀ ਮੇਰੇ ਵਾਹਿਗੁਰੂ, ਕੁਝ ਘਾਟ ਹੀ ਨਹੀਂ। ਪਰ ਸੱਚ ਹੈ ਜੇ ਉਹਦੀ ਕੋਈ ਸੁਰ ਬੋਲ ਪਏ ਨਾ, ਮੇਰਾ ਗੁਰੂ ਕਦੀ ਨਾ ਨਹੀਂ ਕਰਦਾ। ਉਹ ਕੋਈ ਬੋਲ ਪਏ, ਲੋੜ ਉਹਦੀ ਹੋਵੇ, ਮਹਿਸੂਸ ਕਰ ਲਏ ਸੱਚ ਹੈ, ਉਹ ਅੰਦਰੋਂ ਹੀ ਬੋਲੇ ਸਹੀ, ਗੁਰੂ ਕੀ ਵੀ ਬਖਸ਼ਿਸ਼ ਕਰਦਾ। ਸਤਿਗੁਰੂ ਰਹਿਮਤ ਕਰਦੇ ਹਨ ਪਿਆਰ, ਬਸ ਫਿਰ ਐਸੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਪਾ। ਬਾਹਰੀ ਤੌਰ ਤੇ, ਦੁਨਿਆਵੀ ਤੌਰ ਤੇ ਕਈ ਵਾਰੀ ਗੱਲਾਂ ਬਾਰਾਂ ਕਰਦੇ ਹਾਂ, ਜਿਨ੍ਹਾਂ ਦਾ ਜੇ ਅੰਦਰ ਸੱਚਾ ਹੈ। ਵੈਸੇ ਤੇ ਗੁਰੂ ਦਾ ਹੁਕਮ ਹੈ ਮੇਰਾ ਮਾਲਕ ਮਿੱਠ ਬੋਲੜਾ, ਅਸੀਂ ਵੀ ਮਿੱਠ ਬੋਲੜੇ ਹੋਈ, ਕੁਝ ਗਲਤ ਨਾ ਬੋਲੀਏ, ਐਸਾ ਬੋਲ ਕੇ ਕਿਸੇ ਦਾ ਦਿਲ ਨਾ ਤੋੜੀਏ। ਹਰ ਹਿਰਦੇ ਵਿੱਚ ਵਾਹਿਗੁਰੂ ਬੈਠਾ ਹੋਇਆ। ਪਰ ਸੱਚ ਹੈ ਜੇ ਇਹੋ ਜਿਹੇ ਬਾਹਰੀ ਅੱਖਰ ਉਹਨਾਂ ਦੇ ਸਾਨੂੰ ਗਲਤ ਵੀ ਮਹਿਸੂਸ ਹੋ ਰਹੇ ਹੋਣ ਨਾ, ਜੇ ਅੰਦਰ ਦਾ ਪਿਆਰ ਹੈ ਤਾਂ ਸਤਿਗੁਰੂ ਕਹਿੰਦੇ ਹਨ ਭੀ ਖਰੇ ਹਰ ਭਾਣੇ, ਉਹ ਫਿਰ ਵੀ ਖਰੇ ਹਨ ਤੇ ਮੇਰੇ ਵਾਹਿਗੁਰੂ ਨੂੰ ਫਿਰ ਵੀ ਪਾਉਂਦੇ ਹਨ। ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਗਏ ਸਨ ਨਾ ਪੂਰਬ ਦੀ ਯਾਤਰਾ ਤੇ ਸ੍ਰਿਸ਼ਟੀ ਦਾ ਭਲਾ ਕਰਨ ਵਾਸਤੇ, ਕਲਕੱਤੇ ਢਾਕੇ ਬੰਗਾਲ, ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਸੰਗਤ ਬਣਾ ਦਿੱਤੀ ਸੀ। ਨੂਰ ਅਨਿਸਾ, ਜਿਹਨੂੰ ਨੂਰ ਸ਼ਾਹ ਵੀ ਕਹਿੰਦੇ ਹਨ, ਬੜੇ ਟੂਣੇ ਜਾਦੂ ਕਰਨ ਵਾਲੀ, ਜਿਹਦਾ ਬਹੁਤ ਇਲਾਕੇ 'ਚ ਪ੍ਰਭਾਵ ਸੀ। ਉੱਥੇ ਸਤਿਗੁਰੂ ਜੀ ਦੇ ਸ਼ਬਦ ਦੀ ਬਰਕਤ ਸਿੱਖੀ ਦੀ ਪ੍ਰਚਾਰਕ ਬਣ ਗਈ ਸੀ। ਉਦੋਂ ਤੋਂ ਹੀ ਸਿੱਖੀ, ਧੰਨ ਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ 22 ਮੰਜੀਆਂ ਵਿੱਚੋਂ ਇੱਕ ਪ੍ਰਚਾਰਕ ਉੱਥੇ ਭੇਜਿਆ ਸੀ, ਢਾਕੇ ਬੰਗਾਲ। ਇੱਥੇ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਲਮਸਤ ਜੀ ਦੀ ਕੁਲ ਨੱਥਮੱਲ ਜੀ, ਨੱਥੂਮੱਲ ਜੀ ਵੀ ਆਉਂਦਾ ਇਤਿਹਾਸ, ਉਹਦੀ ਡਿਊਟੀ ਲਾਈ ਸੀ। ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੀ ਸਮੇਂ ਇਹੀ ਹੋ ਸੀ। ਜਦੋਂ ਸਤਿਗੁਰੂ ਗਏ ਨਾ ਉੱਥੇ, ਤੇ ਸੰਗਤ ਨੇ ਹੌਲੀ ਹੌਲੀ ਕੰਨੋ ਕੰਨੀ ਸਤਿਗੁਰੂ ਨੂੰ ਕਹਿ ਦਿੱਤਾ, ਸਤਿਗੁਰੂ ਜੀ ਇਹ ਕਰੜਾ ਬਹੁਤ ਬੋਲਦਾ ਹੈ, ਸਤਿਗੁਰੂ ਜੀ ਕਈ ਵਾਰੀ ਗਾਲੀ ਗਲੋਚ ਵੀ ਕੱਢ ਦਿੰਦਾ ਹੈ, ਇਹੋ ਜਿਹਾ ਬੋਲ ਦਿੰਦਾ। ਅਕਸਰ ਸੰਗਤ ਨੇ ਹੁਣ ਸ਼ਿਕਾਇਤ ਤੇ ਕਰਨੀ ਸੀ, ਜਦੋਂ ਕਿਹਾ ਨਾ ਐਸਾ, ਸਤਿਗੁਰੂ ਸਮਝਾਉਂਦੇ ਰਹੇ, ਚਲੋ ਕੋਈ ਨੀ ਪਿਆਰ ਹੈ ਜੇ। ਪਰ ਸੰਗਤ ਬਾਰ ਬਾਰ ਸ਼ਿਕਾਇਤਾਂ, ਸਤਿਗੁਰੂ ਕਹਿੰਦੇ ਹਨ ਜਾਓ ਲਿਆਓ, ਸੱਦ ਕੇ ਲਿਆਓ, ਨੱਥਮੱਲ ਨੂੰ ਲਿਆਓ ਬੁਲਾ। ਲਿਆਂਦਾ, ਕਹਿਣ ਲੱਗੇ, ਕਿਉਂਕਿ ਉਹ ਬਰਦਾਸ਼ਤ ਨਹੀਂ ਸੀ ਕਰਦਾ। ਜਦੋਂ ਗੁਰੂ ਦੀ ਮੱਤ ਤੋਂ ਉਲਟ ਕੁਝ ਹੁੰਦਾ ਹੋਵੇ ਨਾ, ਕਈਆਂ ਨੂੰ ਗੁਰੂ ਨੇ ਇੰਨੀ ਰਹਿਮਤ ਕੀਤੀ ਹੁੰਦੀ ਹੈ, ਉਹ ਨਹੀਂ ਬਰਦਾਸ਼ਤ ਕਰਦੇ, ਉਹ ਕਹਿੰਦੇ ਮੈਂ ਨਹੀਂ ਏਦਾਂ ਹੋਣ ਦਿਆਂਗਾ। ਗੁਰੂ ਨੇ ਚੰਗੀ ਗੱਲ ਹੈ, ਵੈਸੇ ਅਸੀਂ ਇੱਕ ਦੂਜੇ ਦੀ ਰਜ਼ਾਮੰਦੀ ਨਾਲ ਗੁਰੂ ਦੇ ਗਾਡੀ ਰਸਤੇ ਤੇ ਚੱਲ ਸਕੀਏ, ਨਾ ਚੱਲ ਸਕੀਏ, ਕੁਝ ਸਾਡੇ ਵਰਗੇ ਤੇ ਮਜਬੂਰ ਹੋ ਜਾਣਗੇ,
ਪਰ ਸੱਚ ਹੈ ਬਖਸ਼ੀਆਂ ਰੂਹਾਂ ਕਦੀ ਮਜਬੂਰ ਨਹੀਂ ਹੁੰਦੀਆਂ। ਜਿਨ੍ਹਾਂ ਤੇ ਵਾਹਿਗੁਰੂ ਦੀ ਬਖਸ਼ਿਸ਼ ਹੋਵੇ ਨਾ, ਉਹ ਕਿਸੇ ਦੀ ਗੁਲਾਮੀ ਨਹੀਂ ਚੱਲਦੇ, ਉਹ ਕੇਵਲ ਗੁਰੂ ਦੀ ਗੁਲਾਮੀ ਚੱਲਦੇ ਆ। ਐਸਾ ਨਹੀਂ ਸੀ, ਪਰ ਜਦੋਂ ਬਾਹਰੀ ਜਾਂਦੀ ਸੀ ਨਾ ਗੱਲ, ਉਦੋਂ ਕਰੜਾ ਬੋਲ ਦਿੰਦਾ ਸੀ। ਜਦੋਂ ਕਹਿਣ ਲੱਗੇ ਨਾ, ਕਹਿੰਦੇ ਹਨ ਤੁਸੀਂ ਗਾਲਾਂ ਵੀ ਕੱਢ ਦਿੰਦੇ ਹੋ, ਐਡੀ ਸਾਰੀ ਗਾਲ ਕੱਢ ਕੇ ਨਾ, ਕਹਿੰਦਾ ਸਤਿਗੁਰੂ ਜੀ ਤੁਹਾਨੂੰ ਕਿਹੜਾ ਕਹਿੰਦਾ, ਇਹ ਤਾਂ ਸਾਰੇ ਕੱਚੇ ਪਿੱਲੇ ਹਨ। ਸਤਿਗੁਰੂ ਜੀ ਖਿੜਖੜਾ ਕੇ ਆਸ਼ਿਕ, ਸਤਿਗੁਰੂ ਕਹਿੰਦੇ ਹਨ ਇਹ ਸਾਡਾ ਇਸ ਤਰ੍ਹਾਂ ਦਾ ਹੀ ਸਿੱਖ ਹੈ, ਇਹਦੀ ਇਹ ਬਾਹਰੀ ਰੂਪ ਨਾ ਵੇਖੋ, ਅਸਲ ਵਿੱਚ ਤੇ ਮੰਦਾ ਇਹਦਾ ਪਾਵੇ ਨਾ ਲੈਣਾ, ਇਹ ਨਾ ਭਾਵ ਕੱਢ ਲੈਣਾ ਕਦੀ ਵੀ। ਜੇ ਅਸੀਂ ਗੁਰੂ ਘਰ ਚ ਸੇਵਾ ਸ਼ੁੱਧ ਮਨ ਨਾਲ ਕਰਨੇ ਆ, ਸੱਚ ਬੋਲਨੇ ਆ, ਤੇ ਅਸੀਂ ਸੰਗਤ ਨੂੰ ਗਾਲਾਂ ਕੱਢੀਏ, ਇਹ ਭਾਵ ਅਰਥ ਨਾ ਲੈਣਾ ਕਿ ਸ਼ਾਇਦ ਕਥਾ ਚ ਇਹ ਗਿਆਨੀ ਕਹਿ ਰਿਹਾ ਸੀ, ਇਹ ਨਾ ਲੈਣਾ, ਪਰ ਇਹ ਵੀ ਸੱਚ ਹੈ ਉੱਤੋਂ ਮਿੱਠ ਬੋਲੜੇ ਹੋਈਏ ਤੇ ਅੰਦਰੋਂ ਲਟੇਰੇ ਹੋਈਏ, ਉਹਦੇ ਨਾਲੋਂ ਕਈ ਗੁਣਾ ਵੱਧ ਘਾਤਕ। ਉੱਤੋਂ ਬੰਦਾ ਮਿੱਠ ਮਿੱਠ ਬੋਲੜਾ ਬੜਾ ਚੰਗਾ ਬੋਲ ਹੈ, ਪਰ ਉੱਤੋਂ ਮਿੱਠ ਬੋਲਣਾ ਹੋਵੇ, ਅੰਦਰੋਂ ਵੈਰ ਹੋਵੇ, ਅੰਦਰੋਂ ਤਾਤ ਪਰਾਈ ਹੋਵੇ, ਮੇਰਾ ਗੁਰੂ ਉਹਨੂੰ ਨਹੀਂ ਕਦੀ ਬਖਸ਼ਦਾ, ਉਹਦੇ ਤੇ ਕਦੀ ਤਰਸ ਨਹੀਂ ਫਿਰ ਕਰਦੇ ਸਤਿਗੁਰੂ। ਤੂੰ ਅੰਦਰੋਂ ਵੈਰ ਭਾਵ ਤੇ ਸੱਚ ਹੈ, ਜਿਹੜਾ ਅੰਦਰੋਂ ਕਿਸੇ ਵੇਲੇ ਕਰੜਾ ਵੀ ਬੋਲ ਉਹਦਾ ਵਿਗੜਿਆ ਜਿਹਾ ਵੀ ਹੋਵੇ ਨਾ, ਜੇ ਉਹ ਗੁਰੂ ਨੂੰ ਸਮਰਪਿਤ ਹੈ ਪੂਰਨ ਤੌਰ ਤੇ ਮੇਰੇ ਮਨਾ ਉਹ ਮਾਲਕ ਨੂੰ ਭਾ ਜਾਂਦਾ ਹੀ, ਕਿਉਂਕਿ ਮੇਰੇ ਸਤਿਗੁਰੂ ਵੇਖਦੇ ਕੀ ਹਨ, ਜਿਨ ਪੱਟ ਅੰਦਰ ਬਾਹਰ ਗੁੱਦਲ। ਇਹ ਭਲੇ ਸੰਸਾਰ, ਧੰਨ ਗੁਰੂ ਗੁਰੂ ਹਰਿਰਾਏ ਸਾਹਿਬ, ਉਹਨਾਂ ਦੀ ਇੱਕ ਵੇਲੇ ਦੀ ਘਟਨਾ ਹੈ। ਇੱਕ ਮਾਂ ਵੈਸੇ ਦਿਹਾੜੀ ਕਰਕੇ ਰੋਟੀ ਖਾਂਦੀ ਸੀ, ਥੋੜ੍ਹੇ ਉਦੋਂ ਪੈਸਿਆਂ ਦੇ ਹਿਸਾਬ ਨਾਲ ਦਿਹਾੜੀ ਹੁੰਦੀ ਸੀ, ਨਵਾਂ ਪੈਸਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜਾਂ ਪੈਸਾ 16 ਆਨੇ ਹੁੰਦੇ ਸਨ, ਉਹਦੇ 'ਚ ਪੈਸੇ ਹੁੰਦੇ ਸਨ ਆਨੇ 'ਚ 4, ਉਸ ਢੰਗ ਨਾਲ ਵੀ 2-3 ਪੈਸੇ ਦਿਹਾੜੀ ਹੋਣ। ਇਹਦੀ ਜੀਜ ਸੀ ਕਿਤੇ ਸਤਿਗੁਰੂ ਜੀ ਦਾ ਮੈਂ ਪ੍ਰਸ਼ਾਦਾ ਵਰਜਾਂ, ਕਿਤੇ ਸਤਿਗੁਰੂ ਨੂੰ ਮੈਂ ਪ੍ਰਸ਼ਾਦਾ ਛਕਾਵਾਂ, ਪਿਆਰ ਸੀ ਅੰਦਰ। ਪਰ ਕਹਿਣ ਲੱਗੀ ਇੰਨੀ ਗਰੀਬੀ ਹੈ, ਸਤਿਗੁਰੂ ਜੀ ਦੇ ਨਾਲ ਸਿੱਖ ਹਨ, ਮੈਂ ਕਿਵੇਂ ਛਕਾਵਾਂ। ਬਹੁਤ ਰੀਝ ਕਈ ਵਾਰੀ ਤਰਲੇ ਲਏ ਆਪਣੇ ਮਨ ਚ, ਤਾਂ ਹੀ ਤੇ ਉਹ ਸਿੱਖ ਨੇ ਨਾ ਜਿਹੜੇ ਸਿੱਖ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿਹਾ ਸੀ, ਬਨਗਾੜੀ ਸਰਾਈ ਬਹਿਬਲ ਕੋਟਕਪੂਰੇ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ, ਜਦੋਂ ਭਾਈ ਮਲਾਗਰ ਸਿੰਘ ਨੂੰ ਉਹਨੇ ਪੀਲੂ ਸੁੱਕੇ ਖਵਾਲੇ ਸਨ, ਸੁੱਕੇ ਪੀਲੂ ਉਬਾਲ ਕੇ ਖਵਾਲ ਦਿੱਤੇ, ਤੇ ਕਹਿਣ ਲੱਗੇ, ਸਤਿਗੁਰੂ ਸਾਰੇ ਸਿੱਖਾਂ ਨੂੰ ਪੁੱਛਦੇ ਹਨ, ਕਹਿਣ ਲੱਗੇ ਗੁਰਸਿੱਖੋ ਤੂੰ ਕੀ ਛਕਿਆ, ਤੂੰ ਕੀ ਛਕਿਆ ਰਾਤੀ, ਕਿਉਂਕਿ ਸਾਰੇ ਲੈ ਗਏ ਸਨ ਆਪੋ ਆਪਣੇ ਘਰੀ ਸਿੰਘਾਂ ਨੂੰ। ਕਹਿਣ ਲੱਗੇ, ਸਤਿਗੁਰੂ ਇੱਕ ਥਾਂ ਪ੍ਰਸ਼ਾਦਾ ਤਿਆਰ ਕੀਤਾ, ਬੜੀ ਰਾਤ ਲੰਘ ਜਾਏਗੀ, ਹੁਣ ਕਿਰਪਾ ਕਰ ਦਿਓ ਜੇ 2-2, 3-3 ਸਿੰਘ 4-4 ਦੇ ਦਿਓ ਸਾਨੂੰ, ਤੇ ਅਸੀਂ ਘਰਾਂ 'ਚ ਲੈ। ਸਤਿਗੁਰਾਂ ਆਗਿਆ ਦੇ ਦਿੱਤੀ। ਭਾਈ ਮਲਾਗਰ ਸਿੰਘ ਜੀ ਦੀ ਵਾਰੀ ਨਾ, ਕੁਝ ਮਖੌਲੀਆਂ ਨੇ ਕੁਝ ਕੁਦਰਤਨ ਉਹ ਸਿੱਖ ਲਿਲੜੀ ਲੈ ਰਿਹਾ ਸੀ, ਅੰਦਰ ਰੀਝ ਤੇ ਹੈ ਸੀ ਨਾ, ਮੈਂ ਵੀ ਕੁਛ ਛਕਾਵਾਂ, ਪਰ ਮੁਫਲ ਸੀ ਗਰੀਬੀ। ਜਦੋਂ ਘਰ ਗਿਆ, ਘਰਵਾਲੀ ਨੂੰ ਦੱਸਿਆ, ਆਟਾ ਤੇ ਕਿਤੇ ਨਾ ਹੀ ਨਹੀਂ, ਕੋਈ ਵਸਤੂ ਹੈ ਹੀ ਨਹੀਂ। ਕਹਿਣ ਲੱਗਾ ਕੁਛ ਤੇ ਕਰੀਏ, ਕਹਿਣ ਲੱਗੀ ਹੈ ਹੀ ਨਹੀਂ, ਕੀ ਕਰਾਂਗੇ। ਹੱਥ ਪੱਲਾ ਮਾਰਿਆ, ਇੱਕ ਭਾਂਡੇ 'ਚ ਸੁੱਕੇ ਪੀਲੂ ਨਿਕਲਾ, ਉਹੀ ਖਵਾਲ ਦਿੱਤੇ ਉਬਾਲ ਕੇ। ਸਤਿਗੁਰਾਂ ਜਦੋਂ ਪੁੱਛਿਆ ਸੀ ਨਾ, ਕਹਿਣ ਲੱਗੇ ਭਾਈ ਮਲਾਗਰ ਸਿੰਘ, ਸਾਰਿਆਂ ਨੂੰ ਪੁੱਛ ਕੇ, ਭਾਈ ਮਲਾਗਰ ਸਿੰਘ ਤੂੰ ਕੀ ਛਕਿਆ। ਕਹਿਣ ਲੱਗੇ, ਸਤਿਗੁਰੂ ਬਹੁਤ ਪਦਾਰਥ ਅੱਜ ਤੱਕ ਮੈਂ ਛਕੇ ਹਨ, ਪਰ ਜੋ ਅੱਜ ਮੈਂ ਛਕਿਆ ਨਾ, ਅੱਛਾ ਖਾਣ ਵਾਲਾ ਵੀ ਇਸ ਤਰ੍ਹਾਂ ਦਾ ਹੋਵੇ। ਇੱਥੇ ਹੀ ਸਤਿਗੁਰਾਂ ਕਿਹਾ ਸੀ, ਅਸ ਸਿੱਖ ਪੀ ਵਿੱਚ ਸੰਗਤ ਸੁਹਾਏ, ਸਖੀ ਦੇ ਸੰਤੋਖੀ ਖਾਏ। ਇਹ ਜਿਹੜੀ ਕਹਾਵਤ ਬਣੀ ਹੈ, ਕਹਾਵਤ ਨਹੀਂ, ਸੂਰਜ ਪ੍ਰਕਾਸ਼ ਦੇ ਬਚਨ। ਇਹੋ ਜਿਹਾ ਸਿੱਖ ਆਪਣੇ ਕੋਲ ਹੁੰਦਾ ਲੁਕਾਵੇ ਨਾ, ਪਰ ਜੇ ਕੁਝ ਹੋਵੇ
ਛਕਣ ਵਾਲਾ ਵੀ ਇੰਨਾ ਭਰੋਸੇ ਚ ਹੋਵੇ ਭਾਵੇਂ ਆਚਾਰ ਹੀ ਹੋਵੇ ਪ੍ਰਸ਼ਾਦੇ ਤੇ, ਪਿਆਰ ਵੇਖੇ ਅਗਲੇ ਦਾ। ਉਸ ਸਿੱਖ ਨੂੰ ਜਦੋਂ ਸਤਿਗੁਰਾਂ ਤਰੁੱਟ ਕੇ ਕਿਹਾ ਸੀ ਨਾ, ਸਿੱਖਾ ਮੰਗ ਕੁਛ, ਉਹਨੇ ਇਹੋ ਕਿਹਾ ਸੀ, ਸਤਿਗੁਰੂ ਜੀ ਕਿਰਪਾ ਕਰ ਦਿਓ ਕੋਈ ਗਰੀਬ ਕਿਸੇ ਸਿੱਖ ਤੇ ਗਰੀਬੀ ਨਾ ਹੋਵੇ, ਤੇ ਜੇ ਹੋਵੇ ਤੇ ਸਤਿਗੁਰੂ ਜੀ ਫਿਰ ਜਿਸ ਤਰ੍ਹਾਂ ਮੇਰਾ ਪਰਦਾ ਕੱਜ ਲਿਆ ਜੇ ਇਸ ਤਰ੍ਹਾਂ ਹੀ ਪਰਦਾ ਕੱਜ ਲਿਆ ਕਰੋ। ਸੱਚ ਹੈ ਇਹ ਮਾਂ ਵੀ ਇਸ ਤਰ੍ਹਾਂ ਹੀ ਸੀ। ਖੈਰ ਟਾਈਮ ਹੋ ਗਿਆ, ਮੈਂ ਬੇਨਤੀ ਮੁਕਾਵਾਂ। ਇਹ ਜਦੋਂ ਸਤਿਗੁਰੂ ਜੀ ਗਏ ਨਾ, ਅੱਜ ਸਤਿਗੁਰਾਂ ਘੋੜਾ ਦੜਾਇਆ, ਬਾਕੀ ਸਾਰੇ ਪਿੱਛੇ ਰਹਿ ਗਏ, ਸਤਿਗੁਰੂ ਜਾ ਦਰਵਾਜੇ ਗਾੜੀ ਖਲੋਤੇ, ਕਹਿਣ ਲੱਗੇ ਮਾਂ, ਮਾਂ ਆਵਾਜ਼ ਦਿੱਤੀ ਬਾਹਰ ਨਿਕਲੀ, ਕਹਿਣ ਲੱਗੇ ਕੁਝ ਹੈ ਪੱਕਾ ਤੇ ਲਿਆਓ, ਭੁੱਖ ਬਹੁਤ ਲੱਗੀ ਹੋਈ। ਜੋ ਕੁਝ ਪੱਕਾ ਸੀ ਨਾ, ਜੋ ਰੋਜ਼ ਤਿਆਰੀ ਕਰਦੀ ਸੀ ਉਸੇ ਤਰ੍ਹਾਂ ਲਿਆ ਕੇ ਘੋੜੇ ਤੇ ਚੜ੍ਹੇ ਚੜ੍ਹਾਈ ਫੜਾ ਦਿੱਤਾ, ਸਤਿਗੁਰੂ ਉੱਤੇ ਹੀ ਚੜ੍ਹੇ ਚੜ੍ਹਾਈ ਛਕਣ ਲੱਗ ਪਏ। ਆਪ ਰਕਾਬ ਤੇ ਪੈਰ ਧਰ ਲਿਆ, ਆਪਾਂ ਵਾਹਿਗੁਰੂ, ਆਪ ਪੈਰ ਤੇ ਰਕਾਬ ਤੇ ਸਤਿਗੁਰਾਂ ਦੇ ਆਪਣਾ ਮਸਤਕ ਧਰ ਲਿਆ। ਮਸਤਕ ਧਰ ਕੇ ਪਤਾ ਕੀ ਬੋਲੀ ਜਾਵੇ, ਸਤਿਗੁਰੂ ਜੀ ਤੁਸੀਂ ਪਾਪੀ ਅਸੀਂ ਪਤਤ ਪਾਵਨ, ਤੁਸੀਂ ਪਾਪੀ ਅਸੀਂ ਪਤਤ ਪਾਵਨ। ਸਿੱਖ ਵੀ ਮਗਰੋਂ ਪਹੁੰਚ ਗਏ, ਇੱਕ ਸਿੱਖ ਆਇਆ ਉਹਨੇ ਮੋਢਿਓ ਫੜਿਆ ਮਾਤਾ ਨੂੰ, ਹਿਲਾ ਦਿੱਤਾ, ਕਹਿਣ ਲੱਗੇ ਮਾਂ ਹੋਸ਼ ਕਰ ਕੀ ਬੋਲ ਰਹੀ ਹੈ। ਸਤਿਗੁਰ ਕਹਿਣ ਲੱਗੇ ਪਾਪ ਕੀਤਾ ਗੁਰਸਿੱਖਾ ਤੂੰ, ਤੂੰ ਮਾਂ ਦੇ ਬਾਹਰਲੇ ਬੋਲ ਸੁਣੇ ਹਨ, ਤੂੰ ਮਾਂ ਦਾ ਹਿਰਦਾ ਨਹੀਂ ਦੇਖਿਆ। ਸੱਚ ਹੈ ਬਹੁਤ ਵਾਰੀ ਅਸੀਂ ਬਾਹਰਲੇ ਬੋਲਾਂ ਚ ਉਲਝ ਜਾਂਦੇ ਹਾਂ, ਅੰਦਰ ਦਾ ਪਿਆਰ ਸਾਨੂੰ ਵੇਖਣਾ ਹੀ ਨਹੀਂ ਆਉਂਦਾ। ਸਤਿਗੁਰੂ ਕਹਿੰਦੇ ਹਨ ਖੈਰ ਆਓ, ਇੱਕ ਮਿੰਟ ਚ ਆਪਾਂ ਸਾਂ, ਜਿਹੜੀਆਂ ਦੋ ਪੰਕਤੀਆਂ ਹਨ, ਹਰ ਸੰਤਾਂ ਨੂੰ ਹੋਰ ਥਾਓ ਨਹੀਂ, ਐਸੇ ਪਿਆਰ ਵਾਲੇ ਫਿਰ ਐਸੀ ਪ੍ਰੀਤ ਵਾਲੇ, ਉਹਨਾਂ ਨੂੰ ਆਪਣੇ ਮਾਲਕ ਤੋਂ, ਗੁਰੂ ਤੋਂ, ਵਾਹਿਗੁਰੂ ਸਾਹਿਬ ਜੀ ਤੋਂ ਬਗੈਰ ਹੋਰ ਕੋਈ ਥਾਂ ਦਿਸਦਾ ਹੀ ਨਹੀਂ। ਬਸ ਕੋਈ ਆਸਰਾ ਨਹੀਂ, ਇੱਕੋ ਆਸਰਾ ਹੈ, ਮਾਲਕ ਦਾ ਆਸਰਾ। ਹਰ ਮਾਣ ਨਿਮਾਣੇ ਉਹ ਜਾਣਦੇ ਹਨ, ਉਹ ਵਾਹਿਗੁਰੂ ਹੀ ਨਿਮਾਣਿਆਂ ਦਾ ਮਾਣ ਹੈ। ਜਿਹਦਾ ਕੋਈ ਮਾਣ ਨਹੀਂ ਨਾ, ਉਹਦਾ ਮਾਲਕ ਮਾਣ ਹੈ। ਜਿਹਦਾ ਕੋਈ ਮਾਣ ਨਹੀਂ, ਉਹਦਾ ਗੁਰੂ ਨਾਨਕ ਸਾਹਿਬ ਮਾਣ ਹਨ। ਉਹਨਾਂ ਦਾ ਇਹ ਭਰੋਸਾ ਫਿਰ ਸਤਿਗੁਰ ਕਹਿੰਦੇ ਜਨ ਨਾਨਕ ਨਾਮ ਦੀ ਬਾਣ ਹੈ ਹਰ ਤਾਨ ਸਤਾਨੀ। ਉਹਨਾਂ ਦਾ ਜਨ ਨਾਨਕ ਨਾਮ ਦੀ ਨਾਮ ਹੀ ਉਹਨਾਂ ਦਾ ਦੀਵਾਨ। ਦੀਵਾਨ ਹੁੰਦਾ ਉਹ ਥਾਂ ਜਿਹੜਾ ਨਿਆਂ ਕਰਨ ਵਾਲਾ, ਕਚਹਿਰੀ, ਕੋਈ ਦੀਵਾਨ, ਕੋਈ ਕਚਹਿਰੀ, ਦਰਬਾਰ। ਅਸਲ ਵਿੱਚ ਉਹ ਸਾਹਿਬ ਕਹਿੰਦੇ ਹਨ, ਉਹਨਾਂ ਦਾ ਭਰੋਸਾ ਬਣ ਜਾਂਦਾ ਹੈ ਪ੍ਰੀਤ ਵਾਲਿਆਂ ਦਾ ਕਿ ਮਾਲਕ ਦਾ ਨਾਮ ਜਪੀਏ, ਉਹਦੇ ਭਰੋਸੇ ਵਿੱਚ ਜੁੜ ਜਾਈਏ, ਇਹ ਨਾਮ ਹੀ ਸਾਰੇ ਸਾਡੇ ਨਿਆਂ ਕਰ ਦੇਵੇ। ਹਰ ਤਾਣ ਸਤਾਨੇ, ਬਸ ਇੰਨੇ ਤਗੜੇ ਨਾਮ ਦੀ ਬਰਕਤ ਨਾਲ ਵੱਡੇ ਵੱਡੇ ਕਾਮ ਕਰੋ, ਜਿਨ੍ਹਾਂ ਵੱਡੇ ਵੱਡੇ ਰਿਸ਼ੀਆਂ ਨੂੰ ਛੱਡਿਆ ਉਹਨਾਂ ਦੇ ਅੱਗੇ ਵੀ ਡਟ ਜਾਂਦੇ ਹਨ। ਐਸੇ ਪਿਆਰ ਵਾਲੇ, ਪ੍ਰੀਤ ਵਾਲੇ, ਹੋਈਆਂ ਗਲਤੀਆਂ ਮੁਆਫ ਜੀ, ਗੁਰੂ ਫਤਿਹ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਣਦਿਨ ਮੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸਿੰਘ ਮੀਤ ਦਰਸ਼ਨ ਵੇਖ ਜੀ ਵਾਂਗੁਰ ਤੇਰਾ ਪੂਰਨ ਕਰਮ।

0: ਰਾਹੀਂ
1: ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੁੱਲੇ ਸੁਤ ਦਾ ਰਾਸਿਓਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸ਼ਨ

సజ్జన సచ్చ పాశ శిరసాహంద జిస్ పాస్ బఠ్యా సోయ సబనాంద ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ ਗੁਣ ਗਾਏ ਵਿਗਸੈ ਸਦਾ ਅਨਦਿਨ ਜਾਂ ਆਪ ਸਾਚੇ ਪਾਵਈ ਅਹੰਕਾਰ ਹੁਮ ਤਜੈ ਮਾਇਆ ਸਹਿਜ ਨਾਮ ਸਮਾਵਈ

ਅੰਦਰ ਸਾਚਾ ਨੇਹ ਪੂਰੈ ਸਤ ਪੂਰੇ ਸਤਿਗੁਰੈ ਜੀਓ ਹਾਉ ਤੈ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ ਕਦੇ ਨਾ ਵਿਸਾਰੀ ਅਣ ਦਿਨ ਸੰਭਾਰੀ ਜਾਂ ਨਾਮ ਲਈ ਤਾਂ ਜੀਵਾਂ ਸ੍ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤਾਏ ਗੁਰਮੁਖ ਅੰਮ੍ਰਿਤ ਪੀਵਾਂ ਨਦਰ ਕਰੇ ਤਾਂ ਸਤਿਗੁਰ ਮੇਲੇ ਅਨ ਦਿਨ ਵਿਵੇਕ ਬੁੱਧ ਵਿਚਰੈ ਅੰਦਰ ਸਾਚਾ ਨੇਹ ਪੂਰਾ ਹੈ ਸਤਿਗੁਰੈ ਸਤਿਗੁਰ ਮਿਲੈ ਵੱਡ ਭਾਗ ਤਾਂ ਹਰ ਰਸ ਆਵੇ ਜੀਓ ਅਨ ਦਿਨ ਰਹਿ ਅਨ ਲਿਵਲਾਈ ਤਾਂ ਸਹਿਜ ਸਮਾਵੇ ਜੀਓ ਸਹਿਜ ਸਮਾਵੈ ਤਾਂ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ ਹਾਲਤ ਪਾਲਤ ਸੋਭਾ ਜਗ ਅੰਤਰ ਰਾਮ ਨਾਮ ਲਿਵਲਾਗੀ ਹਰਖ ਸੋਗ ਦੋਹਾਂ ਤੇ ਮੁਕਤਾ ਜੋ ਹਰ ਪ੍ਰਭ ਕਰੇ ਸੋ ਸੋ ਭਾਵੇ ਹਰਖ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮਿਲੈ ਵੱਡ ਭਾਗ ਤਾਂ ਹਰ ਰਸ ਆਵੇ ਜੀਓ ਦੂਜੈ ਭਾਈ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ ਮਾਇਆ ਦੁੱਖ ਮੋਹਿਆ ਹੋ ਮੈਂ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਭ ਦੇ ਤਿਸ ਚੇਤੈ ਨਾਹੀ ਅੰਤ ਗਿਆ ਪਛਤਾਵੇ ਬਿਨ ਨਾਵੈ ਕੋ ਸਾਥ ਨਾ ਚਾਲੈ ਪੁੱਤਰ ਕਲਤਰ ਮਾਇਆ ਧੋਹਿਆ ਦੂਜੈ ਭਾਈ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਇਆ ਜੀਓ ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਭਾਵੈ ਤਾਂ ਹਰ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ ਅਨ ਦਿਨ ਜਪਦ ਰਹਿ ਦਿਨ ਰਾਤੀ ਸਹਿਜੇ ਨਾਮ ਸਮਾ ਧਿਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਪਾਵੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾਲ ਤਰੀ ਜੇ ਬੰਨਾਂ ਪੁਰੀਆਂ ਪਾਰ ਸਾਹਸ ਸਿਆਣਪ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਬੁੱਝਾ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪ ਦਿਸੈ ਦੂਰ ਗਾਵੇ ਕੋ ਵੇਖੇ ਹਾਜ਼ਰਾ ਹਜ਼ੂਰ ਕਸਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਕਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖੇ ਮੰਗਣ ਦੇਹ ਦੇਹੀ ਅੰਦਾਜ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਮੂੰਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਊਂ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਕ ਦੁਆਰ ਨਾਨਕ ਇਹ ਵਹਿ ਜਾਣੀ ਆਏ ਸਭ ਆਪੇ ਸੁਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀ ਹੈ ਗੁਣੀ ਨਿਧਾਨ ਗਾਵੀ ਹੈ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਸਭਾਵਾਂ ਵਿਣ ਭਾਣੇ ਕੇ ਨਾਹੀ ਕਰੀ ਜੇਤੀ ਸਿਰ ਠੋ ਪਾਈ ਵੇਖਾ ਵਿਣਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਹਰ ਜਾਂ ਹੋਰ ਦਸਾਉਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾ ਉਹ ਰਖਾਏ ਕਹੇ ਜਸ ਕੀਰਤ ਜਗ ਲਏ ਜੇ ਤੈ ਸੋ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤੈ ਗੁਣ ਕੋਏ ਕਰੇ ਸੁਣਿਆ ਸਦਬੀਰ ਸੁਰਨਾਥ ਸੁਣਿਆ ਧਰਤ ਤਬਲਿਆ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੀਪ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲ ਹਨੁਮੰਦ
ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਪ ਪਾਪ ਕਾ ਨਾਸ, ਸੁਣਿਆ ਸਰਾ ਗੁਣਾਂ ਕੇ ਗਾ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥ ਹੋਵੈ ਸਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਪ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਵੇ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਝੂਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸਿਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਰ ਐਸਾ ਦਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਾਹ ਮਾਨ, ਪੰਚੇ ਸੁਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਾ ਕਰਣਾ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਤਬਲੇ ਉੱਪਰ ਕੀਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਦਿਸਦੇ ਭਾਰ ਤਲੈ ਕਵਣ ਜੋਰ, ਜੀ ਅਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਉ ਇਕੋ ਕਵਾਉ, ਦਿਸਦੇ ਹੋਏ ਲਖ ਦਰੀਆਉ, ਕੁਦਰਤ ਕਵਣ ਕਾਮ ਵਿਚਾਰ, ਵਾਰਿਆ ਨਾ ਜਾਵਾਂ ਇਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਸੰਖ ਪਾਉ, ਅਸੰਖ ਪੂਜਾ ਸੰਗ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਸੰਖ ਦਾਤਾਰ, ਅਸੰਖ ਸੂਰ ਮੋਹ ਬਖਸਾਰ, ਅਸੰਖ ਮੋਹਨ ਲਿਵਲਾਏ ਤਾਰ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਸੰਖ ਭਾਉ, ਅਸੰਖ ਪੂਜਾ ਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮੰਦ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਸੰਖ ਦਾ ਤਾਰ, ਅਸੰਖ ਸੂਰ ਮੋਹ ਬਖਸਾਰ, ਅਸੰਖ ਮੋਹਨ ਲਿਵਲਾਏ ਤਾਰ, ਕੁਦਰਤ ਕਵਣ ਕਾ ਵਿਚਾਰ, ਵਾਰਿਆ ਨਾ ਜਾਵਾਂ ਇਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਹਰ, ਅਸੰਖ ਗਲਵਟ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਪੱਖ ਖਾਹੀ, ਅਸੰਖ ਨਿੰਦਕ ਸਿਰ ਕਰੇ ਪਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਇਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵਟ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਪੱਖ ਖਾਹੀ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਇਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਸੰਖ ਥਾਵ, ਗਮ ਗਮ ਸੰਖ ਲੋ, ਅਸੰਖ ਕਹੇ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ,
ਅੱਖਰੀ ਲਿਖਣ ਬੋਲਣ ਵਾਣ ਅੱਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੀ ਜੇ ਫੁਰਮਾਏ ਤਿਵਤ ਪਾਏ ਜੇਤਾ ਕੀਤਾ ਤੇਤਾ ਨਾਉਂ ਬਣਨਾਵੈ ਨਾਹੀ ਕੋ ਥਾਉਂ ਕੁਦਰਤ ਕਵਣ ਕਾਮ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਗ ਭਰੀਐ ਹੱਥ ਪੈਰ ਤਨ ਦੇ ਪਾਣੀ ਤੁਤੈ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਹੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਤੁਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵ ਜਾਹ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਵੇਲਾ ਭਗਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰ ਉੱਤੀ ਮਾਂ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਹਾ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕਹੋ ਆਪੋ ਜਾਣੇ ਅੱਗੇ ਗਇਆ ਨਾ ਸੋਹੈ ਪਾਤਾਲਾਂ ਪਾਤਾਲ ਲਖ ਆਗਾਸ ਆਗਾਸ ਕੂੜ ਕੂੜ ਕਪਾਲ ਥੱਕੇ ਵੇਦ ਕਹਿ ਨੇ ਕਵਾਤ ਸਹਸ ਅਠਾਰਾਂ ਕਨ ਕਤੇਬਾਂ ਅਸਲੂ ਕਤਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵਹੇ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲ ਨਾ ਹੋ ਬਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਗਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਣ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉਂ ਉੱਚੇ ਉੱਪਰ ਉੱਚਾ ਨਾਉਂ ਇਹ ਬੜ ਉੱਚਾ ਹੋਵੇ ਕੋਏ ਦਸ ਉੱਚੇ ਕਉ ਜਾਣੈ ਸੋਏ ਜੇ ਬੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮਿੰਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੈ ਜੂਧ ਅਪਾਰੂ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਬਦ ਟੈ ਬੇਕਾਰ ਕੇਤੇ ਲੈ ਲੈ ਮੁਕੁਰ ਪਾਏ ਕੇਤੇ ਮੂਰਖ ਖਾਹੀ ਖਾਏ ਕੇਤਿਆਂ ਦੁੱਖ ਭੁੱਖ ਸਦਮਾਰ ਇਹ ਬੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੈ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇ ਤੀਆਂ ਮੂੰਹ ਖਾਏ ਆਪੇ ਜਾਣੈ ਆਪੇ ਦੇ ਆਖੇ ਸਿਪੇ ਕੇਈ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵਹੇ ਮੁੱਲ ਲੈ ਜਾਹੇ ਅਮੁੱਲ ਭਾਏ ਮੁੱਲਾਂ ਸਮਾਹੇ ਅਮੁੱਲ ਧਰਮ ਮੁੱਲ ਦੀਵਾਣ ਅਮੁੱਲ ਤੁਲ ਮੁੱਲ ਪ੍ਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਣ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖੇ ਬਰਮੇ ਆਖੇ ਅੰਬ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਉੱਠ ਉੱਠ ਜਾਏ ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇ ਵੜ ਭਾਵੈ ਤੇ ਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀ ਅਸਰ ਵਾਰ ਰੰਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ
वाजेनाद अनेक असंखारो केते बावन हारे केते राग परिसों कही अनु केते गावन हारे गावे तहुन पौन पाणी बसंतर गावे राजा धर्म द्वारे गावे हैं चेत गोबद लिख जाने हैं लेख लिख धर्म विचारे गावे हैं ईश्वर ब्रह्मा देवी सोहन सदा सवारे गावे हैं इंद्र दासन बैठे देवते अंदर नाले गावे हैं सिद्ध समाधि अंदर गावन साध विचारे गावन जति सती संतोखी गावे वीर करारे गावन पंडित बढ़न रखी सर जुग जुग वेदा नाले गावे हैं मोहनी अमन मोहन सुरगा मश पाया ले गावन रतन पाए तेरे आषड़ तीर्थ नाले गावे हैं जोध महाबल सूरा गावे खानी चारे गावे हैं खंड मंडल बर पंडा कर कर रखे तारे सही तुद नो गावे हैं जो तुद पावन रते तेरे भगत रसाले होर केते गावन सेम चेतना आवन नानक क्या बिचारे सोई सोई सदा सच हो साहेब साचा साची नाई है पी होसी जाय ना जासी रचना जिन रचाई रंगी रंगी पाती कर कर जिनसी माया जिन हो पाई कर कर वेखै कीता अपना जब तिस दी वड्याई जो तिस भावै सोई करसी हुक्म न करना जाई सो पातशाह शाम पात साहिब नानक रहन रजाई मुंदा संतोख शरम पत जोड़ी ध्यान की करें बिभूत खिंथा काल कुआरी काया जुगत डंडा प्रतीत आई पांथी सगल जमाती मन जीत जग जीत आदेश स आदेश आदि नील अनाद्य नाथ जुग जुग एक कोवेश भुगत ज्ञान दया भंडारण कटकट वाजय नाद आप नाथ नाथी सब जानकी रिद सिद्यबरा साध संयोग वियोग दुकार चलावे लिखे आवे भाग आदेश तस आदेश आदि नील अनाद नाथ जुग जुग एक कोवेश भुगत ज्ञान दया भंडारण कटकट वाजय नाद आप नाथ नाथी सब जानकी रिद सिद्यबरा साध संयोग वियोग दुकार चलावे लिखे आवे भाग आदेश तस आदेश आदि नील अनाद नाथ जुग जुग एक कोवेश एका माई जुगत व्याई तिन चिन्ह ने प्रवान एक संसारी एक भंडारी एक लाई दीवान जिव तिस भावै तिवै चलावै जिव होवै फुरमान ओह वेखै ओह ना नजर न आवै बहुता एहि बिडाण आदेश तिस आदेश आदि अनिल अनाद अनाहत जुग जुग एक कोवेश आसन लोए लोए भंडार जो किस पास एका वार कर कर वेखै सृजनहार नानक सचे की साची कार आदेश तिस आदेश आदि नील अनाद अनाहत जुग जुग एक कोवेश एक दूजी पौ लख हो है लख हो है लख वीस लख लख गिड़ा आखी है एक नाम जगदीश ए तराह पद पवड़िया चढ़िया हुई अकीस सुन गलाया काश की गीटा आई रीस नानक नदरी पाई है कूड़ी कूड़ा ठीस आखण जोर च पैन है जोर जोर न मंगण देण न जोर जोर न जीवन मरण न जोर जोर न राजमाल मन सोर जोर न सुरती ज्ञान विचार जोर न जुगती छुटै संसार जिस हथ जोर कर वेखै सोए नानक उत्तम नीच न कोए राती रुती थेती वार पवन पाणी अग्नि पाताल तिस विच धरती थाप रखी धर्मशाल तिस विच जी जुगत के रंग तिनके नाम अनेक अनंत करमी करमी होए विचार सचा आप सचा दरबार तिथै सोहन पंच परवान नदरी कर्म पवै निशान कच पकाई उथै पाए नानक गया जापै जाए धर्म खंड का एहो धर्म ज्ञान खंड का कहो कर्म केते पवन पाणी बैसंतर केते कान महेश केते बरमें घाड़त घड़िया रूप रंग के वेश केतियां करम भूमि मेर केते केते तू उपदेश केते अंद चंद सूर केते केते मंडल देश केते सिद्ध बुद्ध नाथ केते केते देवी वेश केते देवदान मन केते केते रतन संबंध
ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦਉ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਕਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਸ ਦੰਗ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਗਤ ਨਹੀਂ ਜਾਏ ਨਾ ਉਹ ਮਰਹਿ ਨ ਠੱਗ ਜਾਹੀ ਜਿਨ ਕਹਿ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸੈ ਕੈ ਲੋ ਕਰੇ ਆਨੰਦ ਸੱਚੈ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਘਰ ਘਰ ਵੇਖੈ ਨਜ਼ਰ ਨਿਹਾਲ ਤਿਥੈ ਖੰਡ ਮੰਡਲ ਬਰ ਪੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵੈ ਦਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਜਸਨ ਯਾਰ ਅਹਰਣ ਮਤ ਵੇਦ ਹਥਿਆਰ ਭਾਉ ਖਲਾਂ ਅਗਨ ਤਪਤਾਉ ਪਾਂਡਾ ਭਾਉ ਅੰਮ੍ਰਿਤ ਤਿਤ ਟਾਲ ਘੜੀਐ ਸਬਦ ਸਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਦ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਦ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਸ਼ਬਦ ਸ਼ੰਤ ਪ੍ਰਸਾਦ ਚੱਕਰ ਚਿਹ ਨਰ ਵਰੰਜਾ ਤਿਆਰ ਪਾਤ ਨਹਿਨ ਦੇ ਰੂਪ ਰੰਗ ਹਰੇਖ ਪੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤ ਹੋਇ ਕਹਿ ਜੈ ਕੋਟ ਇੰਦਰ ਇੰਦਰਾਣ ਸਾਹ ਸਹਾਣ ਗਿਣ ਜੈ ਤ੍ਰਿਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਨ ਸਮਤ ਭੁਜੰਗ ਪ੍ਰਯਾਤ ਸ਼ੰਭ ਨਮਸਤਵੰਗਾ ਕਾਲੇ ਨਮਸਤਵੰਗ ਕਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਅਨੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਈ ਨਮਸਤੰਗਾ ਜਾਈ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਧਾਰੀ ਨਮਸਤੰਗਾ ਪਾਰੀ ਨਮਸਤੰਗ ਸੋਏਕੈ ਨਮਸਤੰਗਾ ਨੇਕੈ ਨਮਸਤੰਗਾ ਬੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਧੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਸੋਕੇ ਨਮਸਤੰਗ ਨਿਰਧਾਪੇ ਨਮਸਤੰਗਾ ਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਦਾਨੇ ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗਾ ਰੰਗੇ ਨਮਸਤੰਗਾ ਪੰਗੇ ਨਮਸਤੰਗਾ ਗੰਮੇ ਨਮਸਤਾਸਤਰੰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗਾ ਮਜਬੇ ਨਮਸਤਾਸਤਰ ਜਬੇ ਆਦੇਸੰਗ ਆਦੇਸੇ ਨਮਸਤੰਗਾ ਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਪੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਵਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬ ਤੰਦੇ ਨਮੋ ਅਵਸਥਾ ਬੰਦੇ
نماز تنگ نر ساکے نماز تنگ نر واکے نماز تنگ رحیمے نماز تنگ کریمے نماز تنگ آنانتے نماز تنگ مہانتے نماز تاست راگے نماز تنگ سواگے نمو سرب سوکھنگ نمو سرب بوکھنگ نمو سرب کرتا نمو سرب ہرتا نمو جوگ جوگے نمو بوگ بوگے نمو سرب دیالے نمو سرب پالے چاچری شاند سب پرساد اروپ ہے انوپ ہے جو ہے پو ہے لےخا بےخا نام ہے کام ہے ادے ہے بے ہے جیتا پیتا ہے درمان دان تربرگ سرگئے انیل ہے اناد ہے جیا جاد ہے جنم برن پوتا برن ہے اگنج ہے پانجا چوجا چانجا می کر بھی کا دند بند ہے نربوج ہے اسوج ہے اکال ہے جال ہے اللہ ہے جائے انانت مانت ہے الیق ہے نر سریق ہے نرلمب ہے سمب ہے گم ہے جم ہے پوت ہے سوت ہے الوک ہے اشوک ہے کرم ہے برم ہے اجیت ہے پیت ہے بہ ہے گائے امان ندان نیک ہے پریک ہے بجنگ پریات شمب نمو سرو مانے سماجتی ندانے نمو دیو دیوی اپیکی اپیوے نمو کال کالے نمو سرو پالے نمو سرو گاؤنے نمو سرو پاؤنے اننگی اناتھی نرسنگی پرماتے نمو پان پانے نمو من مانے نمو چندر چندرے نمو پان پانے نمو گیت گیتے نمو دان تانے نمو نرت نرتے نمو ناد نادے نمو پان پانے نمو باد بادے اننگی ارامے سماجتی سروپے برپنگی پرماتے سماجتی بھوتے کلنکنگ بنانے کلنکی سروپے نمو راج راجیشورنگ پرم روپے نمو جوگ جوگیشورنگ پرم سدھے نمو راج راجیشورنگ پرم ہردے نمو سستر پانے نمو استر مانے نمو پرم گیاتا نمو لوک ماتا اپیکھی پرمی بھوگی بھگتے نمو جوگ جوگیشورنگ پرم جگتے نمو نت نارائنے کرور کرمے نمو پریتا پریت دیو سو دھرمے نمو روگ ہرتا نمو راگ روپے نمو شاہ شاہنگ نمو بھوپ بھوپے نمو دان دانے نمو من مانے نمو روگ روگے نماز تنگ شنانے نمو منتر منترنگ نمو جانتر جانترنگ نمو اشٹے اشٹے نمو تنتر تنترنگ سدا سچدانند سربنگ پرناسی انوپے روپے سماتل نواسی سدا سدھ دا بدھ دا برد کرتا ادو اردردنگ گنگو کرتا پارنگ پرم پرمیشورنگ پروش پالنگ سدا سربدا سدھ دا تا دیالنگ اشیدی اپیدی انامنگ کامنگ سماستو براجی سماستا ستامنگ تیرا جور چاچری شمب جلے ہیں تلے ہیں پیتا بے ہیں پربو آجوہاں دے سب پیس ہے پجنگ پریاد شمب اگا دے ابا دے نندی سروپے نمو سرو مانے سماستی ندانے نماز تونگ درناتے نماز تونگ پرماتے نماز تونگ گنجے نماز تونگ بنجے نماز تونگا کالے نماز تونگا پالے نمو سرو دیسے نمو سرو بیسے نمو راج راجے نمو ساج ساجے نمو شاہ شاہے نمو ماہ ماہے نمو گیت گیتے نمو پریت پریتے نمو روکھ روکھے نمو شوک شوکھے نمو سرو روگے نمو سرو بھوگے نمو سرو جیتنگ نمو سرو پیتنگ نمو سرو گیانگ نمو پرمتانگ نمو سرو منترنگ نمو سرو جنترنگ نمو سرو درستنگ نمو سرو کرسنگ نمو سرو رنگے ترپنگی ننگے نمو جیو جیونگ نمو بیج بیجے اخجے بجے سماتنگ پرسجے کرپالنگ سروپے کو کرمنگ پرناسی سدا سربدا ہرد سدنگ نواسی چرپٹ شند دگ پرساد امرت کرمے امرت دھرمے اخل جوگے اجل بھوگے اچل راجے اٹل ساجے اخل دھرمنگ لگ کرمنگ سربنگ داتا سربنگ گیاتا سربنگ پانے سربنگ مانے سربنگ پرانگ سربنگ ترانگ سربنگ بھگتا سربنگ جگتا سربنگ دیونگ سربنگ پیونگ سربنگ کالے سربنگ پالے رو آل شند تب پرساد آد روپ ناد مورت یون برخ پار سرو منتر مان دیو بے واد دھار سرو پالک سرو کالک سرو گوپن کال جتر تتر براج ہی اوتوت روپ رسال نام ٹھاونا جات جا کر روپ رنگ نیک آد پرخ دار مورت یون آد سیخ نام ٹھام نہ جات جا کر روپ رنگ نہ ریخ آد پرخو دار مورت جو ناد سیخ دیس اور نہ پیش جا کر روپ ریکھ نہ راگ جتر دتر دسا بسا ہوئے پھیلے ون راگ نام کام بہین پیخت تام ہوں نہ جاہے سرو مان سربتر مان سدیو مانت تاہے ایک مورت انیک درشن کین روپا نے

ਕਹੋ ਸਿਮਟ ਪਇਓ ਸੰਕਰਿਆ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਜੰਪਵ ਆਦ ਜੁਗਾਲ ਸਰੂਪ ਸੁਜੰਪਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੋਸ਼ੀ ਤੇ ਉਠ ਬਦੁਦ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਆਸਤ ਹੋਜ ਤਬ ਸਰਣੀ ਪਰੇ ਦਿਨ ਕੇ ਦੋਸ਼ਟੋ ਦੁਖ ਤਵ ਅਮਰੇ ਪੁਰਖ ਜਵਨ ਭਗ ਪਰੇ।

ਸਾਧ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦ ਤਾਂ ਗਾਵ ਹਰੀ ਕੇਰਾ ਮੰਜ ਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹੇ ਕਰਦਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸਭਾ ਗਏ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਭਵਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਾਚੀ ਲਿਵੈ ਬਨ ਦੇਹਨ ਬਾਣੀ ਦੇਹਨ ਬਾਣੀ ਲਿਵੈ ਬਾ ਜੋ ਕਿਆ ਘਰੇ ਵਿਚਾਰਿਆ ਤੁਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਓ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੈ ਬਾ ਜੋ ਕਿਆ ਘਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਿਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਦਿਨ ਕਾ ਸ਼ਬਦ ਸੱਚੈ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੁਜਨ ਪਾਵੇ ਪਾਵੇ ਤਾਂ ਸੁਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਬੂਲੇ ਫਿਰੇ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਇਆ ਨਿਰਮਲੋ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਗਥ ਕੀ ਕਰੈ ਕਹਾਣੀ ਅਗਥ ਕੇਰੀ ਕਿਰਤ ਸਾਰੇ ਪਾਈ ਹੈ ਤਨ ਮਨ ਦਾਨ ਸਭ ਸਾਉ ਗੁਰੂ ਕਹੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਓ ਗੁਰੂ ਗੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਪਰਮ ਪਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੇ ਬਿਟੋ ਜਨਮੋ ਮਿੱਠਾ ਲਾਇਆ ਕਹਿ ਨਾਨਕ ਮਨ ਚਾਂਚਲ ਚਤਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਤਲਾਈ ਹੈ ਐਸਾ ਕੰਮ ਮੂਲੇ ਨਾ ਖਿੱਚੈ ਜਦੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ

ਮਹਾਰਿਤਾ ਕੋਈ ਨਾ ਜਾਣੇ ਤੁਮਾਰਾ।

ਜਿੰਨਾ ਦਿਨਾਂ ਤੋਂ ਇਹ ਹੁੰਦਾ ਰਹੇ ਲੋਕ।

ਸਿੱਖਾਂ ਦੇ ਜੀਵਨ ਦੇ ਸਾਹਮਣੇ ਰਹਿਣਾ।

0: ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਪਾਣੀ ਵਸਣ ਦਾ ਗੁਰਦਾ ਸਿਖਾ ਸਭ ਤੇਰੀ ਕੋਲ ਕਰਨ ਕਰਤਾ ਬਾਕੀ ਨਾਹੀ ਪਾ ਨਾਨਕ ਮੈਂ ਅੰਦਰ ਵੇਖਿਆ ਵਰਤੇ ਤਾਂ ਕੋ ਤਾਗ ਪਾਉਣੀ ਆਪੀ ਨੇ ਭਉ ਭਉ ਵਾਪਸ ਮੈਂ ਪੜ ਸਦਾ ਉਲਟਾ ਬਾਦ ਜਾ ਕਰ ਸੰਗਤ ਲਾਇਆ ਅੱਗੇ ਕਰਨੇ ਕਿਸ ਵਾਜੇ।

0: सच बुझाया सच बुझाया सच बुझाया।
1: ਕੋਈ ਨਜ਼ਰੇ ਜੇ ਆਪਣੀ ਤਰ੍ਹਾਂ ਦੇ ਸੰਗਤ ਪਾਇਆ ਜੇ ਮੈਂ ਤੇਰੇ ਨੂੰ ਸਾਹਮਣੇ ਤਾਂ ਸਰਗੋ ਚੋ ਸੁਣਾਇਆ ਅਗੋ ਜੇ ਮੈਂ ਦਾਤਾ ਕੋਣੇ ਸੁਤਨੇ ਲੋਕ ਸਵਾਇਆ ਸਰਗੋ ਲੈ ਸੁਪਾਈ ਜੀ ਨੂੰ ਆਪਕੋ।

ਸੁਣਾਇਆ ਜਲਦੀ ਹੁਣ ਦਾਤਾ ਪਾਇਆ।

ਹੁਣ ਡਾਲੀ ਕਾਣੀ ਚ ਜਾ ਹੋਰ ਤੂੰ ਜਲ ਸਦਾ ਦੇ ਮੰਗਾ ਜੇਤ ਜੈਤੇ।

ਮੁੜਾ ਨਾਲ ਚੜਿਆ ਇੱਕ ਮਗਰ ਕੇ ਆਈ ਹੈ ਪਰ ਦੇਵ ਪਾਈਏ ਜਿਵੇਂ ਕਰ ਸਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈ।

ਪਿੱਕ ਨਾ ਪਾਉਂਦਾ, ਪਿੱਕ ਨਾ ਪਾਉਂਦਾ, ਵੱਡਾ ਵੱਡਾ ਵੱਡੇ ਆਏਗਾ।

0: ਸੋਤਕ ਕਿਉਂ ਕਰ ਰੱਖੀਐ ਸੋਤਕ ਪਵਿਰ ਸੋਇ ਨਾਨਕ
1: ਪੜਤਾ ਰੂਪ ਕਲੀ ਸੁਖ ਨਾਨਕ ਸਾਧਮੀ ਬੰਦੇ ਜੰਮ ਪੁਰ ਜਾ।

ਜੋਤ ਬਣਾ ਪਵਿੱਤਰ ਵੱਡਾ ਕਰਾਈਏ ਜਿਸ ਵਿੱਚ ਵੱਡੀਆਂ ਵੱਡੀਆਂ ਤੈ ਮਿਲ ਨਦੀਆਂ ਜਸ ਬਣਦਾ ਮਨ ਵਸਾਈਆਂ ਕਰ ਹੁਕਮਤ ਹੱਥ ਤਾਰ।

ਜਾਗਰਤਾਂਗੇ ਪਰਵਾਰੇ ਆਪਰੇ ਸ਼ਾਂਤੀ ਬਿਰਾਪ ਕਰਾਏ ਮਾਤ ਇਕਲਾ ਗ੍ਰਜਨੇ ਤੇ ਚਿਆਰ ਆਪਰੇ ਕਰਿਆ ਪੋਕਾ ਸੁਕੇ ਪੁਕਾਰ ਨਾਨਕ।

ਆਸਾਰੀ ਜਿੰਦੀ ਬੁਜੇ ਨਾ ਬਿਗਾਨਾ ਨਾ ਵਿਚਾਰ ਨਾ ਪਛਾਣਾ ਗੁਰ ਕੀ ਮਤ ਤੂੰ ਲੇਖਿਆ ਨੇ ਭਗਤ ਬਿਨਾ ਬਾਧੂ ਬੇਚਿਆ ਨੇ ਹਰ ਕੀ ਪਾਤਰ ਮਨੀਤ ਨਿਰਮਲ ਹੋਏ ਤੁਮਾਰ ਹੋਤੀ ਚਰਨ ਕਮਲ ਦਾ ਪ੍ਰਭ ਮਨਮਾਏ ਜਨ ਜਨ ਕੇ ਕੁਲ ਲਿਖ ਜਾਏ ਆਪ ਜਿ ਭਗੋ ਅਵਰਾ ਨਾਮ ਜਿ ਪਾਵ ਹੋ ਤੁਮ ਕਹਿ ਤਰਹਿ ਜਗ ਪਾਵ ਹੋ ਸਾਰ ਭੂਤ ਸਤ ਹਰ ਕੋ ਨਾ ਹੋ ਸਹਿਤ ਭਾਇ ਨਾਨਕ ਗੁਣ ਗਾਓ ਗੁਣ ਗਾਓ ਤੋ ਤੇਰੀ ਤੁਸ ਮਹਿਲ ਬਿੰਟ ਜਾਏ ਹੋ ਮੈਂ ਲਿਖ ਪੈਲ ਹੋ ਗਏ ਅਚਿੰਤ ਬਸੇ ਤੋ ਨਾਲ ਸਾਤ ਗ੍ਰਾਹ ਕਰਨਾ ਉਸਮਾਲ ਚਾਰ ਧਿਆਨ ਸਗਲੀ ਮਨਾ ਸਾਰ ਸੰਪਾਦੇ ਕਚ ਸਨਾ ਹਰ ਕੁੰਜੀ ਸੰਚਰ ਹੋ ਗਏ ਹਾਰ ਇਹ ਸੁਖ ਦਰਗਹਿ ਦੇ ਕਾਰ ਸਰਬ ਨਿਰੰਤਰੀ ਕੋ ਦੇ ਕੋ ਨਾਨਕ ਜਾਂ ਕੀ ਮਸਤਕ ਲੇ ਏਕੋ ਜਾਪੇ ਕੋ ਪਾਲਾ ਹੈ ਏਕ ਸੰਗਰੇ ਕੋ ਮਰਿਆ ਹੈ ਏਕ ਕੇ ਗੰਗਾ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾਤ ਪੂਰਨ ਪੂਰ ਰਹੋ ਪ੍ਰਭ ਦਿਆਤ ਅਨਕ ਵਿਸਾਰੇ ਤੇ ਭਏ ਏਕ ਅਰਾਧ ਪ੍ਰਾਸ਼ਟ ਗਏ ਮੰਤਨ ਅੰਤ ਏਕ ਪ੍ਰਭਰਾਤਾ ਗੁਰ ਪ੍ਰਸਾਦ ਨਾਨਕ ਏਕ ਜਾਤਾ ਸੁਖਮਣੀ ਸੁਖ ਅਮ੍ਰਿਤ ਪ੍ਰਭਨਾਮ ਭਗਤੀ ਨਾ ਤੇ ਮਨ ਸ੍ਰਾਮ ਸਲੋਕ ਤਿਰਥ ਤਿਰਥ ਪ੍ਰਵਿਆਇਆ ਪਰਿਆ ਤੋ ਕਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤ ਨਾਮ ਸ੍ਰੀ ਵਾਹਿਗੁਰੂ ਅਸਤਰੀ ਜਾਤਕ ਜਨ ਜਾ ਕੇ ਪ੍ਰਵਦਾਨ ਕਰ ਕਿਰਪਾ ਦੇਵੋ ਹੋਰ ਨਾਮ ਸਾਧਨਾ ਕੀ ਮੰਗ ਸੂਰ ਪਾਰ ਬ੍ਰਹਮ ਨਿਰ ਸਰਦਾ ਸੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਸ ਮਹਿ ਧਿਆਵੋ ਚਰਨ ਕਵਿ ਤੋ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਤਨੀ ਏਕ ਹੋ ਕੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੇ ਬ੍ਰਿਸ ਮਹਾਸਵ ਹੋਏ ਹਰ ਰਸਾ ਬਿਰਲਾ ਹੋਏ ਜਿਨ ਚਾਚਾ ਤੇ ਜਨ ਪ੍ਰਸਾਨੇ ਪੂਰਨ ਪੁਰਖ ਨਹੀਂ ਬੁਲਾਨੇ ਤੋ ਪਰ ਪਰੇ ਪ੍ਰੇਮ ਰੰਗ ਉਪਜੇ ਚਾਓ ਸਾਧ ਦੇ ਸੰਗ ਪਰੇ ਕਰਨ ਅਣਸ ਤਿਆਗ ਅੰਤਰ ਪ੍ਰਗਾ ਸੰਦੇਨ ਲੈ ਲਾਲ ਪਰ ਭਾਗੀ ਜਪਿਆ ਪ੍ਰਭ ਕੋਏ ਨਾਨਕ ਨਾਮ ਰਤੇ ਸੋਏ ਸੇਵਕ ਦੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭਰਮ ਗਇਆ ਇੱਛਾ ਇੱਛਾ ਸੁਣੀ ਸਰਦਾ ਸਭ ਪੂਰੀ ਰਵ ਰਹਿਆ ਸਭ ਸੰਗ ਹਜੂਰੀ ਜਿਸਕਾ ਸਾਥਨ ਲਈ ਅਮਲਾ ਹੈ ਨਾਨਕ ਭਗਤੀ ਨਾਲ ਸਮਾਏ ਸੋ ਕੋ ਵਿਸ਼ੇ ਜੀ ਭਾਣ ਭਾਣੇ ਸੋ ਕੋ ਵਿਸ਼ੇ ਜੀ ਕੀਆ ਜਾਣੇ ਸੋ ਕੋ ਵਿਸ਼ੇ ਜੀ ਸਭ ਕੀ ਦੀਆ ਸੋ ਕੋ ਵਿਸ਼ੇ ਜੀ ਜੀਵਨ ਦੀਆ ਸੋ ਕੋ ਵਿਸ਼ੇ ਜੀ ਅਗਨ ਰਾਖੇ ਗੁਰੂ ਪ੍ਰਸਾਦ ਕੋ ਬਿਰਲਾ ਲਾਖੇ ਸੋ ਕੋ ਵਿਸ਼ੇ ਜੀ ਦੇ ਕਾਟ ਹੈ ਜਨ ਜਨ ਕਾ ਟੁੱਟਾ ਸਾਂਡ ਹੈ ਗੁਰਪੁਰੈ ਸਿੰਘ ਬੁਝਾਇਆ ਆਪਣੇ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਹੋ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੋ ਪਾਵੋ ਆਪ ਜਪੋ ਅਵਰ ਹੈ ਨਾਮ ਜਪਾਵੋ ਭਗਤ ਪਾਇ ਤਰੀ ਸੰਸਾਰ ਬਿਨ ਭਗਤੀ ਕਨ ਹੋਤੀ ਚਾਰ ਸਰਵ ਕਲਿਆਣ ਤੂ ਨਿਦ ਨਾਮ ਭੂਰ ਜਾਤ ਪਾਇ ਜਿਸ ਨਾਮ ਸਰਵ ਦੁਖ ਕਹੋ ਸਨਾਤ ਨਾਨਕ ਨਾਮ ਜਪੋ ਗੁਣ ਸਾਸ ਉਪਜੀ ਪ੍ਰੀ ਪ੍ਰੇਮ ਰਸ ਜਾਓ ਮਨ ਤਨੇ ਪ੍ਰੇਮ ਹੀ ਸੁਆਓ ਨੇਤਰ ਹੋ ਕੇ ਦਰਸ ਸੁਖ ਹੋਏ ਮਨ ਵਿਸੈ ਸਾਧ ਚਰਨ ਧੋਏ ਭਗਤ ਜਿਨਾ ਕਹਿ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਖਸ਼ ਜੀ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਹੀਂ ਜਾਏ ਨਾਨਕ ਰਿਆ ਸਲ ਸਮਾਏ ਪ੍ਰਭ ਤੋਂ ਸੰਤ ਦੀਨ ਦਿਆਲ ਸਤਿਗੁਰ ਉਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਵ ਘਟਾ ਪਰ ਪ੍ਰਸਾਦ ਆਦ ਪ੍ਰਸਾਰ ਪ੍ਰਸਾਰ ਭਗਤੀ ਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਸੁਨੀਤ ਭਗਤ ਪਾਇ ਲਾਏ ਮਨ ਹੀਤ ਹਮ ਨਿਰਗੁਣੀ ਹਾਰ ਨੀ ਕਹਿ ਜਾਣ ਨਾਨਕ ਸਿਮਰੀ ਤਰਨ ਪ੍ਰਸੋ ਆਨ ਸਰਬ ਬੈ ਤੁਮ ਸਮੁਖ ਸਮੁਖ ਪਾਏ ਏਕ ਦਿਨ ਕਾ ਕੇ ਗੁਣ ਗਾਏ ਅੰਤਰਾਈ ਤੋਂ ਗੁੜਿਆਈ ਹਰ ਕੇ ਨਾਮ ਸਾਵਨ ਭਾਈ ਬਹ ਭੋਜਨ ਸਾਪਰ ਸੰਗੀਤ ਸਤਨਾ ਜਲਤੀ ਹਰ ਹਰਨੀਤ ਸਗੀ ਸੁਖ ਕਰਨੀ ਸੋਭਾ ਤਨਵੰਤ ਹਿਰਦਾ ਬਸੇ ਪੂਰਨ ਗੁਰਮੰਤ ਸਾਧ ਸੰਪਰ ਦੋਗ ਨਿਵਾਸ ਸਵਰਗ ਸੁਖ ਨਾਨਕ ਪ੍ਰਗਾਸ ਸੁਖਮਣੀ ਸੁਖ ਅਮ੍ਰਿਤ ਪ੍ਰਣਾਮ ਭਗਤੀ ਨਾ ਕੇ ਮਨ ਵਿਸਰਾਮ ਸਲੋਕ ਸਰਗੁਣ ਨਿਰਗੁਣ ਰੰਕਾ ਸੰ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਤੁਰ ਜਾਪ ਸਤ ਨਾਮ ਸ੍ਰੀ ਵਾਹਿਗੁਰੂ ਅਸਤਰੀ ਜਬ ਅਸਾਰੇ ਹੋ ਸਚ ਨੰਦ ਸਟੇਤਾ ਸਭ ਕੁਣ ਤਬ ਕਹਤੇ ਹੋਤਾ ਜਬ ਤਾਰੀ ਆਪਨ ਸੰ ਸਮਾਧ ਤਬ ਬੈਰ ਵਿਰੋਧ ਕੇ ਸੰ ਸਮਾਧ ਜਬ ਉਸਕਾ ਵਰਨ ਕੇਨ ਨ ਜਾਪ ਤਬ ਹਰ ਕੋ ਕੋ ਕਹਿ ਦਿਆਵ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਸੋ ਕਰਮ ਆਪਨ ਖੇਲ ਆਪ ਵਰਤੀ ਯਾ ਨਾਨਕ ਤਨੇ ਹਰ ਨ ਦੂਜਾ ਜਬ ਹੋ ਪ੍ਰਕੇਵਲ ਤਨੀ ਸਭ ਬੰਦ ਮੁਕਤ ਕੇ ਸੋ ਕਿਸੋ ਗਣੀ ਜਾਏ ਤੇ ਹਰ ਗਮ ਪਾਰ ਤਬ ਨਰਕ ਕੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿਤ ਪਾਏ ਤਬ ਸੇ ਤਬ ਕਹੋ ਕਿ ਖਾਏ
जब आता है आप अपनी जोत है तब पवन निधर कम कत डरा है।

0: और नंद ठाकुर अवतार अविनाशी सुविरासन आसन तय जन्म को कहा विनाशन जग पूर्ण करता प्रस होए तब जग की प्राप्त होए जग भेद का गोचर प्रवेशा तब चंद्र गोच के पूछ प्रलेखा जब नाथ नरंजन गोचर गादे तब पहुंचते कौन बंदर गादे आपन आप आप ही चर जा नानक आपन रूप आप ही उतर जा यह निर्मल पुरख पुरख पद होता तह दिन महल कहो क्या तोता यह निरंजन निरंकार निर्वाण तह कौन को मान कौन अभिमान यह ध्रुव केवल जुड़ सह कल चंद्र लक्ष्य की यह ज्योत रुकी ज्योत संग समावे सह कृत भू कौन त्रिवे कर्ण कराओ करनिहार नानक करते का नाय कुमार जब अपनी खुद अपन संग बनाई तब कौन माय दास मित्र सुखाई जय सब कला पवित्र दीन तह देव देव तो का कुन जब अपन आप आप उतार है तब सब ने सब कहा विचार है जय आपन हो तो अपने आप मेरा तय कौन ठाकुर कौन कहिए तेरा विस्मरण विस्मर है विस्मार नानक अपनी हस्त गत जानवाद जय अचल केला के समाया तू हक से दिया समाया आप को आपे आदे के गुण का ना ही प्रवेश जय कर एक एक भगवंता तो कौन है चिंता वह चिंता जय अपने आप वहां पति आ रहा तय कौन कसे कौन सुनने हारा बहु बे अंत उसे ऊंचा नानक आप को आते हुए ऊंचा जय आप जो प्रपंच आकार क्यों गुण में किनो विस्तार तो आप कौन सह कई कहावत को नर्क को सुर्ग बचावत आल जाल माया जंजाल हमें नो करते कहार दुख सुख मानक मान अन्य प्रकार की अभियान आपन खेल आप कर देखा है खेल तो सोच है तो नानक एक है जय अभिन भक्त है आप जय कराय पास आर संत प्रताप दो पाप पापे सही उनकी शोभा उन्हों बनी आपे कौतुक करे आनंद चोर आपे हे रस भोगन निर्जोग इस पावे से अपन न लावे इस पावे खेल खिलावे देख मार अथा अगण से अतोला है जो बुलावो त्यो नानक दास बोला है सुखमनी सुखमृत प्रणाम भक्ति न कह मन श्राम श्लोक जी जंत के ठाकरा पे वर्तन हार नानके को कसरिया दूजा कह दिस्तार सतनाम श्री वाहिगुरु आप कथयाल सुनने हार अपे एक आप विस्तार जब भावे का सृष्ट पाए अपने पान लै समाए तुम ते तिन नहीं किसे होए आपन सूसल जग सुरोए जब को प्रभु जीओ आप बुझाए सतनाम सजिन पाए तो तुम दसी तत्ता देता नानक सगल सृष्ट का जेता घी अंतर तो के हाथ दीन दयाल ना सुना मिसरा कर तो न मारा है तुम वक्त ये मनोहकार है इसका जब कहा को जाए तब सरे कनर मिल राय घी की ज्योतियां का सब हाथ अंतर बाहर जन उतार गुण अनुदान दे अंतकार नानक दास सदा बलिहार पूर्ण पूर रहे दयाल सब ऊपर हो कृपाल अपने कर्तव्य जाने आप अंतर्यामी रहो व्यास प्रकाले जीवन बहुत पात जो जो रचे सो सह त्यास इस पावत खिलाए मिलाए तो करे हर की गुंगाए मारे अंतर विश्वास कर मान्या करण हर नाम संगीत जान्या जन लागा हर हरे का नाए इसकी आसन दृष्टि जाए सेव कर तो सेवा बनियाई हुकुम पूर्ण युग कर्म पर पाई इससे ऊपर नहीं विचार जहाँ के मंदिर से निरंकार बंधन तोड़ पाए निर्वैर अंधन पूजे है गुरु के पैर के लोग ये प्रलोक से हेले नान को हार प्रभु आपे मिले साध संग मिल कर हो नंद गुण गाओ प्रपरमानंद राम नाम तक करो विचार दुर्लभ देह का करो उदार अमृत बचन हर के गुण गाओ प्राण कर्म का कह चुआओ आठ पैर प्रत्येक हो नेरा मिटिया ज्ञान दिन से अंधेरा सुनत दे से दिल पावो मन से नान फल पावो अल्प पल्प दोले हो सुहार राम नाम अंतर और सहार पूरे दुखी पूरी दीखिया जिसमन बसे तिसने साथ परीखिया मन तन नाम जपो लिवलाए दुख दर्द मन से को जाए सचवा पार कर वक्तार वकारी दर्गह निवह चेर तुम्हारी एका के सको मन माने नानक बहर ना रह जाए इससे दूर कहाँ को जाए उग्रह रखन हार से आए निरपो जपे सब तो मिटाए प्रभु कृपा से प्राण सुख है जिस प्रभु आते जितना ही दुख नाम जप मन हो सुख चिंता जान के हंकार ते जन को कोई न पहुंचन हार तेरे ऊपर ठंडा गुर पूरा नानक सा की काज पूरा मत पूरी अमृत जा की दृष्ट दर्शन के सुदृत श्रेष्ठ चरण कमल जा के अनुरूप सफल दर्शन सुंदर हरू धन सेवा से प्रमाण अंतर्यामी पर प्रधान ਜਿਸ ਮਨ ਦਸੈ ਸੁਹਰਤ ਨਿਆਲ ਤਾਂ ਕਹਿ ਨਾਲ ਕਾਲ ਹੁਣ ਪੈ ਅਮਰਾ ਤਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸੁਖ ਮਣੀ ਸੁਖ ਅਮਰ ਕਰੋ ਨਾਮ ਭਗਤੀ ਨਾ ਤੇ ਮਨ ਸਰਾਮ ਸਲੋਕ ਗਿਆਨ ਮਨ ਗੁਰ ਦੀਆ ਅਗਿਆਨ ਅੰਧੇਰ ਬਨਾਥ ਹਰ ਕਿਰਪਾ ਤੇ ਸੰਤ ਧਿਆ ਨਾਨਕ ਮਨ ਪ੍ਰਗਾਸ ਸਤਨਾਮ ਸ੍ਰੀ ਵਾਹਿਗੁਰੂ ਸੰਤ ਸੰਗ ਅੰਤਰ ਪ੍ਰਭ ਦੀਠਾ ਨਾਮ ਪ੍ਰਭੂ ਕਲਾ ਗਾਨੀਠਾ ਸਗਲ ਸਮਗਰੀ ਇੱਕ ਸਕਟਮਾ ਹੈ ਅੰਤਰੰਗ ਨਾਨਾ ਦਿਸਦਾ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਾਲ ਸਰਾਮ ਸੁਣ ਸਮਾਰ ਅਨੰਤ ਨਾਲ ਕਹਿਣ ਵੇਲੇ ਤੇਰੇ ਸੁਣ ਸਮਾਰ ਕਹਿੰਦੇ ਕਜ ਸਾਹਿਬ ਦਿਖਾਏ ਨਾਨਕ ਤੇ ਜਨ ਤੋਂ ਜੀ ਪਾਏ ਸੋ ਅੰਤਰ ਤੋਂ ਬਾਹਰ ਅਨੰਤ ਪ੍ਰਗਟ ਵਿਆਪ ਰਿਹਾ ਤੋਂ ਅੰਤ ਧਰਮੈ ਆਪਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣ ਤਿੰਨ ਪ੍ਰਗਟ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈ ਸਭ ਕਰਮ ਪੌਣ ਪਾਣੀ ਵੈ ਤੁਮ ਪਰਮਾਹੇ ਚਾਰ ਗੁਣ ਦਹਿ ਦਿੱਤੇ ਸਮਾਰੇ ਕਿੱਥੇ ਤਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਲ ਸੁਲਤਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸੱਚਿਆ ਸੂਰ ਨਖੱਤਰ ਮੈਂ ਏਕ ਬਾਣੀ ਬਲ ਕੀ ਸਭ ਕੋ ਬੋਲੈ ਆਪ ਅਡੋ ਨ ਕੁਮ ਡੋਲੈ ਸਰਬ ਕਲਾ ਤਰ ਖੇ ਲੈ ਖੇਲ ਗੁੰਮ ਹੋ ਨ ਪਾਈ ਹੈ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰੇ ਉਸ ਨਹੀਂ ਹੋ ਸੋਤ ਗੁਰਪ੍ਰਸਾਦ ਪ੍ਰਸਨਾਥ ਨਾਨਕ ਤਨ ਮਹਿ ਵਿਕਾਸ ਸੰਤ ਜਿਨਾ ਕਾ ਪੇਖਣ ਸਭ ਬ੍ਰਹਮ ਸੰਤ ਜਿਨਾ ਕਾ ਹਿਰਦੇ ਸਭ ਧਰਮ ਸੰਤ ਜਿਨਾ ਸੁਣੇ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਸਿੱਖੀ ਇਹ ਰਹਿਤ ਸਤ ਬਚਨ ਸਾਧੂ ਸਭ ਸਹਿਤ ਜੋ ਜੋ ਹੋਏ ਸੋਈ ਸੁਖਮਾਨ ਹੈ ਕਰਨ ਕਰਾਵਨ ਹਾਰ ਤੋ ਜਾਣ ਹੈ ਅੰਤਰ ਬਸੇ ਬਾਹਰ ਕੀ ਹੋਈ ਨਾਨਕ ਦਰਸ਼ਨ ਦੇਵ ਸਭ ਮੋਹੀ ਆਪ ਤੱਕ ਕੀਆ ਤੋ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵਿਕਾ ਕਰੇ ਵਿਸਥਾਰ ਤਿਸ ਭਾਵਿਕ ਕਰੇ ਸੰਸਾਰ ਅੰਤ ਕਲਾ ਲੱਕੀ ਨਹਿ ਜਾਏ ਭਾਵਿਕ ਲੈ ਮਿਲਾਏ ਕੌਣ ਨਿਰਖ ਕੌਣ ਕਰਿਆ ਦੂਰ ਆਪੇ ਆਪ ਆਸਰ ਭੂਰ ਅੰਤਰਗਤ ਸਭ ਜਨਾਏ ਨਾਨਕ ਤੇ ਜਣੇ ਆਪ ਵਜਾਏ ਸਰਬ ਭੂਤ ਆਪ ਵਰਤਾਰਾ ਸਰਬ ਨੇ ਆਪ ਦੇਖਣ ਹਾਰਾ ਸਗੁਰਤ ਮਗਰੀ ਜਾਤਾ ਤਨਾ ਆਪਣ ਜਾਤਾ ਕੀ ਸੁਣਾ ਆਮਨ ਜਾਣਿਕ ਫੇਰ ਬਣਾਇਆ ਆਇਆ ਵਿਆ ਕਾਰਿ ਕੀ ਨੀ ਮਾਇਆ ਸਭ ਕੇ ਮਦ ਲਈ ਸੋ ਰਹਿ ਜੋ ਕਹਿਣ ਸੁਆਪੇ ਕਹਿ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇੱਥੇ ਹੋਏ ਸੁਨਾ ਬੁਰਾ ਸੋ ਰਹਿ ਕਹੋ ਹੋ ਕਿਨੇ ਕਿਸ ਕਰਾ ਆਪ ਭਲਾ ਕਰ ਤੂੰ ਦੱਸਣੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਤਾਜ ਢਾਈ ਸੂ ਤਾਜ ਉਸਕੋ ਤਾਂ ਪ੍ਰਸੰਗਰਾਜ ਤਾਂ ਕਿ ਗੱਤ ਨਕਸਲੀ ਜਾਏ ਦੂਸਰ ਹੋਏ ਤੋ ਜੀ ਪਾਏ ਇਸਦਾ ਕਿਹਾ ਤਾਂ ਪ੍ਰਵਾਨ ਗੁਰਪ੍ਰਸਾਦ ਨਾਨਕ ਜਾਣ ਜੋ ਜਾਣੇ ਤੇ ਸਵਸਥ ਹੋਏ ਆਪ ਮਿਲਾਇ ਲੈ ਤੋ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਚਿਤਰ ਦੇ ਤੁਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਲ ਸਰਾਇਆ ਜਨ ਆਉਣ ਕਾ ਹੈ ਸੁਆਓ ਜਨ ਕਾ ਸੰਗ ਚ ਪਿਆ ਲੈਣਾ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਸੇ ਜਨ ਸੌ ਸਦਾ ਨਿਸਾਰ ਸੁਖ ਮਣੀ ਸੁਖ ਅਮਰ ਪ੍ਰਭ ਨਾਮ ਭਗਤੀ ਨਾ ਤੇ ਮਨ ਮਿਤਰਾਮ ਸਲੋਕ ਪੂਰਾ ਪ੍ਰਭੇ ਰਾਧਿਆ ਪੂਰਾ ਜਾਪਾ ਨਾ ਨਾਨਕ ਪੂਰਾ ਪਾਇਆ ਪੂਰੇ ਤੇ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਅਸਤਰੀ ਪੂਰੇ ਗੁਰਸਾ ਸਿੰਘ ਉਪਦੇਸ਼ ਪਾਰ ਬ੍ਰਹਮ ਵਿੱਚ ਕਰ ਟੇਕ ਸਾਧ ਸਾ ਸਿਮਰ ਗੋਬਿੰਦ ਮਨ ਅੰਤਰ ਕੀ ਪ੍ਰਚਿੰਦ ਆਪ ਨਿਤਿਆ ਗੋਤਰਾਂਗ ਸੰਤਿਨਾ ਕੀ ਤੋਰ ਮਰਮਾਂਗ ਆਪ ਚੋਰ ਬੇਨਤੀ ਕਰੋ ਸਾਧ ਸਾਗਰ ਸਾਗਰ ਕਰੋ ਹਰ ਤਨ ਕੇ ਪਰ ਲਿਖੋ ਭੰਡਾਰ ਨਾਨਕ ਗੁਰ ਪੂਰੇ ਨਿਸਾਰ ਖੇਲ ਕੁਸਲ ਸਹਿ ਆਨੰਦ ਸਾਧ ਸੰਗ ਭਗਤ ਪਰਮਾਨੰਦ ਨਾਇਕ ਨਿਵਾਰ ਉਦਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਖੀਓ ਕੇ ਚਿਤਵੋ ਨਾਰਾਇਣ ਏਕ ਏਕ ਰੂਪ ਜਾਂ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਵਾਰੰਵਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲਿਤ ਰਤਨ ਸੰਤ ਕੁਮਾਰ ਸਭੋ ਤੁਧਾਰ ਅਕਰੇ ਸਭ ਲੋਕ ਹੈ ਨਿਸਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੈ ਮਨ ਲਗਾ ਰੰਗ ਜੈ ਜੈ ਸਬਜਨਾ ਹਦਵਾ ਜੈ ਸੁਣ ਸੁਣ ਨੰਦ ਕਰੇ ਪ੍ਰਭਾ ਜੈ ਸਰਬਤੇ ਗੋਪਾਲ ਮਹਾਂਤ ਕੈ ਮਾਥੇ ਨਾਨ ਕੁਦਰੇ ਤਨ ਕੈ ਕਾਥੇ ਸਰਨ ਜੋ ਸੁਣ ਸਰਨੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਨਿਤ ਗੈ ਬੈਰ ਪੈ ਸਵਰੇਨ ਅੰਮ੍ਰਿਤ ਨਾਲ ਸਾ ਸਰ ਲੈਣ ਸੋ ਪ੍ਰਸੰਨ ਪੈ ਗੁਰਦੇਵ ਪੂਰਨ ਹੋਈ ਸੇਵ ਕੀਤੇ ਹਾਲ ਜੰਜਾਲ ਵਿਕਾਰ ਕਰੇ ਤੇ ਰਾਮ ਨਾਮ ਸਮਰਸਨਾ ਕਰਕੇ ਕਰ ਪ੍ਰਸਾਦ ਵਿਆ ਪ੍ਰਭਾਈ ਨਾਨਕ ਨੇ ਵੀ ਕੇ ਬਿਮਾਰੀ ਪ੍ਰਭ ਕੇ ਉਸ ਕਰੋ ਸੰਤਨੀਤ ਸਾਵ ਤਾਣੇ ਕਾ ਗਰਜੀਤ ਸੁਖਮਣੀ ਸਹਿਜ ਜੋਗਨ ਗੁਣ ਨਾਮ ਜਿਸ ਮਨ ਬਸੈ ਸਹੋ ਕੰਧਾਨ ਸਰਵ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਉਚਪਾਇ ਸਥਾਨ ਬਾਹਰ ਨਾ ਹੋਵੇ ਅਮਨ ਜਾਨ, ਹਰ ਕੰਨ ਕਾਠ ਜਿਹੜਾ ਜਨ ਸੋਏ, ਨਾਨਕ ਜਿਤਾ ਹੈ ਪ੍ਰਾਪਤ ਹੋਏ, ਖੇਲ ਤਾਂ ਤਰੇ ਬਿਨਵ ਨਿਤ, ਬੁੱਧ ਗਿਆਨ ਸਰਵ ਸਹਿਤੇ ਸ, ਵਿਜੈ ਤਪ ਜੋਗ ਪ੍ਰਭ ਧਿਆਨ, ਗਿਆਨ ਪ੍ਰੇਤ ਉੱਤਮ ਇਸ਼ਨਾਨ, ਚਾਰ ਪਦਾਰਥ ਪੂਰਨ ਪ੍ਰਗਾਸ, ਸਭ ਕਹਿ ਮਨ ਸਭ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਟਾ, ਸੁੰਦਰ ਸਤੀ ਸੁੰਦਰ ਸੀ ਏਕ ਦ੍ਰਿਸ਼ਟੇਤਾ, ਇਹ ਫਲ ਤੇ ਜਨ ਕਾ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਇਹੋ ਨਿਧਾਨ ਜਪੇ ਮਨ ਕੋਏ, ਸਭ ਯੁਗ ਮੈਂ ਤਾਂ ਕੀ ਗਤ ਹੋਏ, ਗੁਣ ਗੋਬਿੰਦ ਨਾਮ ਸੁਨ ਬਾਣੀ, ਸਿਮਰਤ ਸਾਸਤਰ ਗੇ ਬਖਾਣੀ, ਸਗਲ ਮਕਾਨ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਵਿਸਰਾਮ, ਕੋਟ ਅਪਰਾਧ ਸਾਧ ਸੰਗਟੈ, ਸੰਤ ਕਿਰਪਾ ਤੇ ਜਮ ਤੇ ਚੁਕੈ, ਜਾਂ ਕੈ ਮਸਤਕ ਕਰਮ ਪ੍ਰਪਾਏ, ਸਾਧ ਕਰਨ ਨਾਨਕ ਤੇ ਆਏ, ਜਿਸ ਮਨ ਦਸੈ ਸੁਨੇ ਲੈ ਪ੍ਰੀਤ, ਸਿੰਜਨ ਆਵੈ ਹਰ ਪ੍ਰਤੀਤ, ਜਨਮ ਮਰਨ ਤਾਂ ਕਾ ਦੂਖ ਨਿਵਾਰੈ, ਦੁਲਭ ਦੇ ਤਤਕਾਲ ਉਧਾਰੈ, ਨਿਰਮਲ ਪ੍ਰਧਾਮਰਤ ਤਾਂ ਕੀ ਬਾਣੀ, ਏਕ ਨਾਮ ਮੈਂ ਸਮਾਨੀ, ਦੂਖ ਰਹੋ ਬਿਨਤੇ ਕੈ ਧਰਮ, ਸਾਧ ਨਾਮ ਨਿਰਮਲ ਤਾਂ ਕੇ ਕਰਮ, ਸਭ ਤੇ ਉੱਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣਾ ਸੁਖਮਣੀ, ਸਭ ਤੇ ਉੱਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣਾ ਸੁਖਮਣੀ, ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਤੋਂ ਬੋਲਣਾ, ਸ੍ਰੀ ਵਾਹਿਗੁਰੂ ਜੀ, ਹੇ ਖਾਲਸਾ ਪੁਰਖ ਅੰਤਰੰਗ ਗਿਆਨੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸੱਚੇ ਪਾਤਸ਼ਾਹ ਜੀ, ਤੁਹਾਡੀ ਕਿਰਪਾ ਅਨੁਸਾਰ ਸੁਖਮਣੀ ਸਾਹਿਬ ਜੀ ਪਾਠ ਕੀ ਅਰਦਾਸ, ਅੱਖਰ ਲਗ ਤੋਂ ਪੁਰ ਚੁਕਮਾਰ, ਤੇਰੇ ਚਰਨ ਕਮਲਾ ਪਾਸ, ਸਿੱਖ ਪਾਠ ਦੇ ਸੰਦੇਸ਼ ਸਰਬੱਤ ਲਾਏ ਵੰਦ, ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪੰਨ ਸਰਬੱਤ ਦਾ ਭਲਾ,
1: ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ।
2: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
5: Badi rehmat ho rahi hai satguran di pavan bani di vichar jo satgur de upadesh te sandesh ne sade jeevan di safalta layi us satgur di pavan bani di vichar nal judan da sanu sunahri sama prapat ho reha hai। ਇਹ ਬੜੀ ਵੱਡੀ ਬਖਸ਼ਿਸ਼ ਹੈ ਗੁਰਮੁਖ ਪਿਆਰਿਓ, ਕਿ ਸਤਿਗੁਰ ਦੀ ਕਥਾ ਕੀਰਤਨ ਦੇ ਨਾਲ ਜੁੜਨਾ, ਜਿੱਥੇ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ, ਜੋ ਇਹ ਕਥਾ ਸੁਣੇ ਅਰਗਾਵੇ ਦੁੱਖ ਪਾਪ ਤਿਹ ਨਿਗਟਨਾ ਆਵੇ। ਔਰ ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਊਹਾਂ ਜੋ ਕਾਮ ਤੇਰੇ। ਰੱਬੀ ਬਾਣੀ ਸਤਿਗੁਰਾਂ ਨੇ ਦੁਨੀਆਂ ਦੇ ਭਲੇ ਖਾਤਰ, ਦੁਨੀਆਂ ਨੂੰ ਗੁਰਮੁਖ ਪਿਆਰੇ ਉਤਾਰਨ ਖਾਤਰ ਸਤਿਗੁਰਾਂ ਨੇ ਪ੍ਰਗਟ ਕੀਤੀ ਹੈ। ਗੁਰੂ ਨਾਨਕ ਸਾਹਿਬ ਇਸ ਸੰਸਾਰ ਵਿੱਚ ਪ੍ਰਗਟ ਹੋਏ, ਵੱਖ ਵੱਖ ਜਾਮਿਆਂ 'ਚ ਜੋਤ ਵਰਤਾ ਕੇ ਜੋ ਰੱਬੀ ਬਾਣੀ ਇਲਾਹੀ ਬਾਣੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਇਹ ਰੱਬੀ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਨੇ ਪ੍ਰਗਟ ਕੀਤੀ ਦੁਨੀਆਂ ਦੇ ਭਲੇ ਖਾਤਰ, ਦੁਨੀਆਂ ਨੂੰ ਇੱਕ ਪਾਠ ਬਖਸ਼ਿਆ, ਦੁਨੀਆਂ ਨੂੰ ਇੱਕ ਉਪਦੇਸ਼, ਦੁਨੀਆਂ ਨੂੰ ਸੰਸਾਰ ਨੂੰ ਇੱਕ ਸਿਧਾਂਤ ਬਖਸ਼ਿਆ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਪਾਵਨ ਬਾਣੀ ਦੁਆਰਾ, ਔਰ ਜ਼ਿੰਦਗੀ ਦਾ ਸੱਚ ਮਨੁੱਖ ਦੇ ਸਾਹਮਣੇ ਰੱਖ ਦਿੱਤਾ ਕਿ ਭਲਿਆ ਤੂੰ ਸੰਸਾਰ ਤੇ ਆਇਆ, ਕੀ ਕਰਨ ਵਾਸਤੇ ਹੈ, ਤੂੰ ਕਰ ਕੀ ਰਿਹਾ ਤੇ ਤੈਨੂੰ ਕਰਨਾ ਕੀ ਚਾਹੀਦਾ। ਗੁਰਬਾਣੀ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੇ ਹੀ ਵਿਸਥਾਰ ਦੇ ਨਾਲ ਇਸ ਵਿਚਾਰਧਾਰਾ ਨੂੰ ਸਮਝਾਉਣਾ ਕੀਤਾ ਜਿਨ੍ਹਾਂ ਕਾਰਜਾਂ ਵਿੱਚ ਤੂੰ ਉਲਝਿਆ ਫਿਰਦਾ ਇਹਨਾਂ ਕਾਰਜਾਂ ਨੇ ਤੇਰੇ ਕੰਮ ਨਹੀਂ ਆਉਣਾ। ਜਿਹੜੇ ਭੋਗ ਵਿਲਾਸਾਂ ਵਿਸ਼ੇ ਵਿਕਾਰਾਂ ਦੇ ਵਿੱਚ ਤੇਰਾ ਜੀਵਨ ਬਰਬਾਦ ਹੋ ਰਿਹਾ ਇਹਨਾਂ ਨੇ ਤੇਰੇ ਕੰਮ ਨਹੀਂ ਆਉਣਾ। ਜਿਹੜੀ ਧਨ ਦੌਲਤ ਪਦਾਰਥ ਦੇ ਵਿੱਚ ਤੂੰ ਦਿਨ ਰਾਤ ਉਲਝਿਆ ਇਹਨਾਂ ਨੇ ਤੇਰੇ ਕੰਮ ਨਹੀਂ ਆਉਣਾ। ਸੰਸਾਰ ਵਿੱਚ ਜੂਣ ਵਾਸਤੇ ਤੈਨੂੰ ਇਹਨਾਂ ਵਸਤਾਂ ਦੀ ਲੋੜ ਹੈ, ਧਨ ਦੀ, ਦੌਲਤ ਦੀ, ਪਦਾਰਥ ਦੀ, ਪਰ ਖਿਆਲ ਕਰੀਏ ਤੇਰੇ ਸੰਸਾਰੀ ਜੀਵਨ ਤੱਕ ਸੀਮਤ ਹੈ। ਜਦੋਂ ਵਾਹਿਗੁਰੂ ਵੱਲੋਂ ਬਖਸ਼ੇ ਸਵਾਸਾਂ ਨੂੰ ਭੋਗ ਕੇ ਤੂੰ ਸੰਸਾਰ ਤੋਂ ਚੱਲਣਾ ਤਾਂ ਇਹਨਾਂ ਪਦਾਰਥਾਂ ਨੇ ਤੇਰਾ ਸਾਥ ਨਹੀਂ ਦੇਣਾ। ਇਹ ਸਾਰੇ ਧਨ ਦੌਲਤ ਪਦਾਰਥ ਸਾਧਨ ਸੰਸਾਰ ਤੇ ਰਹਿ ਜਾਣੇ ਆ। ਤੇ ਖਿਆਲ ਕਰੀ ਜਿਨ੍ਹਾਂ ਨੇ ਬਹੁਤ ਬਹੁਤ ਜੋੜੇ ਸੰਸਾਰ ਦੇ ਉੱਪਰ ਲਿਜਾ ਉਹ ਵੀ ਨਹੀਂ ਸਕੇ। ਲਖੋੜੀ ਕਰੋੜੀ ਕੀਏ ਬੇਸਮਾਰ, ਨਾ ਰਹੇਂਗੇ ਕਰੋੜੀ ਨਾ ਰਹੇਂਗੇ ਹਜ਼ਾਰ। ਦਮੜਾ ਤੁਸੀਂ ਕਾ ਜੋ ਖਰਚਾ ਰਖਾਵੇ, ਦੇਵੇ ਦਿਲਾਵੇ ਰਜਾਵੇ ਖੁਦਾਏ, ਤਹਿਕੀਕ ਦਿਲਦਾਨੀ ਵਹੀ ਪਿਸ਼ਤ ਜਾਏ। ਜਿਨ੍ਹਾਂ ਨੇ ਬਹੁਤ ਸਾਰਾ ਧਨ ਜੋੜਿਆ, ਇਤਿਹਾਸ ਵੱਲ ਨਜ਼ਰ ਮਾਰੀਏ ਤੇ ਕਾਰੂ ਬਾਦਸ਼ਾਹ ਦੀ ਸਾਖੀ ਆਉਂਦੀ ਹੈ ਕਿ ਉਹ ਕਾਰੂ ਬਾਦਸ਼ਾਹ ਜਿਸ ਨੇ 40 ਗੰਜ ਜੋੜੇ ਨਾ ਰਾਖਿਓ ਇਮਾਨ, ਦੇਖੋ ਰੇ ਲੋਗੋ ਕਾਰੂ ਹੋਤਾ ਪਰੇਸ਼ਾਨ। ਸਾਰੀ ਉਮਰ ਧਨ ਦੌਲਤ ਜੋੜਨ ਵਾਲਾ ਕਾਰੂ ਗੰਜ ਮਾਇਆ ਦੇ ਇਕੱਠੇ ਕਰ ਲਏ, ਪਰ ਜਦੋਂ ਉਹਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸੰਗਤ ਹੋਈ ਤੇ ਜੀਵਨ ਦਾ ਸੱਚ ਸਮਝ ਆਇਆ ਤੇ ਆਪਣੇ ਅੰਤਲੇ ਸਮੇਂ ਆਪਣੇ ਦਰਬਾਰੀਆਂ ਨੂੰ, ਆਪਣੇ ਸੁਪਾ ਸਲਾਰਾਂ ਨੂੰ, ਆਪਣੇ ਪਰਿਵਾਰ ਨੂੰ ਕਹਿਣ ਲੱਗਿਆ ਕਿ ਇੱਕ ਗੱਲ ਦਾ ਖਿਆਲ ਰੱਖਿਓ, ਜਦੋਂ ਮੇਰਾ ਜਨਾਜ਼ਾ ਨਿਕਲੇ, ਜਦੋਂ ਮੈਨੂੰ ਤੁਸੀਂ ਅੰਤਮ ਕਿਰਿਆਵਾਂ ਵੱਲ ਲਿਜਾ ਰਹੇ ਹੋਵੋ ਤਾਂ ਉਸ ਵੇਲੇ ਮੇਰੇ ਹੱਥ ਤੇ ਪੈਰ ਮੇਰੇ ਕਫਨ ਤੋਂ ਬਾਹਰ ਰੱਖਣੇ ਹੈ। ਤੇ ਕਹਿੰਦੇ ਨੇ ਪਰਿਵਾਰ ਨੇ, ਸੁਪਾ ਸਲਾਰਾਂ ਦਰਬਾਰੀਆਂ ਨੇ ਆਖਿਆ ਕਿ ਬਾਦਸ਼ਾਹ ਸਲਾਮਤ, ਇਸ ਤਰ੍ਹਾਂ ਕਿਵੇਂ ਹੋ ਸਕਦਾ? ਇਹ ਦੁਨਿਆਵੀ ਮਰਜ਼ਾਦਾ ਨਹੀਂ, ਇਹ ਰੀਤੀ ਨਹੀਂ ਹੈ। ਜਦੋਂ ਪੁਰਾਣੀ ਚੜ੍ਹਾਈ ਕਰ ਜਾਂਦਾ ਤੇ ਉਹਦੇ ਸਾਰੇ ਸਰੀਰ ਨੂੰ ਕਫਨ ਚ ਵਲੇਟ ਕੇ ਲਜਾਇਆ ਜਾਂਦਾ, ਪੂਰਾ ਢੱਕ ਕੇ ਲਜਾਇਆ ਜਾਂਦਾ, ਹੱਥ ਤੇ ਪੈਰ ਕਿਸ ਵਾਸਤੇ ਬਾਹਰ ਰੱਖਾਂਗੇ? ਇਹ ਮੁਮਕਿਨ ਨਹੀਂ ਹੈ। ਬਾਦਸ਼ਾਹ ਨੇ ਆਖਿਆ ਮੇਰਾ ਹੁਕਮ ਹੈ, ਮੇਰੇ ਹੱਥ ਤੇ ਪੈਰ ਜ਼ਰੂਰ ਬਾਹਰ ਰੱਖਣੇ ਹੈ। ਤੇ ਪੁੱਛਣ ਲੱਗੇ ਕਾਰਨ ਕੀ ਹੈ? ਤੇ ਬਾਦਸ਼ਾਹ ਕਹਿਣ ਲੱਗਿਆ ਕਾਰਨ ਇਹ ਹੈ ਕਿ ਦੁਨੀਆਂ ਦੇ ਲੋਕ ਇਸ ਸੱਚ ਨੂੰ ਦੇਖ ਲੈਣ ਕਿ ਜਿਸ ਨੇ ਗੰਜਾਂ ਦੇ ਗੰਜ ਮਾਇਆ ਦੇ ਪਦਾਰਥਾਂ ਦੇ ਜੋੜ ਲਏ ਸੀ, ਅੱਜ ਸੰਸਾਰ ਤੋਂ ਜਾ ਰਿਹਾ ਹੈ, ਇਹ ਹੱਥਾਂ ਤੋਂ ਖਾਲੀ ਔਰ ਪੈਰਾਂ ਤੋਂ ਨੰਗਾ ਜਾ ਰਿਹਾ। ਅੱਜ ਤੇ ਆਖੋ ਸਤਨਾਮ। ਹੱਥਾਂ ਤੋਂ ਖਾਲੀ ਹੈ ਔਰ ਪੈਰਾਂ ਤੋਂ ਨੰਗਾ ਜਾ ਰਿਹਾ, ਕੁਝ ਵੀ ਨਾਲ ਨਹੀਂ ਲੈ ਕੇ ਜਾ ਰਿਹਾ, ਕਿਉਂ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨੂੰ ਐਸਾ ਉਪਦੇਸ਼ ਬਖਸ਼ ਦਿੱਤਾ ਸੀ। ਜਦੋਂ ਉਹਦੇ ਮਹਿਲਾਂ ਦੇ ਬਾਹਰ ਠੀਕਰੀਆਂ ਇਕੱਠੀਆਂ ਕਰਨ ਵਾਲੀ ਸਾਖੀ ਅਸੀਂ ਸੁਣਦੇ ਹਾਂ ਸਤਿਗੁਰਾਂ ਦੇ ਜੀਵਨ ਇਤਿਹਾਸ ਵਿੱਚੋਂ, ਤੇ ਆਇਆ ਸੀ ਬਾਦਸ਼ਾਹ ਕਹਿਣ ਲੱਗਿਆ ਮੈਂ ਤੇ ਸੁਣਿਆ ਸੀ ਬੜਾ ਪਹੁੰਚਿਆ ਫਕੀਰ ਆਇਆ, ਪਰ ਤੂੰ ਤੇ ਬੜਾ ਕਮਲਾ ਜਿਹਾ ਫਕੀਰ ਲੱਗਦਾ, ਠੀਕਰੀਆਂ ਇਕੱਠੀਆਂ ਕਰ ਰਿਹਾ, ਕੀ ਕਰੇਂਗਾ ਇਹਨਾਂ ਠੀਕਰੀਆਂ ਨੂੰ? ਤੇ ਉਪਦੇਸ਼ ਦੇਣ ਦਾ ਤਰੀਕਾ ਸਤਿਗੁਰੂ ਨਾਨਕ ਸਾਹਿਬ ਦਾ ਦਲੀਲ ਨਾਲ ਵਿਚਾਰਧਾਰਾ ਨੂੰ ਸਮਝਾਉਣਾ। ਆਖਿਆ ਬਾਦਸ਼ਾਹ ਇਹ ਇਕੱਠੀਆਂ ਕਰ ਰਿਹਾ, ਜਦੋਂ ਚੜ੍ਹਾਈ ਕਰ ਜਾਵਾਂਗਾ ਸੰਸਾਰ ਨੂੰ ਛੱਡਾਂਗਾ, ਇਹਨਾਂ ਨੂੰ ਨਾਲ ਲੈ ਕੇ ਜਾਣਾ। ਤੇ ਹੱਸਿਆ ਬਾਦਸ਼ਾਹ ਸੁਣ ਕੇ, ਆਖਿਆ ਪਹਿਲਾਂ ਤੇ ਮੈਂ ਕੇਵਲ ਕਿਹਾ ਸੀ, ਹੁਣ ਤਾਂ ਮੇਰੀ ਕਹੀ ਹੋਈ ਗੱਲ ਯਕੀਨ ਵਿੱਚ ਬਦਲ ਗਈ ਹੈ ਕਿ ਤੂੰ ਵਾਕਿਆ ਬੜਾ ਨਜ਼ਾਨ ਔਰ ਬੜਾ ਕਮਲ ਹੈ। ਤੈਨੂੰ ਇਹ ਪਤਾ ਹੀ ਨਹੀਂ ਕਿ ਜਦੋਂ ਮਨੁੱਖ ਨੇ ਸੰਸਾਰ ਤੋਂ ਜਾਣਾ, ਕੁਛ ਨਹੀਂ ਨਾਲ ਜਾਣਾ, ਉਸ ਵੇਲੇ ਤੇਰਾ ਸਰੀਰ ਵੀ ਇੱਥੇ ਸੰਗ ਕੀ ਦੇਹ ਨਾ ਸੰਗ ਸਿਧਾ ਹੈ, ਜੋ ਤਾਂ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਜਿਹੜਾ ਸਰੀਰ ਲੈ ਕੇ ਸੰਸਾਰ ਤੇ ਮਨੁੱਖ ਪੈਦਾ ਹੋਇਆ, ਅੰਤਲੇ ਸਮੇਂ ਸਰੀਰ ਨੇ ਵੀ ਸਾਥ ਛੱਡ ਜਾਣਾ। ਇੱਕ ਸੂਈ ਜਿੰਨੀ ਵਸਤੂ ਵੀ, ਇੱਕ ਰੱਤੀ ਮਾਤਰ ਵਸਤੂ ਨੇ ਨਾਲ ਨਹੀਂ ਜਾਣਾ। ਤੇ ਜਦੋਂ ਉਹਨੇ ਇਹ ਗੱਲ ਕਹੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਠੀਕਰੀਆਂ ਸਿੱਟ ਦਿੱਤੀਆਂ ਤੇ ਉੱਠ ਖੜੇ ਹੋਏ ਕਿ ਵਿਚਾਰ ਨੂੰ ਜੋ ਸਮਝਾਉਣਾ ਚਾਹੁੰਦੇ ਸੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਉਹ ਦਲੀਲ ਦੇ ਦੁਆਰਾ, ਉਹ ਦ੍ਰਿਸ਼ਟਾਂਤ ਦੇ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨੂੰ ਸਮਝਾਉਣਾ ਕੀਤਾ। ਉੱਠ ਖੜੇ ਹੋਏ ਤੇ ਆਖਿਆ ਬਾਦਸ਼ਾਹ ਸੱਚ ਕਹਿੰਦਾ, ਕੁਛ ਨਾਲ ਨਹੀਂ ਜਾਣਾ? ਕਹਿੰਦਾ ਮੈਨੂੰ ਛੱਡੋ, ਕਿਸੇ ਨੂੰ ਪੁੱਛ ਲਓ, ਛੋਟੇ ਜਿਹੇ ਬੱਚੇ ਨੂੰ ਪੁੱਛ ਲਓ, ਉਹ ਵੀ ਕਹਿ ਦੇਵੇਗਾ। ਕਿ ਨਾਲ ਕੁਝ ਵੀ ਨਹੀਂ ਜਾਣਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਾਦਸ਼ਾਹ ਮੇਰੀਆਂ ਇਹ ਮੁੱਠੀ ਭਰ ਠੀਕਰੀਆਂ ਮੇਰੇ ਨਾਲ ਨਹੀਂ ਜਾਣੀਆਂ, ਤੂੰ ਕਹਿ ਰਿਹਾ ਰੱਤੀ ਮਾਤਰ ਕੋਈ ਚੀਜ਼ ਨਹੀਂ ਜਾਣੀ ਤੇ ਫਿਰ ਜਿਹੜੇ ਲੋਕਾਂ ਤੇ ਜ਼ੁਲਮ ਕਰਕੇ ਗੰਜਾਂ ਦੇ ਗੰਜ ਮਾਇਆ ਦੇ ਵੜਾ ਰੱਖੇ ਆ ਤੂੰ ਖਜ਼ਾਨੇ ਭਰ ਲਏ ਆ ਇਕੱਠੇ ਕਰ ਲਏ ਆ ਕਿ ਨਾਲ ਲੈ ਜਾਵੇਂਗਾ। ਸਤਿਗੁਰ ਦਾ ਨਿਆਲਾ ਤੀਰ ਵਜਿਆ, ਸਤਿਗੁਰ ਦਾ ਸ਼ਬਦਾਂ ਦਾ ਬਾਣ ਵਜਿਆ ਤੇ ਬਾਦਸ਼ਾਹ ਨੂੰ ਸਮਝ ਪੈ ਗਈ ਜੋ ਗੁਰੂ ਨਾਨਕ ਸਾਹਿਬ ਨੇ ਬਚਨ ਸਮਝਾਇਆ ਸਮਝ ਪੈ ਗਈ ਸੀ ਉਸ ਨੂੰ। ਤਾਂ ਅਖੀਰਲੇ ਸਮੇਂ ਕਹਿੰਦਾ ਹੱਥ ਤੇ ਪੈਰ ਬਾਹਰ ਰੱਖਿਆ ਜੇ ਤਾਂ ਕਿ ਦੁਨੀਆਂ ਮੇਰੇ ਜਨਾਜੇ ਨੂੰ ਦੇਖਿਓ, ਕਾਰੂ ਬਾਦਸ਼ਾਹ 40 ਗੰਜ ਜੋੜੇ ਨਾ ਰੱਖਿਓ, ਇਮਾਨ ਧਰਮ ਕਰਮ ਦੇ ਰਾਹ ਨਹੀਂ ਤੁਰਿਆ, ਪੁੰਨ ਦਾਨ ਦੇ ਰਾਹ ਨਹੀਂ ਤੁਰਿਆ, ਸੇਵਾ ਸਿਮਰਨ ਦੇ ਰਾਹ ਨਹੀਂ ਤੁਰਿਆ, ਮਾਇਆ ਦੇ ਪਿੱਛੇ ਪਦਾਰਥਾਂ ਦੇ ਪਿੱਛੇ ਜੀਵਨ ਬਰਬਾਦ ਕਰ ਲਿਆ। ਆਓ ਦੇਖੋ ਅੱਜ ਹੱਥਾਂ ਤੋਂ ਖਾਲੀ ਤੇ ਪੈਰਾਂ ਤੋਂ ਨੰਗਾ ਜਾ ਰਹੇ। ਦਸਵੇਂ ਪਾਤਸ਼ਾਹ ਦੇ ਬਚਨ ਪੜ੍ਹਦੇ ਆ, ਅੰਮ੍ਰਿਤ ਵੇਲੇ ਦੀਆਂ ਨਿਤਨੇਮ ਦੀਆਂ ਬਾਣੀਆਂ ਤੇ ਜਦੋਂ ਅੰਮ੍ਰਿਤ ਸਵਈਏ ਸਵੇਰ ਵੇਲੇ ਪੜ੍ਹਦੇ ਗੁਰਮੁਖ ਪਿਆਰੇ ਸਤਿਗੁਰ ਦੀ ਬਾਣੀ ਨਿਤਨੇਮੀ ਗੁਰਸਿੱਖ ਗੁਰਬਾਣੀ ਦਾ ਜਾਪ ਕਰਦੇ ਨਿਤਨੇਮ ਕਰਦੇ ਆ ਤੇ ਦਸਵੇਂ ਪਾਤਸ਼ਾਹ ਮਹਾਰਾਜ ਦੀ ਉਹ ਪਾਵਨ ਬਾਣੀ ਸੱਚੇ ਪਾਤਸ਼ਾਹ ਕੀ ਉਚਾਰਦੇ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਪੁਰੰਗ ਪੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕੀ ਹੋ ਗਿਆ ਜੀ ਏਡੇ ਵੱਡੇ ਰਾਜੇ ਮਹਾਰਾਜੇ ਬਣ ਗਏ, ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਅੰਤ ਨੂੰ ਤਾਂ ਨੰਗੇ ਪੈਰੀ ਸੰਸਾਰ ਤੋਂ ਚੱਲਣਾ ਪਿਆ, ਸੰਸਾਰ ਤੋਂ ਨੰਗੇ ਪੈਰੀ ਜਾਣਾ ਕੀਤਾ, ਖਾਲੀ ਹੱਥ ਜਾਣਾ ਕੀਤਾ ਸੰਸਾਰ ਤੋਂ। ਸੋ ਗੁਰਮੁਖ ਪਿਆਰਿਓ, ਸਤਿਗੁਰ ਦੀ ਬਾਣੀ ਸਾਨੂੰ ਸਮਝਾਉਂਦੀ ਆ ਕਿ ਇਹਨਾਂ ਸਵਾਰਥਾਂ ਪਦਾਰਥਾਂ ਦੇ ਵਿੱਚ ਧਨ ਦੌਲਤ ਚ ਜੀਵਨ ਨੂੰ ਬਰਬਾਦ ਨਾ ਕਰ, ਇਹ ਦੌਲਤ ਗੁਜ਼ਰਾਨ ਹੈ, ਇਹਨੂੰ ਗੁਜ਼ਾਰੇ ਮਾਤਰ। ਛੇਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਸੀ, ਔਰਤ ਈਮਾਨ ਹੈ ਪੁੱਤਰ ਨਿਸ਼ਾਨ ਹੈ, ਦੌਲਤ ਗੁਜ਼ਰਾਨ ਦੌਲਤ ਗੁਜ਼ਰਾਨ, ਇਹਨੂੰ ਗੁਜ਼ਾਰੇ ਮਾਤਰ ਸੰਸਾਰ ਤੇ। ਦਸਾਂ ਨੌਹਾਂ ਦੀ ਕਿਰਤ ਧਰਮ ਦੀ ਕਿਰਤ ਨਾਮ ਜਪਣਾ ਵੰਡ ਛਕਣਾ ਜੋ ਸਤਿਗੁਰ ਦਾ ਸਿਧਾਂਤ ਹੈ। ਪਰ ਦੇਖ ਰਹੇ ਹਾਂ ਸੰਸਾਰ ਗੁਰਮੁਖ ਪਿਆਰਿਓ, ਮਾਇਆ ਮਮਤਾ ਮੋਹਣੀ ਜਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਕੋਈ ਕੋਈ ਗੁਰੂ ਦਾ ਪਿਆਰਾ ਇਸ ਧਨ ਦੌਲਤ ਪਦਾਰਥਾਂ ਦੀ ਮਾਇਆ ਮਮਤਾ ਮੋਹਣੀ ਦੇ ਚੱਕਰਾਂ ਤੋਂ ਬਚਿਆ। ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਰਨ ਵਿੱਚ ਗੁਰੂ ਨੂੰ ਸਮਰਪਿਤ ਹੋ ਕੇ ਸੰਸਾਰ ਦੇ ਵਿੱਚ ਵਿਚਰਦਾ, ਗੁਰਬਾਣੀ ਦੇ ਸਿਧਾਂਤਾਂ ਨੂੰ ਜੀਵਨ ਚ ਅਪਣਾਉਂਦਾ ਤੇ ਆਪਣੇ ਜੀਵਨ ਨੂੰ ਸਫਲ ਕਰ ਲੈਂਦਾ, ਲੋਕ ਸੁਖੀਆ ਤੇ ਪਰਲੋਕ ਸੁਹੇਲਾ ਕਰ ਲੈਂਦਾ। ਗੁਰਮੁਖੋ, ਸਾਡੀ ਕੋਈ ਤਾਕਤ ਨਹੀਂ ਹੈ ਕਿ ਅਸੀਂ ਮੋਹ ਮਾਇਆ ਦੇ ਚੱਕਰਾਂ ਤੋਂ ਪਰੇ ਹੋ ਜਾਈਏ। ਕਿਵੇਂ ਹੋ ਸਕਦੇ ਹਾਂ? ਸਤਿਗੁਰ ਨੂੰ ਅਰਦਾਸ ਕਰਕੇ, ਸਤਿਗੁਰ ਨੂੰ ਸਮਰਪਿਤ ਹੋ ਗਏ, ਗੁਰੂ ਦੇ ਚਰਨਾਂ ਚ ਅਰਦਾਸਾਂ, ਜੇ ਇਸ ਚੀਜ਼ ਤੋਂ ਪਰੇ ਵੀ ਇਸ ਚੀਜ਼ ਦੀ ਹਉਮੈ ਨਹੀਂ ਹੰਕਾਰ ਨਹੀਂ, ਜੇ ਅਸੀਂ ਇਸ ਚੀਜ਼ ਦੇ ਵਿੱਚ ਗੁਰਮੁਖ ਪਿਆਰੇ ਹੋ ਕਿ ਹਾਂ ਮੈਂ ਮੋਹ ਮਾਇਆ ਪਦਾਰਥ ਤੋਂ ਪਰੇ ਹਾਂ, ਮੈਂ ਸਵਾਰਥਾਂ ਤੋਂ ਬਚਿਆ, ਮੈਂ ਪਾਪਾਂ ਤੋਂ ਬਚਿਆ, ਸਾਡੀ ਤਾਕਤ ਕੋਈ ਨਹੀਂ ਗੁਰਮੁਖ ਪਿਆਰੇ ਹੋ, ਇਹ ਤੇ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਰਹਿਮਤ ਹੈ। ਤੇ ਜੇ ਇਸ ਚੀਜ਼ ਦੀ ਵੀ ਹਉਮੈ ਹੰਕਾਰ ਆ ਗਿਆ ਕਿ ਮੈਂ ਬਚਿਆ, ਇਹ ਖਿਆਲ ਕਰਨਾ ਗੁਰਮੁਖ ਪਿਆਰੇ ਹੋ ਮੋਹ ਮਾਇਆ ਦਾ ਹੀ ਚੱਕਰ ਹੈ, ਉਲਝਾ ਕੇ ਰੱਖ ਦਿੰਦੀ ਹੈ। ਭਾਈ ਜੋਗੇ ਦੀ ਸਾਖੀ ਪੜ੍ਹਦੇ ਆ ਕਿ ਸਤਿਗੁਰ ਦਾ ਹੁਕਮ ਲਿਆ ਆਨੰਦ ਕਾਰਜ ਵਿੱਚ ਛੱਡ ਕੇ ਆ ਗਿਆ, ਪਰ ਜਦੋਂ ਇਹਦੇ ਮਨ ਚ ਖਿਆਲ ਆਇਆ ਕਿ ਭਾਈ ਜੋਗਿਆ ਤੇਰੇ ਵਰਗਾ ਸਿੱਖ ਹੋਵੇਗਾ ਗੁਰੂ ਦੇ ਕੋਲ ਕੋਈ ਜਿਹੜਾ ਆਪਣਾ ਆਨੰਦ ਕਾਰਜ ਵਿੱਚ ਛੱਡ ਆਵੇ। ਪਿਸ਼ਾਵਰ ਦੀ ਧਰਤੀ ਤੇ ਅੱਜ ਭਾਈ ਜੋਗਾ ਜੀ ਦਾ ਉਹ ਪਾਵਨ ਗੁਰਦੁਆਰਾ, ਦਾਸ ਨੇ ਇੱਥੇ ਦਰਸ਼ਨ ਕੀਤੇ, ਉੱਥੇ ਦੀਵਾਨ ਸਜਾਇਆ, ਜਦੋਂ ਦਰਸ਼ਨ ਕਰਨ ਵਾਸਤੇ ਗਏ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ, ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਦਿਦਾਰੇ 2006 ਦੀ ਗੱਲ ਹੈ, ਉਸ ਵੇਲੇ ਉਸ ਜਗ੍ਹਾ ਤੇ ਭਾਈ ਜੋਗਾ ਸਿੰਘ ਜੀ ਦੇ ਪਾਵਨ ਉਹ ਸਥਾਨ ਗੁਰਦੁਆਰਾ ਸਾਹਿਬ ਜੋ ਪਿਸ਼ਾਵਰ ਦੀ ਧਰਤੀ ਤੇ ਸੁਭਾਵਾਨ, ਉੱਥੇ ਦਰਸ਼ਨ ਕੀਤੇ, ਦੀਵਾਨ ਸਜਾਇਆ, ਔਰ ਪਿਸ਼ਾਵਰੀ ਸੰਗਤ ਜੋ ਉੱਥੇ ਗੁਰਮੁਖ ਪਿਆਰੇ ਬੜੀ ਬਖਸ਼ਿਸ਼ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰੂ ਦੀ ਬਖਸ਼ਿਸ਼ ਨਾਲ ਗੁਰੂ ਦੇ ਸਿਧਾਂਤ ਨਾਲ ਜੁੜੇ ਹੋਏ, ਔਰ ਸਾਰੇ ਦੇ ਸਾਰੇ ਉਹ ਹਜ਼ਾਰਾਂ ਸਿੱਖ ਸਾਬਤ ਸੂਰਤ ਗੁਰੂ ਘਰ ਨਾਲ ਜੁੜੇ ਹੋਏ ਵਹਿਮਾਂ ਭਰਮਾਂ ਪਖੰਡਾਂ ਤੋਂ ਪੜੇ ਪਰੇ ਦੇਹ ਧਾਰੀ ਗੁਰੂ ਡੰਮ ਤੋਂ ਪਰੇ ਪਤਤ ਪੁਣੇ ਤੋਂ ਪਰੇ ਬੜੀ ਵੱਡੀ ਬਖਸ਼ਿਸ਼ ਉਹਨਾਂ ਤੇ ਭਾਈ ਜੋਗਾ ਉੱਥੋਂ ਉੱਠ ਕੇ ਆ ਗਿਆ ਸਤਿਗੁਰ ਦਾ ਹੁਕਮ ਲੈ ਕੇ ਪਰ ਜਿਸ ਵੇਲੇ ਗੁਰਮੁਖ ਪਿਆਰਿਓ ਰਾਹ ਵਿੱਚ ਹੀ ਆਇਆ ਮਨ ਦੇ ਅੰਦਰ ਕਿ ਤੇਰੇ ਵਰਗਾ ਸਿੱਖ ਗੁਰੂ ਕੋਲ ਨਹੀਂ ਹੋਣਾ ਹਉਮੈ ਨੇ ਹੰਕਾਰ ਨੇ ਗੇੜਾ ਮਾਰਿਆ ਹਉਮੈ ਭਾਰੂ ਹੋਈ ਤੇ ਇਤਿਹਾਸ ਤੁਹਾਡੇ ਸਾਹਮਣੇ ਹੈ ਕਿ ਕੰਚਨੀਆਂ ਦੇ ਬਾਜ਼ਾਰ ਵਿੱਚ ਜਾ ਖੜਾ ਹੋਇਆ ਹਉਮੈ ਨੇ ਘੇਰ ਲਿਆ ਸੋ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਸਮਰਪਿਤ ਹੋ ਕੇ ਗੁਰੂ ਅੱਗੇ ਇੱਕੋ ਹੀ ਅਰਦਾਸ ਕੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਨੀ ਹੈ ਮੇਰੇ ਵਿੱਚ ਕੋਈ ਤਾਕਤ ਨਹੀਂ ਮੇਰੀ ਸਮਰੱਥਾ ਨਹੀਂ ਹੈ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰ ਸਕਦੇ ਹੋ ਤੇ ਗੁਰੂ ਦੀ ਬਖਸ਼ਿਸ਼ ਲੈ ਕੇ ਇਹਨਾਂ ਅਵਸਥਾਂ ਤੋਂ ਗੁਰਮੁਖ ਪਿਆਰੇ ਬਚ ਕੇ ਆਪਣੇ ਜੀਵਨ ਨੂੰ ਜਿਉਣਾ ਇਹ ਸਤਿਗੁਰ ਦੀ ਬਖਸ਼ਿਸ਼ ਇਹਦੇ ਨਾਲ ਜੀਵਨ ਸਫਲਾ ਹੁੰਦਾ ਗੁਰੂ ਤੇ ਸਿੱਖ ਨੇ ਹਮੇਸ਼ਾ ਸਮਰਪਿਤ ਹੋ ਕੇ ਗੁਰੂ ਦੇ ਚਰਨਾਂ ਵਿੱਚ ਜੀਵਨ ਜਿਉਣਾ ਦੁਨੀਆਂ ਦੇ ਕਿਸੇ ਕੋਨੇ ਵਿੱਚ ਵਿਸਤਰੇ ਗੁਰੂ ਕਾ ਸਿੱਖ ਕਿਸੇ ਕਾਰੋਬਾਰ ਵਿੱਚ ਵਿਸਤਰੇ ਪਰ ਸਤਿਗੁਰ ਨੂੰ ਹਾਜ਼ਰ ਨਾਜ਼ਰ ਸਤਿਗੁਰ ਨੂੰ ਅੰਗ ਸੰਗ ਸਮਝਦਾ ਹੋਇਆ ਜਦੋਂ ਵੀ ਕੋਈ ਕਾਰਜ ਕਰਦਾ ਗੁਰੂ ਨੂੰ ਅੰਗ ਸੰਗ ਸਮਝ ਕੇ ਫਿਰ ਉਹ ਮੋਹ ਮਾਇਆ ਪਦਾਰਥਾਂ ਵਿੱਚ ਉਲਝੇ ਲੱਗਾ ਨਹੀਂ ਉਹਨੂੰ ਸਤਿਗੁਰ ਦਾ ਸਿਧਾਂਤ ਸਤਿਗੁਰ ਦੀ ਬਾਣੀ ਮਾਰਗ ਦਰਸ਼ਨ ਕਰੇਗੀ ਗੁਰੂ ਦੇ ਅੱਗੇ ਅਰਦਾਸ ਅੱਜ ਦੇ ਜਿਸ ਪਾਵਨ ਸ਼ਬਦ ਦਾ ਮੂਲ ਪਾਠ ਸਰਵਣ ਕੀਤਾ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਬਿਹਾਗੜਾ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 547 ਅੰਗ ਦੇ ਉੱਪਰ ਗੁਰਮੁਖ ਪਿਆਰੇ ਹੋਏ ਸੁਭਾਇਮਾਨ ਸੰਤ ਸੰਤ ਦਾ ਨਾਮ ਹੈ ਗੁਰਮੁਖ ਪਿਆਰੇ ਔਰ ਸਤਿਗੁਰ ਸੱਚੇ ਪਾਤਸ਼ਾਹ ਜੋ ਬਚਨ ਕਰ ਰਹੇ ਹੈ ਸੁਣੋ ਬੇਨੰਤੀਆ ਸੁਆਮੀ ਮੇਰੇ ਰਾਮ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬੇਨਤੀ ਰੂਪ ਦੇ ਅੰਦਰ ਸਾਨੂੰ ਜੀਵਨ ਜਿਉਣ ਦਾ ਢੰਗ ਸਤਿਗੁਰ ਸਿਖਾ ਰਹੇ ਹੈ ਜਿਵੇਂ ਅਧਿਆਪਕ ਬੱਚੇ ਨੂੰ ਕੂੜਾ ਐੜਾ ਸਿਖਾਉਣ ਤੋਂ ਪਹਿਲਾਂ ਖੁਦ ਬੋਲਦਾ ਇਹ ਵੀ ਸੀ ਸਿਖਾਉਣ ਤੋਂ ਪਹਿਲਾਂ ਖੁਦ ਬੋਲਦਾ ਤਰੀਕਾ ਦੱਸਦਾ ਕਿਵੇਂ ਬੋਲਣਾ ਔਰ ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਖੁਦ ਪਰਮੇਸ਼ਰ ਨੂੰ ਬੇਨਤੀਆਂ ਕਰ ਸਾਨੂੰ ਅਰਦਾਸ ਦਾ ਸਾਨੂੰ ਬੇਨਤੀਆਂ ਦਾ ਢੰਗ ਸਿਖਾ ਰਹੇ ਹੈ ਕਿ ਸੁਣੋ ਬੇਨਤੀ ਹੈ ਸਵਾਮੀ ਮੇਰੇ ਰਾਮ ਹੇ ਮੇਰੇ ਸਵਾਮੀ ਹੇ ਮੇਰੇ ਮਾਲਕ ਮੇਰੀ ਬੇਨਤੀ ਸੁਣਨਾ ਕਰੋ ਕੋਟ ਅਪਰਾਧ ਭਰੇ ਕੀ ਤੇਰੇ ਤੇਰੇ ਰਾਮ ਕਿ ਸੱਚੇ ਪਾਤਸ਼ਾਹ ਭਾਵੇਂ ਅਸੀਂ ਕਰੋੜਾਂ ਅਪਰਾਧਾਂ ਦੇ ਭਰੇ ਹੋਏ ਹਾਂ ਪਰ ਸੇਵਕ ਤਾਂ ਤੇਰੇ ਹਾਂ ਤੇਰੇ ਦਾਸ ਹਾਂ ਸਤਿਗੁਰ ਸੱਚੇ ਪਾਤਸ਼ਾਹ ਰਾਖੂ ਰਾਖਣਹਾਰ ਦਿਆਲਾ ਨਾਨਕ ਧਰ ਕੇ ਗੁਲ ਗੁਰੂ ਦੇ ਚਰਨਾਂ ਚ ਅਰਦਾਸ ਸਮਰਪਿਤ ਦੀ ਭਾਵਨਾ ਤੇ ਸਤਿਗੁਰ ਸੱਚੇ ਪਾਤਸ਼ਾਹ ਅਰਦਾਸ ਦਾ ਢੰਗ ਦੱਸ ਰਹੇ ਹੈ ਸਮਰਪਿਤ ਦਾ ਢੰਗ ਦੱਸ ਰਹੇ ਸੱਚੇ ਪਾਤਸ਼ਾਹ ਕੇ ਗੁਰੂ ਕੇ ਪਿਆਰਿਓ ਵਾਹਿਗੁਰੂ ਨੂੰ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਦੇ ਹੋਏ ਅੰਗ ਸੰਗ ਸਮਝਦੇ ਗੁਰੂ ਦੇ ਚਰਨਾਂ ਚ ਅਰਦਾਸ ਕਰੋ ਸੱਚੇ ਪਾਤਸ਼ਾਹ ਮੇਰੇ ਮਾਲਕ ਮੇਰੇ ਸਵਾਮੀ ਮੇਰੀ ਬੇਨਤੀ ਸੁਣਨਾ ਕਰੋ ਭਾਵੇਂ ਕਰੋੜਾਂ ਅਪਰਾਧਾਂ ਦੇ ਭਰੇ ਆ ਛਿਨ ਛਿਨ ਭੁੱਲੜ ਹਾਰ ਪਰ ਸੱਚੇ ਪਾਤਸ਼ਾਹ ਹੈ ਤਾਂ ਤੇਰੇ ਸੇਵਕ ਆ ਹੈ ਤਾਂ ਤੇਰੇ ਦਾਸ ਆ ਸਤਿਗੁਰ ਸੱਚੇ ਪਾਤਸ਼ਾਹ ਤੇਰੇ ਦਰ ਦੇ ਕੂਕਰ ਹਮ ਕੂਕਰ ਤੇਰੇ ਦਰਬਾਰ ਕਿਰਪਾ ਕਰੋ ਸੱਚੇ ਪਾਤਸ਼ਾਹ ਮਹਾਰਾਜ ਦੂਘਰਨ ਕਿਰਪਾ ਕਰਨ ਮੋਹਨ ਕਾਲ ਕਲੇ ਸਹ ਭੰਜਣ ਹੇ ਸੱਚੇ ਪਾਤਸ਼ਾਹ ਤੁਸੀਂ ਦੁੱਖਾਂ ਨੂੰ ਹਰਨ ਵਾਲੇ ਹਰਨ ਨਾਮ ਨਾਸ਼ ਕਰ ਦੇਣਾ ਦੂਰ ਕਰ ਦੇਣਾ ਦੁੱਖਾਂ ਨੂੰ ਦੂਰ ਕਰ ਦਿਓ ਦੁੱਖਾਂ ਨੂੰ ਦੂਰ ਕਰ ਦਿਓ ਔਰ ਕਿਰਪਾ ਕਰ ਦਿਓ ਕਿਰਪਾ ਦੇ ਘਰ ਕਿਰਪਾਲੂ ਸੱਚੇ ਪਾਤਸ਼ਾਹ ਹੇ ਮੇਰੇ ਮੋਹਨ ਕਲ ਕਲੇਸ਼ ਭੰਜਣਾ ਕਲ ਕਲੇਸ਼ਾਂ ਨੂੰ ਭੰਜਣ ਨਾਸ਼ ਕਰਨ ਵਾਲੇ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਦੁੱਖਾਂ ਨੂੰ ਦੂਰ ਕਰ ਦਿਓ ਲੋਕ ਪਰ ਲੋਕ ਦੇ ਦੁੱਖ ਦੂਰ ਕਰਕੇ ਮੇਰੇ ਤੇ ਐਸੀ ਰਹਿਮਤ ਕਰੋ ਬਖਸ਼ਿਸ਼ ਕਰੋ ਮੇਰੇ ਕਲ ਕਲੇਸ਼ਾਂ ਨੂੰ ਮੇਰੀ ਜ਼ਿੰਦਗੀ ਦੇ ਅੰਦਰ ਜੋ ਕਲ ਕਲੇਸ਼ ਇਹਨਾਂ ਨੂੰ ਭੰਜਨ ਕਰ ਦਿਓ ਭਾਵ ਨਾਸ਼ ਕਰ ਦਿਓ ਦੂਰ ਕਰ ਦਿਓ ਸਰਨ ਤੇਰੀ ਰੱਖ ਲਿਓ ਮੇਰੀ ਸਰਬ ਮੈਂ ਨਿਰੰਜਣਾ ਹੇ ਸੱਚੇ ਪਾਤਸ਼ਾਹ ਮੈਂ ਤੇਰੀ ਸ਼ਰਨ ਆ ਮੇਰੀ ਲਾਜ ਰੱਖ ਲੈਣਾ ਕਰੋ ਸਰਨ ਤੇਰੀ ਰੱਖ ਲਿਓ ਮੇਰੀ ਸੱਚੇ ਪਾਤਸ਼ਾਹ ਮਹਾਰਾਜ ਮੈਂ ਤੇਰੀ ਸ਼ਰਨ ਆ ਅਰਦਾਸ ਕਰਨੀ ਗੁਰੂ ਦੇ ਅੱਗੇ ਸੱਚੇ ਪਾਤਸ਼ਾਹ ਮੈਂ ਤੇਰੀ ਸ਼ਰਨ ਆ ਅਰਦਾਸ ਦਾ ਤਰੀਕਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੱਸ ਰਹੇ ਹੈ ਸਰਨ ਤੇਰੀ ਰੱਖ ਲਿਓ ਮੇਰੀ मेरी लाज रख लो, मेरी पैज रख लो, सर्ब मैं नरंजना। हे वाहिगुरु, तुसी सर्ब विच वसदे नरंजन, सर्ब विच वसदे हो और फिर भी अंजन मैल तो रहत, हर जगह ते हाजर हो पर मल तो रहत। नरंजन निरजमा अंजन, मैल तो कालख तो रहत। वो वाहिगुरु परमेश्वर परमात्मा वो सारियां विच वसदा होया भी नरलेप है। जिवें सूरज दीआं किरणां संसार विच पैंदीआं ने, सूरज दीआं किरणां गुलाब दे फुलां ते भी पैंदीआं ने, सूरज दीआं किरणां गंदगी दे ढेर ते भी पैंदीआं ने, सूरज दीआं किरणां गुलाब दे फुलां ते पैंदीआं भी नरलेप ने, उहनां चों गुलाब दी सुगंधी नहीं आउंदी, ओ गंदगी दे ढेर ते भी पैंदीआं ने, ते सूरज दीआं किरणां गंदगी दे ढेर ते पैण नाल मलीन नहीं हुंदीआं। इसे तरह वाहिगुरु अकाल पुरख हर जीव दे अंदर है, हर वस्तु दे अंदर, सर्व में सारिया दे अंदर है, पर नरंजन है। जैसे जल में कमल नरालम, जिवें पानी दे अंदर कमल दा फुल पानी च रहिंदा होया पानी तो नरलेप है, मुरगाबी पानी विच रहिंदी पानी तो नरलेप है। वो वाहिगुरु अकाल पुरख सच्चा पातशाह हरेक विच वसदा होया, घट घट में हर जू वसै, रोम रोम विच जर्रे जर्रे ते हर कण कण विच मौजूद है, पर वो फिर भी नरंजन है। माड़िया विच होके वो माड़ा नहीं है, गंदी जगह ते गंदगी दे ढेर दे नाल संबंध वो गंदा नहीं है। वो वाहिगुरु परमेश्वर का नरंजन है, वो हर वस्तु विच वसदा होया नरंजन है। सच्चे पातशाह हे सर्व मैं नरंजन हाँ, कृपा करो सच्चे पातशाह महाराज मैं तेरी शरण हाँ, मेरी लाज रख लेना करो। सुन पेशत संग सब कै, रब नेड़े हूं ते नेड़े। ओ वाहिगुरु परमेश्वर हर एक दे अंग संग है, पेशत सुन तो सदा है संगे, मैं मूर्ख जानिया दूरी दे। ओ तो हर एक दे वास, हर एक दे नेड़े, हर एक दे संग है, सदा अंग संगे, ओ तो सदा अंग संग है। और पेशत सुनत संग सब कै, सब सुनदा सब वेखदा। वो वेख रहा संसार नूं कि संसार दे उत्ते लोग जीव की कर रहे है, वो सुन रहा संसार नूं भावे किन्ने अंदर वड़ के बोल बोले जान, जिहड़ा मूँह चों बोल निकलिया दरियावी लोग भावे सुन ना सुन, पर परमेश्वर ने सुन लिया, वाहिगुरु ने सुन लिया। जेड़ा कर्म दुनिया तो लुक के भावे दे कवार अनक पर्दे में, भावे अनक पर्दे अनेक दरवाजियां दे अंदर कोठड़ियां दे कोठड़ियां दे अंदर कर्म कमाया जावे, पर वाहिगुरु परमेश्वर तो कुछ भी ओला नहीं। दे कवार अनक पर्दे में पर दारा संग साकै, चित्र गुप्त जब लेखा मांग तब कौन पर्दा तेरा ढक है। वाहिगुरु परमेश्वर पेशत सुनत हर समय, सुनत पेखत संग सब कै, वो सब सुनदा सब वेखदा, वो हर वेले सुन रहा हर वेले वेख रहा जीवां नूं, जीव की कर रहे संसार दे लोग। ते सतगुरु सच्चे पातशाह कह रहे, वाहिगुरु सच्चे पातशाह तू सदा ही वेखदा है, तू सदा ही सुनदा है, तू जीवां दे नेड़े है, प्रभ नेड़े हूं ते नेड़े, सारिआं तों नेड़े है, सब तो नेड़े। कह रविदास हाथ पै नेड़े, सहजे होए सो होई। वाहिगुरु परमेश्वर सब दे नेड़े है। अरदास नानक सुन स्वामी, रख ले हो कर के तेरे। धन गुरु अर्जन देव सच्चे पातशाह नानक नाम दी मोर लगा के इस शब्द दे पहले बंद दी समाप्ति दी पंक्ति च उच्चारण कर रहे है। हे वाहिगुरु सच्चे पातशाह अरदास नानक, मेरी नानक भी अरदास है, सुन स्वामी मेरे मालक, सुनना कर रख ले हो घर के तेरे, मैनू अपने घर का दास सेवक समझ के रख लेना कर। हे वाहिगुरु सच्चे पातशाह मैनू अपना सेवक समझ के दास समझ के रख ला। सुन बेनंती है स्वामी मेरे राम, जो अरंभता दी पंक्ति है, कोट अपराध भरे पी तेरे तेरे राम। सच्चे पातशाह जी तेरे सेवक आ, रख लैना करो, कृपा करो सच्चे पातशाह। ते जदों सेवक किस तरीके नाल अरदास बेनती करदा गुरमुख प्यारियो, गुरु नूं समर्पित हुंदा, ओह काम करो लोमो हंकार तों बच जांदा, ओह मोह माया पदार्थां दे चक्कर तों बच जांदा, और ख्याल करना उही जीव चराशी दे चक्कर आवागौन तों बच जांदा। वाहगुरु दे चरणां विच ओह लीन हुंदा, ओह शरीर विच रहिंदिआं वी और शरीर तो परे होके भी सूरज किरण मिले, जल का जल हुआ राम, ज्योति ज्योत रली संपूर्ण किया राम जड़ा गंदगी नाल जुड़ गया भक्ति नाल जुड़ गया गुरमुख प्यारे उन्हां दा जीवन वाहिगुरु सच्चे पातशाह महाराज कृपा कर दे बख्शिश कर दे उन्हां नूं अपने चरणा नाल जोड़ लेंदे आ। आओ सतगुरु नूं समर्पित होइए सतगुरु दी बाणी नाल सतगुरु दे शब्द नाल सतगुरु दे सिधांतां दे नाल जुड़िए। अज असीं सुखां दे विच उस वाहिगुरु परमेश्वर दे सिधांतां नालों टुटदे जा रहे हैं पर ख्याल करो इतिहास वल नज़र मारीए साडे सतगुरां ने साडे सिंघां शहीदां ने साडे गुरसिख प्यारियां ने साडे सतगुरु दे साहबजादियां ने दुखां दे विच भी सतगुरु दा सिधांत नहीं छड्डिया सतगुरु दी बाणी दा पल्ला नहीं छड्डिया। आ जिन्हां दिनां तों असीं गुजर रहे हां जिहड़े पोह दे दिन आ गुरमुख प्यारिओ आप सब नूं पता है धन गुरु गोबिंद सिंह सच्चे पातशाह का आनंदपुर साहब छड़ना सरसा से परिवार विछोड़ा चमकौर गढ़ी का साका सरहंद का साका जेडे दिन जा रहे हैं गुरमुख प्यारे कुरबानिया के दिन इतिहास के दिन है पर ना सतगुरां ने इन्ने दुखा के समय गुरबाणी का लड़ छड़िया गुरु का सिद्धांत और ना सतगुरु के साहबजाद और नाल सिंघां प्यारियां। अज असी सुखा दे विच अज असी भाई महा सिंह का इतिहास पढ़ते हैं अज गदागरी सिखा का इतिहास पढ़ते हैं कि असी सीमित रह गए हैं उन्होंने उची उची हेकां ला के गाउण तक ते सुन तक असी कहने लो जी बदावा लिख दिता सिखा ने फिर आके मुक्तसर साहब की धरती से खदराने की ढाब से पड़वा लिया असी कहण सुन तक सीमित हो गए हैं पर कदे निगाह नहीं मारदे ये सिखा तेरा की तालुकात है जे उन्होंने अत दे दुखां दे विच गुरु का साथ छड़िया पर फिर भी वह गुरु के चरणा च वापस आ गए तेरा खालसा होवे ते खालस होवे हाथ खंडा ते पैर रकाब उते भावे लिख दे दावा जाए तेनू प्रयाण मिलू खदराने दे ढाब उते मुड़ खदराने की ढाब ते आए उन्होंने अपना बिदावा पड़वा लिया ते सतगुरु ने उन्होंने मुक्तियां का खिताब बख्शिया मेरे चाली मुक्ते है। सतगुरु ने इन्नी वड्डी रहमत की अज गुरुद्वारा मुक्तसर साहब की पावन धरती से लिखा इतिहास पढ़ो दर्शन दिदारे करते हैं उन्होंने तो विदावे पढ़वा ले पर लिखा भी उस समय जो आनंदपुर के किले के अंदर गुरमुख प्यारे खाण वास्ते भोजन पदार्थ तो दूर की गल दरख्तां दे पत्ते भी खत्म हो गए थे दरख्तां दीआं छिलां भी खत्म हो गई सी उस वेले बिदावे की गल पर अज असी ते सुखां दे साधन सुखां दे घरां विच रहिंदे होए छत्ती प्रकार के भोजन मखमली सेजा ने सुखां दे साधन ने पर जदों गुरु की गल आउंदी उदों गुरु नूं बिदावा गुरु की सिखी नूं बिदावा नशियां च जीवन पतित पुणे च जीवन मोह माया पदार्थां दे विच स्वार्थां च जीवन फसिया पे है होमे हंकार विच फसे पए हैं सुख दे साधन सारे है पर गुरु नूं बिदावा साडा बिदावा कौन पड़वाएगा अज सानू बिदावे पड़वाउण दी लोड़ है अज गुरु के सिखो बिदावे पड़वा लईए टुटियां गणा लईए अज केवल इतिहास पढ़न सुन तक सीमित ना रह जाइए अज देखो सतगुरु सच्चे पातशाह ने इन्ने दुखा के समय से उस परमेश्वर की बंदगी अज असी गुरमुख प्यारे इतिहास पढ़ते हैं जब आनंदपुर साहब नूं छड्डिया सतगुरु सच्चे पातशाह ने सवेर वेले अमृत वेला होया तो सतगुरु सच्चे पातशाह कहिंदे भाई दया सिंह जी इस वेले आपां आनंदपुर साहब की करदे हुंदे सां ते जवाब मिलिया सच्चे पातशाह आसा जी दी वार दा समां इस वेले गुरु के दरबार च आसा दी वार दा कीर्तन ते धन गुरु गोबिंद सिंह सच्चे पातशाह ने वचन कीता सिंघो सज जाओ फिर ला लो कलाठियां ते आसा दी वार दा जाप होवे आख्या सच्चे पातशाह मुगल फौजा मगर लगियां ने बाई धार दे पहाड़ी राजे और भी दुश्मनी ते खड़े ने उन्हां दीआं फौजां ते दस लख ख्वाजा खां दी अगवाई दे अंदर फौजां जिहड़ियां दिल्ली तो चढ़ के आईआं ने मुगल फौजां सच्चे पातशाह महाराज जंग युद्ध दा समां चार सवेरे घेरे पए आ नीति नहीं कहती कि आप इतने पदरे बैठ जाइए गुरु गोबिंद सिंह सच्चे पातशाह ने आख्या सिंघो अमृत वेला इस वेले आसा की वार का समा सज जाओ आसा की वार का जाप होगा पर महाराज आसा की वार ने कीर्तन लिए साज चाहिए तानपुरे सरंदे रबाबा तबले वो सारा कुछ जो सच्चे पातशाह आनंदपुर साहब रह गया ना तो अज तानपुरे कोल आ ना सरंदे कोल आ ना रबाबा कोल आ ना तबले कोल आ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਬਾਜਾਂ ਵਾਲੇ ਮਾਹੀ ਚਾਰ ਸਫੇਰੇ ਫੌਜਾਂ ਦੇ ਘੇਰੇ ਮੁਗਲ ਫੌਜਾਂ ਔਰ ਉਹ ਮੁਗਲ ਬਾਦਸ਼ਾਹ ਰੰਗ ਦੇਵ ਜੋ ਕੁਰਾਨ ਤੇ ਕਸਮ ਖਾ ਕੇ ਦਸਤਖਤ ਕਰਕੇ ਕਸਮ ਖਾ ਕੇ ਮੁਕਰ ਚੁੱਕੇ ਆ ਉਹਦੀਆਂ ਫੌਜਾਂ ਚਾਰ ਸਫੇਰੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ ਸਿੰਘੋ ਕੀਰਤਨ ਹੋਵੇਗਾ ਸਾਜ ਨਹੀਂ ਹੈ ਆਖਿਆ ਜਿਹੋ ਜਿਹਾ ਸਮਾਂ ਉਹੋ ਜਿਹੇ ਸਾਜ ਅੱਜ ਖੰਡੇ ਨੇ ਕੋਲ ਤੇਗਾਂ ਨੇ ਕੋਲ ਢਾਲਾਂ ਨੇ ਕੋਲ ਸੱਚੇ ਪਾਤਸ਼ਾਹ ਕਹਿੰਦੇ ਸਿੰਘੋ ਅੱਜ ਢਾਲਾਂ ਦੇ ਤਬਲੇ ਬਣਾ ਲਓ ਅੱਜ ਖੰਡਿਆਂ ਦੇ ਤਾਨਪੁਰੇ ਬਣਾ ਲਓ ਅੱਜ ਤੇਗਿਆਂ ਦੀਆਂ ਰਬਾਬਾਂ ਬਣਾ ਲਓ ਆਸਾ ਦੀ ਵਾਰ ਦਾ ਜਾਪ ਹੋਵੇਗਾ ਇਤਿਹਾਸ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਜੰਗੀ ਸ਼ਸਤਰਾਂ ਦੇ ਨਾਲ ਆਸਾ ਦੀ ਵਾਰ ਦਾ ਜਾਪ ਕੀਤਾ ਅੰਮ੍ਰਿਤ ਵੇਲੇ ਸਤਿਗੁਰੂ ਨੇ ਇੰਨੇ ਦੁੱਖਾਂ ਦੇ ਸਮੇਂ ਵੀ ਗੁਰਬਾਣੀ ਦਾ ਰਾਹ ਨਹੀਂ ਛੱਡਿਆ ਸਾਡੇ ਲਈ ਮਾਰਗ ਦਰਸ਼ਨ ਕੀਤਾ ਕਿ ਸਿੱਖਾ ਦੁੱਖ ਹੋਵੇ ਸੁੱਖ ਹੋਵੇ ਤੂੰ ਗੁਰਬਾਣੀ ਨਾਲ ਜੁੜੇ ਰਹਿਣਾ ਸਮਰਪਿਤ ਰਹਿਣਾ ਸਤਿਗੁਰੂ ਨੂੰ ਚਾਰ ਸਫੇਰੇ ਮੁਗਲ ਫੌਜਾਂ ਪਰ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਨਾਲ ਜੁੜੇ ਵਾਹਿਗੁਰੂ ਦੇ ਭਾਣੇ ਨਾਲ ਜੁੜੇ ਆ ਇਹਨਾਂ ਦਿਨਾਂ ਵੱਲ ਨਿਗਾਹ ਮਾਰੀ ਆ ਪੋਹ ਦੇ ਦਿਨ ਜੇ ਸਰਸਾ ਦੇ ਕੰਢੇ ਤੇ ਪਰਿਵਾਰ ਵੀ ਥੋੜਾ ਹੋਇਆ ਨਿਗਾਹ ਮਾਰੀ ਉਸ ਸਮੇਂ ਵੱਲ ਗੁਰਮੁਖ ਪਿਆਰੇ ਕਿਸੇ ਵਿਦਵਾਨ ਨੇ ਲਿਖਿਆ ਸਰਸਾ ਨਦੀ ਤੇ ਬੀਤਿਆ ਇਉਂ ਭਾਣਾ ਸਿੰਘ ਸਿੰਘਾਂ ਤੋਂ ਬੇਸ਼ੁਮਾਰ ਵਿਛੜੇ ਦਸਮ ਪਿਤਾ ਤੋਂ ਵਿਛੜ ਗਈ ਮਾਂ ਗੁਜਰੀ ਸਾਇਆ ਸਿੰਘ ਵਿਛੜੇ ਸੇਵਾਦਾਰ ਵਿਛੜੇ ਜੋਰਾ ਵਰ ਤੇ ਲਾਡਲੇ ਫਤਿਹ ਸਿੰਘ ਤੋਂ ਵੱਡੇ ਵੀਰ ਅਜੀਤ ਜੁਝਾਰ ਵਿਛੜੇ ਮਣਾ ਮੂਹੀ ਗ੍ਰੰਥ ਤੇ ਲੱਖਾਂ ਮੋਹਰਾ ਕਰਕੇ ਨਦੀ ਦੀ ਭੇਟਾ ਦਾ ਤਾਰ ਵਿਛੜੇ ਐ ਪਰ ਆਖਿਆ ਗੁਰੂ ਗੋਬਿੰਦ ਸਿੰਘ ਨੇ ਮੇਰਾ ਸਾਰੇ ਦਾ ਸਾਰਾ ਪਰਿਵਾਰ ਵਿਛੜੇ ਪਰ ਰੱਖਿਆ ਗਊ ਗਰੀਬ ਦੇ ਕਰਨ ਵਾਲੀ ਮੇਰੇ ਹੱਥੋਂ ਨਾ ਮੇਰੀ ਤਲਵਾਰ ਵਿਛੜੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪਰਿਵਾਰ ਵਿਛੋੜਾ ਸਰਸਾ ਤੇ ਹੋਇਆ ਜਿੱਥੇ ਤੁਰ ਕੇ ਖੇਡ ਲਈ ਜੰਗ ਰਾਤ ਵੇਲੇ ਤੋੜਾ ਕਿਸੇ ਪਾਸੇ ਮੋੜਾ ਕਿਸੇ ਪਾਸੇ ਸਤਿਗੁਰੂ ਸਿੰਘਾਂ ਦਾ ਦਲ ਨਖੇੜ ਦਿੱਤਾ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਪਰ ਸਾਬਰ ਸੋਹਣਿਆ ਸੁਨੱਖਿਆ ਬੱਚਿਆਂ ਦਾ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਪਰ ਫਿਰ ਵੀ ਵਾਹਿਗੁਰੂ ਦੇ ਰੰਗਾਂ ਵਿੱਚ ਰਾਜੀ ਪਰਿਵਾਰ ਵਿਛੜਿਆ ਸਾਹਿਬਜ਼ਾਦੇ ਵਿਛੜੇ ਮਾਤਾ ਵਿਛੜੀ ਪਰ ਸਿੱਖੀ ਦਾ ਰਾਹ ਗੁਰਬਾਣੀ ਦਾ ਰਾਹ ਗੁਰਮਤ ਦਾ ਰਾਹ ਨਹੀਂ ਛੱਡਿਆ ਅੱਜ ਦੁੱਖਾਂ ਦੇ ਸਮੇਂ ਜੇ ਚਮਕੌਰ ਦੇ ਮੈਦਾਨ ਦੇ ਅੰਦਰ ਦੇਖੋ ਗੁਰਮੁਖ ਪਿਆਰਿਓ ਜੇ ਮੁਗਲ ਫੌਜਾਂ ਨੇ ਘੇਰਾ ਪਾਇਆ ਸਾਹਿਬਜ਼ਾਦੇ ਜੰਗ ਦੇ ਮੈਦਾਨ ਵਿੱਚ ਜਾ ਕੇ ਜੂਝ ਰਹੇ ਜਾਨਾਂ ਤੋਂ ਪਿਆਰੇ ਸਿੰਘ ਜੰਗ ਦੇ ਮੈਦਾਨ ਵਿੱਚ ਜੂਝ ਰਹੇ ਆ ਅੱਖਾਂ ਦੇ ਸਾਹਮਣੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਆ ਕਿ ਮੈਂ ਅੱਖਾਂ ਦੇ ਸਾਹਮਣੇ ਤੁਹਾਨੂੰ ਬਰਫੀ ਖਾਂਦੇ ਹੋਏ ਦੇਖਣਾ ਜਦੋਂ ਛਾਤੀ ਚ ਬਰਫੀ ਵਧੇਗੀ ਛਾਤੀ ਤੇ ਤੀਰ ਵਧਣਗੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਣਗੇ ਮੈਂ ਜਕਾਰੇ ਛੱਡਾਂਗਾ ਔਰ ਛੱਡੇ ਇਤਿਹਾਸ ਅੱਖਾਂ ਦੇ ਸਾਹਮਣੇ ਐਵੇਂ ਨੀ ਦੁਨੀਆਂ ਦੇ ਇਤਿਹਾਸਕਾਰਾਂ ਨੇ ਆਖਿਆ ਇਸ ਧਰਤੀ ਤੇ ਹੋਰ ਨਾ ਕੋਈ ਤੇਰੇ ਦੇਹਾ ਆਇਆ ਅਕਾਲ ਪੁਰਖ ਦੀ ਜਹਰਾ ਮੂਰਤ ਗੁਰ ਗੋਬਿੰਦ ਅਖਵਾਇਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸਿਫਤ ਦੁਨੀਆਂ ਦੇ ਇਤਿਹਾਸਕਾਰਾਂ ਨੇ ਚਾਹੇ ਉਹ ਯੋਗੀ ਅੱਲਾ ਯਾਰ ਖਾਂ ਚਾਹੇ ਲਾਲਾ ਦੌਲਤ ਰਾਮ ਹੈ ਚਾਹੇ ਮਿਸਟਰ ਮਕਾਲਫ ਵਰਗੇ ਚਾਹੇ ਉਹ ਗੁਰਮੁਖ ਪਿਆਰੇ ਈਸਾਈ ਰਾਈਟਰ ਨੇ ਚਾਹੇ ਮੁਸਲਮਾਨ ਰਾਈਟਰ ਨੇ ਚਾਹੇ ਉਹ ਹਿੰਦੂ ਰਾਈਟਰ ਨੇ ਗੁਰਮੁਖ ਪਿਆਰੇ ਪਰ ਸਤਿਗੁਰ ਸੱਚੇ ਪਾਤਸ਼ਾਹ ਦੀ ਸਿਫਤ ਤੋਂ ਵਾਂਝੇ ਨਹੀਂ ਰਹਿ ਸਕੇ ਉਹਨਾਂ ਦੀ ਕਲਮ ਬਾਰ ਬਾਰ ਸਤਿਗੁਰ ਦੀ ਸਿਫਤ ਲਿਖਦੀ ਹੈ ਯੋਗੀ ਅੱਲਾ ਯਾਰ ਖਾਂ ਤਾਂ ਇੱਥੋਂ ਤੱਕ ਲਿਖਦਾ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਤਾਰੀਫ ਹੋ ਗੁਰੂ ਗੋਬਿੰਦ ਸਿੰਘ ਕੀ ਉਹ ਕੰਮ ਹੈ ਹਰ ਕੰਧ ਮੇਰੇ ਹੱਥ ਮੇਂ ਪਰਜ਼ੋਰ ਕਲਮ ਹੈ ਲਿਖੋ ਸਤਿਗੁਰ ਕੇ ਵਸਬ ਕਿਆ ਤਾਬੇ ਰਕਮ ਹੈ ਏਕ ਅੰਕ ਸੇ ਬੁਲਬੁਲਾ ਕਿਆ ਕੁਲ ਵਹਿਰ ਕੋ ਦੇਖੇ ਸਾਹਿਲ ਕੋ ਮੰਜ ਧਾਰ ਕੋ ਜਾਂ ਲਹਿਰ ਕੋ ਦੇਖੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਪਰਉਪਕਾਰਾਂ ਨੂੰ ਕਿਸ ਪਾਸੇ ਤੋਂ ਦੇਖੀਏ ਪਾਣੀ ਚ ਪੈਦਾ ਹੋਇਆ ਇੱਕ ਬੁਲਬੁਲਾ ਕੀ ਤੇ ਸਮੁੰਦਰ ਦੀ ਡੂੰਘਾਈ ਨੂੰ ਮਾਪ ਸਕਦਾ ਕੀ ਉਹ ਸਮੁੰਦਰ ਦੇ ਕਿਨਾਰਿਆਂ ਦੀ ਗਿਣਤੀ ਮਿਣਤੀ ਕਰ ਸਕਦਾ ਪਾਣੀ ਦੇ ਬੁਲਬੁਲੇ ਦੀ ਇੰਨੀ ਸਮਰੱਥਾ ਨਹੀਂ ਹੈ ਅੱਲਾ ਯਾਰ ਖਾਂ ਜੋਗੀ ਲਿਖਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇਰੇ ਜੀਵਨ ਦੇ ਪਰਉਪਕਾਰਾਂ ਨੂੰ ਤੇਰੀਆਂ ਕੁਰਬਾਨੀਆਂ ਨੂੰ ਕਿਸ ਪੱਖ ਤੋਂ ਦੇਖਾਂ ਜੇ ਤਪੱਸਿਆ ਤੋਂ ਮਹਾਨ ਤਪੱਸਵੀ ਹੈ ਜੇ ਦਾਨੀਆਂ ਦੀ ਗੱਲ ਤੋਂ ਪੁੱਤਰਾਂ ਦਾ ਦਾਨੀ ਸਰਬੰਸ ਦਾਨੀ ਹੈ ਵਿਦਿਆ ਦੀ ਗੱਲ ਤੋਂ ਮਹਾਨ ਵਿਦਵਾਨ ਹੈ ਯੋਧਿਆਂ ਦੀ ਗੱਲ ਤੋਂ ਮਹਾਨ ਯੋਧਾ ਤੇ ਜਰਨੈਲ ਜ਼ੁਲਮ ਦੇ ਖਿਲਾਫ਼ 14 ਜੰਗਾਂ ਲੜਨੀਆਂ सतगुरु सच्चे पातशाह तो कदे पिता नूं तोरिया कदे पुत्रां नूं तोरिया कदे आप जंग दे मैदान विच कह दिता देह सेवा वर मोहे इह शुभ करमण ते कब ही ना करो ना डरो अरसो जब जाए नरो निश्चय करे अपनी जीत करो अरस को अपने ही मन को लाल कहों गुण तो उचरो जब आग की औद निदान बने अत ही रण में तब जूझ मर। सिंह ने आख्या महाराज साहबजादियों की शहादत हो गई है सिंह गिनती में रह गए हैं महाराज तुम चमकौर की गढ़ी में छड़ दो ते जाओ। आख्या नहीं सिंगो मैं जूझना चाहना मैं जंग के मैदान में जूझना चाहना। धन गुरु गोबिंद सिंह सच्चे पातशाह महाराजा ने नहीं दुनिया के इतिहास कर कह रहे कि ऐसा गुरु रहबर दुनिया से मुश्किल है गुरु गोबिंद सिंह तेरा कोई सानी नहीं देखा उन्हां दी बराबरता करन वाला कोई उन्हां दे तुल कोई दुनिया ते रहबर पीर पैगंबर छाए जाती एकता लेकता बुलाए जाती हो सिख चिंता कतेबन कुरान की पाप ही परपक जाते धर्म तक जाते वर्ण गर्क जाते साहित विधान के देवी देव देहरे संतोख सिंगा दूर होते रीत मिट जाती कथा वेदन पुराण के श्री गुरु गोबिंद सिंह पावन परम सूर मूर्ख न होती जो कर करना निदान रज के आसो सतनाम। धन गुरु गोबिंद सिंह सच्चे पातशाह महाराज वर्गा कौन संसार से अज बथेरे लोग गुरमुख प्यारे कोई शरबत के कड़ाहे घोल के कोई पिछाका पा कलगियां ला के रीसा करनिया चाहते हैं पर कहना पवेगा किथे राजा भोज किथे गंगू चेली किथे गुरु गोबिंद सिंह सच्चे पातशाह महाराज रहबर ते किथे रीसा लाने वाले रीसा करे तनाड़ियां जो सेवा डर खड़िया केवल पिछाका पहराव्यां नाल गल नहीं बनती किसी का भेख लाना कोई भेख धारी तो हो सकता बहरूपिया तो हो सकता है पर नहीं गुरमुख प्यारे उन्हां वर्गी वो तपस्या वो ताकत वो समर्था जो उन्होंने परोपकार वो बंदगी वो भगती वो शक्ति धन गुरु गोबिंद सिंह सच्चे पातशाह अखां दे सामने पुत्र जंग दे मैदान विच शहीद होए आ इतिहास बड़ा लंबेरा दास संखेप दियां बेनतियां आप जी दे चरणां थोड़े समय च बहुती बात दास कहनी चाहुंदा गुरमुख प्यारे हो समझ लो इस इतिहास नू अज दे दुखदाई समय दे अंदर भी ना साडे सतगुरु ने बाणी दा लड़ नहीं छड्या परमेश्वर दा लड़ नहीं छड्या आप परमेश्वर स्वरूप होंदिया साडे लई मार्गदर्शन कीता गुरु के सिखां ने गुरबाणी दा राह गुरमत दा राह नहीं छड्या निगाह मार नहीं मना तो असीं कितें सुखां दे विच गुरबाणी दा राह गुरमत दा राह तां नहीं छड दित्ता उन्होंने तां जे सुख दे तां तुझे अराधी दुख भी तुझे त्याए जे भुख दे तां इत ही राजा दुख विच सूख मनाई महान जंग हुई चमकौर दे मैदान दी साहबजादे साहबजादा बाबा जीत सिंह की शहादत साहबजादा बाबा जुझार सिंह की शहादत भाई मोहन सिंह जी प्यारे मोहन सिंह जी की शहादत जाना तो प्यारे सिंह शहीद बाबा जीवन सिंह जी भाई जैता जी सतगुर का गुरु तेग बहादुर महाराज का शीस आनंदपुर साहब लैके जाने वाले उन्होंने भी शहादत होर बेअंत सिंह की शहादत गुरमुख प्यारे चमकौर के मैदान अंदर बड़ा महान साका वरत्या दुनिया के अंदर एक अनोखी जंग एक पासे लखां की तादाद गुरु गोबिंद सिंह महाराज ने आप लिखे गुरसने चकारे पुनद चिहर नर के रौ लख बरायब बरो बेखबर जफरनामे के अंदर औरंगजेब इस जित नूं तू जित ना समझना तू जित को भी हार गए और मैं हार के भी जितया हाँ सतगुरु सच्चे पातशाह कहिंदे एक पासे गिणती दे चाली कई दिनां दे नींदरे भुखण भाणे एक पासे दस लख ख्वाजा खां दी गवाही पर ख्वाजा मरदूद निकलिया कायर निकलिया बुजदिल निकलिया नार खां होया सी चमकौर दी कच्ची गड़ी दे नेड़े झाकिया सी पौड़ी ते चढ़ के अंदर नूं इक तीर बख्शिया पौड़ी समेत जा डिगया तेरा वड्डा सूरमा ख्वाजा खां कंध दे ओले हो गया नहीं तो एक तीर मैं उन्हूं ही बख्श देना सी रज के आखो सतना। गुरु नरवैर इन्हीं आख्या मार देना आख्या बख्श देना सी एक तीर उसनूं भी बख्श देना ही तां ही इतिहासकार कहिंदे गुरु दे तीरां ते भी सोना लग्या हुंदा सी कि जे कोई इस तीर में चढ़ाई कर जाए उसकी अंतम क्रिया वास्ते कोई होर प्रबंध नहीं ही सोना ला के प्रबंध हो जाए कोई जख्मी हो जाता कि उसकी दवाई बूटी वास्ते इंतजाम हो जाए गुरु ते नरवैर आख्या कायर निकलिया मरदूद निकलिया बुजदिल निकलिया तेरा वड्डा सूरमा ख्वाजा खां ਲੁਕਵਿਆ, ਨਹੀਂ ਤੇ ਇੱਕ ਤੀਰ ਉਹਨੂੰ ਵੀ ਬਖਸ਼ ਦੇਣਾ ਸੀ। ਪਰ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਵਿੱਚ ਚਮਕੌਰ ਦੀ ਗੜੀ ਦਾ ਐਸਾ ਸਾਕਾ ਵਰਤੇ, ਅੱਖਾਂ ਦੇ ਸਾਹਮਣੇ ਸਭ ਜਾਦੇ ਸ਼ਹੀਦ ਹੋਏ, ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰਾਨੇ ਚ ਜਕਾਰੇ ਛੱਡਣਾ ਕੀਤੇ। ਸਾਹਿਬਜ਼ਾਦਿਆਂ ਦੀ ਸ਼ਹਾਦਤ ਖਾਲਸੇ ਨੇ ਹੁਕਮ ਕੀਤਾ, ਆਨੰਦਪੁਰ ਆਪਣਾ ਚਮਕੌਰ ਦੀ ਗੜੀ ਨੂੰ ਛੱਡ ਦੇਣਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਚਲੇ ਜਾਓ, ਮੈਂ ਤੇ ਜੂਝਣਾ ਚਾਹੁੰਦਾ। ਆਖਿਰ ਜੇ ਅਸੀਂ ਚਲੇ ਵੀ ਜਾਵਾਂ, ਅਸੀਂ ਕਰਾਂਗੇ ਕੀ ਪਾਸਾ ਜਗਤ ਦਾ, ਅਸੀਂ ਕੋਈ ਥੰਮਣਾ ਨਹੀਂ। ਪਰ ਜੇ ਤੂੰ ਨਾ ਰਹੇ ਹੋ ਦਸ਼ਮੇਸ਼ ਦੂਲੇ, ਗੁਰੂ ਗੋਬਿੰਦ ਸਿੰਘ ਮੁੜ ਕੇ ਕੋਈ ਜੰਮਣਾ ਨਹੀਂ। ਮਹਾਰਾਜ ਤੁਸੀਂ ਜਾਓ, ਅਸੀਂ ਜਾ ਕੇ ਕੀ ਕਰਾਂਗੇ? ਤੁਸੀਂ ਜਾਓਗੇ, ਸਾਡੇ ਵਰਗੇ ਲੱਖਾਂ ਸਿੰਘ ਪੈਦਾ ਕਰ ਲਵੋਗੇ। ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪਹਿਲਾਂ ਬੇਨਤੀ ਰੂਪ ਆਖਿਆ, ਨਹੀਂ ਜੂਝਣਾ ਚਾਹੁੰਦਾ, ਫਿਰ ਹੁਕਮ ਰੂਪ, ਹੁਕਮ ਰੂਪ ਦੇ ਅੰਦਰ ਪੰਜ ਪਿਆਰਿਆਂ ਦਾ ਹੁਕਮ, ਫਿਰ ਬੇਨਤੀ ਕੀਤੀ ਜਾਵਾਂਗਾ। ਪਰ ਤਾੜੀ ਵਜਾ ਕੇ, ਰੌਲਾ ਪਾ ਕੇ, ਚੁੱਪ ਚਪੀਤੇ ਨਹੀਂ ਜਾਵਾਂਗਾ। ਪੀਰੇ ਹਿੰਦ ਮੇਰ ਵੱਧ, ਪੀਰੇ ਹਿੰਦ ਮੇਰ ਵੱਧ, ਤੇ ਆ ਜੋ ਹਿੰਦ ਦਾ ਪੀਰ ਜਾ ਰਿਹਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਚਮਕੌਰ ਦੇ ਮੈਦਾਨ ਦਾ ਜੋ ਗੁਰਮੁਖ ਪਿਆਰੇ ਸਾਕਾ, ਬੜਾ ਲੰਬਾ ਸਮਾਂ ਚਾਹੀਦਾ। ਅਸੀਂ ਧਰਤੀ ਅੱਲਾ ਯਾਰ ਖਾਂ ਜੋਗੀ ਨੇ ਕਹਿ ਦਿੱਤਾ, ਉਹ ਦੁਨੀਆਂ ਦੇ ਲੋਕੋ ਜੋ ਭਾਰਤ ਦੀ ਧਰਤੀ ਤੇ ਤੀਰਥ ਯਾਤਰਾ ਕਰਨੀ, ਤੇ ਬਸ ਇੱਕ ਹੀ ਤੀਰਥ ਹੈ ਹਿੰਦ ਨੇ ਯਾਤਰਾ ਕਿਉਂ ਲਈਏ, ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ, ਜਹਾਂ ਖੁਦਾ ਦੇ ਨਾਂ ਦੇ ਉੱਤੋਂ ਬੇਟੇ ਕੁਰਬਾਨ ਕਰ ਦਿੱਤੇ। ਖਾਲਸੇ ਦਾ ਹੁਕਮ ਮੰਨ ਚਮਕੌਰ ਗੜੀ ਨੂੰ ਛੱਡਿਆ, ਸੰਬੋਧਨ ਕੀ ਹੋਏ ਸੱਚੇ ਪਾਤਸ਼ਾਹ, ਕਿਹਾ ਲੈ ਗੜੀਏ ਮੈਂ ਹੱਸਦਾ ਜਾ ਰਿਹਾ ਹਾਂ, ਪਹਿਲੀ ਸਮੇਂ ਨੂੰ ਮੱਥੇ ਨੂੰ ਰੱਟ ਮੇਰੇ, ਖੋ ਨਹੀਂ ਸਕਦੇ ਮੇਰੀ ਮੁਸਕਾਨ ਤਾਂ ਲੱਗੇ ਹੋਏ ਜੋ ਜਿਗਰ ਤੇ ਫੱਟ ਮੇਰੇ, ਆ ਤੇਰੇ ਕੋਲ ਪਿਆਸੇ ਨੀ ਪਏ ਸੁੱਤੇ ਪੁੱਤਰ ਕੋਮਲ ਰੇਸ਼ਮੀ ਪੱਟ ਮੇਰੇ। ਉਹ ਪਾਇਆ ਕਫਨ ਨੀ ਇਹਨਾਂ ਤੇ ਇਸ ਕਰਕੇ ਕਿਉਂਕਿ ਬਾਕੀ ਸਿੰਘ ਨੀ ਇਹਨਾਂ ਤੋਂ ਘੱਟ ਮੇਰੇ। ਮੈਂ ਗੜੀਏ ਫੇਰ ਨੀ ਉਹ ਮੇਲ ਹੋਣਾ, ਯਾਦ ਰੱਖੀ ਜੋ ਫਤਿਹ ਗਜਾ ਚੱਲਿਆ, ਭਾਰ ਹੋਰ ਵੀ ਸਿਰ ਤੋਂ ਪੰਥ ਦਾ ਮੈਂ ਨਾ ਬਣਾਏ ਚੱਲ, ਇਸ ਲਈ ਇੱਥੋਂ ਮੈਂ ਬਾਹਰ ਚੱਲਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਮਕੌਰ ਦੇ ਮੈਦਾਨ ਚੋਂ ਖਾਲਸੇ ਦਾ ਹੁਕਮ ਮੰਨ ਕੇ ਇਸ ਤਰ੍ਹਾਂ ਗੁਰਮੁਖ ਪਿਆਰੇ ਰਵਾਨਾ ਹੋਏ। ਔਰ ਆਖਿਆ ਪਾਇਆ ਕਫਨ ਨੀ ਇਹਨਾਂ ਤੇ ਇਸ ਕਰਕੇ। ਸਾਹਿਬਜ਼ਾਦਿਆਂ ਦੇ ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਕਫਨ ਤੇ ਪਾਓ, ਜੇ ਸਾਰੇ ਸਿੰਘਾਂ ਜੋਗਾ ਕਫਨ ਹੈ ਤਾਂ ਦਇਆ ਸਿੰਘਾਂ ਮੈਂ ਲਾਸ਼ਾਂ ਢੱਕ ਜਾਣਾ ਸਿੰਘਾਂ ਦੀਆਂ, ਪਰ ਇਕੱਲੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਤੇ ਕਫਨ ਨਹੀਂ ਪੈਣਾ, ਕਿਉਂਕਿ ਮੈਨੂੰ ਇਹਨਾਂ ਨਾਲੋਂ ਸਿੰਘ ਘੱਟ ਨਹੀਂ, ਮੈਨੂੰ ਤੇ ਸਾਰੇ ਬਰਾਬਰ ਨੇ, ਨਾਦੀ ਬੰਸ ਦਿੱਲੀ ਬੰਸ ਬਰਾਬਰ ਹੈ। ਅੱਜ ਨਿਗਾਹ ਮਾਰੀਏ ਗੁਰਮੁਖੋ, ਸਤਿਗੁਰ ਨੇ ਆਪਣੇ ਸਾਹਿਬਜ਼ਾਦਿਆਂ ਤੇ ਕਫਨ ਨਹੀਂ ਪਾਇਆ, ਬਾਕੀ ਸਿੰਘਾਂ ਨੂੰ ਘੱਟ ਨਹੀਂ ਸਮਝਿਆ। ਅਸੀਂ ਗੁਰੂ ਦੇ ਪੁੱਤਰ ਪੁੱਤਰੀਆਂ ਤੇ ਅਸੀਂ ਕਿੱਥੇ ਖੜੇ ਹਾਂ? ਕਲਗੀਧਰ ਦੇ ਪੁੱਤਰੋ ਧੀਓ, ਅੰਮ੍ਰਿਤਧਾਰੀ ਬਣ ਕੇ ਜੀਓ, ਅੱਜ ਗੁਰੂ ਦੇ ਪੁੱਤਰ ਪੁੱਤਰੀਆਂ ਬਣਨ ਦੀ ਲੋੜ ਹੈ, ਔਰ ਗੁਰਬਾਣੀ ਨਾਲ ਜੁੜਨ ਦੀ ਲੋੜ ਹੈ। ਸਤਿਗੁਰ ਨੇ ਤੇ ਸੱਚੇ ਪਾਤਸ਼ਾਹ ਨੇ ਸਾਨੂੰ ਇੰਨਾ ਮਾਣ ਬਖਸ਼ਿਆ, ਅੱਜ ਅਸੀਂ ਕਿੱਥੇ ਖੜੇ ਹਾਂ? ਅੱਜ ਸਾਡੇ ਆਗੂ ਲੋਕ ਸਿਆਸਤ ਦੇ ਪੁਜਾਰੀ ਬਣ ਗਏ ਆ, ਕੁਰਸੀਆਂ ਦੇ ਪੁਜਾਰੀ ਬਣ ਗਏ ਆ, ਅਹੁਦਿਆਂ ਦੇ ਪੁਜਾਰੀ ਬਣ ਗਏ ਆ, ਗੁਰੂ ਦੇ ਸਿਧਾਂਤਾਂ ਨੂੰ, ਗੁਰਧਾਮਾਂ ਨੂੰ, ਗੁਰੂ ਦੇ ਪੰਥਕ ਕਾਰਜਾਂ ਨੂੰ ਭੁੱਲ ਗਏ ਆ। ਆ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ ਗੁਰਮੁਖ ਪਿਆਰੀ ਮਸਲਾ ਤੁਹਾਡੇ ਸਾਹਮਣੇ ਏਡਾ ਪਵਿੱਤਰ ਅਸਥਾਨ, ਪਰ ਸਾਡੇ ਆਗੂ ਕਹਿੰਦੇ ਸਾਨੂੰ ਪਤਾ ਹੀ ਨਹੀਂ ਹੈ। 20 ਤਰੀਕ ਨੂੰ ਬੀਜੇਪੀ ਹਾਈ ਕਮਾਂਡ ਦੇ ਮੁੱਖ ਦਫ਼ਤਰ ਅੱਗੇ ਹਜ਼ਾਰਾਂ ਸੰਗਤਾਂ ਆ ਕੇ ਘਰਾਓ ਕਰ ਰਹੀਆਂ ਨੇ, ਪਰ ਜਿਹੜੇ ਸਾਡੇ ਆਗੂ ਜਿਨ੍ਹਾਂ ਨੂੰ ਪੰਥ ਰਤਨ ਫਖਰੇ ਕੌਮ, ਉਹ ਕਹਿੰਦੇ ਮੈਨੂੰ ਤੇ ਪਤਾ ਹੀ ਨਹੀਂ ਹੈ ਗੁਰਦੁਆਰਾ ਗਿਆਨ ਗੋਦੜੀ ਦਾ ਕੀ ਮਸਲਾ, ਮੈਨੂੰ ਤੇ ਪਤਾ ਹੀ ਨਹੀਂ ਹੈ। ਕੀ ਹੱਕ ਹੈ ਉਹਨਾਂ ਨੂੰ ਫਿਰ ਪੰਥ ਰਤਨ ਹੋਣ ਦਾ, ਫਖਰੇ ਕੌਮ ਹੋਣ ਦਾ? ਮਾਫ ਕਰੇ, ਜਿਹਨਾਂ ਨੂੰ ਪਤਾ ਹੀ ਨਹੀਂ ਹੈ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ ਮਸਲਾ ਕੀ, ਅੱਜ ਦੁਨੀਆਂ ਦੇ ਵਿੱਚ ਵੱਸਦੇ ਹਰ ਸਿੱਖ ਨੂੰ ਤੇ ਹਰ ਬੱਚੇ ਬੱਚੇ ਨੂੰ ਪਤਾ ਲੱਗ ਚੁੱਕਿਆ ਕਿ 27 ਸਾਲ ਪਹਿਲਾਂ ਮਲੀਆ ਮੇਟ ਕੀਤਾ ਗੁਰਦੁਆਰਾ, ਅੱਜ ਵੀ ਉਹ ਸਾਰੀ ਕਰਨੀ ਹੈ। ਪਰ ਸਾਡੇ ਕੌਮ ਦੇ ਆਗੂ ਕਹਿੰਦੇ ਸਾਨੂੰ ਪਤਾ ਹੀ ਨਹੀਂ ਹੈ। ਜੇ ਹੋਰ ਕਿਸੇ ਨੂੰ ਆਖਿਆ ਕਹਿੰਦੇ ਸਾਨੂੰ ਕੋਈ ਸੁਨੇਹਾ ਨਹੀਂ, ਸੱਦਾ ਨਹੀਂ ਹੈ। ਦੁਨੀਆਂ ਨੂੰ ਸੁਨੇਹਾ ਦਿੱਤਾ ਗਿਆ, ਹਜ਼ਾਰਾਂ ਸਿੱਖ ਵਜ਼ੀਰਾਂ ਘੱਟ ਕੇ ਅੱਤ ਦੀ ਸਰਦੀ ਦੇ ਸਮੇਂ ਭਾਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਹਿਣ ਦਾ ਲੰਗਰ ਦਾ ਬੜਾ ਸੁਚੱਜਾ ਪ੍ਰਬੰਧ ਕੀਤਾ ਗਿਆ, ਅਚਨਚੇਤ ਪ੍ਰਬੰਧ ਇਹਨਾਂ ਹਜ਼ਾਰਾਂ ਸੰਗਤਾਂ ਦਾ ਕਰਨਾ ਵੀ ਔਖਾ ਹੁੰਦਾ, ਪਰ ਦਾਸ ਧੰਨਵਾਦ ਵੀ ਕਰਨਾ ਚਾਹੁੰਦਾ, ਪ੍ਰਬੰਧ ਕੀਤਾ ਗਿਆ। ਫਿਰ ਵੀ ਬਹੁਤ ਸਾਰੀਆਂ ਕਮੀਆਂ ਰਹਿ ਗਈਆਂ, ਸਿੱਖ ਸੰਗਤਾਂ ਤੋਂ ਖਿਮਾ ਚਾਹੁੰਦੇ ਹਾਂ, ਪਰ ਦਾਸ ਨੂੰ ਪਤਾ ਉਹ ਸੰਗਤਾਂ ਨਾਰਾਜ਼ ਨਹੀਂ ਹੋਣਗੀਆਂ, ਕਿਉਂਕਿ ਅਸੀਂ ਗੁਰੂ ਕੇ ਕਾਰਜ ਲਈ ਆਏ ਹਾਂ, ਕਿਸੇ ਦੇ ਨਿੱਜੀ ਕਾਰਜ ਲਈ ਨਹੀਂ, ਗੁਰੂ ਕੇ ਕਾਰਜ ਲਈ ਆਏ ਹਾਂ। ਤੇ ਕਮਰ ਕਸੇ ਕਰ ਲਏ ਨੇ ਸੰਗਤਾਂ ਨੇ, ਆ ਦਿੱਲੀ ਦੇ ਤਾਂ ਸਧੇਲ ਗਏ ਗੁਰਮੁਖ ਪਿਆਰਿਓ ਜਦੋਂ ਹਜ਼ਾਰਾਂ ਸੰਗਤ ਇੱਥੋਂ ਦਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਨੂੰ ਉੱਥੇ ਮਿਲਿਆ ਤੇ ਜੇ ਗੁਰਮੁਖ ਪਿਆਰਿਓ ਜਦੋਂ ਹਜ਼ਾਰਾਂ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸ਼ਬਦ ਕੀਰਤਨ ਹੋ ਰਿਹਾ ਢਾਡੀ ਵਾਰਾਂ ਹੋ ਰਹੀਆਂ ਨੇ ਮੰਗ ਕੀ ਹੈ ਗੁਰਦੁਆਰਾ ਗਿਆਨ ਗੋਦੜੀ ਆਜ਼ਾਦ ਕਰੋ ਹਰਿਦੁਆਰ ਹਰ ਕੀ ਪੌੜੀ ਤੇ ਇਤਿਹਾਸਕ ਗੁਰਦੁਆਰਾ ਆਜ਼ਾਦ ਕਰੋ ਪੁਲਿਸ ਪ੍ਰਸ਼ਾਸਨ ਪਰ ਗੁਰਮੁਖ ਪਿਆਰੇ ਤੋਂ ਗੱਲੋਂ ਸੰਗਤਾਂ ਨੂੰ ਵਧਾਈ ਵੀ ਦਿੱਤੀ ਇੰਨੇ ਅਨੁਸ਼ਾਸਨ ਦੇ ਵਿੱਚ ਇੰਨੇ ਡਿਸਿਪਲਿਨ ਦੇ ਵਿੱਚ ਸੰਗਤਾਂ ਨੇ ਪ੍ਰੋਟੈਸਟ ਕੀਤਾ।

ਦੇ ਨਾਲ, ਪਰ ਸਾਡੇ ਕੌਮ ਦੇ ਆਗੂ ਕੋਈ ਹੱਕ ਨਹੀਂ ਉਹਨਾਂ ਨੂੰ ਪੰਜ ਰਤਨ ਕਹਾਉਣ ਦਾ, ਕੋਈ ਹੱਕ ਨਹੀਂ ਉਹਨਾਂ ਨੂੰ ਫਿਰ ਫਸਰੇ ਕੌਮ ਕਹਾਉਣ ਦਾ ਜੇ ਉਹਨਾਂ ਨੂੰ ਗੁਰਦੁਆਰਾ ਗਿਆਨ ਗੋਦੜੀ ਦੇ ਮਸਲੇ ਦਾ ਨਹੀਂ ਪਤਾ। ਤਾਂ ਗੁਰਮੁਖ ਪਿਆਰੇ ਸੰਗਤਾਂ ਨੇ ਉਪਰਾਲੇ ਕੀਤੇ ਹੈ, 27 ਤਰੀਕ ਨੂੰ ਸਭ ਜਾਦਿਆਂ ਦੇ ਸ਼ਹੀਦੀ ਅਸਥਾਨ ਦੇ ਉੱਤੇ ਧਰਮਯੁੱਧ ਮੋਰਚੇ ਦੀ ਵੱਡੀ ਕਾਨਫਰੰਸ, ਹੋਰ ਪ੍ਰੋਟੈਸਟ, ਕਿਉਂਕਿ ਸੰਘਰਸ਼ ਜਿੰਨਾ ਚਿਰ ਉਹ ਪ੍ਰਾਪਤੀ ਨਹੀਂ ਹੋ ਜਾਂਦੀ ਸੰਘਰਸ਼ ਜਾਰੀ ਹੈ। 26 ਤੇ 27 ਤਰੀਕ ਦੀ ਰਾਤ ਨੂੰ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਨਰੋਲ ਧਾਰਮਿਕ ਦੀਵਾਨ ਕਥਾ ਕੀਰਤਨ ਦਰਬਾਰ ਹੋਣਗੇ, ਔਰ 27 ਤਰੀਕ ਜਿੱਦਣ ਕਾਨਫਰੰਸਾਂ ਦਾ ਦੇਣ ਹੈ, ਸਿਆਸੀ ਲੋਕ ਆਪਣੀ ਸਿਆਸਤ ਲਈ ਕਾਨਫਰੰਸਾਂ ਕਰਨਗੇ, ਧਰਮੀ ਲੋਕ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲਈ ਵੱਡੀ ਕਾਨਫਰੰਸ 27 ਤਰੀਕ ਨੂੰ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਕਰਨਗੇ। ਔਰ ਇਹਦੇ ਨਾਲ ਨਾਲ ਪੰਜਾਬ ਦੀ ਧਰਤੀ ਤੇ ਜੋ ਪੰਜਾਬ ਦਾ ਮੁੱਖ ਮੰਤਰੀ ਔਰ ਪੰਥ ਦਾ ਆਗੂ ਕਹਾਉਣ ਵਾਲਾ ਜੋ ਸਾਡਾ ਲੀਡਰ ਗੁਰਮੁਖ ਪਿਆਰੇ, ਜੋ ਪੰਜਾਬ ਦਾ ਲੀਡਰ, ਪੰਜਾਬ ਦਾ ਆਗੂ ਬਣਿਆ, ਕਹਿੰਦੇ ਮੈਨੂੰ ਗੁਰਦੁਆਰੇ ਗਿਆਨ ਗੋਦੜੀ ਦੇ ਮਸਲੇ ਦਾ ਨਹੀਂ ਪਤਾ। ਧਿਆਨ ਦੇਣਾ ਸਮੁੱਚੀਆਂ ਸੰਗਤਾਂ ਨੇ, 26 ਤਰੀਕ ਨੂੰ ਸੋਮਵਾਰ ਦਾ ਦਿਨ ਹੋਵੇਗਾ, ਪੂਰੇ ਪੰਜਾਬ ਦੇ ਵਿੱਚ ਹੈੱਡਕੁਆਟਰਾਂ 'ਚ DC ਦਫ਼ਤਰ ਨੇ, ਜਿਹੜੇ ਡਿਪਟੀ ਕਮਿਸ਼ਨਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ, ਸਿੱਖ ਸੰਗਤਾਂ ਇੱਕ ਮੈਮੋਰੈਂਡਮ ਦੇਣਗੀਆਂ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲਈ, ਕਿਉਂਕਿ BJP ਦੀ ਸਰਕਾਰ ਉੱਤਰਾਖੰਡ 'ਚ ਹੈ ਔਰ BJP ਦੀ ਮਿਲੀ ਜੁਲੀ ਸਰਕਾਰ ਜਿਹੜੀ ਹੈ ਉਹ ਪੰਜਾਬ ਵਿੱਚ ਹੈ। ਔਰ ਇਹ ਵਿਚਾਰ ਸਾਡੇ ਗੁਰਦੁਆਰਿਆਂ 'ਚੋਂ, ਕਿਉਂਕਿ ਗੁਰਮੁਖ ਪਿਆਰੇ ਗੁਰਦੁਆਰੇ ਦਾ ਮਸਲਾ ਗੁਰੂ ਘਰ 'ਚੋਂ ਆਵਾਜ਼, ਅੱਜ ਗੁਰਦੁਆਰਾ ਬੰਗਲਾ ਸਾਹਿਬ ਦੀ ਧਰਤੀ ਤੋਂ ਇਹ ਆਵਾਜ਼ ਸਮੁੱਚੇ ਪੰਥ ਨੂੰ, ਸਮੁੱਚੀਆਂ ਸੰਗਤਾਂ ਨੂੰ ਕਿ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਏਗਾ, ਜਿਹੜਾ ਸਰਕਾਰ ਤੱਕ, ਉਹ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਦਾ ਹੋਵੇਗਾ ਸਿੱਧੇ ਰੂਪ ਦੇ ਅੰਦਰ। ਜ਼ਿਲ੍ਹੇ ਜ਼ਿਲ੍ਹੇ ਦੇ ਵਿੱਚੋਂ ਜਦੋਂ ਸੰਗਤਾਂ ਉੱਠਣਗੀਆਂ, ਵੈਸੇ ਇੱਥੇ ਵੀ ਦਿੱਲੀ ਦੇ ਵਿੱਚ ਪੰਜਾਬ ਦਾ ਕੋਈ ਜ਼ਿਲ੍ਹਾ ਅਣਖੋਇਆ ਨਹੀਂ ਰਹਿ ਗਿਆ ਜਿੱਥੋਂ ਸਿੱਖ ਸੰਗਤਾਂ ਇੱਥੇ ਨਹੀਂ ਸਨ ਪਹੁੰਚੀਆਂ। ਹਜ਼ਾਰਾਂ ਸੰਗਤਾਂ ਆਪ ਮੁਹਾਰੇ ਵਹੀਰਾਂ ਕੱਟ ਕੇ ਹਜ਼ਾਰਾਂ ਦੀ ਤਾਦਾਦ ਵਿੱਚ ਦਿੱਲੀ ਪਹੁੰਚ ਗਈਆਂ। ਹੁਣ ਪੰਜਾਬ ਦੇ ਵਿੱਚ ਉਹ ਮੁੱਖ ਮੰਤਰੀ ਸਾਹਿਬ ਤੱਕ, ਜਿਹੜੇ ਪੰਥ ਦੇ ਆਗੂ ਨੇ, ਪੰਥ ਰਤਨ ਨੇ, ਫਤਿਹ ਕੌਮ ਨੇ, ਉਹਨਾਂ ਨੂੰ ਇਹ ਪੰਥ ਦੇ ਕਾਰਜ ਵੀ ਦਿੱਤੇ ਜਾਣਗੇ ਕਿ ਜੇ ਤੁਸੀਂ ਗੁਰਦੁਆਰੇ ਆਜ਼ਾਦ ਨਹੀਂ ਕਰਾ ਸਕਦੇ, ਤੁਸੀਂ ਪਤਿਤ ਪੁਣੇ ਨੂੰ ਠੱਲ ਨਹੀਂ ਪਾ ਸਕਦੇ, ਪੰਥਕ ਮੁੱਦਿਆਂ ਦੇ ਉੱਤੇ ਤੁਸੀਂ ਵਰਕ ਨਹੀਂ ਕਰ ਸਕਦੇ, ਤੇ ਪੰਥ ਰਤਨ ਫਤਿਹ ਕੌਮ ਲੈਣ ਦਾ ਹੱਕ ਨਹੀਂ ਹੈ, ਫਿਰ ਤੁਸੀਂ ਕਾਹਦੇ ਫਤਿਹ ਕੌਮ ਹੋ, ਕਾਹਦੇ ਪੰਥ ਰਤਨ ਹੋ। ਅਰਦਾਸ ਬੇਨਤੀ ਕਰੇ, ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲਈ ਕੋਈ ਵੀ ਕੀਮਤ ਤਾਰਨੀ ਪਵੇ, ਅਸੀਂ ਇਹ ਗੱਲ ਦਾ ਤਹੱਈਆ ਕਰ ਲਿਆ, ਉਸ ਲਈ ਤਿਆਰ। ਸਰਕਾਰਾਂ ਭਾਵੇਂ ਮੁਕੱਦਮੇ ਦਰਜ ਕਰਨ, ਜੇਲ੍ਹਾਂ 'ਚ ਡੱਕਣ, ਗੋਲੀਆਂ ਮਾਰਨ, ਕੁਛ ਕਰਨ, ਸਰਕਾਰਾਂ ਹਮੇਸ਼ਾ ਜਬਰ ਜ਼ੁਲਮ ਕਰਦੀਆਂ ਨੇ। ਨਾ ਸਾਡੇ ਗੁਰੂ ਸਾਹਿਬਾਨਾਂ ਨੇ ਹਕੂਮਤ ਦੇ ਅੱਗੇ ਗੋਡੇ ਟੇਕੇ, ਨਾ ਸਾਡੇ ਸਾਹਿਬਜ਼ਾਦਿਆਂ, ਨਾ ਸਿੰਘਣੀਆਂ ਨੇ। ਜੋ ਇਤਿਹਾਸ ਹੈ ਛੋਟੇ ਸਾਹਿਬਜ਼ਾਦਿਆਂ ਦੇ ਸਾਹਮਣੇ, ਗੁਰਮੁਖ ਪਿਆਰੇ ਕਿੰਨੇ ਲੋਭ ਤੇ ਲਾਲਚ ਸਨ ਸਾਡੇ ਗੁਰੂ ਸਾਹਿਬਾਨਾਂ ਦੇ ਅੱਗੇ, ਸਾਡੇ ਸਿੰਘਾਂ ਦੇ, ਸ਼ਹੀਦਾਂ ਦੇ ਅੱਗੇ, ਪਰ ਉਹਨਾਂ ਜੁੱਤੀ ਦੀ ਲੋਭ ਤੇ ਸਾਰਾ ਕੁਝ ਠੁਕਰਾ ਦਿੱਤਾ, ਉਹਨਾਂ ਬੰਦ ਕਟਾ ਲਿਆ, ਚਰੱਖੜੀਆਂ ਤੇ ਚੜ ਗਏ ਖੋਪੜੀਆਂ। ਦਿੱਲੀ ਦੀ ਧਰਤੀ ਗੁਰੂ ਤੇਗ ਬਹਾਦਰ ਮਹਾਰਾਜ, ਭਾਈ ਸਤੀ ਦਾ, ਭਾਈ ਮਤੀ ਦਾ, ਭਾਈ ਦਿਆਲਾ ਜੀ, ਉਗਲਦੀਆਂ ਦੇਗਾਂ ਜਦੋਂ ਜਾਣਾ ਕੀਤਾ, ਪਰ ਸਿੱਖੀ ਸਿੜਕ ਤੋਂ ਪਛਾਣ ਨਹੀਂ ਹਟੇ। ਦਾਸ ਬੇਨਤੀ ਕਰੇਗਾ ਸਮੁੱਚੀ ਕੌਮ ਨੂੰ, ਸਮੁੱਚੇ ਸਿੱਖ ਪੰਥ ਨੂੰ, ਸਮੁੱਚੇ ਧਰਮ ਨਿਰਪੱਖ ਲੋਕਾਂ ਨੂੰ ਕਿ ਆਓ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ। ਗੁਰੂ ਨਾਨਕ ਸਾਹਿਬ ਸਾਨੂੰ ਆਵਾਜ਼ਾਂ ਦੇ ਰਹੇ ਕਿ ਉਹ ਪਾਵਨ ਅਸਥਾਨ ਜਿੱਥੋਂ ਗਿਆਨ ਦਾ ਚਾਨਣ ਮਿਲਦਾ, ਉਸਨੂੰ ਆਜ਼ਾਦ ਕਰਾਇਆ ਜਾਵੇ। ਔਰ ਪੰਜਾਬ ਦੇ ਨਾਲ ਨਾਲ ਦਾਸ ਬੇਨਤੀ ਕਰੇਗਾ, 26 ਤਰੀਕ ਨੂੰ ਹਰਿਦੁਆਰ ਦੇ ਵਿੱਚ ਤੇ ਉੱਤਰਾਖੰਡ ਦੇ ਦੇਹਰਾਦੂਨ, ਜੋ ਰਾਜਧਾਨੀ ਹੈ ਉਸ ਪ੍ਰਦੇਸ਼ ਦੀ, ਦੇਹਰਾਦੂਨ ਦੇ ਵਿੱਚ ਇੱਕ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਉੱਥੋਂ ਦੇ ਪ੍ਰਸ਼ਾਸਨ ਨੂੰ ਮੈਮੋਰੈਂਡਮ ਦੇਣਗੀਆਂ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਆਜ਼ਾਦ ਜਿਹੜਾ ਹੈ ਆਜ਼ਾਦ ਕੀਤਾ ਜਾਵੇ। ਔਰ ਅਗਲੀ ਰਣਨੀਤੀ 27 ਤਰੀਕ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਸਰਹੰਦ ਤੋਂ ਸਮੁੱਚੀਆਂ ਸਿੱਖ ਸੰਗਤਾਂ, ਜਿੰਨੇ ਸੰਤ ਮਹਾਂਪੁਰਖ, ਜਿੰਨੀਆਂ ਪੰਥਕ ਜਥੇਬੰਦੀਆਂ ਇੱਥੇ ਪਹੁੰਚੀਆਂ ਸਨ, ਸਰਦਾਰ ਗੁਰਚਰਨ ਸਿੰਘ ਜੀ ਬੱਬਰ, ਜਿਨ੍ਹਾਂ ਨੇ ਆਵਾਜ਼ ਸ਼ੁਰੂ ਤੋਂ ਉਠਾਈ, ਗੁਰਮੁਖ ਪਿਆਰੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਗਲਾ ਪ੍ਰੋਗਰਾਮ ਜਿਹੜਾ ਹੈ ਧਰਮਯੁੱਧ ਮੋਰਚੇ ਦਾ ਲਿਖਿਆ ਜਾਵੇਗਾ। ਦਾਸ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ, ਆਓ ਗੁਰੂ ਦੇ ਪਿਆਰਿਓ, ਸਤਿਗੁਰੂ ਨੂੰ ਸਮਰਪਿਤ ਹੋਈਏ, ਗੁਰੂ ਨੂੰ ਸਮਰਪਿਤ ਹੋਈਏ। ਸਾਡੇ ਗੁਰੂ ਨੇ ਤੇ ਦੁੱਖਾਂ ਦੇ ਅੰਦਰ, ਸਾਡੇ ਸਿੰਘਾਂ ਸ਼ਹੀਦਾਂ, ਸਾਡੇ ਬਜ਼ੁਰਗਾਂ ਵੱਡਾ ਵਡੇਰਿਆਂ ਤਾਂ ਦੁੱਖਾਂ ਦੇ ਵਿੱਚ ਵੀ
ਗੁਰੂ ਦਾ ਰਾਹ ਨਹੀਂ ਛੱਡਿਆ ਤੇ ਅਸੀਂ ਸੁੱਖਾਂ ਦੇ ਵਿੱਚ ਕਿਉਂ ਗੁਰੂ ਦਾ ਰਾਹ ਛੱਡਦੇ ਜਾ ਰਹੇ ਹਾਂ। ਆਓ ਦਾਸ ਬੇਨਤੀ ਕਰੇਗਾ, ਮਨੋਰਥ ਸਿਰਫ ਇੱਕੋ ਹੈ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ।

0: ਅਸੀਂ ਕੋਈ ਨਹੀਂ ਲੈਣਾ ਕਿਸੇ ਸਿਆਸੀ ਪਾਰਟੀ ਤੋਂ, ਅਸੀਂ ਕਿਸੇ ਦੇ ਮੈਂਬਰ ਨਹੀਂ, ਕਿਸੇ ਦੇ ਵਿਰੋਧੀ ਨਹੀਂ, ਪਰ ਜਿਹੜੇ ਸਾਨੂੰ ਸਾਡਾ ਹੱਕ ਨਹੀਂ ਦੇ ਰਹੇ ਉਹਨਾਂ ਦਾ ਵਿਰੋਧ ਗੁਰੂ ਕਾ ਸਿੱਖ ਕਰੇਗਾ। ਜੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਬੀਜੇਪੀ ਦੀ ਸਰਕਾਰ ਉੱਤਰਾਖੰਡ ਦੀ ਸਿੱਖ ਸੰਗਤਾਂ ਦੇ ਹਵਾਲੇ ਨਹੀਂ ਕਰਦੀ ਤਾਂ ਜਿੱਥੇ ਜਿੱਥੇ ਵੀ ਇਲੈਕਸ਼ਨ ਹੋਣਗੇ ਗੁਰੂ ਕੇ ਸਿੱਖ ਬੀਜੇਪੀ ਦਾ ਸਖ਼ਤ ਵਿਰੋਧ ਕਰਨਗੇ ਔਰ ਬੀਜੇਪੀ ਦੀ ਸਰਕਾਰ ਨੂੰ ਸਿੱਖਾਂ ਦੀ ਨਾਰਾਜ਼ਗੀ ਝੱਲਣੀ ਪਵੇਗੀ। ਅੱਜ ਸਿੱਖ ਜਾਗ ਚੁੱਕੇ ਹੈ, ਉਹ ਹਕੂਮਤਾਂ ਦਾ ਗੁਲਾਮ ਨਹੀਂ ਹੈ, ਲੀਡਰਾਂ ਦਾ ਗੁਲਾਮ ਨਹੀਂ ਹੈ। ਗੁਰੂ ਕਾ ਸਿੱਖ ਆਜ਼ਾਦ ਹੋ ਕੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦਾ ਹੋਕਾ ਦੇਵੇਗਾ, ਗੁਰੂ ਘਰ ਦੀ ਆਜ਼ਾਦੀ ਦਾ ਹੋਕਾ ਦੇਵੇਗਾ। ਆਓ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਮਰਪਿਤ ਹੋ ਜਾਈਏ, ਗੁਰੂ ਦੇ ਸਿਧਾਂਤਾਂ ਨੂੰ ਸਮਰਪਿਤ ਹੋ ਜਾਈਏ। ਸਤਿਗੁਰ ਲੋਕ ਸੁਖੀਆ ਤੇ ਪ੍ਰਲੋਕ ਸੁਹੇਲਾ ਕਰ ਦੇਣਗੇ। ਦਾਸ ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਜਿਨ੍ਹਾਂ ਨੇ ਧਰਮ ਯੁੱਗ ਮੋਰਚੇ ਅੰਦਰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਲਈ 20 ਤਰੀਕ ਨੂੰ ਇੱਥੇ ਦਿੱਲੀ 'ਚ ਪਹੁੰਚਣਾ ਕੀਤਾ, ਜਿਨ੍ਹੇ ਸੰਤ ਮਹਾਂਪੁਰਖ ਪੰਥਕ ਜਥੇਬੰਦੀਆਂ ਦਾ ਸਭ ਦਾ ਧੰਨਵਾਦ ਕਰਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਓ ਆਪ ਸੰਗਤਾਂ ਦੇ ਚਰਨਾਂ 'ਚ ਇੱਥੇ ਹਾਜ਼ਰੀ ਲਵਾਈ ਹੈ। ਆਪ ਸੰਗਤਾਂ ਨੂੰ ਗੁਰਮੁਖ ਪਿਆਰੇ ਉਦਾਸ ਬੇਨਤੀ ਕਰਨੀ ਚਾਹੁੰਦਾ ਕਿ ਚੜ੍ਹਦੀ ਕਲਾ ਦੇ ਨਾਲ ਗੁਰਮੁਖ ਪਿਆਰਿਓ, ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਗੁਰਮੁਖ ਪਿਆਰਿਓ, ਸਾਰੀਆਂ ਸੰਗਤਾਂ ਇੱਕ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਿਓ, ਕਿਉਂਕਿ 27 ਤਰੀਕ ਨੂੰ ਜਿਹੜਾ ਹੈ ਅਖਬਾਰਾਂ ਮੀਡੀਆ ਦੇ ਵਿੱਚ 26 ਤਰੀਕ ਛਪ ਚੁੱਕੀ ਹੈ, ਪਰ 27 ਤਰੀਕ ਨੂੰ ਜੋ ਕਾਨਫਰੰਸਾਂ ਦਾ ਦਿਨ ਫਤਿਹਗੜ੍ਹ ਸਾਹਿਬ ਸਰਹੰਦ ਦੀ ਧਰਤੀ ਤੇ, ਉਸ ਦਿਨ ਵੱਡੀ ਕਾਨਫਰੰਸ ਜਿਹੜੀ ਹੈ ਉਹ ਹੋਵੇਗੀ। 26 ਤੇ 27 ਰਾਤ ਦੇ ਧਾਰਮਿਕ ਦੀਵਾਨ ਹੋਣਗੇ ਔਰ 27 ਤਰੀਕ ਨੂੰ ਦਿਨ ਦੇ ਸਮੇਂ 12 ਵਜੇ ਇਹ ਕਾਨਫਰੰਸ ਹੋਵੇਗੀ ਧਰਮ ਯੁੱਧ ਮੋਰਚੇ ਦੀ। ਸੰਗਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨੀ ਹੈ ਔਰ 26 ਤਰੀਕ ਨੂੰ ਦਿਨ ਦੇ 12 ਵਜੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਹਰਿਦੁਆਰ ਔਰ ਦੇਹਰਾਦੂਨ ਜਿਹੜੇ ਗੁਰਮੁਖ ਪਿਆਰੇ ਜਿਵੇਂ ਪੰਜਾਬ ਵਿੱਚ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਮੈਮੋਰੈਂਡਮ ਦਿੱਤੇ ਜਾਣਗੇ ਔਰ ਉੱਤਰਾਖੰਡ 'ਚ ਜਿਵੇਂ DM ਕਹਿ ਦਿੰਦੇ ਆ ਉਹਨਾਂ ਨੂੰ ਮੈਮੋਰੈਂਡਮ ਦਿੱਤੇ ਜਾਣਗੇ ਤਾਂ ਕਿ ਜਿਹੜੇ ਲੋਕਾਂ ਨੂੰ ਸਾਨੂੰ ਪਤਾ ਨਹੀਂ ਹੈ ਆਗੂ ਕਹਾਉਂਦੇ ਉਹਨਾਂ ਨੂੰ ਵੀ ਪਤਾ ਲੱਗ ਜਾਵੇ। ਅੱਜ ਸਮਾਂ ਆ ਗਿਆ ਗੁਰਮੁਖ ਪਿਆਰੇ ਗੁਰੂ ਦੇ ਸਿਧਾਂਤਾਂ ਨਾਲ, ਗੁਰੂ ਦੀ ਬਾਣੀ ਨਾਲ ਜੁੜਨ ਦਾ, ਗੁਰੂ ਦੇ ਜਿਹੜੇ ਗੁਰਮੁਖ ਪਿਆਰੇ ਹੋ ਜੋ ਕਾਰਜ ਨੇ ਉਹਨਾਂ ਨਾਲ ਜੁੜਨ ਦਾ ਸਮਾਂ। ਅੱਜ ਸੱਚ ਤੇ ਝੂਠ ਦੀ ਪਛਾਣ ਕਰਨ ਦਾ ਸਮਾਂ, ਉਹ ਸੱਚ ਨਾਲ ਜੁੜ ਜਾਈਏ, ਸੱਚ ਦੀ ਵਿਚਾਰਧਾਰਾ ਨਾਲ ਜੁੜ ਜਾਈਏ, ਗੁਰੂ ਦੇ ਸਿਧਾਂਤਾਂ ਨਾਲ ਜੁੜ ਜਾਈਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨਗੇ। ਜੇ ਗੁਰੂ ਦੇ ਦਰ ਨਾਲ ਜੁੜ ਕੇ ਅਸੀਂ ਆਪਣਾ ਜੀਵਨ ਗੁਰੂ ਦੇ ਸਿਧਾਂਤਾਂ ਅਨੁਸਾਰ, ਤਾਂ ਖਿਆਲ ਕਰੇ ਸਾਡਾ ਲੋਕ ਸੁਖੀਆ ਪ੍ਰਲੋਕ ਸੁਹੇਲਾ ਹੋ ਜਾਵੇਗਾ। ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ, ਕਿਉਂਕਿ ਸਾਰੇ ਰਲ ਕੇ ਸ਼ੁਕਰ ਗੁਜ਼ਾਰ ਹੋਈਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਜਿਨ੍ਹਾਂ ਦੀ ਰਹਿਮਤ ਬਖਸ਼ ਦੇ ਸਦਕਾ ਇਹ ਸਾਰੀਆਂ ਸੇਵਾਵਾਂ ਚੱਲ ਰਹੀਆਂ ਔਰ ਜਿਨ੍ਹਾਂ ਦੀ ਬਖਸ਼ ਰਹਿਮਤ ਦੇ ਸਦਕਾ ਅਸੀਂ ਸੰਸਾਰ ਦੇ ਵਿੱਚ ਰਹੇ ਹਾਂ। ਅਰਦਾਸ ਨਾਨਕ ਸੁਣ ਸੁਆਮੀ ਰੱਖ ਲੈਣੂ ਧਰ ਕੇ ਤੇਰੇ। ਸਤਿਗੁਰਾਂ ਨੇ ਇਸ ਪਾਵਨ ਸ਼ਬਦ ਦੇ ਅੰਦਰ ਵੀ ਇਹ ਬਚਨ ਬਖਸ਼ਿਆ। ਇਸ ਬੰਦ ਦੇ ਸਮਾਪਤੀ ਦੀ ਪੰਕਤੀ ਦੇ ਅੰਦਰ ਅਸੀਂ ਵੀ ਅਰਦਾਸ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰੋ, ਆਪ ਜੀ ਦੇ ਚਰਨਾਂ 'ਚ ਅਰਦਾਸ ਹੈ, ਸਾਨੂੰ ਆਪਣੇ ਦਰ ਘਰ ਦੇ ਸੇਵਕ ਸਮਝ ਕੇ, ਕੂਕਰ ਸਮਝ ਕੇ, ਗੋਲੇ ਸਮਝ ਕੇ ਸੱਚੇ ਪਾਤਸ਼ਾਹ ਰੱਖ ਲੈਣਾ ਕਰੋ ਔਰ ਦ੍ਰਿੜਤਾ ਬਖਸ਼ੋ, ਉਦਮ ਬਖਸ਼ੋ, ਉਪਰਾਲਾ ਬਖਸ਼ੋ, ਸੱਚੇ ਪਾਤਸ਼ਾਹ ਸਿਦਕ ਬਖਸ਼ੋ। ਸਿੱਖ ਦਾ ਸਿਰ ਜਾਵੇ ਤਾਂ ਜਾਵੇ, ਪਰ ਸਿੱਖੀ ਸਿਦਕ ਨਾ ਜਾਵੇ, ਗੁਰੂ ਕਾ ਸਿੱਖ ਇਹਨਾਂ ਬਚਨਾਂ 'ਤੇ ਪਹਿਰਾ ਦੇ ਸਕੇ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਸਮੂਹ ਸੰਗਤਾਂ ਨੇ ਬੇਨਤੀਆਂ ਪ੍ਰਵਾਨ ਕਰਨੀਆਂ, ਕਥਾ ਵਿਚਾਰ ਦੇ ਨਾਲ ਨਾਲ ਜੋ ਮੌਜੂਦਾ ਹਾਲਾਤਾਂ ਦੇ ਸੰਬੰਧ ਵਿੱਚ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਗਈ ਹੈ, ਆਪ ਜੀ ਨੇ ਕਿਰਪਾ ਕਰਕੇ ਇਸ ਬੇਨਤੀ ਨੂੰ ਪ੍ਰਵਾਨ ਕਰਨਾ। ਅਰਦਾਸ ਦਿਲ ਦੀਆਂ ਗਹਿਰਾਈਆਂ 'ਚ ਸਮੂਹ ਸੰਗਤਾਂ ਦਾ, ਜਿਨ੍ਹਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰੀ ਔਰ ਗੁਰੂ ਚਰਨਾਂ ਦੇ ਅੰਦਰ ਇਸ ਧਰਮ ਯੁੱਧ ਮੋਰਚੇ 'ਚ ਗੁਰੂ ਨਾਨਕ ਦੇ ਗੁਰਦੁਆਰੇ ਦੀ ਆਜ਼ਾਦੀ ਲਈ ਦਾਸ ਉਹਨਾਂ ਦਾ ਵੀ ਧੰਨਵਾਦ ਕਰਦਾ। ਹੋਈਆਂ ਭੁੱਲਾਂ ਦੀ ਕਿਵਾਂ ਰੱਜ ਕੇ ਸਦੇ ਬੁਲਾਓ, ਕੋਈ ਰਸਨਾ ਵਾਂਝੀ ਨਾ ਰਹੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। एरिया कोड 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਪਣੇ ਸੱਭਿਆਚਾਰ ਦੇ ਘੇਰੇ ਵਿੱਚ ਵਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉੱਨਤੀ ਦੇ ਉਪਾਸਕ ਸਰੋਤਾ ਜਨ, ਆਓ ਫਿਰ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਪਰਮਿੰਦਰ ਕੌਰ ਅਤੇ ਅੱਜ ਮੇਰਾ ਸਾਥ ਦੇ ਰਹੇ ਹਨ ਬੀਬੀ ਪਲਵਿੰਦਰ ਕੌਰ ਜੀ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮਸ ਲੇਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISA 94.3 ਤੇ ਸੁਣ ਰਹੇ ਹੋ। ਸਿੱਖੀ ਵਿਰਸੇ ਦੇ ਵਾਰਸੋ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ

ਐਤਵਾਰ 3:30 ਵਜੇ ਬਾਅਦ ਦੁਪਹਿਰ ਪੈਸੀਫਿਕ ਟਾਈਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉਦਮ ਲਈ ਅਸੀਂ ਅੰਮ੍ਰਿਤਵਾਣੀ ਰੇਡੀਓ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ। ਲਓ ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ, ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖ ਕੇ ਦਿਖਦੀਆਂ ਹਨ। ਪ੍ਰਵਾਨ ਕਰੋ ਜੀ ਕਲਗੀਧਰ ਪਿਤਾ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀਕ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰੋਤੇ ਪਿਛਲੇ ਹਫ਼ਤੇ ਆਪਾਂ ਅਕਾਲ ਤਖ਼ਤ ਦੇ ਸਿਰਜਣਾ ਦਿਵਸ ਦੀ ਯਾਦ ਵਿੱਚ ਜੁੜੇ ਸੀ। ਅਕਾਲ ਤਖ਼ਤ ਸਾਹਿਬ ਜੀ ਦੀ ਜੋਤ ਅਤੇ ਜੁਗਤ ਅਤੇ ਇਸ ਦਾ ਧਾਰਮਿਕ ਅਤੇ ਇਤਿਹਾਸਿਕ ਪਿਛੋਕੜ ਅਤੇ ਮੌਜੂਦਾ ਚੱਲ ਰਹੇ ਵਾਦ ਵਿਵਾਦ ਨੂੰ ਘੋਖਣ ਤੋਂ ਬਾਅਦ ਆਓ ਅੱਜ ਤੁਸਾਂ ਨੂੰ ਲੈ ਚੱਲੀਏ ਅਕਾਲ ਤਖ਼ਤ ਤੋਂ ਸੇਧ ਲੈ ਆਪਣਾ ਜੀਵਨ ਬਸਰ ਕਰ ਰਹੇ ਦੋ ਗੁਰਸਿੱਖਾਂ ਦੀ ਜੀਵਨ ਗਾਥਾ ਵੱਲ। ਪਰ ਪਹਿਲਾਂ ਸ਼ਰਵਣ ਕਰੇ ਸੀ ਗੁਰੂ ਅਰਜਨ ਸਾਹਿਬ ਜੀ ਦੇ ਇਹ ਇਲਾਹੀ ਫਰਮਾਨ, ਸਤਿਗੁਰ ਆਇਓ ਸ਼ਰਨ ਤੁਹਾਰੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 713 ਉੱਪਰ ਸ਼ੋਭਿਤ ਹੈ। ਇਸ ਸ਼ਬਦ ਨੂੰ ਗਾਇਨ ਕਰ ਰਹੇ ਹਨ ਭਾਈ ਹਰਜਿੰਦਰ ਸਿੰਘ ਜੀ, ਸ੍ਰੀ ਨਗਰ ਵਾਲਿਆਂ ਦਾ ਜਥਾ।

ਇਸ ਸ਼ਬਦ ਰਾਹੀਂ ਗੁਰੂ ਅਰਜਨ ਸਾਹਿਬ ਅਕਾਲ ਪੁਰਖ ਵਿੱਚ ਇਕਮਿਕ ਹੋਣ ਦੀ ਲੋਚਨਾ ਵਿੱਚ ਤੜਫ ਰਹੀ ਰੂਹ ਦੀ ਅਵਸਥਾ ਦਾ ਵਰਣਨ ਕਰਦੇ ਹਨ। ਹੇ ਗੁਰੂ, ਮੈਂ ਤੇਰੀ ਸ਼ਰਨ ਆਇਆ ਹਾਂ, ਮੇਰੀ ਚਿੰਤਾ ਦੂਰ ਕਰ, ਮਿਹਰ ਕਰ, ਤੇਰੇ ਦਰ ਤੋਂ ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਵੇ, ਇਹੀ ਮੇਰੇ ਵਾਸਤੇ ਸੁੱਖ ਹੈ, ਇਹੀ ਮੇਰੇ ਵਾਸਤੇ ਸੋਭਾ ਹੈ।

ਸਰੋਤਾ ਜਨ ਸਤਿਗੁਰੂ ਜੀ ਅਸਾਂ ਭਟਕ ਰਹੇ ਜੀਵਾਂ ਨੂੰ ਗਰੰਟੀ ਦਿੰਦੇ ਹਨ। ਹੇ ਭਾਈ, ਪਰਮਾਤਮਾ ਸਦਾ ਬਖਸ਼ਿਸ਼ ਕਰਨ ਵਾਲਾ ਹੈ, ਸਦਾ ਮਿਹਰ ਕਰਨ ਵਾਲਾ ਹੈ, ਉਹ ਸਭ ਜੀਵਾਂ ਨੂੰ ਆਸਰਾ ਦਿੰਦਾ ਹੈ। ਹੇ ਦਾਸ ਨਾਨਕ, ਤੂੰ ਵੀ ਅਰਜੋਈ ਕਰ ਤੇ ਆਖ, ਮੈਂ ਗੁਰੂ ਦੀ ਸ਼ਰਨ ਆ ਪਿਆ ਹਾਂ, ਮੈਨੂੰ ਇਸ ਜਨਮ ਵਿਚ ਬੇਕਾਰਾਂ ਤੋਂ ਬਚਾਈ ਰੱਖ।

0: ਭਾਈ ਮਨੀ ਸਿੰਘ ਅਲੀਪੁਰ ਦੇ ਪਰਿਵਾਰਕ ਪਿਛੋਕੜ ਬਾਰੇ 1490 ਦੀ ਪਟਵਈਆਂ ਚੋਂ ਕੁਝ ਤੱਥ ਮਿਲਦੇ ਹਨ। ਇਹਨਾਂ ਤੱਥਾਂ ਨੂੰ ਗਿਆਨੀ ਗਰਜਾ ਸਿੰਘ ਨੇ ਸ਼ਹੀਦ ਬਿਲਾਸ ਨਾਮੀ ਪੁਸਤਕ ਵਿਚ ਕਲਮਬੰਦ ਕੀਤਾ ਹੈ। ਪਟਵਈਆਂ ਦੇ ਆਧਾਰ ਤੇ ਭਾਈ ਸਾਹਿਬ ਦੇ ਪਰਿਵਾਰ ਦਾ ਪਿਛੋਕੜ ਖੰਦੋਸ਼ ਦਾ ਲਿਖਿਆ ਹੈ ਅਤੇ ਇਹ ਪਰਿਵਾਰ ਨਿਧਾਨ ਆ ਕੇ ਰਹਿਣ ਲੱਗ ਪਏ ਸਨ। ਬਾਅਦ ਵਿਚ ਇਹ ਪਰਿਵਾਰ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ੱਫਰਗੜ੍ਹ ਪੱਛਮੀ ਪਾਕਿਸਤਾਨ ਵਿਚ ਆ ਵਸਿਆ ਸੀ, ਜਿਸ ਦਾ ਵੇਰਵਾ ਵੀ ਭੱਟ ਕੀਰਤ ਦੇ ਸਪੁੱਤਰ ਭੱਟ ਬੋਹਿਤ ਦੀ ਲਿਖਤ ਤੋਂ ਮਿਲਦਾ ਹੈ।
1: ਗੁਰਬਾਣੀ ਦੇ ਖੋਜੀ ਪ੍ਰੇਮੀਓ, ਆਪ ਜੀ ਨੂੰ ਯਾਦ ਕਰਾ ਦੇਈਏ ਕਿ ਭੱਟ ਕੀਰਤ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ੋਭਿਤ ਹੈ। ਭੱਟ ਬਹੀਆਂ ਆਧਾਰਿਤ ਗਿਆਨੀ ਗਰਜਾ ਸਿੰਘ ਅਤੇ ਡਾਕਟਰ ਹਰਜਿੰਦਰ ਸਿੰਘ ਦਲਗੀਰ ਆਪ ਜੀ ਦਾ ਜਨਮ 10 ਮਾਰਚ 1644 ਈਸਵੀ ਦਾ ਲਿਖਦੇ ਹਨ, ਪਰ ਡਾਕਟਰ ਤਰਲੋਚਨ ਸਿੰਘ ਆਪ ਜੀ ਦਾ ਜਨਮ 1670 ਦਾ ਲਿਖਦੇ ਹਨ, ਜਦਕਿ ਕੁਝ ਹੋਰ ਲਿਖਾਰੀ ਭਾਈ ਮਨੀ ਸਿੰਘ ਜੀ ਦਾ ਜਨਮ 1666 ਦੇ ਨੇੜੇ ਤੇੜੇ ਦਾ ਲਿਖਦੇ ਹਨ। ਆਪ ਜੀ ਦਾ ਬਚਪਨ ਦਾ ਨਾਂ ਮਨੀਏ ਸੀ।
0: ਵੈਸੇ ਤਾਂ ਸਾਲਾਂ ਦਾ ਕੋਈ ਫਰਕ ਨਹੀਂ, ਪਰ ਜਦ ਭਾਈ ਸਾਹਿਬ ਜੀ ਦੀ ਜੀਵਨੀ ਵਿਚਾਰਦੇ ਹਾਂ ਤਾਂ ਸਰਾਸਰ ਧਿਆਨ ਉਹਨਾਂ ਦੀ ਉਮਰ ਵੱਲ ਚੱਲਿਆ ਜਾਂਦਾ ਹੈ, ਕਿਉਂਕਿ ਉਹਨਾਂ ਦੀ ਸ਼ਹੀਦੀ ਦੇ ਸਮੇਂ ਦੀ ਤਰੀਕ ਜੋ ਕਿ ਜੂਨ 1738 ਦੀ ਲਿਖੀ ਮਿਲਦੀ ਹੈ ਬਾਰੇ ਕੋਈ ਸ਼ੰਕਾ ਨਹੀਂ। ਨਾਨਕ ਸ਼ਾਹੀ ਕੈਲੰਡਰ ਮੁਤਾਬਕ ਇਹ ਸ਼ਹੀਦੀ ਦਿਨ 9 ਜੁਲਾਈ ਦਾ ਪੱਕਾ ਕਰ ਦਿੱਤਾ ਗਿਆ ਹੈ। ਜੇਕਰ ਉਹਨਾਂ ਦਾ ਜਨਮ 1644 ਦਾ ਠੀਕ ਹੈ ਤਾਂ ਸ਼ਹੀਦੀ ਸਮੇਂ ਉਹਨਾਂ ਦੀ ਉਮਰ ਲਗਭਗ 94-95 ਸਾਲ ਦੀ ਹੋਵੇਗੀ।
1: ਪਰ ਜੇਕਰ 1666 ਜਾਂ 1670 ਦਾ ਜਨਮ ਸੀ ਤੇ ਉਹਨਾਂ ਦੀ ਆਯੂ ਤਕਰੀਬਨ 68-72 ਸਾਲ ਦੀ ਹੋਵੇਗੀ। ਇਸ ਲਈ ਸਿੱਖੀ ਵਿਸ਼ੇ ਦੇ ਵਾਸਤੇ ਇਹ ਹਿਸਾਬ ਕਿਤਾਬ ਅਸੀਂ ਤੁਹਾਡੇ ਉੱਪਰ ਛੱਡ ਦਿੰਦੇ ਹਾਂ, ਪਰ ਸਾਡੀ ਤੁਸ਼ ਬੁੱਧੀ ਮੁਤਾਬਿਕ ਉਮਰ 68 ਸਾਲ, 72 ਸਾਲ ਜਾਂ 95 ਵਰੇ ਹੋਵੇ। ਸਿੱਖ ਆਪਣੇ ਗੁਰੂ ਦੀਆਂ ਖੁਸ਼ੀਆਂ ਲੈਣ ਲਈ ਜੇ ਮੌਕਾ ਮਿਲੇ ਤਾਂ ਸ਼ਹੀਦੀ ਪਾਉਣ ਤੋਂ ਨਹੀਂ ਜੋ ਝਿਜਕਦਾ।
0: ਕਿਉਂਕਿ ਇਹੋ ਜਿਹੀਆਂ ਰੂਹਾਂ ਦਾ ਰਿਸ਼ਤਾ ਗੁਰੂ ਨਾਲ ਤੋੜ ਨਿਭਾਉਣ ਦਾ ਬਣਿਆ ਹੁੰਦਾ ਹੈ।

आप जी दे माता पिता दा गुरु घर नाल अथाह प्यार अते श्रद्धा दे किणके इतिहास विचों मिलदे हन। भाई मनी सिंह जी दी आयु 13 वर्ष दी सी जद एक बार आप अपने माता पिता जी नाल गुरु हर राय साहिब जी दे दर्शन करन श्री कीर्तपुर साहिब गए। ਹੁਣ ਹਰ ਬਾਲਕ ਮੰਨੇ ਨੇ ਜਦੋਂ ਸਤਿਗੁਰਾਂ ਦੇ ਚਰਨਾਂ ਉੱਪਰ ਸੀਸ ਝੁਕਾਇਆ ਤਾਂ ਗਰੀਬ ਨਿਵਾਜ ਨੇ ਸੁੰਦਰ ਸਰੂਪ ਤੋਂ ਹੁਣ ਹਰ ਮੰਨੇ ਨੂੰ ਦੇਖ ਕੇ ਫਰਮਾਇਆ ਕਿ ਇਹ ਬਾਲਕ ਗੁਣਾਂ ਨਾਲ ਭਰਪੂਰ ਸਾਰੇ ਜਗਤ ਵਿੱਚ ਪ੍ਰਸਿੱਧੀ ਹਾਸਲ ਕਰੇਗਾ। ਉਸੇ ਸਮੇਂ ਤੋਂ ਭਾਈ ਸਾਹਿਬ ਜੀ ਕੀਰਤਪੁਰ ਰਹਿ ਕੇ ਸਿੱਖੀ ਸੇਵਾ ਵਿੱਚ ਜੁਟ ਗਏ। ਜਦੋਂ ਆਪ ਜੀ ਦੀ ਉਮਰ 15 ਕੁ ਵਰਿਆਂ ਦੀ ਹੋਈ ਤਾਂ ਆਪ ਜੀ ਦੀ ਸ਼ਾਦੀ ਬੀਬੀ ਸੀ ਤੋਂ ਸੁਪੁੱਤਰੀ ਭਾਈ ਲੱਖੀ ਰਾਏ ਨਾਲ ਹੋਈ। ਸਰੋਤਿਓ ਇੱਥੇ ਆਪ ਜੀ ਨੂੰ ਯਾਦ ਕਰਾ ਦਈਏ ਕਿ ਇਹ ਭਾਈ ਲੱਖੀ ਰਾਏ ਜੀ ਉਹੀ ਹਨ ਜਿਨ੍ਹਾਂ ਨੇ 9ਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਮੇਂ ਉਹਨਾਂ ਦੇ ਪਵਿੱਤਰ ਸਰੀਰ ਦਾ ਸੰਸਕਾਰ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ ਸੀ। ਜਦੋਂ ਗੁਰੂ ਹਰ ਰਾਏ ਸਾਹਿਬ ਜੀ ਜੋਤੀ ਜੋਤ ਸਮਾ ਗਏ ਤਾਂ ਭਾਈ ਮਨੀ ਸਿੰਘ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸੇਵਾ ਵਿੱਚ ਤਤਪਰ ਰਹੇ। ਗੁਰੂ ਸਾਹਿਬ ਜੀ ਦੇ ਦਿੱਲੀ ਵਿਖੇ ਜੋਤੀ ਜੋਤ ਸਮਾ ਜਾਣ ਬਾਅਦ ਆਪ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਵਿੱਚ ਬਕਾਲੇ ਪਿੰਡ ਆ ਹਾਜ਼ਰ ਹੋਏ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰਬ ਦੇ ਇਲਾਕਿਆਂ ਵਿੱਚ ਧਰਮ ਪ੍ਰਚਾਰ ਕਰਕੇ ਵਾਪਸ ਅਨੰਦਪੁਰ ਸਾਹਿਬ ਪੁੱਜੇ ਤਾਂ ਭਾਈ ਸਾਹਿਬ ਨੇ ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਤੇ ਕਰਵਾਉਣ ਦੀ ਮਹਾਨ ਸੇਵਾ ਸੰਭਾਲੀ।

ਇਸੇ ਤਰ੍ਹਾਂ ਸਨ 1690 ਨੂੰ ਨਦੌਣ ਦੀ ਜੰਗ ਵਿਚ ਆਪ ਜੀ ਦੀ ਸੂਰਮਗਤੀ ਅਤੇ ਗੁਰੂ ਸਿਦਕ ਨੂੰ ਦੇਖ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਜੀ ਨੂੰ ਦੀਵਾਨ ਦੀ ਉਪਾਧੀ ਬਖਸ਼ੀ ਸੀ। ਇਤਿਹਾਸ ਖੋਜਿਓ, ਦੀਵਾਨ ਦੀ ਪਦਵੀ ਇੱਕ ਕੈਬਨਿਟ ਮਿਨਿਸਟਰ ਜਾਂ ਵਜ਼ੀਰ ਦੇ ਬਰਾਬਰ ਹੁੰਦੀ ਸੀ।

1699 ਦੇ ਖਾਲਸਾ ਸਿਰਜਣਾ ਦੇ ਸਮੇਂ ਜਦੋਂ ਵਿਸਾਖੀ ਵਾਲੇ ਦਿਨ ਸਤਿਗੁਰਾਂ ਅੰਮ੍ਰਿਤ ਦੀਆਂ ਦਾਤਾਂ ਬਖਸ਼ੀਆਂ ਤਾਂ ਭਾਈ ਮਨੀ ਸਿੰਘ ਜੀ ਨੇ ਆਪਣੇ ਭਰਾਵਾਂ ਤੇ ਸਪੁੱਤਰਾਂ ਸਮੇਤ ਖੰਡੇ ਵਾਟੇ ਦੀ ਪਹੁੰਚ ਸਕੀ। ਇਸ ਸਮੇਂ ਆਪ ਦਾ ਨਾਮ ਮਨੀਏ ਤੋਂ ਭਾਈ ਮਨੀ ਸਿੰਘ ਹੋਇਆ। ਗੁਰੂ ਸਵਾਰੇ ਸਰੋਤਿਓ, ਸਹੀ ਮਹੀਨਿਆਂ ਵਿੱਚ ਮਾਤਾ ਦੀ ਅਸੀਸ ਇੱਥੇ ਸਾਕਾਰ ਹੋਈ।

ਸਰੋਤਾ ਜਨ, ਤੁਸੀਂ ਕੈਲਗੂ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISE 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਭਾਈ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ ਨੂੰ ਆਪਣੀਆਂ ਮਿੱਠੀਆਂ ਸ਼ਰਧਾਂਜਲੀਆਂ ਭੇਂਟ ਕਰ ਰਹੇ ਹਾਂ।

ਭਾਈ ਮਨੀ ਸਿੰਘ ਜੀ ਆਨੰਦਪੁਰ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਹਰ ਰੋਜ਼ ਗੁਰਬਾਣੀ ਦੀ ਕਥਾ ਸੁਣਾਇਆ ਕਰਦੇ ਸਨ। ਅੰਮ੍ਰਿਤਸਰ ਦੇ ਸਿੱਖਾਂ ਵੱਲੋਂ ਬੇਨਤੀ ਕਰਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਪੰਜ ਸਿੰਘਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਲਈ ਸੇਵਾਦਾਰ ਨਿਯੁਕਤ ਕਰਕੇ ਭੇਜਿਆ। ਭਾਈ ਸਾਹਿਬ ਨੇ ਅੰਮ੍ਰਿਤਸਰ ਪਹੁੰਚ ਕੇ ਸੋਢੀਆਂ ਦੀ ਚਲਾਈ ਮਰਿਆਦਾ ਨੂੰ ਬੰਦ ਕਰਕੇ ਗੁਰਮਰਿਆਦਾ ਦਾ ਪ੍ਰਵਾਹ ਚਲਾਇਆ। ਅੰਮ੍ਰਿਤ ਪ੍ਰਚਾਰ ਦੀ ਲਹਿਰ ਵਿਚ ਵਾਧਾ ਕਰਕੇ ਸਿੱਖੀ ਦਾ ਭਰਪੂਰ ਪ੍ਰਚਾਰ ਕੀਤਾ। ਅਨੰਦਪੁਰ ਸਾਹਿਬ ਦੀ ਪਹਿਲੀ ਜੰਗ ਸਮੇਂ ਪਹਾੜੀ ਰਾਜਿਆਂ ਵੱਲੋਂ ਹਾਥੀ ਨੂੰ ਸ਼ਰਾਪ ਪਿਆ ਕੇ ਕਿਲੇ ਦਾ ਦਰਵਾਜ਼ਾ ਤੋੜਨ ਲਈ ਭੇਜਣ ਦੀ ਸਾਖੀ ਤੋਂ ਆਪ ਸਭ ਸਰੋਤੇ ਜਾਣੂ ਹੋ। ਇਸ ਸਮੇਂ ਹਾਥੀ ਦਾ ਮੁਕਾਬਲਾ ਕਰਨ ਲਈ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਭਾਈ ਬਚਿੱਤਰ ਸਿੰਘ ਅਤੇ ਭਾਈ ਉਦੈ ਸਿੰਘ ਨਿਤਰੇ ਸਨ। ਚੌਧਰੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਜੀ ਦੇ ਸੁਪੁੱਤਰਾਂ ਦੀ ਇਸ ਸੂਰਮ ਗਤੀ ਤੋਂ ਪ੍ਰਸੰਨ ਹੋ ਕੇ ਇੱਕ ਉਚੇਚਾ ਹੁਕਮਨਾਮਾ ਬਖਸ਼ ਕੇ ਉਨ੍ਹਾਂ ਨੂੰ ਨਿਵਾਜਿਆ ਸੀ।

ਜਦੋਂ 6-7 ਪੋਹ ਦੀ ਵਿਚਕਾਰਲੀ ਰਾਤ ਨੂੰ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਭਾਈ ਸਾਹਿਬ ਜੀ ਦੀ ਸੇਵਾ ਗੁਰੂ ਜੀ ਦੇ ਮਹਿਲਾਂ ਦੀ ਦੇਖਭਾਲ ਦੀ ਲੱਗੀ ਅਤੇ ਆਪ ਜੀ ਉਹਨਾਂ ਨੂੰ ਦਿੱਲੀ ਪਹੁੰਚਾਉਣ ਵਿੱਚ ਸਫਲ ਹੋ ਗਏ।

ਮੁਕਤਸਰ ਦੀ ਜੰਗ ਤੋਂ ਬਾਅਦ ਜਦ ਗੁਰੂ ਜੀ ਸਾਬੋ ਕੀ ਤਲਵੰਡੀ ਪਹੁੰਚੇ ਤਾਂ ਭਾਈ ਮਨੀ ਸਿੰਘ ਜੀ ਗੁਰੂ ਕੇ ਮਹਿਲਾਂ ਅਤੇ ਸੰਗਤ ਨੂੰ ਨਾਲ ਲੈ ਕੇ ਗੁਰੂ ਚਰਨਾਂ ਚ ਆ ਹਾਜ਼ਰ ਹੋਏ। ਇੱਥੇ ਦਮਦਮਾ ਸਾਹਿਬ ਵਿਖੇ ਹੀ ਸਤਿਗੁਰਾਂ ਨੇ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮੀ ਬੀੜ ਲਿਖਵਾਈ, ਜਿਸ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਅੰਕਿਤ ਹੈ।

ਸਰੋਤ ਇਸੇ ਦਮਦਮੀ ਬੀੜ ਨੂੰ ਹੀ ਮਗਰੋਂ ਨਾਦੇੜ ਵਿਖੇ ਗੁਰਗੱਦੀ ਪ੍ਰਦਾਨ ਕੀਤੀ ਗਈ ਸੀ। ਜਦੋਂ ਸਤਿਗੁਰੂ ਜੀ ਦੱਖਣ ਨੂੰ ਚਲੇ ਗਏ ਤਾਂ ਭਾਈ ਮਨੀ ਸਿੰਘ ਜੀ ਮਾਤਾਵਾਂ ਨਾਲ ਦਿੱਲੀ ਆ ਗਏ। ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਮਗਰੋਂ ਸ਼ਰਧਾ ਵਸ ਕਈ ਸਿੰਘਾਂ ਨੇ ਬਾਬਾ ਬੰਦਾ ਸਿੰਘ ਨੂੰ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ ਲਿਖਿਆ ਮਿਲਦਾ ਹੈ। ਉਹ ਆਪਣੇ ਆਪ ਨੂੰ ਬੰਦਈ ਖਾਲਸਾ ਅਖਵਾਉਂਦੇ ਸਨ। ਭਾਈ ਮਹੰਤ ਸਿੰਘ ਖੇਮਕਰਨ ਬੰਦਈਆਂ ਦਾ ਆਗੂ ਸੀ। ਬੰਦਈ ਇੱਕ ਦੂਜੇ ਨੂੰ ਮਿਲਣ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਥਾਂ ਫਤਿਹ ਦਰਸ਼ਨ ਬੁਲਾਉਂਦੇ ਸਨ। ਬੰਦਈਆਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਕਬਜ਼ਾ ਕਰਨ ਲਈ ਚਾਲੇ ਪਾ ਦਿੱਤੇ ਸਨ। ਦੂਜੇ ਪਾਸੇ ਤੱਤ ਖਾਲਸੇ ਵੱਲੋਂ ਬਾਬਾ ਬਿਨੋਦ ਸਿੰਘ ਦੇ ਸਪੁੱਤਰ ਬਾਬਾ ਕਾਹਨ ਸਿੰਘ ਨੇ ਦੀਵਾਲੀ ਤੇ ਸਿੱਖਾਂ ਦਾ ਇਕੱਠ ਕਰਨ ਦੀ ਆਗਿਆ ਹਕੂਮਤ ਵੱਲੋਂ ਪਹਿਲੇ ਹੀ ਲਈ ਹੋਈ ਸੀ। ਦੋਵੇਂ ਧਿਰਾਂ ਅੰਮ੍ਰਿਤਸਰ ਪਹੁੰਚ ਕੇ ਆਪਣੇ ਆਪ ਨੂੰ ਜਾਇਜ਼ ਵਾਰਸ ਤੇ ਪ੍ਰਬੰਧਕ ਸਾਬਤ ਕਰਨ ਲਈ ਲੜਾਈ ਕਰਨ ਤੱਕ ਤਿਆਰ ਹੋ ਗਏ। ਗੁਰੂ ਬੜਾ ਬੇਅੰਤ ਹੈ। ਸੰਗਤਾਂ ਨੇ ਦੋਵੇਂ ਧਿਰਾਂ ਨੂੰ ਇਸ ਸਮੇਂ ਝਗੜਾ ਨਾ ਕਰਨ ਲਈ ਮਨਾ ਲਿਆ, ਕਿਉਂ ਜੋ ਕਾਫੀ ਸਮੇਂ ਬਾਅਦ ਸਿੱਖਾਂ ਨੂੰ ਰਲ ਕੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਗੁਰੂ ਅਰਜਨ ਸਾਹਿਬ ਜੀ ਇਹੋ ਜਿਹੇ ਸਮੇਂ ਨੂੰ ਗੁਰੂ ਨਾਲ ਮਿਲਾਪ ਦੀ ਗੱਲ ਕਰਦੇ ਹਨ

0: ਹਕੂਮਤ ਦੀ ਇਹ ਪਾਲਿਸੀ ਲੱਗਦੀ ਸੀ ਕਿ ਇਹ ਆਪਸ ਵਿੱਚ ਲੜ ਕੇ ਰਹਿੰਦੇ ਖੁੰਦੇ ਵੀ ਖਤਮ ਹੋ ਜਾਣਗੇ। ਇਸੇ ਲਈ ਇਕੱਠ ਕਰਨ ਦੀ ਆਗਿਆ ਵੀ ਤਾਂ ਹੀ ਦਿੱਤੀ ਸੀ। ਸਿੱਖ ਆਪੋ ਵਿੱਚ ਨਾ ਝਗੜਨ ਇੱਕ ਅਚੰਭੇ ਵਾਲੀ ਗੱਲ ਜਾਪਦੀ ਸੀ। ਦੀਵਾਲੀ ਤਾਂ ਆਰਾਮ ਨਾਲ ਗੁਜ਼ਰ ਗਈ, ਪਰ ਦੋਨਾਂ ਜਥਿਆਂ ਦੇ ਜਜ਼ਬੇ ਭੜਕੇ ਹੋਏ ਸਨ। ਇਸ ਲਈ ਕੋਈ ਸਦੀਵੀ ਹੱਲ ਦੀ ਲੋੜ ਸੀ।
1: ਦੀਵਾਲੀ ਉਪਰੰਤ ਸਿੱਖਾਂ ਨੇ ਮਾਤਾ ਸੁੰਦਰ ਕੌਰ ਜੀ ਨੂੰ ਸਾਰੇ ਖਤਰਿਆਂ ਤੋਂ ਜਾਣੂ ਕਰਵਾਇਆ। ਮਾਤਾ ਜੀ ਨੇ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦੇ ਹੋਏ ਭਾਈ ਮਨੀ ਸਿੰਘ, ਜੋ ਕਿ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੁੱਖ ਗ੍ਰੰਥੀ ਥਾਪੇ ਹੋਏ ਸਨ, ਨੂੰ ਇਨ੍ਹਾਂ ਹਾਲਾਤਾਂ ਨੂੰ ਸੁਲਝਾਉਣ ਲਈ ਆਖਿਆ।

ਫਿਰ ਅੰਮ੍ਰਿਤਸਰ ਸਾਹਿਬ ਜਾ ਕੇ ਭਾਈ ਮਨੀ ਸਿੰਘ ਨੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ। ਪਹਿਲਾਂ ਤਾਂ ਸੇਵਾ ਸੰਭਾਲ ਦਾ ਪ੍ਰਬੰਧ ਠੀਕ ਕੀਤਾ, ਵਿਗੜਦੀ ਹੋਈ ਮਰਿਆਦਾ 'ਚ ਸੁਧਾਰ ਲਿਆਂਦਾ। ਵਿਸਾਖੀ ਉੱਤੇ ਸਰਬੱਤ ਖਾਲਸੇ ਨੂੰ ਇਕੱਠਿਆਂ ਹੋਣ ਲਈ ਕਿਹਾ। ਭਾਈ ਸਾਹਿਬ ਜੀ ਨੇ ਅਨੁਭਵ ਕੀਤਾ ਕਿ ਕਿਸੇ ਹੱਲ ਦੀ ਅਤਿਅੰਤ ਲੋੜ ਹੈ, ਨਹੀਂ ਤਾਂ ਇਹ ਲਾਵਾ ਫੱਟ ਕੇ ਪੰਥ ਦੇ ਖੜੇ ਮਹਿਲ ਨੂੰ ਵੀ ਉਖੇੜ ਦੇਵੇਗਾ। ਅਕਾਲ ਬੁੰਗੇ ਉੱਤੇ ਤੱਤ ਖਾਲਸਾ ਦੇ ਜਥੇਦਾਰ ਬਾਬਾ ਕਾਹਨ ਸਿੰਘ ਤੇ ਝੰਡਾ ਬੁੰਗੇ ਉੱਤੇ ਭਾਈ ਮਹੰਤ ਸਿੰਘ ਖੇਮ ਕਰਨ ਵਾਲੇ ਨੇ ਕਬਜ਼ਾ ਕਰ ਲਿਆ।

ਸਿੱਖਾਂ ਵਿੱਚ ਰੋਸ ਉਸ ਸਮੇਂ ਬਹੁਤ ਵੱਧ ਗਿਆ ਜਦ ਮਹੰਤ ਸਿੰਘ ਖੇਮਕਰਨ ਰੱਥਾਂ ਉੱਤੇ ਗਧੇਲੇ ਲਗਾ ਕੇ ਦਰਬਾਰ ਸਾਹਿਬ ਤੱਕ ਆ ਗਿਆ। ਵਿਸਾਖੀ ਵਾਲੇ ਦਿਹਾੜੇ ਭਾਈ ਮਨੀ ਸਿੰਘ ਨੇ ਇੱਕ ਤਜਵੀਜ਼ ਪੇਸ਼ ਕੀਤੀ ਕਿ ਨਿੱਤ ਦਾ ਝਗੜਾ ਮਿਟਾਉਣ ਲਈ ਤੇ ਪ੍ਰਬੰਧ ਕਿਸੇ ਹੱਥ ਹੋਣਾ ਚਾਹੀਦਾ ਹੈ ਤੇ ਵਾਰਸ ਕੌਣ ਹੈ। ਇਸ ਲਈ ਹਰ ਕੀ ਪੌੜੀ ਪਰਚੀਆਂ ਪਾਈਆਂ ਜਾਣ, ਸੋ ਦੋਵੇਂ ਧਿਰਾਂ ਮੰਨ ਗਈਆਂ ਅਤੇ ਅੰਮ੍ਰਿਤਸਰ ਸਰੋਵਰ ਵਿੱਚ ਪਰਚੀਆਂ ਪਾਉਣ ਤੇ ਕੱਢਣ ਦੀ ਡਿਊਟੀ ਭਾਈ ਮਨੀ ਸਿੰਘ ਜੀ ਦੀ ਲੱਗੀ। ਭਾਈ ਮਨੀ ਸਿੰਘ ਜੀ ਨੇ ਦੋ ਚਿੱਟਾਂ, ਇੱਕ ਉੱਤੇ ਬੰਦਈ ਖਾਲਸੇ ਦਾ ਜੰਗੀ ਨਾਰਾ ਫਤਿਹ ਦਰਸ਼ਨ ਅਤੇ ਦੂਜੀ ਉੱਤੇ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਰ ਕੀ ਪੌੜੀ ਅੰਮ੍ਰਿਤ ਸਰੋਵਰ ਵਿੱਚ ਸੁੱਟੀਆਂ। ਫੈਸਲਾ ਹੋ ਗਿਆ ਸੀ ਕਿ ਜਿਸ ਦੀ ਚਿੱਠੀ ਪਹਿਲਾਂ ਤਰ ਆਏਗੀ ਉਹੀ ਗੁਰਦੁਆਰਿਆਂ ਦੀ ਸੰਭਾਲ ਦਾ ਆਗੂ ਮਿਥਿਆ ਜਾਵੇਗਾ। ਕਰਨੀ ਕੁਦਰਤ ਦੀ ਕਿ ਕੁਝ ਸਮੇਂ ਲਈ ਦੋਵੇਂ ਹੀ ਪਰਚੀਆਂ ਡੁੱਬੀਆਂ ਰਹੀਆਂ।

ਸਾਰੀਆਂ ਸੰਗਤਾਂ ਨੇ ਅਰਦਾਸ ਕੀਤੀ। ਹਰ ਇੱਕ ਵਿਅਕਤੀ ਅੰਮ੍ਰਿਤ ਸਰੋਵਰ ਵੱਲ ਨਿੱਜ ਲਗਾ ਕੇ ਅਕਾਲ ਪੁਰਖ ਦੇ ਫੈਸਲੇ ਦੀ ਉਡੀਕ ਦੀ ਤਾਂਗ ਵਿੱਚ ਸੀ। ਆਖ ਵਾਹਿਗੁਰੂ ਜੀ ਕੀ ਫਤਿਹ ਵਾਲੀ ਪਰਚੀ ਉੱਪਰ ਆ ਗਈ ਤੇ ਤਰਨ ਲੱਗੀ। ਪੰਥ ਨੇ ਜੈਕਾਰੇ ਛੱਡੇ ਤੇ ਸਿੱਖਾਂ ਨੂੰ ਪੰਥ ਦੀ ਚੜ੍ਹਦੀ ਕਲਾ ਦਾ ਵਿਸ਼ਵਾਸ ਹੋ ਗਿਆ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਦੇ ਗੁਰਸਿੱਖ ਮਰਿਆਦਾ ਦੇ ਸਹੀ ਸੁਝਾਅ ਕਾਰਨ ਇਹ ਝਗੜਾ ਅਮਨ ਸਹਿਤ ਨਜਿੱਠਿਆ ਗਿਆ।

ਕਾਸ਼ ਕਿ ਅੱਜ ਵੀ ਸਿੱਖ ਸ਼੍ਰੋਮਣੀ ਕਮੇਟੀ ਅਤੇ ਗੁਰੂ ਘਰਾਂ ਦੀਆਂ ਕਮੇਟੀਆਂ ਇਸੇ ਹੀ ਮਰਿਆਦਾ ਨੂੰ ਧਿਆਨ 'ਚ ਰੱਖਦੇ ਹੋਏ ਚੁਣ ਲਿਆ ਕਰਨ। ਸਾਡੇ ਵਿਚਾਰ ਮੁਤਾਬਕ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਇੱਕ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ।

ਭਾਈ ਮਨੀ ਸਿੰਘ ਜੀ ਨੇ ਦੀਵਾਲੀ ਵਾਸਤੇ ਉੱਚੇ ਹੁਕਮਨਾਮੇ ਵੀ ਭੇਜੇ ਸਨ। ਜਕਰੀਏ ਦੀ ਇਹ ਚਾਲ ਸੀ ਕਿ ਲਖਪਤ ਰਾਏ ਨੂੰ ਭਾਰੀ ਫੌਜ ਦੇ ਕੇ ਰਾਮ ਤੀਰਥ ਭੇਜਿਆ ਜਾਏ ਤੇ ਦੀਵਾਲੀ ਦੀ ਰਾਤ ਨੂੰ ਹਮਲਾ ਬੋਲ ਕੇ ਸਿੱਖਾਂ ਦੀ ਕਤਲੇਆਮ ਕੀਤੀ ਜਾਏ। ਫੌਜਾਂ ਇਕੱਠੀਆਂ ਹੁੰਦੀਆਂ ਦੇਖ ਕੇ ਅਤੇ ਸੂਹ ਮਿਲਣ ਤੇ ਭਾਈ ਮਨੀ ਸਿੰਘ ਜੀ ਨੇ ਸਿੰਘਾਂ ਨੂੰ ਦੜਾਇਆ ਕਿ ਰਸਤੇ ਵਿਚ ਹੀ ਸਿੰਘਾਂ ਨੂੰ ਰੋਕ ਦਿੱਤਾ ਜਾਏ, ਪਰ ਫਿਰ ਵੀ ਸਾਰੇ ਰੋਕੇ ਨਾ ਜਾ ਸਕੇ ਤੇ ਚੋਖਾ ਇਕੱਠ ਹੋ ਗਿਆ। ਚਾਲ ਅਨੁਸਾਰ ਲਖਪਤ ਰਾਏ ਨੇ ਹਮਲਾ ਕਰ ਦਿੱਤਾ। ਦੀਵਾਨ ਨਾ ਲੱਗ ਸਕਿਆ, ਕਈ ਇਸ਼ਨਾਨ ਕਰਦੇ ਹੀ ਸ਼ਹੀਦ ਕਰ ਦਿੱਤੇ ਗਏ। ਭਾਈ ਮਨੀ ਸਿੰਘ ਜੀ ਨੇ ਰੋਸ ਮਨਾਇਆ ਤੇ ਹਕੂਮਤ ਦੇ ਕਰਮਚਾਰੀਆਂ ਕੋਲ ਸਾਜਿਸ ਦੀ ਨਖਿੱਦੀ ਭੇਜੀ, ਪਰ ਉਲਟਾ ਜਕਰੀਆ ਖਾਨ ਨੇ 5000 ਰੁਪਏ ਦੀ ਮੰਗ ਕੀਤੀ। ਭਾਈ ਮਨੀ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਦਰਬਾਰ ਪੇਸ਼ ਕੀਤਾ ਗਿਆ। ਜਕਰੀਆ ਖਾਨ ਦੀ ਖੁਸ਼ੀ ਦਾ ਅੰਦਾਜ਼ਾ ਸਰੋਤਿਓ ਤੁਸੀਂ ਲਗਾ ਸਕਦੇ ਹੋ। ਮੁਗਲ ਹੁਕਮਰਾਨ ਨੇ ਭਾਈ ਮਨੀ ਸਿੰਘ ਜੀ ਨੂੰ ਇਸਲਾਮ ਕਬੂਲ ਕਰਨ ਲਈ ਪੇਸ਼ਕਸ਼ ਕੀਤੀ, ਜਾਣਦੇ ਹੋਏ ਕਿ ਇਹ ਉਸਦੀ ਖਾਹਿਸ਼ ਇੱਕ ਸਿੱਖੀ ਦੀ ਰੰਗਤ ਵਿੱਚ ਰੰਗੇ ਹੋਏ ਸਿੱਖ ਕੋਲੋਂ ਪੂਰੀ ਨਹੀਂ ਹੋਵੇਗੀ।

ਸਰੋਤਾ ਜਨ ਜਿਨ੍ਹਾਂ ਗੁਰਸਿੱਖਾਂ ਦੀ ਪ੍ਰੀਤ ਅਕਾਲ ਪੁਰਖ ਨਾਲ ਲੱਗੀ ਹੋਵੇ ਉਹ ਮਰਨ ਦਾ ਬਹੁਤ ਫਿਕਰ ਨਹੀਂ ਕਰਿਆ ਕਰਦੇ। ਗੁਰੂ ਅਰਜਨ ਸਾਹਿਬ ਇਸ ਅਵਸਥਾ ਨੂੰ ਅਗਲੇ ਸ਼ਬਦ ਅੰਦਰ ਨਖੇੜਦੇ ਹਨ, ਜਾ ਕਾ ਮੀਟ ਸਾਜਨ ਹੈ ਸਮੀਆਂ।

ਕਾਜੀ ਨੇ ਬੰਦ ਬੰਦ ਕੱਟਣ ਦਾ ਹੁਕਮ ਸੁਣਾਇਆ ਤੇ ਸ਼ਾਹੀ ਕਿਲੇ ਦੇ ਲਾਗੇ ਮੈਦਾਨ ਵਿੱਚ ਬੰਦ ਬੰਦ ਕੱਟਣ ਲਈ ਲੈ ਗਏ। ਭਾਈ ਮਨੀ ਸਿੰਘ ਜੀ ਨੇ ਹੱਸ ਕੇ ਕਬੂਲ ਕੀਤਾ। ਇਸ ਸਮੇਂ ਭਾਈ ਸਾਹਿਬ ਜੀ ਦੇ ਕਈ ਸਾਥੀਆਂ ਨੂੰ ਵੀ ਸਜ਼ਾਵਾਂ ਦਿੱਤੀਆਂ ਗਈਆਂ।

ਭਾਈ ਦੀਵਾਨ ਸਿੰਘ ਜੀ ਨੂੰ ਆਰੇ ਨਾਲ ਚੀਰਨ ਦਾ ਹੁਕਮ ਦਿੱਤਾ ਗਿਆ। ਭਾਈ ਗੁਲਜ਼ਾਰ ਸਿੰਘ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਆਪ ਦਾ ਸ਼ਹੀਦਗੰਜ ਲਾਹੌਰ ਦੇ ਕਿਲੇ ਪਾਸ ਹੈ। ਆਪ ਦੀ ਸ਼ਹਾਦਤ ਨੇ ਹਰ ਸਿੱਖ ਵਿੱਚ ਗੁੱਸਾ ਤੇ ਜੋਸ਼ ਦੀ ਲਹਿਰ ਭਰ ਦਿੱਤੀ।

0: ਗੁਰਸਿੱਖਿਆ ਸੁਣ ਮਨ ਪਿਲੇ
1: ਇਤਿਹਾਸ ਖੋਜਿਓ। ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਸਨ 1745 ਵਿੱਚ ਹੋਈ ਸੀ। ਉਸ ਸਮੇਂ ਤੱਕ ਪੰਜਾਬ ਵਿੱਚ ਗਵਰਨਰ ਜ਼ਕਰੀਆ ਖਾਨ ਦਾ ਬੋਲਬਾਲਾ ਚੱਲ ਰਿਹਾ ਸੀ। ਜੀ ਹਾਂ, ਇਹ ਉਹੀ ਜ਼ਕਰੀਆ ਖਾਨ ਸੀ ਜਿਸ ਦੀਆਂ ਘਿਨੌਣੀਆਂ ਹਰਕਤਾਂ ਬਾਰੇ ਅਤੇ ਭਾਈ ਮਨੀ ਸਿੰਘ ਦੀ ਸ਼ਹੀਦੀ ਵਾਰਤਾ ਤੁਸੀਂ ਸੁਣ ਰਹੇ ਸੀ।
0: ਸਤਿਗੁਰ ਕਾ ਮਨ ਮਲੇ ਜਿਤ ਸਤਿਗੁਰ ਕਾ।
1: ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਜ਼ਕਰੀਆ ਖਾਨ ਦੇ ਜ਼ੁਲਮ ਤੋਂ ਤੰਗ ਆ ਕੇ ਅਨੇਕਾਂ ਸਿੰਘ ਘਰ ਚੜ ਜੰਗਲੀ ਜਾ ਵਸੇ ਸਨ। ਸਿੱਖੀ ਵਿਰਸੇ ਦੀ ਚੜ੍ਹਦੀ ਕਲਾ ਲਈ ਤਤਪਰ ਇਹ ਸਿੱਖ ਸਰੀਰਾਂ ਤੇ ਗਰਮੀ ਸਰਦੀ ਅਤੇ ਭੁੱਖਾਂ ਦੇ ਕਸ਼ਟ ਚੱਲਦੇ ਹੋਏ ਵੀ ਪੰਜਾਬ ਨੂੰ ਇਸ ਜ਼ਾਲਮ ਹਕੂਮਤ ਤੋਂ ਛੁਟਕਾਰਾ ਦਵਾਉਣ ਲਈ ਸਿਰ ਧੜਦੀ ਬਾਜ਼ੀ ਲਾ ਰਹੇ ਸਨ। ਕੁਝ ਕੁ ਸਿੱਖ ਪਰਿਵਾਰ ਇਨ੍ਹਾਂ ਹਾਲਾਤਾਂ ਵਿੱਚ ਵੀ ਕਿਸੇ ਨਾ ਕਿਸੇ ਤਰ੍ਹਾਂ ਕਿਤੇ ਕਿਤੇ ਪਿੰਡਾਂ ਵਿੱਚ ਕਾਸ਼ਤਕਾਰੀ ਕਰਦੇ ਹੋਏ ਆਪਣੇ ਗੁਆਂਢੀ ਸਾਊ ਮੁਸਲਮਾਨਾਂ ਦੇ ਸਹਿਯੋਗ ਨਾਲ ਜੀਵਨ ਬਿਤਾ ਰਹੇ ਸਨ। ਐਸੇ ਹੀ ਸਿੰਘਾਂ ਵਿੱਚੋਂ ਸਨ ਭਾਈ ਤਾਰੂ ਸਿੰਘ ਜੀ।
0: ਮਨ

ਭਾਈ ਤਾਰੂ ਸਿੰਘ ਪਿੰਡ ਪੂਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ। ਛੋਟੇ ਹੁੰਦਿਆਂ ਹੀ ਇਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ। ਇਹਨਾਂ ਦੀ ਮਾਤਾ ਨੇ ਇਹਨਾਂ ਨੂੰ ਬਚਪਨ ਤੋਂ ਹੀ ਗੁਰਬਾਣੀ ਤੇ ਗੁਰ ਇਤਿਹਾਸ ਦੀ ਅਜਿਹੀ ਗੁੜਤੀ ਦਿੱਤੀ ਕਿ ਭਾਈ ਤਾਰੂ ਸਿੰਘ ਜੀ ਦੇ ਲੂੰ ਲੂੰ ਵਿੱਚ ਸਿੱਖੀ ਪ੍ਰਤੀ ਅਟੁੱਟ ਸ਼ਰਧਾ ਅਤੇ ਗੁਰਸਿੱਖਾਂ ਪ੍ਰਤੀ ਨਿੱਘਾ ਪਿਆਰ ਟਪਕਦਾ ਰਹਿੰਦਾ ਸੀ। ਭਾਈ ਤਾਰੂ ਸਿੰਘ ਜੀ ਜਵਾਨ ਹੋਏ ਤੇ ਖੇਤੀਬਾੜੀ ਦਾ ਕੰਮ ਚੰਗੀ ਤਰ੍ਹਾਂ ਸੰਭਾਲਣ ਲੱਗੇ। ਐਸੇ ਪਰ ਉਪਕਾਰੀ ਜੁੜੇ ਸਨ ਭਾਈ ਸਾਹਿਬ ਜੀ ਕਿ ਉਹਨਾਂ ਦੇ ਪਿੰਡ ਦੇ ਹੀ ਨਹੀਂ ਸਗੋਂ ਆਲੇ ਦੁਆਲੇ ਪਿੰਡਾਂ ਦੇ ਹਿੰਦੂ ਅਤੇ ਮੁਸਲਮਾਨ ਵੀ ਆਪ ਦੀਆਂ ਸਿਫਤਾਂ ਕਰਦੇ ਨਾ ਥੱਕਦੇ। ਇਸ ਪਰਉਪਕਾਰੀ ਸਿੰਘ ਦੀ ਜੀਵਨ ਗਾਥਾ ਚੋਂ ਇੱਕ ਮਛਹਿਰੇ ਰਹੀਮ ਬਖਸ਼ ਦੀ ਲੜਕੀ ਦੀ ਦਰਦਨਾਕ ਕਹਾਣੀ ਦਾ ਜ਼ਿਕਰ ਆਉਂਦਾ ਹੈ। ਇੱਕ ਦਿਨ ਰਹੀਮ ਬਖਸ਼ ਭਾਈ ਤਾਰੂ ਸਿੰਘ ਜੀ ਦੇ ਗ੍ਰਹਿ ਵਿਖੇ ਠਹਿਰੇ ਸਨ। ਰਾਤ ਨੂੰ ਸੌਣ ਤੋਂ ਪਹਿਲਾਂ ਰਹੀਮ ਬਖਸ਼ ਨੇ ਆਪਣੀ ਬੱਚੀ ਦੀ ਦੁੱਖਾਂ ਭਰੀ ਵਾਰਤਾ ਭਾਈ ਸਾਹਿਬ ਨੂੰ ਸੁਣਾਈ। ਉਹਨਾਂ ਆਖਿਆ ਕਿ ਪਤੀ ਦਾ ਕਮਾਂਡਰ ਜ਼ਬਰਦਸਤੀ ਉਹਨਾਂ ਦੀ ਲੜਕੀ ਨੂੰ ਚੁੱਕ ਕੇ ਲੈ ਗਿਆ ਹੈ ਅਤੇ ਉਸਦੀ ਕੋਈ ਉਗ ਸੁਗ ਨਹੀਂ ਹੈ। ਜਦ ਉਹ ਆਪਣੀ ਸ਼ਿਕਾਇਤ ਲੈ ਕੇ ਜ਼ਕਰੀਆ ਖਾਨ ਦੇ ਦਰਬਾਰ ਗਏ ਤਾਂ ਬਗੈਰ ਸੁਣਾਈ ਤੋਂ ਉਹਨਾਂ ਨੂੰ ਕਚਹਿਰੀ ਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਇਸ ਅਫਸੋਸਜਨਕ ਵਤੀਰੇ ਤੋਂ ਨਾ ਖੁਸ਼ ਹੋਣ ਤੇ ਉਹ ਕਹਿਣ ਲੱਗਾ ਕਿ ਇਸ ਦੁਨੀਆਂ ਵਿੱਚ ਇੱਕ ਗਰੀਬ ਦੀ ਕੌਣ ਸੁਣਦਾ ਜੇ। ਭਾਈ ਤਾਰੂ ਸਿੰਘ ਜੀ ਨੇ ਬੜੇ ਧੀਰਜ ਨਾਲ ਸਾਰੀ ਦਰਦਨਾਕ ਦਾਸਤਾਂ ਸੁਣੀ ਅਤੇ ਬੜੇ ਪਿਆਰ ਅਤੇ ਸਤਿਕਾਰ ਨਾਲ ਆਖਿਆ, ਰਹੀਮ ਬਖਸ਼, ਗਵਰਨਰ ਨੇ ਬੇਸ਼ੱਕ ਤੇਰੀ ਸ਼ਿਕਾਇਤ ਨਹੀਂ ਸੁਣੀ, ਪਰ ਤੇਰੀ ਫਰਿਆਦ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਘਰ ਜ਼ਰੂਰ ਪਹੁੰਚ ਗਈ ਹੈ। ਕੁਝ ਹੀ ਦਿਨਾਂ ਵਿੱਚ ਤੇਰੀ ਲੜਕੀ ਤੇਰੇ ਘਰ ਪਹੁੰਚ ਜਾਏਗੀ। ਸਰੋਤਾ ਜਨ, ਐਸਾ ਹੀ ਹੋਇਆ। ਥੋੜੇ ਹੀ ਦਿਨਾਂ ਵਿੱਚ ਭਾਈ ਸਾਹਿਬ ਜੀ ਨੇ ਇੱਕ ਸਿੰਘਾਂ ਦੇ ਜਥੇ ਨੂੰ ਸਾਰੀ ਵਾਰਤਾ ਸੁਣਾਈ ਅਤੇ ਇਸ ਗਰੀਬ ਦੀ ਮਦਦ ਕਰਨ ਲਈ ਪ੍ਰੇਰਿਆ। ਸਿੰਘਾਂ ਦੇ ਜਥੇ ਨੇ ਪੱਟੀ ਤੇ ਹਮਲਾ ਕਰ ਰਹੀਮ ਬਖਸ਼ ਦੀ ਲੜਕੀ ਨੂੰ ਛੁਡਵਾ ਕੇ ਰਹੀਮ ਬਖਸ਼ ਦੇ ਘਰ ਛੱਡ ਆਏ। ਇਸ ਹਮਲੇ ਦੌਰਾਨ ਪੱਟੀ ਦਾ ਕਮਾਂਡਰ ਮਾਰਿਆ ਗਿਆ। ਇਸ ਵਾਰਤਾ ਨੇ ਮੁਸਲਮਾਨਾਂ ਵਿੱਚ ਭਾਈ ਤਾਰੂ ਸਿੰਘ ਦਾ ਹੋਰ ਵੀ ਸਤਿਕਾਰ ਵਧਾਇਆ। ਨਤੀਜੇ ਵਜੋਂ ਸਿੱਖੀ ਦੇ ਵਿਰੋਧੀ ਇਸ ਦੀ ਵੱਧ ਰਹੀ ਇੱਜ਼ਤ ਨੂੰ ਦੇਖ ਕੇ ਬਹੁਤ ਖੁਸ਼ ਨਹੀਂ ਸਨ। ਭਾਈ ਸਾਹਿਬ ਜੀ ਅਥਾਰ ਸੇਵਾ ਵਿੱਚ ਜੁਟੇ ਰਹਿੰਦੇ ਸਨ। ਉਹਨਾਂ ਨੇ ਆਪਣੀ ਕਿਰਤ ਕਮਾਈ ਚੋਂ ਲੰਗਰ ਜਾਰੀ ਕੀਤਾ ਹੋਇਆ ਸੀ। ਵੇਲੇ ਕੁਵੇਲੇ ਕੋਈ ਵੀ ਭਾਈ ਸਾਹਿਬ ਜੀ ਦੇ ਘਰ ਲੰਗਰ ਤੇ ਆ ਸਕਦਾ ਸੀ। ਆਉਂਦੇ ਜਾਂਦੇ ਸਿੱਖ ਸੂਰਵੀਰਾਂ ਤੋਂ ਛੁੱਟ ਹਿੰਦੂ ਮੁਸਲਮਾਨ ਵੀ ਪ੍ਰਸ਼ਾਦ ਛਕਦੇ ਤੇ ਤ੍ਰਿਪਤ ਹੁੰਦੇ। ਭਾਈ ਸਾਹਿਬ ਜੀ ਬਾਬਾ ਬੁੱਢਾ ਜੀ ਦੀ ਬੀੜ ਦੇ ਲਾਗੇ ਦੇ ਜੰਗਲ ਵਿੱਚ ਵਸਦੇ ਸਿੰਘਾਂ ਨੂੰ ਵੀ ਤਿਆਰ ਲੰਗਰ ਜਾਂ ਕੱਚੀ ਰਸਤ ਪਹੁੰਚਾਉਂਦੇ ਰਹਿੰਦੇ ਸਨ। ਇੱਥੇ ਹੀ ਬਸ ਨਹੀਂ, ਕਸ਼ਟ ਝੱਲ ਰਹੇ ਵੀਰਾਂ ਦੀ ਯਥਾਸ਼ਕਤ ਸਹਾਇਤਾ ਕਰਕੇ ਸੰਤੁਸ਼ਟ ਹੁੰਦੇ। ਭਾਈ ਸਾਹਿਬ ਜੀ ਦੇ ਜੀਵਨ ਕੋਲ ਵਿੱਚ ਇੱਕ ਨਵਾਂ ਮੋੜ ਉਸ ਸਮੇਂ ਆਇਆ ਜਦ ਵਕਤ ਦੀ ਜ਼ਾਲਮ ਹਕੂਮਤ ਦੇ ਇੱਕ ਮੁਖਬਰ ਤੇ ਸਿੰਘਾਂ ਦੇ ਉੱਘੇ ਵੈਰੀ ਹਰਭਗਤ ਨਿਰੰਜਨ ਨੇ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਕੋਲ ਭਾਈ ਤਾਰੂ ਸਿੰਘ ਜੀ ਵਿਰੁੱਧ ਚੁਗਲੀ ਖਾਧੀ। ਸਿੱਖੀ ਵਿਰਸੇ ਨਾਲ ਜੁੜੇ ਸਰੋਤਾ ਜਨ, ਨਿੰਦਕ ਦੀ ਪਰਿਭਾਸ਼ਾ ਭਾਈ ਗੁਰਦਾਸ ਜੀ ਆਪਣੀ 32ਵੀਂ ਵਾਰ ਅੰਦਰ ਇਸ ਤਰ੍ਹਾਂ ਦਰਸਾਉਂਦੇ ਹਨ।

ਭਾਈ ਸਾਹਿਬ ਜੀ ਤੀਸਰੀ ਉਦਾਹਰਣ ਤੁੰਮੇ ਦੀ ਦਿੰਦੇ ਹਨ ਕਿ ਜਿਸ ਤਰ੍ਹਾਂ ਤੁੰਮੇ ਨੂੰ ਜਿੰਨਾ ਮਰਜ਼ੀ ਧੋਈਏ ਉਸ ਦੀ ਕੁੜੱਕਣ ਨਹੀਂ ਜਾਂਦੀ।

ਸਰੋਤਾਗਨ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਇਸੇ ਤਰ੍ਹਾਂ ਨਿੰਦਕ ਨਾਮ ਤੋਂ ਸਖਣੇ ਨੂੰ ਸਤਸੰਗ ਨਹੀਂ ਪਾਉਂਦਾ। ਖਾਸ ਇਸੇ ਹੀ ਤਰ੍ਹਾਂ ਜੇਕਰ ਆਗੂ ਅੰਨਾ ਹੋਵੇ ਤਾਂ ਉਹ ਸਾਰੇ ਸਾਥੀਆਂ ਨੂੰ ਵੀ ਲੈ ਡੁੱਬਦਾ ਹੈ।

ਇੱਥੇ ਹੀ ਬਸ ਨਹੀਂ, ਹੋਰ ਵੀ ਕਈ ਕਹਾਣੀਆਂ ਘੜ ਕੇ ਨਿਰੰਜਣੀਏ ਨੇ ਜ਼ਕਰੀਆ ਖਾਨ ਨੂੰ ਦੱਸ ਕੇ ਭਾਈ ਸਾਹਿਬ ਵਿਰੁੱਧ ਕੰਨ ਭਰੇ। ਸਿੱਖੀ ਵਿਰਸਾ ਸੁਨੇਹੀਓ, ਦੇਸ਼ ਹੋਵੇ ਜਾਂ ਪ੍ਰਦੇਸ਼, ਹਰ ਇੱਕ ਹਕੂਮਤ ਇਹੋ ਜਿਹੇ ਕੌਮ ਧਰੋਹੀ ਅੰਸ਼ਾਂ ਨੂੰ ਪਾਲਦੀ ਹੈ ਅਤੇ ਤਾੜ ਵਿੱਚ ਰਹਿੰਦੀ ਹੈ। ਜ਼ਕਰੀਆ ਖਾਨ ਵੀ ਪਿੰਡਾਂ ਵਿੱਚ ਵਸਦੇ ਸਿੰਘਾਂ ਤੋਂ ਇਹੀ ਆਸ ਰੱਖਦਾ ਸੀ। ਉਹ ਹਮੇਸ਼ਾ ਇਹ ਉਮੀਦ ਰੱਖੀ ਬੈਠਾ ਸੀ ਕਿ ਆਮ ਜਨਤਾ ਹਕੂਮਤ ਦੇ ਪੂਰੀ ਤਰ੍ਹਾਂ ਗੁਲਾਮ ਰਹੇ ਤੇ ਜੰਗਲੀ ਵਸਦੇ ਸਿੱਖ ਸੂਰਵੀਰਾਂ ਵਿਰੁੱਧ ਹਕੂਮਤ ਦੀ ਮਦਦ ਕਰਨ। ਪਰ ਇਹ ਪਾਪੀ ਕੀ ਜਾਣੇ ਕਿ ਪੇਂਡੂ ਸਿੰਘ ਕੇਵਲ ਆਪਣੀ ਸੁੱਖ ਸ਼ਾਂਤੀ ਲਈ ਨਹੀਂ ਸਨ ਪਿੰਡਾਂ ਵਿੱਚ ਟਿਕੇ ਹੋਏ, ਸਗੋਂ ਆਪਣੇ ਸਰਲੱਠ ਵੀਰਾਂ ਨੂੰ ਆਜ਼ਾਦੀ ਦਾ ਘੋਲ ਜਾਰੀ ਰੱਖਣ ਵਿੱਚ ਸਹਾਈ ਹੋਣ ਲਈ ਟਿਕੇ ਹੋਏ ਸਨ। ਇਹ ਭੋਲੇ ਭਾਲੇ ਸਿੰਘ ਵੇਲੇ ਕੁਵੇਲੇ ਬਹਾਦਰ ਸਿੰਘਾਂ ਨੂੰ ਆਉਣ ਵਾਲੇ ਖਤਰਿਆਂ ਤੋਂ ਸੁਚੇਤ ਕਰਦੇ ਰਹਿੰਦੇ ਸਨ, ਵੇਲੇ ਕੁਵੇਲੇ ਬਹਾਦਰ ਸਿੰਘਾਂ ਨੂੰ ਸ਼ਰਨ ਵੀ ਦਿੰਦੇ ਤੇ ਹੋਰ ਦਾਣੇ ਪੱਠੇ ਨਾਲ ਮਦਦ ਵੀ ਕਰਦੇ ਸਨ। ਗਵਰਨਰ ਜ਼ਕਰੀਆ ਖਾਨ ਨੇ ਹਰਭਗਤ ਨਿਰੰਜਣੀਏ ਦੀ ਸ਼ਿਕਾਇਤ ਦੀ ਸੱਚਾਈ ਨੂੰ ਘੋਖੇ ਬਿਨਾਂ ਹੀ ਭਾਈ ਤਾਰੂ ਸਿੰਘ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ।

0: ਹਰਭਗਤ ਨਿਰੰਜਣੀਆ ਲਾਹੌਰ ਤੋਂ 20 ਕੁ ਪੈਦਲ ਪੁਲਸੀਏ ਲੈ ਕੇ ਪੂਲੇ ਪਿੰਡ ਪਹੁੰਚ ਗਿਆ। ਭਾਈ ਸਾਹਿਬ ਦੇ ਘਰ ਪਹੁੰਚ ਕੇ ਕੀ ਦੇਖਦਾ ਹੈ ਕਿ ਭਾਈ ਤਾਰੂ ਸਿੰਘ ਦੇ ਘਰ ਲੰਗਰ ਚੱਲ ਰਿਹਾ ਹੈ। ਸਰਦਾਰ ਸੰਤੋਖ ਸਿੰਘ ਜਗਦੇਵ ਆਪਣੀ ਕਿਤਾਬ ਬੈਡ ਟਾਈਮ ਸਟੋਰੀਜ਼ ਭਾਵ ਸੌਣ ਸਮੇਂ ਦੀਆਂ ਵਾਤਾਂ ਵਿੱਚ ਲਿਖਦੇ ਹਨ ਕਿ ਭਾਈ ਤਾਰੂ ਸਿੰਘ ਨੇ ਆਏ ਸਿਪਾਹੀਆਂ ਨੂੰ ਕਿਹਾ ਕਿ ਤੁਸੀਂ ਆਪਣੀ ਸਰਕਾਰ ਦਾ ਹੁਕਮ ਲੈ ਕੇ ਮੈਨੂੰ ਫੜਨ ਆਏ ਹੋ, ਪਰ ਮੇਰੇ ਪਾਤਸ਼ਾਹ ਦਾ ਹੁਕਮ ਹੈ ਕਿ ਮੇਰੇ ਘਰ ਆਇਆ ਵਿਅਕਤੀ ਲੰਗਰ ਛਕੇ ਬਗੈਰ ਨਾ ਜਾਵੇ। ਸੋ ਆਓ ਪਹਿਲਾਂ ਲੰਗਰ ਛਕੋ, ਫਿਰ ਮੈਂ ਤੁਹਾਡੇ ਨਾਲ ਚੱਲਦਾ ਹਾਂ।
1: ਵਾਹ ਸਿੱਖਾ, ਧੰਨ ਹੈ ਤੇਰੀ ਸਿੱਖੀ ਤੇ ਧੰਨ ਹੈ ਤੇਰੀ ਕਮਾਈ। ਇਸ ਲਿਖਤ ਮੁਤਾਬਕ ਸਿਪਾਹੀਆਂ ਨੇ ਲੰਗਰ ਛਕਿਆ ਤੇ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਨੂੰ ਲੈ ਤੁਰੇ। ਪਿੰਡ ਦੇ ਲੋਕਾਂ ਨੇ ਬਥੇਰਾ ਕਿਹਾ ਕਿ ਭਾਈ ਸਾਹਿਬ ਜੀ ਤਾਂ ਬਹੁਤ ਨੇਕ ਇਨਸਾਨ ਹਨ ਤੇ ਬਹੁਤ ਤਰਲੇ ਕੀਤੇ ਇਹਨਾਂ ਨੂੰ ਛਡਾਉਣ ਲਈ, ਪਰ ਕਿਸੇ ਨੇ ਉਹਨਾਂ ਦੀ ਅਰਜੋਈ ਨਾ ਸੁਣੀ। ਰਸਤੇ ਵਿਚ ਪੜਾਣੇ ਪਿੰਡ ਦੇ ਸਿੱਖਾਂ ਨੇ ਭਾਈ ਤਾਰੂ ਸਿੰਘ ਨੂੰ ਪੁਲਸੀਆਂ ਦੇ ਹੱਥੋਂ ਤਾਕਤ ਬਰਾ ਕੇ ਛਡਾਉਣ ਦਾ ਫੈਸਲਾ ਵੀ ਕਰ ਲਿਆ, ਪਰ ਭਾਈ ਸਾਹਿਬ ਜੀ ਨੇ ਉਹਨਾਂ ਨੂੰ ਐਸਾ ਕਰਨੋਂ ਰੋਕ ਦਿੱਤਾ।
0: ਲਾਹੌਰ ਪੁੱਜ ਕੇ ਭਾਈ ਤਾਰੂ ਸਿੰਘ ਜੀ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਤੇ ਅਨੇਕਾਂ ਤਸੀਹੇ ਦਿੱਤੇ ਜਾਣ ਲੱਗੇ। ਜ਼ਾਲਮ ਹਕੂਮਤ ਦੇ ਕਰਿੰਦਿਆਂ ਵੱਲੋਂ ਜਿਉਂ ਜਿਉਂ ਭਾਈ ਤਾਰੂ ਸਿੰਘ ਜੀ ਨੂੰ ਸਤਾਇਆ ਗਿਆ ਤਿਉਂ ਤਿਉਂ ਉਹਨਾਂ ਦੇ ਚਿਹਰੇ ਤੇ ਲਾਲੀ ਵੱਧਦੀ ਗਈ ਤੇ ਸਿੱਖੀ ਪ੍ਰਤੀ ਨਿਸ਼ਚਾ ਦ੍ਰਿੜ ਹੁੰਦਾ ਗਿਆ।

ਭਾਈ ਸਾਹਿਬ ਜੀ ਨੂੰ ਆਪਣੇ ਗੁਰੂ ਤੇ ਪੂਰਾ ਭਰੋਸਾ ਸੀ। ਇਸ ਪਰ ਥਾਏ ਗੁਰੂ ਅਰਜਨ ਸਾਹਿਬ ਜੀ ਦਾ ਇਹ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 202 ਉੱਪਰ ਅੰਕਿਤ ਹੈ, ਗੁਰਸਿੱਖ ਦੀ ਇਸ ਅਵਸਥਾ ਦਾ ਵਰਣਨ ਕਰਦਾ ਹੈ। ਆਪਣੇ ਸੇਵਕ ਕੋ ਆਪ ਸਹਾਈ,

ਜਕਰੀਆ ਖਾਨ ਨੂੰ ਹੋਰ ਤਾਂ ਕੋਈ ਉੱਤਰ ਨਾ ਔੜਿਆ, ਪਰ ਕਹਿਣ ਲੱਗਾ, ਤਾਰੂ ਸਿੰਘਾ, ਤੇਰੀ ਜਾਨ ਕੇਵਲ ਤਾਂ ਹੀ ਬਖਸ਼ੀ ਜਾ ਸਕਦੀ ਹੈ ਜੇ ਤੂੰ ਮੁਸਲਮਾਨ ਬਣਨਾ ਮੰਨ ਲਵੇਂ ਤੇ ਸਿੱਖੀ ਨੂੰ ਤਿਆਗ ਦੇਵੇਂ। ਭਾਈ ਸਾਹਿਬ ਮੁਸਕਰਾਏ ਅਤੇ ਉੱਤਰ ਵਿੱਚ ਦੋ ਸਵਾਲ ਖੜੇ ਕਰ ਦਿੱਤੇ ਕਿ ਮੁਸਲਮਾਨ ਬਣਨ ਨਾਲ ਮੈਨੂੰ ਮੌਤ ਨਹੀਂ ਆਉਣੀ, ਜਾਂ ਫਿਰ ਕਿ ਮੁਸਲਮਾਨ ਲੋਕ ਨਹੀਂ ਮਰਦੇ। ਜ਼ਕਰੀਆ ਖਾਨ ਨੂੰ ਹੱਕਾ ਬੱਕਾ ਦੇਖ ਭਾਈ ਸਾਹਿਬ ਸਵਾਲਾਂ ਦੇ ਢੇਰ ਲਾਈ ਜਾਂਦੇ ਹਨ। ਖਾਨ ਬਹਾਦਰ, ਜੇ ਮੌਤ ਨੇ ਫੇਰ ਵੀ ਆ ਜਾਣਾ ਹੈ ਤਾਂ ਮੈਂ ਆਪਣੇ ਗੁਰੂ ਤੋਂ ਕਿਉਂ ਬੇਮੁਖ ਹੋਵਾਂ? ਮੈਨੂੰ ਤਾਂ ਸਿੱਖੀ ਆਪਣੀ ਜਾਨ ਤੋਂ ਕਿਤੇ ਵੱਧ ਪਿਆਰੀ ਹੈ।

0: ਜ਼ਕਰੀਆ ਖਾਨ ਦਾ ਕ੍ਰੋਧ ਵਿੱਚ ਆਉਣਾ ਕੁਦਰਤੀ ਸੀ ਅਤੇ ਕਹਿਣ ਲੱਗਾ, ਵੇਖਦਾ ਹਾਂ ਤੂੰ ਸਿੱਖੀ ਕਿਵੇਂ ਕਾਇਮ ਰੱਖਦਾ ਹੈ। ਇਹ ਆਖ ਕੇ ਖਾਨ ਨੇ ਮੋਚੀ ਨੂੰ ਬੁਲਾਇਆ ਤੇ ਉਸ ਨੂੰ ਹੁਕਮ ਕੀਤਾ ਕਿ ਭਾਈ ਸਾਹਿਬ ਜੀ ਦੀ ਖੋਪਰੀ ਸਮੇਤ ਕੇਸਾਂ ਦੇ ਸਿਰ ਤੋਂ ਅਲੱਗ ਕਰ ਦਿੱਤੀ ਜਾਵੇ।
1: ਭਾਈ ਸਾਹਿਬ ਨੇ ਸੁੱਤੇ ਸੁਭਾਅ ਹੀ ਆਖਿਆ, ਖਾਨ ਬਹਾਦਰ ਮੈਂ ਪਹਿਲਾਂ ਤੈਨੂੰ ਜੁੱਤੀ ਨਾਲ ਇਸ ਜਹਾਨ ਵਿੱਚੋਂ ਤੋਰ ਕੇ ਫਿਰ ਆਪ ਜਾਵਾਂਗਾ।
0: ਭਾਈ ਤਾਰੂ ਸਿੰਘ ਨੇ ਇਸ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ ਤੇ ਹਜ਼ਾਰਾਂ ਲੋਕਾਂ ਦੇ ਵੇਖਦਿਆਂ ਵੇਖਦਿਆਂ ਮੋਚੀ ਨੇ ਤੇਜ਼ ਰੰਭੀ ਨਾਲ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾਉਣੀ ਸ਼ੁਰੂ ਕਰ ਦਿੱਤੀ। ਜਿਉਂ ਜਿਉਂ ਸਣੇ ਕੇਸਾਂ ਖੋਪਰੀ ਕੱਟੀ ਜਾ ਰਹੀ ਹੈ, ਭਾਈ ਤਾਰੂ ਸਿੰਘ ਸਿਮਰਨ ਵਿੱਚ ਦਿੱਤੇ ਹਨ। ਇਤਨਾ ਕਸ਼ਟ ਸਹਾਰ ਕੇ ਵੀ ਭਾਈ ਸਾਹਿਬ ਜੀ ਅਕਾਲ ਪੁਰਖ ਦੇ ਭਾਣੇ ਵਿੱਚ ਮਗਨ, ਉਸ ਦਾ ਸ਼ੁਕਰ ਮਨਾ ਰਹੇ ਹਨ

ਇਧਰ ਭਾਈ ਸਾਹਿਬ ਜੀ ਦੇ ਸਿਰ ਚੋਂ ਖੂਨ ਸਿਮਣ ਲੱਗਾ ਤੇ ਉਧਰ ਜ਼ਕਰੀਆ ਖਾਨ ਦਾ ਪਿਸ਼ਾਬ ਬੰਦ ਹੋਣਾ ਸ਼ੁਰੂ ਹੋ ਗਿਆ। ਜਦ ਭਾਈ ਸਾਹਿਬ ਜੀ ਦੀ ਖੋਪਰੀ ਕੇਸਾਂ ਸਣੇ ਸਿਰ ਤੋਂ ਲਾ ਕੇ ਉਹਨਾਂ ਦੇ ਸਾਹਮਣੇ ਰੱਖੀ ਤੇ ਜ਼ਕਰੀਆ ਖਾਨ ਪਿਸ਼ਾਬ ਬੰਦ ਹੋਣ ਕਾਰਨ ਤੜਫਣ ਲੱਗਾ। ਹਕੀਮਾਂ ਬੈਦਾਂ ਨੇ ਉਸ ਦਾ ਇਲਾਜ ਕਰਨ ਲਈ ਬਹੁਤ ਸਾਰੇ ਯਤਨ ਕੀਤੇ ਪਰ ਸਭ ਵਿਅਰਥ ਹੋ।

ਸਰੋਤਾ ਜਨ, ਦੁੱਖ ਵਿੱਚ ਸੁਭਾਵਕ ਹੀ ਇਨਸਾਨ ਨੂੰ ਆਪਣੇ ਕੀਤੇ ਬੁਰੇ ਕਰਮ ਯਾਦ ਆਉਣ ਲੱਗ ਪੈਂਦੇ ਹਨ। ਪਿਸ਼ਾਬ ਬੰਦ ਹੋਣ ਦੀ ਤਕਲੀਫ ਤੇ ਹੁਣ ਜਕਰੀਏ ਨੂੰ ਵੀ ਭਾਈ ਤਾਰੂ ਸਿੰਘ ਦੇ ਸੁੱਤਾ ਸੁੱਤ ਕਹੇ ਬੋਲ ਕਿ ਮੈਂ ਪਹਿਲਾਂ ਤੈਨੂੰ ਜੁੱਤੀ ਨਾਲ ਇਸ ਦੁਨੀਆਂ ਚੋਂ ਤੋਰ ਕੇ ਫਿਰ ਆਪ ਜਾਵਾਂਗਾ ਯਾਦ ਆਉਣ ਲੱਗੇ। ਉਸਨੇ ਜਥੇਦਾਰ ਭਾਈ ਸੁਬੇਗ ਸਿੰਘ ਰਾਹੀਂ ਖਾਲਸਾ ਪੰਥ ਤੋਂ ਮਾਫ਼ੀ ਮੰਗੀ ਅਤੇ ਬੇਨਤੀ ਕੀਤੀ ਕਿ ਉਸਦੀ ਜਾਨ ਬਖਸ਼ੀ ਜਾਵੇ। ਇਤਿਹਾਸਕ ਲਿਖਤਾਂ ਮੁਤਾਬਕ ਅੱਗੋਂ ਸਿੰਘਾਂ ਨੇ ਜ਼ਕਰੀਆ ਖਾਨ ਨੂੰ ਸੁਝਾਵ ਦਿੱਤਾ ਕਿ ਇਸ ਸਮੇਂ ਸਿਰਫ ਭਾਈ ਤਾਰੂ ਸਿੰਘ ਦੀ ਜੁੱਤੀ ਖਾਨ ਦੇ ਸਿਰ ਉੱਪਰ ਮਾਰਨਾ ਹੀ ਉਸਦੀ ਬਿਮਾਰੀ ਦਾ ਇਲਾਜ ਹੈ। ਫਸੀ ਦਾ ਫਤਨ ਸੀ ਭਾਈ ਸਾਹਿਬ ਜੀ ਦੀ ਜੁੱਤੀ ਖਾਨ ਬਹਾਦਰ ਜਕਰੀਆ ਨੇ ਆਪਣੇ ਸਿਰ ਮਰਵਾਈ ਤੇ ਉਸਦਾ ਦੁੱਖ ਘਟਣ ਲੱਗਾ। ਜਦ ਜੁੱਤੀ ਮਾਰਨੋ ਬੰਦ ਕਰਨ ਤਾਂ ਉਸਦਾ ਦੁੱਖ ਫਿਰ ਆ ਘੇਰੇ। 22 ਦਿਨ ਇਹ ਜੁੱਤੀਆਂ ਦਾ ਦੌਰ ਚੱਲਦਾ ਰਿਹਾ। ਆਖਿਰ ਜੁੱਤੀਆਂ ਖਾਂਦਾ ਹੀ ਖਾਨ ਬਹਾਦਰ ਜਕਰੀਆ ਖਾਨ ਆਪਣੇ ਕੀਤੇ ਕੁਕਰਮਾਂ ਕਾਰਨ ਇਸ ਸੰਸਾਰ ਨੂੰ ਛੱਡ ਕੇ

ਇਧਰ ਨਵਾਬ ਦੀ ਮੌਤ ਦੀ ਖਬਰ ਭਾਈ ਤਾਰੂ ਸਿੰਘ ਜੀ ਨੂੰ ਮਿਲੀ ਤੇ ਉਧਰ ਭਾਈ ਸਾਹਿਬ ਜੀ ਵੀ ਸਿੱਖੀ ਤੇ ਪਹਿਰਾ ਦਿੰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ।

ਸ਼ਹੀਦ ਸ਼ਬਦ ਦੀ ਵਰਤੋਂ ਕਰਨ ਲੱਗਿਆਂ ਸਿੱਖ ਭਾਈਚਾਰੇ ਨੂੰ ਭਾਵਕ ਉਡਾਰੀਆਂ ਲਾਉਣ ਤੋਂ ਪਹਿਲਾਂ ਗੌਰ ਨਾਲ ਸੋਚਣ ਦੀ ਲੋੜ ਹੈ, ਕਿਉਂਕਿ ਸ਼ਹੀਦ ਉਹ ਮਹਾਯੋਧਾ ਅਤੇ ਪਵਿੱਤਰ ਹਸਤੀ ਹੈ ਜੋ ਰੱਬ ਜਾਂ ਉਸ ਦੀ ਰਚਨਾ ਦੇ ਪਿਆਰ ਅਤੇ ਰੱਬੀ ਭਾਣੇ ਅੰਦਰ ਖੁਸ਼ੀ ਖੁਸ਼ੀ ਕਿਸੇ ਜਗਤ ਭਲਾਈ ਅਤੇ ਪਰ ਉਪਕਾਰ ਹਿੱਤ ਜੂਝਿਆ ਹੋਵੇ ਜਾਂ ਆਪਣੀ ਜਾਨ ਬਾਰ ਦਿੱਤੀ ਹੋਵੇ, ਭਾਵ ਸੱਚ ਦੀ ਗਵਾਹੀ ਭਰਦਾ ਹੋਵੇ। ਸ਼ਹੀਦ ਭਾਵੇਂ ਫਾਰਸੀ ਭਾਸ਼ਾ ਦੀ ਦੇਣ ਹੈ, ਇਸ ਦੀ ਪਰਿਭਾਸ਼ਾ ਵੱਖਰੇ ਵੱਖਰੇ ਲਿਖਾਰੀ ਆਪਣੀ ਤਕੜੀ ਤੇ ਤੋਲਣ ਦੀ ਕੋਸ਼ਿਸ਼ ਕਰਦੇ ਹਨ। ਸਿੱਖੀ ਸਿਧਾਂਤਾਂ ਆਧਾਰਿਤ ਸ਼ਹਾਦਤ ਲਈ ਚਾਰ ਗੁਣਾਂ ਦਾ ਹੋਣਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਸ਼ਹੀਦੀ ਪਾਉਣ ਵਾਲੀ ਆਤਮਾ ਰੱਬੀ ਪਿਆਰ ਅਤੇ ਭਾਣਾ ਮੰਨਣ ਦੀ ਸਮਰੱਥਾ ਰੱਖਦੀ ਹੋਵੇ। ਇਸ ਉੱਤਮ ਗੁਣ ਦੀ ਪ੍ਰਥਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਨੇ ਪ੍ਰਗਟਾਈ ਸੀ। ਭਗਤ ਜਨਾਂ ਨੂੰ ਰੱਬ ਦੇ ਹੁਕਮ ਤੇ ਰਜ਼ਾ ਭਲੇ ਅਤੇ ਮਿੱਠੇ ਲੱਗਦੇ ਹਨ। ਇਸ ਗੁਣ ਦੇ ਸਦਕੇ ਭਰਮ, ਭੈ, ਮਾਇਆ ਅਤੇ ਜੀਵਤ ਰਹਿਣ ਦੇ ਮੋਹ ਦੂਰ ਹੋ ਜਾਂਦੇ ਹਨ। ਜੋ ਤੁਧ ਭਾਵੇ ਸਾਈ ਭਲੀ ਕਰ ਅਤੇ ਤੇਰਾ ਕੀਆ ਮਿੱਠਾ ਲੱਗੇ। ਰੱਬ ਦੀ ਯਾਦ ਉਸਨੂੰ ਪਿਆਰ ਕਰਨਾ ਹੈ ਤੇ ਉਸਦੀ ਮਰਜ਼ੀ ਤੇ ਚੱਲਣਾ, ਉਸਦਾ ਭਾਣਾ ਮੰਨਣਾ ਹੈ।

0: दूसरा गुण है शुभ प्रयोजन का होना। शुभ प्रयोजन उसनू कहा जा सकता है जिहड़ा कर्म जगत भलाई जा परोपकार ले कीता जावे। ए ओ कर्म हन जिन्ना विच निज स्वार्थ तो उठ के जगत प्यार ठाठा मारदा है ब्रह्म ज्ञानी परोपकार महा बाबा बंदा सिंह बहादुर भाई मनी सिंह ਅਤੇ ਭਾਈ ਤਾਰੂ ਸਿੰਘ ਜੀ ਨੇ ਸ਼ੁਭ ਪ੍ਰਯੋਜਨਾ ਦੀਆਂ ਉਦਾਹਰਨਾਂ ਪੇਸ਼ ਕੀਤੀਆਂ। ਪਿਆਰੇ ਸਰੋਤਿਓ, ਯਾਦ ਰੱਖੋ, ਬਦਲੇ ਦੀ ਭਾਵਨਾ ਜਾਂ ਮਜ਼ਬੀ ਕੱਟੜਤਾ ਹਿੱਤ ਸ਼ਹੀਦ ਹੋਣਾ ਸ਼ੁਭ ਪ੍ਰਯੋਜਨ ਨਹੀਂ ਹੈ।
1: ਤੀਸਰਾ ਪਹਿਲੂ ਹੈ ਨਿਰਭੈਤਾ। ਨਿਰਭੈਤਾ ਯੋਧ ਮਹਾਵਲ ਸੂਰ ਦਾ ਕਰਮ ਹੈ। ਇਹਨਾਂ ਯੋਧਿਆਂ ਵਿੱਚ ਅਕਾਲ ਪੁਰਖ ਦਾ ਵਾਸਾ ਹੁੰਦਾ ਹੈ ਅਤੇ ਮੌਤ ਦੇ ਡਰ ਤੋਂ ਉੱਠ ਗਏ ਹੁੰਦੇ ਹਨ। ਉਹਨਾਂ ਵਾਸਤੇ ਮੌਤ ਤਬਾਹੀ ਨਹੀਂ ਪਰ ਇੱਕ ਦਸ਼ਾ ਪਲਟੀ ਹੈ ਜਿਸ ਵਿੱਚ ਆਨੰਦ ਅਤੇ ਸੁੱਖ ਹੈ। ਕਬੀਰ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਅਥਵਾ, ਮਰਨ ਨਾ ਮੰਦਾ ਲੋਕਾ ਆਖੀਐ ਜੇ ਮਰ ਜਾਣੇ ਐਸਾ ਕੋਈ।
0: ਸਰੋਤਾ ਜਨ, ਦੇਖਿਓ ਕਿਤੇ ਜ਼ੁਲਮ ਕਰਨ ਵਾਲੇ ਵਿਅਕਤੀ ਦੇ ਨਿਡਰ ਹੋਣ ਦੀ ਅਵਸਥਾ ਦੀ ਤੁਲਨਾ ਇੱਕ ਨਿਰਭੈ ਨਾਲ ਨਾ ਕਰ ਬੈਠੇ। ਜ਼ਾਲਮ ਵੀ ਨਿਰਭੈ ਹੁੰਦੇ ਹਨ ਪਰ ਇੱਥੇ ਉਹ ਯੋਧੇ ਹਨ ਜਿਨ੍ਹਾਂ ਦਾ ਮਨ ਹਉਮੈ ਦੀ ਮੈਲ ਗਵਾ ਕੇ ਨਿਰਭਉ ਭਾਵ ਨਿਡਰ ਹੋ ਗਏ ਹਨ। ਜਿਸ ਤਰ੍ਹਾਂ ਚੌਥੀ ਪਾਤਸ਼ਾਹੀ ਫਰਮਾਉਂਦੇ ਹਨ, ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ।

0: ਗੁਣਾਂ ਦੀ ਲੜੀ ਚੋਂ ਚੌਥਾ ਗੁਣ ਹੈ ਚੜ੍ਹਦੀ ਕਲਾ ਦਾ। ਇਹ ਇੱਕ ਦਸ਼ਾ ਹੈ ਜਿਸ ਵਿੱਚ ਜੀਵ ਹਰ ਹਾਲਤ ਵਿੱਚ ਖੁਸ਼ੀ, ਆਨੰਦ ਤੇ ਖੇੜੇ ਵਿੱਚ ਵਿਚਰਦਾ ਹੈ। ਇਹ ਭਗਤਾਂ ਦਾ ਕਰਮ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜਪ ਸਾਹਿਬ ਵਿੱਚ ਦਰਸਾਉਂਦੇ ਹਨ, ਨਾਨਕ ਭਗਤਾਂ ਸਦਾ ਵਿਕਾਸ। ਐਸੇ ਜੀਵ ਦੁੱਖ ਸੁੱਖ ਹਰਖ ਸੋਗ ਮਾਨ ਅਪਮਾਨ ਉਸਤਤ ਨਿੰਦਾ ਆਦਿ ਦੇ ਵਿਤਕਰਿਆਂ ਤੋਂ ਨਿਰਲੇਪ ਹੋ ਜਾਂਦੇ ਹਨ ਅਤੇ ਉਹਨਾਂ ਦੇ ਮਨ ਵਿੱਚ ਸ਼ਾਂਤੀ ਤੇ ਰਹੱਸ ਪੈਦਾ ਹੋ ਜਾਂਦਾ ਹੈ ਤੇ ਉਹ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦੇ। ਗੁਰੂ ਅਰਜਨ ਸਾਹਿਬ ਇਸ ਦਾ ਵਿਸ਼ਲੇਸ਼ਣ ਇਸ ਤਰ੍ਹਾਂ ਕਰਦੇ ਹਨ, ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਸਿੱਖੀ ਸ਼ਰਧਾ ਵਿੱਚ ਭਿੱਜੇ ਸਰੋਤਾ ਜਨ, ਇਹ ਦਰਸਾਏ ਚਾਰ ਗੁਣ ਸਿੱਖੀ ਦਾ ਧੁਰਾ ਹਨ ਅਤੇ ਇਹਨਾਂ ਗੁਣਾਂ ਦੇ ਪ੍ਰਗਟਾਉਣ ਅਤੇ ਚਲਾਵਣ ਲਈ ਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਇਸ ਜਗਤ ਵਿੱਚ ਆਏ। ਉਹਨਾਂ ਦੇ ਮਿਸ਼ਨ ਦੇ ਦੋ ਮੁੱਖ ਪਹਿਲੂ ਹਨ।
1: ਪਹਿਲਾ, ਜਗਤ ਸੁਧਾਰ, ਇੱਕ ਅਕਾਲ ਪੁਰਖ ਦੀ ਪੂਜਾ ਤੇ ਸ਼ਬਦ ਦਾ ਪ੍ਰਚਾਰ, ਜਾਤ ਪਾਤ ਰੂਪ ਰੰਗ ਤੇ ਭੇਦ ਮਿਟਾਉਣਾ, ਝੂਠੇ ਰਸਮੋ ਰਿਵਾਜ ਅਤੇ ਮੌਕੇ ਦੀਆਂ ਪ੍ਰਚਲਿਤ ਬ੍ਰਹਿਮਣਵਾਦ ਦੀਆਂ ਰੋਹ ਰੀਤੀਆਂ ਨੂੰ ਰੋਕਣਾ, ਪੱਛਮੀ ਸੱਭਿਆਚਾਰ ਦਾ ਪ੍ਰਭਾਵ ਅੱਜ ਸਾਡੇ ਹਰ ਰੋਜ਼ ਵਤੀਰੇ ਵਿੱਚ ਦਿਖਾਈ ਦਿੰਦਾ ਹੈ।
0: ਦੂਸਰਾ ਪਹਿਲੂ ਹੈ, ਇੱਕ ਐਸਾ ਪੰਥ ਸਿਰਜਣਾ ਜਿਸ ਦੇ ਅਨਿਆਈ ਸੰਤ ਸਿਪਾਹੀ ਹੋਣ, ਜਿਹੜੇ ਲੋਕਾਈ ਦੇ ਦੁੱਖ ਕਸ਼ਟ ਧੱਕਾ ਜੋਰੀ ਤੇ ਬੇਇਨਸਾਫ਼ੀ ਨੂੰ ਦੇਖ ਕੇ ਅੱਖਾਂ ਨਾ ਮੀਟ ਲੈਣ, ਸਗੋਂ ਇਸ ਤੇ ਦੂਰ ਕਰਨ ਲਈ ਜੂਝਣ ਤੇ ਜੇ ਜ਼ਰੂਰਤ ਪਵੇ ਤਾਂ ਆਪਣੀ ਜਾਨ ਵੀ ਵਾਰ ਦੇਣ। ਕਲਗੀਧਰ ਪਾਤਸ਼ਾਹ ਜੀ ਨੇ ਇਸ ਜਥੇ ਦਾ ਨਾਮ ਖਾਲਸਾ ਰੱਖਿਆ ਅਤੇ ਇਸ ਨੂੰ ਅਕਾਲ ਪੁਰਖ ਕੀ ਫੌਜ ਕਹਿ ਕੇ ਪੁਕਾਰਿਆ।
1: ਸਰੋਤਾ ਜਨ, ਬਹੁਤ ਵਾਰੀ ਸਿੱਖ ਵੀ ਭਰਮਾਂ ਭੁਲੇਖਿਆਂ ਦੇ ਸ਼ਿਕਾਰ ਹੁੰਦੇ ਦਿਖਾਈ ਦਿੰਦੇ ਹਨ। ਸੰਸਾਰ ਵਿੱਚ ਰਹਿੰਦਿਆਂ ਦੁੱਖ ਤਕਲੀਫਾਂ ਬੇਇਨਸਾਫ਼ੀਆਂ ਧੱਕਾ ਜੋਰੀਆਂ ਤੇ ਹੋਰ ਆਫ਼ਤਾਂ ਵਾਪਰਦੀਆਂ ਹਨ। ਸਿੱਖ ਨੇ ਇਹਨਾਂ ਔਕੜਾਂ ਦਾ ਸਿਰ ਧੜ ਕੇ ਮੁਕਾਬਲਾ ਕਰਨਾ ਹੈ, ਇਸ ਲਈ ਸ਼ਹੀਦੀ ਸਿੱਖੀ ਮਾਰਗ ਦਾ ਇੱਕ ਮੂਲ ਸਿਧਾਂਤ ਬਣ ਗਿਆ ਹੈ।

0: ਸਰੋਤਾ ਜਨ, ਭਾਈ ਤਾਰੂ ਸਿੰਘ ਜੀ ਦੀ ਯਾਦ ਵਿਚ ਲਾਹੌਰ ਦੇ 9 ਲੱਖਾਂ ਬਾਜ਼ਾਰ ਵਿਚ ਗੁਰਦੁਆਰਾ ਸ਼ਹੀਦ ਗੰਜ ਅੱਜ ਵੀ ਮੌਜੂਦ ਹੈ। 1947 ਤੱਕ ਇਸ ਦੀ ਦੇਖਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਰਹੀ, ਪਰ ਪਾਕਿਸਤਾਨ ਬਣਨ ਬਾਅਦ ਇਸ ਜਗ੍ਹਾ ਦੀ ਦੇਖਭਾਲ ਪਾਕਿਸਤਾਨ ਗੌਰਮੈਂਟ ਦੇ ਬਣਾਏ ਬੋਰਡ ਥੱਲੇ ਹੈ। ਸਿੱਖੀ ਇੱਕ ਨਵੀਨ, ਨਿਰੋਲ, ਨਵੇਕਲਾ ਅਤੇ ਨਿਰਾਲਾ ਧਰਮ ਹੈ। ਆਓ ਆਪੋ ਆਪਣੇ ਮਨਾਂ ਵਿੱਚ ਝਾਤ ਮਾਰੀਏ ਤੇ ਵਿਚਾਰੀਏ ਕਿ ਅਸੀਂ ਸਿੱਖੀ ਵਿਰਸੇ ਦੀ ਨਵੀਨਤਾ, ਨਿਰੋਲਤਾ, ਨਵੇਕਲਤਾ ਅਤੇ ਨਿਰਾਲਾਪਨ ਤੋਂ ਜਾਣੂ ਹਾਂ। ਜੁਲਾਈ 9 ਭਾਈ ਮਨੀ ਸਿੰਘ ਅਤੇ ਜੁਲਾਈ 16 ਭਾਈ ਤਾਰੂ ਸਿੰਘ ਦੀਆਂ ਸ਼ਹੀਦੀਆਂ ਦੀ ਯਾਦਾਂ ਹਮੇਸ਼ਾ ਹੀ ਕਰਾਉਂਦੇ ਰਹਿਣਗੇ। ਅਫਸੋਸ ਨਾਲ ਕਈ ਵਾਰ ਕਹਿਣਾ ਪੈਂਦਾ ਹੈ ਕਿ ਅਸੀਂ 500 ਸਾਲ ਬਾਅਦ ਵੀ ਗੁਰੂ ਨਾਨਕ ਸਾਹਿਬ ਜੀ ਦੇ ਬਖਸ਼ ਸਿੱਖੀ ਵਿਰਸੇ ਤੋਂ ਅਣਜਾਣ ਹਾਂ, ਜਾਂ ਫਿਰ ਉਸਨੂੰ ਸਿੱਕੇ ਤੰਗ ਹਿੰਦੁਸਤਾਨੀ ਜਾਂ ਪੱਛਮੀ ਸੱਭਿਆਚਾਰਾਂ ਦੀਆਂ ਕੁਰੀਤੀਆਂ ਵਿੱਚ ਗਲਤਾਨ ਹੈ। ਘਰ ਵਿੱਚ ਬੱਚਾ ਜਨਮੇ, ਜਨਮ ਦਿਨ ਹੋਣ ਜਾਂ ਵਿਆਹ ਸ਼ਾਦੀਆਂ ਹੋਣ, ਬਹੁਮਤ ਸਿੱਖ ਪਰਿਵਾਰ ਸਿੱਖੀ ਵਿਰਸੇ ਦੀਆਂ ਕੀਮਤ ਕਦਰਾਂ ਭੁੱਲ ਹੀ ਗਏ ਲੱਗਦੇ ਹਨ। ਖਿਮਾ ਕਰਨਾ, ਇਹ ਦ੍ਰਿਸ਼ ਹੁਣ ਘਰ ਘਰ ਵਾਪਰਦੇ ਦਿਖਾਈ ਦਿੰਦੇ ਹਨ। ਸ਼੍ਰੋਤਾ ਜਨ, ਅੱਜ ਦੇ ਵਿਚਾਰਾਂ ਨੂੰ ਅਸੀਂ ਇੱਥੇ ਹੀ ਸੀਮਿਤ ਕਰਨਾ ਚਾਹੁੰਦੇ ਹਾਂ। ਅਸੀਂ ਆਸ਼ਾ ਰੱਖਦੇ ਹਾਂ ਕਿ ਤੁਸੀਂ ਸਾਡੀ ਸੀਮਿਤ ਬੁੱਧੀ ਨਜ਼ਰ 'ਚ ਰੱਖਦੇ ਹੋਏ ਇਸ ਖੋਜ ਦੇ ਲਾਹੇਵੰਦ ਪਹਿਲੂਆਂ ਤੋਂ ਲਾਭ ਉਠਾ ਕੇ ਆਪਣੇ ਸੋਚ ਮੰਡਲ ਵਿੱਚ ਵਾਧਾ ਕਰੋਗੇ। ਸਿੱਖੀ ਵਿਰਸੇ ਦੀ ਲੜੀ ਵਿੱਚ ਪਰੋਏ ਸਰੋਤਿਓ, ਹਮੇਸ਼ਾ ਯਾਦ ਰੱਖੋ ਕਿ ਇਨਸਾਨ ਦੀ ਜ਼ਿੰਦਗੀ ਦਾ ਹਰ ਇੱਕ ਪਲ ਇੱਕ ਤੋਹਫ਼ਾ ਹੈ। ਇਸ ਤੋਹਫ਼ੇ ਦੀ ਮੌਜੂਦਗੀ ਦੀ ਪਹਿਚਾਣ ਕਰਨਾ ਅਤੇ ਇਹਨਾਂ ਤੋਹਫ਼ਿਆਂ ਦੇ ਦੇਣ ਹਰ ਪ੍ਰਭੂ ਦੀ ਉਸਤਤ ਕਰਨ ਨਾਲ ਇਨਸਾਨੀ ਜੀਵਨ ਵਿੱਚ ਉਜਾਲਾ ਅਤੇ ਰੌਣਕ ਆਪਣੇ ਆਪ ਹੀ ਭੜਕ ਉੱਠਦੇ ਹਨ। ਯਾਦ ਰੱਖੋ, ਆਤਮਕ ਖੁਸ਼ੀਆਂ ਦਾ ਆਨੰਦ ਮਾਨਣ ਲਈ ਆਪਣੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਢਾਲਣਾ ਪਵੇਗਾ। ਜਿਸ ਲਈ ਜ਼ਰੂਰੀ ਹੈ ਕਿ ਦੁਨਿਆਵੀ ਰੰਗ ਬਰੰਗਾਂ ਦੇ ਤਮਾਸ਼ਿਆਂ ਵਿੱਚ ਮਗਨ ਹੋਣ ਦੀ ਬਜਾਏ ਆਪਣੇ ਜੀਵਨ ਨੂੰ ਗੁਰੂ ਮੰਤਰ ਭਾਵ ਸ਼ਬਦ ਗੁਰੂ ਦੀ ਰੰਗਤ ਚਾੜੀਏ। ਸੋ ਆਓ ਮਾਨਵਤਾ ਅਤੇ ਪਰਉਪਕਾਰਤਾ ਦੇ ਮਹਾਨ ਰੂਹਾਨੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਸ਼ਰਧਾ ਨਾਲ ਸੀਸ ਝੁਕਾਉਂਦੇ ਹੋਏ ਅਰਦਾਸ ਕਰੀਏ ਕਿ ਕਲਯੁਗ ਦੇ ਬੋਹੇ ਸਾਨੂੰ ਵੀ ਆਪਣੇ ਪਾਕ ਪਵਿੱਤਰ ਚਰਨਾਂ ਨਾਲ ਜੋੜੋ ਅਤੇ ਕੌਮ ਨੂੰ ਚੜ੍ਹਦੀ ਕਲਾ, ਇਤਫਾਕ ਅਤੇ ਸਮਤ ਬਖਸ਼ੋ ਜੀ। ਸਰੋਤਾ ਜਨ, ਅੱਜ ਜੋ ਤੁਸੀਂ ਧਾਰਮਿਕ ਜਾਂ ਸੱਭਿਅਕ ਆਜ਼ਾਦੀ ਦਾ ਆਨੰਦ ਮਾਣ ਰਹੇ ਹੋ, ਇਹ ਸਿੱਖੀ ਵਿਰਸੇ ਦੀ ਦੇਣ ਹਨ। ਅੱਜ ਜ਼ਰੂਰਤ ਹੈ ਆਪਣੀ ਸਿੱਖ ਪਨੀਰੀ ਨੂੰ ਆਪਣੇ ਅਮੀਰ, ਸੱਚੇ ਅਤੇ ਸੁੱਚੇ ਵਿਰਸੇ ਨਾਲ ਜੋੜਨ ਦੀ। ਦੂਸਰੇ ਸੱਭਿਆਚਾਰ ਤੋਂ ਵਾਕਫ ਹੋਣਾ ਜ਼ਰੂਰੀ ਹੈ, ਪਰ ਉਸਦੇ ਕੁਝ ਗੁਰਮਤ ਵਿਰੋਧੀ ਅਸੂਲਾਂ ਵਿੱਚ ਖਚਿਤ ਹੋਣ ਵਿੱਚ ਬਹੁਤੀ ਸੋਝੀ ਨਹੀਂ ਜੀ ਜਾਪਦੀ। ਇਤਿਹਾਸ ਖੋਜੀ ਵੱਖਰੀਆਂ ਵੱਖਰੀਆਂ ਦਰਸਾਈਆਂ ਖੋਜਾਂ ਤੋਂ ਉਪਰੰਤ ਅੱਜ ਦੇ ਵਿਚਾਰਾਂ ਨੂੰ ਪੇਸ਼ ਕਰਨ ਲਈ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਅਤੇ ਗਿਆਨੀ ਜਰਨੈਲ ਸਿੰਘ, ਸੰਤੋਖ ਸਿੰਘ ਜਗਦੇਵ ਅਤੇ ਇਕਬਾਲ ਕਾਸਰ ਦੀਆਂ ਲਿਖਤਾਂ ਦਾ ਵੀ ਸਹਾਰਾ ਲਿਆ ਹੈ। ਉਮੀਦ ਕਰਦੇ ਹਾਂ ਕਿ ਅੱਜ ਦੇ ਮਜਮੂਨ ਤੋਂ ਆਪ ਜੀ ਨੇ ਲਾਭ ਉਠਾ ਕੇ ਆਪਣੇ ਸੋਚ ਮੰਡਲ ਵਿੱਚ ਜ਼ਰੂਰ ਵਾਧਾ ਕੀਤਾ ਹੋਵੇਗਾ ਅਤੇ ਸਾਨੂੰ ਸਾਡੀਆਂ ਤਰੁੱਟੀਆਂ ਦੂਰ ਕਰਨ ਲਈ ਸੁਝਾਅ ਦਿੰਦੇ ਰਹੋਗੇ। ਤੁਸੀਂ ਕੈਰਬੀ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵਿਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸਰੋਤਾ ਜਨ, ਸਿੱਖੀ ਵਿਰਸਾ ਤੁਹਾਡਾ ਆਪਣਾ ਪ੍ਰੋਗਰਾਮ ਹੈ ਅਤੇ ਇਸ ਨੂੰ ਹੋਰ ਵੀ ਰੂਹਾਨੀ ਅਤੇ ਖੋਜ ਭਰਪੂਰ ਬਣਾਉਣ ਲਈ ਆਪਣੇ ਸ਼ੁਭ ਵਿਚਾਰਾਂ ਦੀ ਸਾਂਝ ਜ਼ਰੂਰ ਪਾਉਂਦੇ ਰਿਹਾ ਕਰੋ ਜੀ। ਸਿੱਖੀ ਵਿਰਸੇ ਦੇ ਵਾਸੀ, ਇਹ ਪ੍ਰੋਗਰਾਮ ਉੱਤਰੀ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿੱਚ ਹਰ ਸ਼ਨੀਚਰਵਾਰ ਅਤੇ ਐਤਵਾਰ ਨੂੰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰੋਗੇ।
1: ਸਾਹਿਤਕ ਪ੍ਰੇਮੀਓ, ਜੇਕਰ ਤੁਸੀਂ ਕਿਸੇ ਵੀ ਵਿਸ਼ੇ ਉੱਪਰ ਜਾਣਕਾਰੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ ਏਰੀਆ ਕੋਡ 250-392-4362।
0: ਤੁਸੀਂ ਇਹ ਪ੍ਰੋਗਰਾਮ ਸਾਡੇ ਵੈਬਸਾਈਟ ਤੋਂ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ। ਜਾਣਕਾਰੀ ਲਈ ਨੋਟ ਕਰੋ ਜੀ, ਸਾਡਾ ਵੈਬ ਪੇਜ ਪਤਾ ਹੈ www.singsabha.com। ਸਪੈਲਿੰਗ ਨੋਟ ਕਰੋ ਜੀ, SINGHSABA। ਜੀ ਹਾਂ, ਸਭਾ ਨੂੰ ਅਸੀਂ SABA ਸਪੈਲ ਕੀਤਾ ਹੈ। ਕਿਉਂ ਨਾ ਨਾਲ ਲੱਗਦਾ ਅਸੀਂ ਆਪਣਾ ਈਮੇਲ ਐਡਰੈਸ ਵੀ ਯਾਦ ਕਰਾ ਦਈਏ। ਸਾਡਾ ਈਮੇਲ ਐਡਰੈਸ ਹੈ GWSSA@thalas.net।
1: ਜੇਕਰ ਤੁਸੀਂ ਇਹ ਪ੍ਰੋਗਰਾਮ ਇੰਟਰਨੈਟ ਤੇ ਸੁਣ ਰਹੇ ਹੋ ਤਾਂ ਆਪਣੇ ਵਿਚਾਰ ਸਾਨੂੰ ਈਮੇਲ ਕਰੋ ਜੀ, ਅਤੇ ਆਪਣੇ ਮੁਲਕ ਦਾ ਨਾਮ ਵੀ ਜ਼ਰੂਰ ਲਿਖੋ। ਸਾਡੀ ਇਹ ਹਮੇਸ਼ਾ ਹੀ ਕੋਸ਼ਿਸ਼ ਰਹੇਗੀ ਕਿ ਤੁਹਾਡੇ ਵਿਚਾਰਾਂ ਦੀ ਰੋਸ਼ਨੀ ਵਿੱਚ ਇਸ ਪ੍ਰੋਗਰਾਮ ਨੂੰ ਹੋਰ ਵੀ ਚੰਗੇਰਾ ਬਣਾ ਸਕੀਏ।
0: ਯਾਦ ਰੱਖੋ, ਇਹ ਪ੍ਰੋਗਰਾਮ ਵਿਲੀਅਮਸ ਲੇਕ ਵਿੱਚ ਹਫ਼ਤੇ ਦੇ ਵਿਚਕਾਰ ਵੀ ਸੁਣਿਆ ਜਾ ਸਕਦਾ ਹੈ। ਕੁਝ ਨਵੇਂ ਅਤੇ ਪੁਰਾਣੇ ਤਾਂ ਇਸ ਤਰ੍ਹਾਂ ਹੈ।
1: ਐਤਵਾਰ ਨਵਾਂ ਪ੍ਰੋਗਰਾਮ 7:30 ਸ਼ਾਮ ਨੂੰ, ਦੂਸਰੇ ਦਿਨਾਂ ਵਿੱਚ ਇਹ ਪ੍ਰੋਗਰਾਮ ਦੁਹਰਾਇਆ ਜਾਂਦਾ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 12 ਵਜੇ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 7:30 ਵਜੇ।
0: ਪੰਜਾਬੀ ਜਵਾਨ ਦੇ ਪ੍ਰੇਮੀ, ਮਨ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ, ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਜੀ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਪਰਮਿੰਦਰ ਕੌਰ,
1: ਪਲਵਿੰਦਰ ਕੌਰ
0: ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੇਰੀਆਂ ਨੇ ਖੇਡਾਂ ਸਾਰੇ ਜੱਗ ਤੋਂ ਨਿਆਰੀਆਂ ਤੇਰੀਆਂ ਨੇ ਖੇਡਾਂ ਸਾਰੇ।

ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੀ ਸੇਵਾ ਵਿੱਚ ਗੁਰਦਾਸਪੁਰੀ ਕਵੀਸ਼ਰੀ ਜਥਾ ਜਿਸ ਵਿੱਚ ਡਾਕਟਰ ਹਰਜਿੰਦਰ ਸਿੰਘ ਪੱਟੀ ਵਾਲੇ ਅਤੇ ਉਹਨਾਂ ਦਾ ਸਾਥ ਦੇ ਰਹੇ ਭਾਈ ਦਲਵਿੰਦਰ ਸਿੰਘ ਜੀ ਕੋਟਲੀ ਢਾਡੀਆਂ ਅਤੇ ਭਾਈ ਨਿਸ਼ਾਨ ਸਿੰਘ ਜੀ ਕੋਟ ਮੌਲਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਿਸ਼ ਸਦਕਾ ਅਤੇ ਸਾਡੇ ਮਿੱਤਰਾਂ ਦੀ ਦੁਨੀਆਂ ਵਿੱਚੋਂ ਭਾਈ ਬਲਵੰਤ ਸਿੰਘ ਜੀ ਲਿੱਤਰਾਂ ਵਾਲੇ ਜੋ ਡਰਬੇ ਇੰਗਲੈਂਡ ਦੀ ਧਰਤੀ ਦੇ ਵਸਨੀਕ ਹਨ ਉਹਨਾਂ ਦੀ ਸ਼ੁਭ ਪ੍ਰੇਰਨਾ ਸਦਕਾ ਅਸੀਂ ਭਾਈ ਮਨੀ ਸਿੰਘ ਦਾ ਪ੍ਰਸੰਗ ਆਪ ਜੀ ਦੀ ਸੇਵਾ ਵਿੱਚ ਰੱਖ ਰਹੇ ਹਾਂ। ਇਤਿਹਾਸ ਕੌਮਾਂ ਦੀ ਜਿੰਦ ਜਾਨ ਹੁੰਦਾ ਹੈ। ਸੰਸਾਰ ਦੀਆਂ ਸਭ ਕੌਮਾਂ ਦੀਆਂ ਜੇ ਇਤਿਹਾਸ ਤਸਵੀਰਾਂ ਵੇਖੀਏ ਤਾਂ ਸਿੱਖ ਇਤਿਹਾਸ ਦੀ ਤਸਵੀਰ ਦੀ ਵੱਖਰੀ ਵਿਲੱਖਣਤਾ ਹੈ ਕਿਉਂਕਿ ਇਸ ਤਸਵੀਰ ਵਿੱਚ ਸ਼ਹੀਦਾਂ ਦੇ ਲਹੂ ਦਾ ਰੰਗ ਭਰਿਆ ਹੋਇਆ ਹੈ। ਸਿੱਖ ਇਤਿਹਾਸ ਦੇ ਮਹਿਲਾਂ ਦੀ ਨਹੀਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰ ਕੇ ਰੱਖੀ ਤਦ ਹੀ ਦੁਨੀਆਂ 'ਤੇ ਅੱਜ ਉਹਨਾਂ ਦੀ ਯਾਦ ਹਰੇਕ ਦੇ ਦਿਲ ਵਿੱਚ ਤਾਜ਼ਾ ਹੈ।

ਜੇ ਕਿਸੇ ਕੌਮ ਦੀ ਸ਼ਕਤੀ ਵੇਖਣੀ ਹੈ ਤਾਂ ਕਦੀ ਗਿਣੋ ਨਾ ਉਹਦੇ ਮਰੀਦ ਕਿੰਨੇ, ਬੰਦੇ ਗਿਣੋ ਨਾ ਸਗੋਂ ਇਹ ਕਰੋ ਗਿਣਤੀ, ਹੋਏ ਉਸ ਕੌਮ ਦੇ ਵਿੱਚ ਸ਼ਹੀਦ ਕਿੰਨੇ। ਗਿਣ ਕੇ ਵੇਖੋ ਸੰਸਾਰ ਦੀਆਂ ਸਭ ਕੌਮਾਂ, ਵੇਖੋ ਕੌਣ ਨੀਵੀਂ ਤੇ ਕੌਣ ਉੱਚੀ। ਜਿਸ ਕੌਮ ਦੇ ਵਿੱਚ ਹੋਣ ਸ਼ਹੀਦ ਬਹੁਤੇ, ਉਸ ਕੌਮ ਦੀ ਰਹਿੰਦੀ ਹੈ ਧੌਣ ਉੱਚੇ। ਸ਼ਹੀਦੀਆਂ ਦੀ ਕਤਾਰ ਸਿੱਖ ਇਤਿਹਾਸ ਵਿੱਚ ਬਹੁਤ ਲੰਬੀ ਹੈ। ਭਾਈ ਤਾਰੂ ਸਿੰਘ ਜੀ ਚਰਖੜੀ 'ਤੇ ਚੜ੍ਹ ਗਏ, ਆਪਣੇ ਸਿਰ ਦੀ ਖੋਪਰੀ ਲੁਹਾ ਲਈ। ਬੰਦਾ ਸਿੰਘ ਬਹਾਦਰ, ਉਹਨਾਂ ਦਾ ਮਾਸ ਗਰਮ ਜਮੂਰਾਂ ਦੇ ਨਾਲ ਨੋਚਿਆ ਗਿਆ। ਉਹਨਾਂ ਦੇ ਸੁਪੁੱਤਰ ਜਿਹਦੀ ਅਜੇ ਉਮਰ 4 ਸਾਲ ਸੀ, ਟੋਟੇ ਟੋਟੇ ਕਰਕੇ ਉਹਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾ ਦਿੱਤਾ ਗਿਆ। ਪਰੰਤੂ ਗੁਰਸਿੱਖ ਨੇ ਸੀ ਨਹੀਂ ਉਚਾਰੇ, ਪਰਮਾਤਮਾ ਦੇ ਬਾਣੀ ਨੂੰ ਜੀ ਕਰਕੇ ਮੰਨਿਆ। ਇਸੇ ਹੀ ਕਤਾਰ ਦੇ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦਾ ਬਚਪਨ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਬੀਤਿਆ ਸੀ। ਸਮਾਂ ਆਪਣੀ ਚਾਲ ਚੱਲਦਾ ਗਿਆ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਅਦ ਜਦ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦਈ ਖਾਲਸਾ ਅਤੇ ਤੱਤ ਖਾਲਸਾ ਦਾ ਝਗੜਾ ਹੋਇਆ ਤਾਂ ਮਾਤਾ ਸੁੰਦਰ ਕੌਰ ਜੀ ਹੋਣਾ ਨੇ ਭਾਈ ਮਨੀ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਸੇਵਾਦਾਰ ਬਣਾ ਕੇ ਭੇਜਿਆ। ਭਾਈ ਮਨੀ ਸਿੰਘ ਨੇ ਇਹ ਸੇਵਾ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤੀ। ਸਮਾਂ ਆਪਣੀ ਚਾਲ ਚੱਲਦਾ ਗਿਆ। ਭਾਈ ਮਨੀ ਸਿੰਘ ਹਰਦਮ ਇਹੋ ਸੋਚਦੇ ਸਨ ਕਿ ਕਿਵੇਂ ਨਾ ਕਿਵੇਂ ਸਿੱਖ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਸਕਣ। ਦੂਸਰੇ ਪਾਸੇ ਜ਼ਕਰੀਆ ਖਾਨ ਜਿਹੜਾ ਲਾਹੌਰ ਦਾ ਨਵਾਬ ਹੈ ਅਤੇ ਸ਼ੇਰੇ ਬਹਾਦਰ ਦਾ ਇਹਦੇ ਕੋਲ ਖਿਤਾਬ ਹੈ, ਇਸ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣੇ ਸ਼ੁਰੂ ਕੀਤੇ। ਇਸ ਨੇ ਮਨ ਵਿੱਚ ਧਾਰ ਲਈ ਕਿ ਮੈਂ ਸਿੱਖ ਖਤਮ ਕਰ ਦੇਣੇ ਹਨ। ਇਸੇ ਹੀ ਖਿਆਲ ਨੂੰ ਲੈ ਕੇ ਇਹਨੇ ਅਬਦੁਲ ਰਜ਼ਾਕ ਨੂੰ ਪੁੱਛਿਆ, ਜਿਹੜਾ ਅੰਮ੍ਰਿਤਸਰ ਦਾ ਹਾਕਮ ਹੈ, ਕਿ ਸਿੱਖਾਂ 'ਤੇ ਬੜੀ ਸ਼ਕਤੀ ਕੀਤੀ ਹੈ ਪਰ ਸਿੱਖ ਅਜੇ ਤੱਕ ਖਤਮ ਕਿਉਂ ਨਹੀਂ ਹੋਏ। ਅਬਦੁਲ ਰਜ਼ਾਕ ਨੇ ਜਵਾਬ ਦਿੱਤਾ, ਆਖਿਆ, ਖਾਨ ਸਾਹਿਬ, ਸਿੱਖ ਇਸ ਲਈ ਖਤਮ ਨਹੀਂ ਹੁੰਦੇ ਕਿਉਂਕਿ ਸਿੱਖਾਂ ਨੂੰ ਸ਼ਕਤੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਅਤੇ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰਕੇ ਉਹਨਾਂ ਨੂੰ ਸ਼ਕਤੀ ਮਿਲ ਜਾਂਦੀ ਹੈ, ਇਸ ਵਾਸਤੇ ਸਿੱਖ ਖਤਮ ਨਹੀਂ ਹੋ ਸਕਦੇ। ਤਾਂ ਫਿਰ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਦ ਕਰ ਦੇਣਾ ਚਾਹੀਦਾ ਹੈ, ਅੰਮ੍ਰਿਤ ਸਰੋਵਰ ਪੂਰ ਦੇਣਾ ਚਾਹੀਦਾ ਹੈ। ਐਸੇ ਹੁਕਮ ਜ਼ਕਰੀਆ ਖਾਨ ਨੇ ਕਰ ਦਿੱਤੇ। ਫਿਰ ਉਸ ਸਮੇਂ ਭਾਈ ਮਨੀ ਸਿੰਘ ਜੀ ਸੁਲਤਾਨ ਮਿੰਡੀਆਂ ਦੇ ਖੂਹ 'ਤੇ ਚਲੇ ਗਏ, ਉੱਥੇ ਹੀ ਕੀਰਤਨ ਹੋਣ ਲੱਗਾ, ਉੱਥੇ ਹੀ ਸੰਗਤਾਂ ਜੁੜਨ ਲੱਗੀਆਂ। ਭਾਈ ਮਨੀ ਸਿੰਘ ਹਰ ਦਮ ਸੋਚਦੇ ਰਹਿੰਦੇ ਸਨ ਕਿ ਸਿੱਖ ਇਕੱਠੇ ਹੋਣ। ਸੋਚਦਿਆਂ ਸੋਚਦਿਆਂ ਵਿਚਾਰ ਬਣੀ, ਭਾਈ ਮਨੀ ਸਿੰਘ ਜੀ ਕੁਝ ਸਿੱਖਾਂ ਨੂੰ ਨਾਲ ਲੈ ਕੇ ਅਬਦੁਲ ਰਜ਼ਾਕ ਨੂੰ ਮਿਲੇ। ਮਿਲ ਕੇ ਇਹ ਵਿਚਾਰ ਬਣਾਈ ਗਈ ਕਿ ਦੀਵਾਲੀ ਦਾ ਪੁਰਬ ਲੱਗੇ, ਸਿੱਖ ਸਾਰੇ ਇਕੱਠੇ ਹੋਣ, 10 ਦਿਨ ਦੀ ਮੋਹਲਤ ਮਿਲ ਜਾਏ। ਅਬਦੁਲ ਰਜ਼ਾਕ ਨੇ ਆਖਿਆ, ਭਾਈ ਮਨੀ ਸਿੰਘ ਜੀ ਜਿਵੇਂ ਆਪ ਸੋਚਦੇ ਹੋ ਉਵੇਂ ਹੀ ਹੋਵੇਗਾ, ਪਰ 10 ਦਿਨ ਮੋਹਲਤ ਲੈਣ ਵਾਸਤੇ ਆਪ ਨੂੰ 5,000 ਰੁਪਈਆ ਸਰਕਾਰੀ ਖਾਤੇ ਦੇ ਵਿੱਚ ਜਮ੍ਹਾਂ ਕਰਾਉਣਾ ਪਏਗਾ, 2,000 ਰੁਪਈਆ ਮੇਰੇ ਘੋੜੇ 'ਤੇ ਬੱਗੀ ਵਾਸਤੇ ਮੇਰਾ ਆਪਣਾ ਖਰਚ ਹੋਵੇਗਾ, ਜਿਹੜਾ ਰਿਸ਼ਤ ਵੱਲੋਂ ਤੁਸੀਂ ਮੈਨੂੰ ਦਿਓਗੇ। ਭਾਈ ਸਾਹਿਬ ਭਾਈ ਮਨੀ ਸਿੰਘ ਨੇ ਸਮੇਂ ਦੀ ਚਾਲ ਨੂੰ ਪਹਿਚਾਣਿਆ ਅਤੇ ਸੋਚਿਆ ਕਿ ਜੇ ਪੈਸੇ ਦੇ ਕੇ ਵੀ ਸਿੱਖ ਸ੍ਰੀ ਹਰਿਮੰਦਰ ਸਾਹਿਬ ਇਕੱਠੇ ਹੋ ਜਾਣ ਤਾਂ ਇਹ ਸੌਦਾ ਬਹੁਤ ਸਸਤਾ ਹੈ, ਸਿੱਖ ਦਾ ਤਾਂ ਭਾਵੇਂ ਸਿਰ ਚਲਾ ਜਾਏ, ਪੰਥ ਵਾਸਤੇ ਸਿੱਖਾਂ ਵਾਸਤੇ ਤਾਂ ਉਹ ਦੇਣ ਵਾਸਤੇ ਹਮੇਸ਼ਾ ਤਿਆਰ ਹੁੰਦਾ ਹੈ। ਭਾਈ ਮਨੀ ਸਿੰਘ ਨੇ ਹਾਂ ਕਰ ਦਿੱਤੇ। ਹਾਂ ਕਰਕੇ ਦੂਰ ਦੁਰਾਡੇ ਜੋ ਸਿੱਖ ਰਹੇ ਸਨ ਸਮੇਂ ਦੀ ਨਜਾਇਜ਼ ਨੂੰ ਪਛਾਣਦੇ ਹੋਏ ਭਾਈ ਸਾਹਿਬ ਨੇ ਪੱਤਰਕਾਂ ਲਿਖੀਆਂ, ਚਿੱਠੀਆਂ ਲਿਖੀਆਂ ਵੀ ਆਓ ਸਿੰਘੋ ਸ੍ਰੀ ਹਰਿਮੰਦਰ ਸਾਹਿਬ ਇਕੱਠੇ ਹੋਈਏ, ਕੋਈ ਗੁਰਮਤਾ ਕਰ ਸਕੀਏ, ਕੋਈ ਵਿਚਾਰ ਕਰ ਸਕੀਏ। ਉਹਨਾਂ ਪੱਤਰਕਾਂ 'ਤੇ ਉਹਨਾਂ ਚਿੱਠੀਆਂ 'ਤੇ ਕੀ ਮਜ਼ਮੂਨ ਲਿਖਿਆ ਗਿਆ, ਆਓ ਪਿਆਰ ਨਾਲ ਸਰਵਣ ਕਰੀਏ।

ਸਰਕਾਰ ਵੱਲੋਂ 10 ਦਿਨਾਂ ਦੀ ਮੋਹਲਤ ਮਿਲ ਗਈ। ਭਾਈ ਮਨੀ ਸਿੰਘ ਸਾਰੇ ਸਿੱਖਾਂ ਨੂੰ ਚਿੱਠੀਆਂ ਕੱਢ ਦਿੱਤੀਆਂ, ਪਰ ਦੂਸਰੇ ਪਾਸੇ ਜਗਰੀਆ ਖਾਨ ਨੇ ਮਨ ਵਿੱਚ ਸੋਚਿਆ ਸਿੱਖ ਸ਼੍ਰੀ ਹਰਿਮੰਦਰ ਸਾਹਿਬ ਇਕੱਠੇ ਹੋਣਗੇ, ਇਹਨਾਂ ਨੂੰ ਖਤਮ ਕਰਨਾ ਸੌਖਾ ਹੋ ਜਾਏਗਾ। ਦੀਵਾਨ ਲਖਪਤ ਰਾਏ ਦੀ ਕਮਾਨ ਹੇਠ ਕਾਫੀ ਫੌਜ ਰਾਮ ਤੀਰਥ ਦੀ ਧਰਤੀ ਉੱਤੇ ਭੇਜ ਦਿੱਤੇ। ਸ਼੍ਰੀ ਹਰਿਮੰਦਰ ਸਾਹਿਬ ਨੂੰ ਚਾਰ ਚੁਫੇਰਿਓਂ ਸਿਕਿਉਰਿਟੀ ਦੇ ਨਾਂ ਉੱਤੇ ਘੇਰਾ ਵੀ ਪਵਾ ਦਿੱਤਾ ਗਿਆ। ਭਾਈ ਮਨੀ ਸਿੰਘ ਨੇ ਇਹ ਸਭ ਕੁਝ ਆਪਣੇ ਅੱਖੀਂ ਵੇਖਿਆ ਅਤੇ ਉਹਨਾਂ ਨੂੰ ਪਤਾ ਵੀ ਲੱਗ ਗਿਆ ਸੂਹੀਆਂ ਤੋਂ ਕਿ ਜਕਰੀਆ ਖਾਨ ਦਾ ਮਨ ਬਦਲ ਗਿਆ ਹੈ। ਇਸ ਵਾਸਤੇ ਉਹਨਾਂ ਨੇ ਸਿੱਖਾਂ ਨੂੰ ਦੁਬਾਰਾ ਪੱਤਰਕਾ ਜਾਂ ਸੁਨੇਹੇ ਭੇਜ ਕੇ ਸੂਚਿਤ ਕਰ ਦਿੱਤਾ ਕਿ ਭਾਈ ਖਾਨ ਦੀ ਨੀਤ ਬਦਲ ਗਈ ਹੈ, ਉਹਦਾ ਮਨ ਬਦਲ ਗਿਆ ਹੈ, ਇਸ ਵਾਸਤੇ ਅਸੀਂ ਇਹ ਦੀਵਾਲੀ ਦਾ ਪੁਰਬ ਨਹੀਂ ਮਨਾਵਾਂਗੇ। ਜਦ ਸਮਾਂ ਆਇਆ, 10 ਦਿਨ ਨਿਕਲ ਗਏ, ਦੀਵਾਲੀ ਦਾ ਪੁਰਬ ਨਾ ਮਨਾਇਆ ਗਿਆ। ਅਬਦੁਲ ਰਜ਼ਾਕ ਨੇ ਆਪਣਾ ਸਰਕਾਰੀ ਆਦਮੀ ਭੇਜਿਆ, ਭਾਈ ਮਨੀ ਸਿੰਘ ਨੂੰ ਆਖਿਆ ਗਿਆ ਕਿ ਉਹ 5000 ਰੁਪਈਆ ਜਿਹੜਾ ਸਰਕਾਰ ਦੇ ਖਾਤੇ ਵਿੱਚ ਜਾਣਾ ਹੈ ਅਤੇ 2000 ਰੁਪਈਆ ਅਬਦੁਲ ਰਜ਼ਾਕ ਦਾ ਉਹ ਸਾਨੂੰ ਦੇ ਦਿਓ। ਭਾਈ ਮਨੀ ਸਿੰਘ ਨੇ ਆਖਿਆ ਜਦ ਪੁਰਬ ਨਹੀਂ ਮਨਾਇਆ ਗਿਆ ਤਾਂ ਪੈਸੇ ਕਿਸ ਗੱਲ ਦੇ? ਤਦ ਭਾਈ ਮਨੀ ਸਿੰਘ ਮੁਖੀ ਸਿੱਖਾਂ ਨੂੰ ਲੈ ਕੇ ਅਬਦੁਲ ਰਜ਼ਾਕ ਨੂੰ ਮਿਲੇ। ਜਦ ਅਬਦੁਲ ਰਜ਼ਾਕ ਨੇ ਪੈਸਿਆਂ ਦੀ ਮੰਗ ਕੀਤੀ, ਭਾਈ ਮਨੀ ਸਿੰਘ ਨੇ ਆਖਿਆ ਪੈਸੇ ਕਿਹੜੀ ਗੱਲ ਦੇ ਜਦ ਮੇਲਾ ਹੀ ਨਹੀਂ ਲੱਗਾ? ਅਬਦੁਲ ਰਜ਼ਾਕ ਨੂੰ ਭਾਈ ਮਨੀ ਸਿੰਘ ਨੇ ਮੂੰਹ ਦੇ ਉੱਤੇ ਖਰੀਆਂ ਖਰੀਆਂ ਇਉਂ ਸੁਣਾਈਆਂ।

0: ਕਹਿੰਦਾ ਹੈ ਕੁਝ ਛਾ ਤੇ ਕੁਝ ਕਮਾਉਣਾ, ਧੋਖਾ ਕਰਕੇ ਪੰਥ ਨੂੰ ਚਾਵੇ ਮਰਵਾਉਣਾ।
1: ਪਹਿਲਾਂ ਪੁਰਬ ਮਨਾਉਣ ਦੀ ਤੈ ਗੱਲ ਸਮਝਾਤੀ, ਫਿਰ ਚੁਫੇਰੇ ਸ਼ਹਿਰ ਦੇ ਤੂੰ ਫੌਜ ਚੜਾਤੀ।
0: ਨੀਤੀ ਦਾ ਗੁਰਪੰਥ ਨੂੰ ਪੈਂਦਾ ਸਮਝ ਹੋਣਾ,

0: ਪੰਥਨੂੰ ਚਾਵੇ ਮਰਵਾਉਣਾ ਧੋਖਾ ਕਰਕੇ ਪੰਥਨੂੰ ਚਾਵੇ ਮਰਵਾਉਣਾ
1: ਜਦ ਭਾਈ ਮਨੀ ਸਿੰਘ ਨੇ ਅਬਦੁਲ ਰਜ਼ਾਕ ਨੂੰ ਆਖਿਆ ਕਿ ਸਾਨੂੰ ਤੁਹਾਡੀ ਖੋਟੀ ਨੀਤ ਦਾ ਪਤਾ ਲੱਗ ਚੁੱਕਾ ਹੈ, ਤੁਹਾਡੇ ਮਨ ਦੇ ਵਿੱਚ ਮੈਲ ਆ ਗਈ ਹੈ, ਅਬਦੁਲ ਰਜ਼ਾਕ ਨੂੰ ਸੱਤੀ ਕੱਪਣੀ ਅੱਗ ਲੱਗ ਗਈ। ਭਾਈ ਮਨੀ ਸਿੰਘ ਅਤੇ ਨਾਲ ਗਏ ਮੁਖੀ ਸਿੱਖਾਂ ਨੂੰ ਗ੍ਰਿਫਤਾਰ ਕਰਵਾ ਕੇ ਲਾਹੌਰ ਭੇਜ ਦਿੱਤਾ। ਭਾਈ ਮਨੀ ਸਿੰਘ ਮੁਖੀ ਸਿੱਖਾਂ ਦੇ ਨਾਲ ਜਗਰੀਆ ਖਾਨ ਦੇ ਸਾਹਮਣੇ ਪੇਸ਼ ਹੋਏ। ਜਗਰੀਆ ਖਾਨ ਨੇ ਆਖਿਆ, ਮਨੀ ਸਿੰਘਾ ਜੋ ਸਾਡੇ ਨਾਲ ਪੈਸੇ ਕੀਤੇ ਨੇ ਉਹ ਦੇ ਦੇ। ਭਾਈ ਮਨੀ ਸਿੰਘ ਨੇ ਨਾਂਹ ਵਿੱਚ ਸਿਰ ਫੇਰ ਦਿੱਤਾ। ਜਗਰੀਆ ਖਾਨ ਕਹਿਣ ਲੱਗਾ, ਅਗਰ ਜੇ ਤੂੰ ਪੈਸੇ ਨਹੀਂ ਦੇ ਸਕਦਾ ਤੈਨੂੰ ਸਲਾਮ ਕਬੂਲ ਕਰਨਾ ਪਏਗਾ। ਅੱਗੋਂ ਭਾਈ ਮਨੀ ਸਿੰਘ ਨੇ ਆਖਿਆ, ਮੈਂ ਦਸਵਾਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੰਮ੍ਰਿਤ ਪਾਨ ਕੀਤਾ ਹੋਇਆ ਹੈ, ਮੈਂ ਸਿੱਖ ਧਰਮ ਨਹੀਂ ਛੱਡ ਸਕਦਾ। ਉਸ ਸਮੇਂ ਦੇ ਸਵਾਲ ਜਵਾਬ ਗੁਰਦਾਸਪੁਰੀ ਕ੍ਰਿਸ਼ਨ ਜਥਾ ਇਹ ਇਉਂ ਬਿਆਨ ਕਰਦਾ ਹੈ।

0: ਸਾਰੀ ਹਿੰਦਾ ਕਾਰਨਾਮੇ ਦੇਸ ਦੇ ਮੌਤ ਜਾਣ ਦੇ ਖਡਾਵੀ ਸਿੰਘ ਦਾ ਸ਼ਮੇਸ਼ ਦੇ।
1: ਇਸ ਪ੍ਰਸੰਗ ਦਾ ਬਾਕੀ ਹਿੱਸਾ ਕੇਸਟ ਦੇ ਦੂਸਰੇ ਪਾਸੇ ਤੋਂ ਪ੍ਰੇਮ ਨਾਲ ਸਰਵਨ ਕਰੋ। ਇੱਕ ਵੋ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ ਸਾਥ, ਮਰਦ ਵੋ ਹੋਤੇ ਹੈ ਜੋ ਜਮਾਨੇ ਕੋ ਬਦਲ ਦੇਤੇ ਹੈ। ਭਾਈ ਮਨੀ ਸਿੰਘ ਨੇ ਸਿੱਖ ਧਰਮ ਛੱਡਣ ਤੋਂ ਇਨਕਾਰ ਕਰ ਦਿੱਤਾ, ਆਖਿਆ ਸਿੰਘ ਨੂੰ ਮੌਤ ਕਬੂਲ ਹੈ। ਲਾਗੇ ਖੜੇ ਹੋਏ ਕਾਜੀ ਨੇ ਫਤਵਾ ਪੜ੍ਹ ਕੇ ਸੁਣਾ ਦਿੱਤਾ, ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟ ਕੇ ਇਸ ਨੂੰ ਕਤਲ ਕਰ ਦਿੱਤਾ ਜਾਏ ਕਿਉਂਕਿ ਇਹ ਸਰਕਾਰ ਦਾ ਬਾਗੀ ਹੈ। 1738 ਈਸਵੀ ਦਾ ਸਨ, ਅਜੇ ਸੂਰਜ ਕਰੀਬ 6 ਘੜੀਆਂ ਖਲੋਤਾ ਸੀ ਜਦ ਭਾਈ ਮਨੀ ਸਿੰਘ ਨੂੰ ਸ਼ਹੀਦ ਕਰਨ ਦੀ ਪੂਰੀ ਤਿਆਰੀ ਹੋ ਗਈ। ਦੂਸਰੇ ਪਾਸੇ ਜਕਰੀਆ ਖਾਨ ਨੇ ਭਾਈ ਮਨੀ ਸਿੰਘ ਨੂੰ ਦਲਾਉਣ ਵਾਸਤੇ ਕਿ ਕਿਵੇਂ ਨਾ ਕਿਵੇਂ ਇਹ ਮੌਤ ਤੋਂ ਡਰ ਜਾਏ, ਉਹਦੇ ਸਾਹਮਣੇ ਭਾਈ ਮਨੀ ਸਿੰਘ ਦੇ ਨਾਲ ਆਏ ਮੁਖੀ ਸਿੱਖ ਜਿਨ੍ਹਾਂ ਵਿੱਚ ਭਾਈ ਗਰਜਾ ਸਿੰਘ ਜੀ, ਉਸ ਨੂੰ ਆਰੇ ਦੇ ਨਾਲ ਚੀਰ ਕੇ ਸ਼ਹੀਦ ਕਰ ਦਿੱਤਾ ਗਿਆ। ਇਹਦੇ ਨਾਲ ਹੀ ਭਾਈ ਦੀਵਾਨ ਸਿੰਘ ਨੂੰ ਬਹੁਤ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਹੁਣ ਭਾਈ ਮਨੀ ਸਿੰਘ ਦੀ ਵਾਰੀ ਆਈ। ਭਾਈ ਮਨੀ ਸਿੰਘ ਜਪਜੀ ਪੜ੍ਹ ਰਹੇ ਸਨ, ਬਾਣੀ ਨਾਲ ਉਹਨਾਂ ਦਾ ਮਨ ਲੱਗਾ ਹੋਇਆ ਸੀ। ਆਇਆ ਜਲਾਦ ਲੈ ਕੇ ਟੋਕਾ, ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਣ ਵਾਸਤੇ ਇੱਕ ਲੱਕੜ ਦਾ ਟੁਕੜਾ ਰੱਖਿਆ ਗਿਆ। ਭਾਈ ਮਨੀ ਸਿੰਘ ਨੂੰ ਇਸ਼ਾਰਾ ਕੀਤਾ ਗਿਆ ਕਿ ਇਹਦੇ ਉੱਤੇ ਆਪਣਾ ਹੱਥ ਰੱਖੋ। ਜਦ ਭਾਈ ਮਨੀ ਸਿੰਘ ਨੇ ਆਪਣਾ ਹੱਥ ਉਸ ਲੱਕੜ ਦੇ ਟੁਕੜੇ ਉੱਤੇ ਰੱਖਿਆ, ਦੂਸਰੇ ਪਾਸਿਓਂ ਜਲਾਦ ਆਪਣੇ ਟੋਕੇ ਦਾ ਵਾਰ ਕਰਨ ਲੱਗਾ। ਭਾਈ ਮਨੀ ਸਿੰਘ ਨੇ ਕੀ ਵੇਖਿਆ ਕਿ ਜਲਾਦ ਹੱਥ ਦੇ ਉਂਗਲੀਆਂ ਦੇ ਪੋਟਿਆਂ ਤੇ ਨਹੀਂ ਬਲਕਿ ਹੱਥ ਦੇ ਗੁੱਟ ਉੱਤੇ ਵਾਰ ਕਰਨ ਲੱਗਾ ਹੈ। ਭਾਈ ਮਨੀ ਸਿੰਘ ਨੇ ਰੋਕ ਦਿੱਤਾ ਜਲਾਦ ਨੂੰ, ਜਰਾ ਦੇਖ ਤੂੰ ਵਾਰ ਕਿੱਥੇ ਕਰਨ ਲੱਗਾ ਹੈ, ਤੇਰੇ ਮਾਲਕ ਦਾ ਹੁਕਮ ਹੈ ਕਿ ਮਨੀ ਸਿੰਘ ਦਾ ਪੋਟਾ ਪੋਟਾ ਕੱਟ ਕੇ ਉਸ ਨੂੰ ਸ਼ਹੀਦ ਕੀਤਾ ਜਾਏ, ਪਰ ਤੂੰ ਤੇ ਵਾਰ ਗੁੱਟ ਤੇ ਕਰਨ ਲੱਗਾ ਹੈ, ਜਰਾ ਪਿੱਛੇ ਨੂੰ ਵੇਖ ਕਿੰਨੇ ਬਾਕੀ ਪੋਟੇ ਰਹਿੰਦੇ ਹਨ। ਇਹ ਸੁਣ ਕੇ ਜਲਾਦ ਦੀਆਂ ਅੱਖਾਂ ਨੀਵੀਆਂ ਹੋ ਗਈਆਂ, ਅੰਬਰ ਜਿਵੇਂ ਕੰਬਣ ਲੱਗ ਪਿਆ ਹੋਵੇ। ਸਾਧ ਸੰਗਤ ਜੀ ਆਪਣੀ ਸੁਰਤੀ ਨੂੰ ਜਰਾ ਸਮੇਂ ਦੇ ਫੇਰ ਨਾਲ ਪਿੱਛੇ ਭਵਾਈਏ, ਵੇਖੀਏ ਲਾਹੌਰ ਦਾ ਨਿਖਾਸ ਚੌਂਕ, ਭਾਈ ਮਨੀ ਸਿੰਘ ਨੂੰ ਧਰਮ ਦੇ ਬਦਲੇ ਕਿਵੇਂ ਸ਼ਹੀਦ ਕੀਤਾ ਜਾ ਰਿਹਾ ਹੈ। ਗੁਰਦਾਸਪੁਰੀਆਂ ਦਾ ਕਵਿਸ਼ਰੀ ਜਥਾ ਇਉਂ ਬਿਆਨ ਕਰਦਾ ਹੈ।

ਸੱਚ ਦੀ ਹੀ ਜਿੱਤ ਜਗਤ ਵਿੱਚ ਹੋਣੀ, ਪਾਪ ਧਰਮ ਤੋਂ ਹਾਰ ਰਿਹਾ। ਆਹ ਵੇਖੋ ਜੀ, ਆਹ ਵੇਖੋ ਕੌਮੀ ਪਰਵਾਨਾ ਧਰਮ ਲਈ ਜਿੰਦਵਾਰ ਰਿਹਾ। ਆਹ ਵੇਖੋ ਜੀ।

0: தரமலை சென்றவாருடையா ஆக்கோடி.
1: ਭਾਈ ਮਨੀ ਸਿੰਘ ਦਾ ਸਰੀਰ ਜਲਾਦ ਨੇ ਟੋਟੇ ਟੋਟੇ ਕਰ ਦਿੱਤਾ। ਦੁਨੀਆਂ ਦੇ ਉੱਤੇ ਸੰਸਾਰ ਦੇ ਉੱਤੇ ਜਿਸ ਜੀਵ ਨੇ ਵੀ ਇਹ ਗੱਲ ਸੁਣੀ, ਇਹ ਖਬਰ ਦਾ ਜਦ ਵੀ ਕਿਸੇ ਜੀਵ ਨੂੰ ਪਤਾ ਲੱਗਾ, ਉਹਦੀਆਂ ਅੱਖਾਂ ਦੇ ਵਿੱਚੋਂ ਆਪ ਮੁਹਾਰਾ ਰੋਣ ਨਿਕਲ ਗਿਆ, ਅੱਥਰੂ ਨਿਕਲ ਗਏ। ਇਹ ਗਮੀ ਦੀ ਲਹਿਰ ਧਰਤੀ ਦੇ ਹਰ ਹਿੱਸੇ ਉੱਤੇ ਫੈਲ ਗਈ। ਇੱਥੋਂ ਤੱਕ ਸੰਸਾਰ ਦੇ ਉੱਤੇ ਜੀਵ ਜੰਤੂ ਵੀ ਦੁਖੀ ਹੋਏ, ਜਿਵੇਂ ਅੰਬਰ ਵੀ ਇਸ ਅਨਹੋਣੀ ਖਬਰ ਤੋਂ ਕੰਬ ਗਿਆ ਹੋਵੇ। ਭਾਈ ਮਨੀ ਸਿੰਘ ਨੂੰ ਜਦ ਸ਼ਹੀਦ ਕੀਤਾ, ਰੋਇਆ ਵਸਦਾ ਤੇ ਬਈਆਬਾਨ ਰੋਇਆ, ਰੋਏ ਨਦੀਆਂ ਨਾਲੇ ਤੇ ਸਮੁੰਦਰ ਰੋਇਆ, ਥੱਲਿਓਂ ਧਰਤੀ ਉੱਤੋਂ ਅਸਮਾਨ ਰੋਇਆ, ਰੋਏ ਜੀਵ ਜੰਤੂ ਤੇ ਸਭੇ ਪੰਛੀ, ਧਰਤੀ ਉੱਤੇ ਹਰ ਇਨਸਾਨ ਰੋਇਆ। ਹਰਜਿੰਦਰ ਸਿੰਘਾ ਮਨੀ ਸਿੰਘ ਨਾ ਰੋਇਆ, ਪਰ ਉੱਤੇ ਆਪ ਸੱਚਾ ਭਗਵਾਨ ਰੋਇਆ। ਭਾਈ ਮਨੀ ਸਿੰਘ ਜੀ ਸਿੱਖ ਪੰਥ ਵਾਸਤੇ ਆਪਣੀ ਸ਼ਹੀਦੀ ਦੇ ਗਏ, ਉਹਨਾਂ ਦੇ ਨਾਲ ਗਏ ਮੁਖੀ ਗੁਰਸਿੱਖ, ਆਪਣੀਆਂ ਜਾਨਾਂ ਕੌਮ ਦੇ ਹਿੱਤ ਵਾਸਤੇ ਨਿਸ਼ਾਵਰ ਕਰ ਗਏ, ਪਰ ਸਿੱਖ ਕੌਮ ਦੇ ਮਹਿਲ ਉਹ ਇੰਜ ਉਸਾਰ ਗਏ ਨੇ।
0: ਚੌਂਕ ਨਿਖਾਸ ਚ ਰਚੇ ਸੁਅੰਬਰ ਮਰਦਾ

0: ਹੱਸਦੇ ਹੋਣ ਮਰਨ ਨੂੰ ਮੂਹਰੇ ਸਾਹਿਬ ਕੌਰ ਦੇ ਹੀਰੇ
1: ਹਿੰਮਤ ਦੀ ਹੱਥ ਗੈਂਤੀ ਲੈ ਕੇ ਹਿੰਮਤ ਦੀ ਹੱਥ ਗੈਂਤੀ ਲੈ

0: ਪੁਰਜਾ ਸੋ ਪਹਿਚਾਨੀਏ, ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛਾਡੇ ਖੇਤ। ਮਰਦ ਉਹ ਹੈ, ਸੂਰਮਾ ਉਹ ਹੈ, ਬਹਾਦਰ ਉਹ ਹੈ, ਜੋ ਦੁਖੀਆਂ ਵਾਸਤੇ, ਜੋ ਮਜ਼ਲੂਮਾਂ ਵਾਸਤੇ ਆਪਣਾ ਆਪ ਨਿਸ਼ਾਵਰ ਕਰ ਜਾਂਦਾ ਹੈ। ਇਹ ਹਨ ਭਾਈ ਮਨੀ ਸਿੰਘ, ਜਿਨ੍ਹਾਂ ਦਾ ਨਾਂ ਸੰਸਾਰ ਤੇ ਇਸ ਲਈ ਲਿਆ ਜਾਂਦਾ ਹੈ ਕਿ ਉਹਨਾਂ ਦੀ ਕੁਰਬਾਨੀ, ਅਨੋਖੀ ਕੁਰਬਾਨੀ, ਦੂਸਰਿਆਂ ਵਾਸਤੇ ਕੁਰਬਾਨੀ, ਅਣਖ ਵਾਸਤੇ ਕੁਰਬਾਨੀ, ਸਿੱਖ ਕੌਮ ਵਾਸਤੇ ਕੁਰਬਾਨੀ। ਆਓ ਸਾਡੇ ਵੀਰ ਭਾਈ ਦਲਵਿੰਦਰ ਸਿੰਘ ਤੋਂ ਪਿਆਰ ਦੇ ਨਾਲ ਸਰਵਣ ਕਰੀਏ ਕਿ ਮਰਦ ਕਿਹੋ ਜਿਹੇ ਹੁੰਦੇ ਨੇ।
1: ਓ ਫੁੱਲ ਜਹਾਨ ਤੇ ਖਿੜੇ ਰਹਿੰਦੇ, ਤੇ ਜਿਹੜੇ ਕੰਡਿਆਂ ਨਾਲ ਬਵਾਰਵੇ ਨੇ,

ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਸੂਰਮੇ ਬਹਾਦਰ ਉਹ ਆਪਣਾ ਆਪ ਕੁਰਬਾਨ ਕਰ ਜਾਂਦੇ ਨੇ ਦੂਸਰਿਆਂ ਵਾਸਤੇ। ਆਪਾਂ ਐਵੇਂ ਮਹਿਸੂਸ ਕਰ ਲਈਏ ਕਿ ਮਰਦ ਉਹ ਹੈ, ਸੂਰਮਾ ਉਹ ਹੈ ਜੋ ਦੂਜਿਆਂ ਵਾਸਤੇ ਲੜਦਾ ਹੈ, ਅਨਿਆਂ ਦੇ ਬਰਖਿਲਾਫ਼ ਲੜਦਾ ਹੈ, ਜ਼ੁਲਮ ਦੇ ਬਰਖਿਲਾਫ਼ ਲੜਦਾ ਹੈ, ਸੱਚ ਦੇ ਬੋਲਬਾਲੇ ਵਾਸਤੇ ਉਹ ਆਪਣੀ ਜਾਨ ਵੀ ਦਾਅ ਤੇ ਲਾ ਲੈਂਦਾ ਹੈ। ਸੂਰਮਾ ਬਹਾਦਰ ਉਹ ਨਹੀਂ ਜਿਹੜਾ ਆਪਣੇ ਘਰ ਵਿੱਚ ਹੀ ਭੜਥੂ ਪਾਈ ਫਿਰੇ, ਬਹਾਦਰ ਉਹ ਨਹੀਂ ਜਿਹੜਾ ਕਮਜ਼ੋਰ ਗਵਾਂਢੀਆਂ ਨੂੰ ਤੰਗ ਕਰੇ, ਸੂਰਮਾ ਉਹ ਨਹੀਂ ਜਿਹੜਾ ਯੂਪੀ ਤੇ ਬਿਹਾਰ ਦੇ ਭਈਆਂ ਨੂੰ ਕੁੱਟੇ ਤੇ ਮਾਰੇ। ਸੂਰਮਾ ਬਹਾਦਰ ਕੌਣ ਹੈ? ਆਓ ਗੁਰਦਾਸਪੁਰੀ ਕਵੀਸ਼ਰੀ ਜਥੇ ਪਾਸੋਂ ਪਿਆਰ ਦੇ ਨਾਲ ਸਰਵਣ ਕਰੀਏ।

0: ਚੱਲੇ ਹੈ ਕਰਨੂ ਨਾ ਚੱਲੇ ਹੈ ਕਰਨੂ ਦਿਲ ਵਿੱਚ ਖੋਟ ਰੱਖੇ ਨਾ ਮਾਸਾ ਛਾਤੀ ਵਿੱਚ ਜੋਸ਼ ਹੋਵੇ ਮਰਨਾ ਸਮਝੇ ਜਗਤ ਤਮਾਸ਼ਾ
1: ਹੋ ਕੇ ਸਤਿਗੁਰ ਦਾ ਹੋ ਕੇ ਸਤਿਗੁਰ

0: ਵਿਦਵਾਨਾ ਰੋਵੇ
1: ਪੁੱਛੜ ਹਥਿਆਰਿਆ
2: ਕਿਉਂ ਦਾ ਰਹਿ
1: ਚੜ ਹਥਿਆਰਿਆਂ ਤੋਂ ਗਊਆਂ ਰੂਪੀ ਲੋਕ ਛਡਾਵੇ ਹੈ ਧਰਮ ਸੂਰਮੇ ਦਾ

ਸੰਸਾਰ ਤੇ ਹਰ ਦਿਸਦੀ ਹੋਈ ਚੀਜ਼ ਦਾ ਦੂਸਰਾ ਨਾਮ ਮੌਤ ਹੈ, ਪਰੰਤੂ ਸਿੱਖ ਨੂੰ ਮੌਤ ਨਹੀਂ ਆਉਂਦੀ। ਸਿੱਖ ਹਮੇਸ਼ਾ ਸ਼ਹੀਦ ਹੁੰਦੇ ਨੇ। ਜਿੱਥੋਂ ਸੰਸਾਰ ਦੇ ਲੋਕਾਂ ਦੀ ਮੰਜ਼ਲ ਖਤਮ ਹੁੰਦੀ ਹੈ, ਮੁੱਕਦੀ ਹੈ, ਉੱਥੋਂ ਇੱਕ ਸਿੱਖ ਦੀ ਮੰਜ਼ਲ ਸ਼ੁਰੂ ਹੁੰਦੀ ਹੈ, ਪਰ ਆਰੰਭ ਹੁੰਦੀ ਹੈ।

ਸਾਨੂੰ ਪਿੰਜਰੇ ਵਿੱਚ ਜੇ ਕਿਸੇ ਪਾਇਆ ਖੋਲੇ ਖੰਭ ਤੇ ਪਿੰਜਰੇ ਤੋੜ ਛੱਡੇ ਅਸੀਂ ਉਹ ਹਾਂ ਜਿਨ੍ਹਾਂ ਨੇ ਕਢਾ ਕੇ ਤਿੱਖੇ ਨੇ।

ਨਾਲੋ ਕੀ ਚਰਬੀ ਨਾਲ ਬਹੁਤੇ ਸ਼ਮਾ

ਪਿਓ ਹਾਂ ਜਿਨ੍ਹਾਂ ਨੇ ਕਢਾ

0: ਸਾਰੇ ਗਿਣਨੇ ਚਾਹਾਂ ਤਾਂ ਗਿਣ ਸਕਦਾ, ਪਰ ਸ਼ਹੀਦਾਂ ਦੇ ਪਰ ਉਪਕਾਰ ਨਹੀਂ ਗਿਣੇ ਜਾਂਦੇ। ਬੰਧ ਉਹਨਾਂ ਦੇ ਪਰ ਉਪਕਾਰਾਂ ਦੇ ਬੜੇ ਲੰਬੇ, ਮੇਥੋਂ ਜੇਬਾ ਗਜ ਨਾਲ ਨਹੀਂ ਮਿਣੇ ਜਾਂਦੇ। ਗੁਰਬਾਣੀ ਅਨੁਸਾਰ ਅੰਤ ਨਾ ਸਿਫਤੀ ਕਹਿਣ ਨਾ ਅੰਤ, ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ਼। ਕਬੀਰ ਸਾਤ ਸਮੁੰਦੇ ਮਤ ਕਰੋ, ਕਲਮ ਕਰੋ ਬਨ ਰਾਏ, ਵੱਧਦਾ ਕਾਗਜ਼ ਜਿਉਂ ਕਰੋ ਹਰ ਜਸ ਲਿਖਣ ਨਾ ਜਾਏ। ਇਹ ਗੁਰਦਾਸਪੁਰੀਆਂ ਦਾ ਤੁਹਾਡਾ ਆਪਣਾ ਕਵੀਸ਼ਰੀ ਜਥਾ, ਜਿਹਦੇ ਵਿੱਚ ਡਾਕਟਰ ਹਰਜਿੰਦਰ ਸਿੰਘ ਜੀ ਪੱਟੀ ਵਾਲੇ, ਅੰਮ੍ਰਿਤਸਰ ਭਾਈ ਦਲਵਿੰਦਰ ਸਿੰਘ ਜੀ ਕੋਟਲੀ ਢਾਡੀਆਂ, ਭਾਈ ਨਿਸ਼ਾਨ ਸਿੰਘ ਜੀ ਕੋਟ ਮੌਲਵੀ ਗੁਰਦਾਸਪੁਰ ਨੇ, ਭਾਈ ਬਲਵੰਤ ਸਿੰਘ ਜੀ ਲਿਤਰਾ ਅਤੇ ਭਮਰਾ ਸਟੂਡੀਓ ਬਰਮੀਗਮ ਵਾਲਿਆਂ ਦੇ ਸਹਿਯੋਗ ਸਦਕਾ ਇਹ ਰਿਕਾਰਡ ਕਰਵਾਇਆ। ਭੁੱਲਾਂ ਚੁੱਕਾਂ ਦੀ ਖੇਮਾ, ਬੁਲਾਓ ਫਤਿਹ ਜਥੇ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਬਾਦਸ਼ਾਹ ਜੀ ਜਦੋਂ ਸਰਸਾ ਦੇ ਕੰਢੇ ਤੇ ਪਹੁੰਚੇ ਨੇ, ਯਾਦ ਰੱਖੋ ਇਤਿਹਾਸ ਦੀ ਰਾਏ ਅਨੁਸਾਰ ਅੰਮ੍ਰਿਤ ਵੇਲਾ ਹੋ ਚੁੱਕਾ ਹੈ। ਪਿੱਛੇ ਦੁਸ਼ਮਣ ਦਲ ਟਿੱਡੀ ਦਲ ਐਲੀ ਐਲੀ ਪੁਕਾਰਦਾ ਆਉਂਦਾ ਹੈ, ਅੱਗੇ ਸਰਸਾ ਰਸਤਾ ਰੋਕ ਕੇ ਖੜੀ ਹੈ। ਅਤ ਮੁਸ਼ਕਲ ਦਾ ਸਮਾਂ ਹੈ, ਪਰ ਫਿਰ ਵੀ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਸਿੰਘੋ ਅੰਮ੍ਰਿਤ ਵੇਲਾ ਹੋ ਗਿਆ ਹੈ। ਅੰਮ੍ਰਿਤ ਵੇਲੇ ਗੁਰੂ ਕਾ ਸਿੱਖ ਉਸ ਪਰਿਪੂਰਨ ਪਰਮੇਸ਼ਵਰ ਪਰਮਾਤਮਾ ਦੀ ਯਾਦ ਅੰਦਰ ਸਿਮਰਨ ਵਿੱਚ ਜੁੜਦਾ ਹੈ, ਗੁਰਬਾਣੀ ਪੜ੍ਹਦਾ ਹੈ। ਮੇਰੇ ਸਾਹਿਬ ਸੱਚੇ ਸਤਿਗੁਰਾਂ ਨੇ ਆਪਣੇ ਵੱਲੋਂ ਗੁਰਸਿੱਖ ਯੋਧਿਆਂ ਨੂੰ ਤੋਰਿਆ ਹੈ, ਆਉਂਦੇ ਦੁਸ਼ਮਣ ਨੂੰ ਡੱਕਾ ਪਾ ਦਿਓ, ਇੱਥੇ ਦੀਵਾਨ ਸਜੇਗਾ। ਸਤਿਗੁਰਾਂ ਨੇ ਇਲਾਹੀ ਬਾਣੀ ਦੇ ਜਾਪ ਕੀਤੇ ਨੇ, ਆਸਾ ਜੀ ਦੀ ਵਾਰ ਦਾ ਕੀਰਤਨ, ਕਿਆ ਕਮਾਲ ਹੈ। ਇੱਕ ਪਾਸੇ ਜੰਗ ਵਿੱਚ ਸ਼ਸਤਰ ਖੜਕਦੇ ਨੇ ਤੇ ਦੂਜੇ ਪਾਸੇ ਸਾਜ ਖੜਕਦੇ ਨੇ, ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ। ਇਹ ਸਾਡੇ ਵਾਸਤੇ ਪੂਰਨੇ ਪਾਏ ਜਾ ਰਹੇ ਸਨ। ਗੁਰਸਿੱਖਾਂ ਸਮਾਂ ਦੁੱਖ ਦਾ ਹੋਵੇ ਭਾਵੇਂ ਸੁੱਖ ਦਾ ਹੋਵੇ, ਉਸ ਪ੍ਰਭੂ ਪਰਮੇਸ਼ਰ ਦਾ ਲੜਨਾ ਛੱਡੀ, ਉਸ ਦਾਤੇ ਦੇ ਚਰਨਾਂ ਦੇ ਨਾਲ ਜੁੜਿਆ ਰਹੇਗਾ ਤੇ ਸੁੱਖ ਫਿਰ ਆ ਜਾਣਗੇ। ਜੇ ਗੁਰੂ ਦੇ ਨਾਲੋਂ ਟੁੱਟ ਗਿਆ, ਗੁਰੂ ਦੇ ਨਾਲੋਂ ਟੁੱਟ ਜਾਣ ਵਿੱਚ ਹੀ ਦੁੱਖਾਂ ਦੀ ਖੰਡ ਹੈ, ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਿਣ ਵਿੱਚ ਹੀ ਸੁੱਖ ਹੈ। ਪਿਆਰੇ ਗੁਰਸਿੱਖੋ, ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ। ਇੱਕ ਗੱਲ ਧਿਆਨ ਵਿੱਚ ਰੱਖੀਏ, ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਘੇਰਾ ਪਿਆ, ਕਈ ਮਹੀਨੇ ਗੁਜ਼ਰ ਚੁੱਕੇ ਨੇ, ਪਰ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਸਿੰਘ ਉਸ ਵਾਹਿਗੁਰੂ ਦੀ ਰਜਾ ਦੇ ਵਿੱਚ ਸਮਾਂ ਅਗੇਰੇ ਲਗਾ ਰਹੇ ਸਨ। ਭਾਵੇਂ ਅੱਤ ਮੁਸੀਬਤ ਦਾ ਸਮਾਂ ਸੀ, ਲੱਖਾਂ ਦੀ ਗਿਣਤੀ ਵਿੱਚ ਫੌਜ, ਇਲਾਕੇ ਦਾ ਮਲਖਈਆ, ਲੁੱਟ ਮਾਰ ਕਰਨ ਵਾਲਾ ਇਕੱਠਾ ਕੀਤਾ ਹੋਇਆ, ਦੁਸ਼ਮਣ ਘੇਰਾ ਪਾ ਕੇ ਬੈਠਾ, ਸੌਖਾ ਉਹ ਵੀ ਨਹੀਂ ਸੀ। ਯਾਦ ਰੱਖੋ, ਇੰਨਾ ਲੰਮਾ ਘੇਰਾ ਪੈ ਜਾਏ, ਚਾਰ ਚੁਫੇਰੇ ਦੇ ਇਲਾਕੇ ਜਿਹੜੇ ਨੇ, ਪਿੰਡਾਂ ਦੇ ਪਿੰਡ, ਐਸੀਆਂ ਫੌਜਾਂ ਉਜਾੜ ਦਿਆ ਕਰਦੀਆਂ ਨੇ, ਲੋਕ ਤਰਾਸ ਤਰਾਸ ਕਰ ਉੱਠਦੇ ਨੇ, ਜਿਨ੍ਹਾਂ ਦੀ ਇੱਜ਼ਤ ਵੀ ਖਵਾਰ ਕੀਤੀ ਜਾਂਦੀ, ਤਨ ਤੇ ਤਨ ਸਾਰਾ ਕੁਝ ਲੁੱਟਿਆ ਜਾਂਦਾ, ਬਰਬਾਦ ਕੀਤਾ ਜਾਂਦਾ। ਇੰਨੇ ਲੰਮੇ ਸਮੇਂ ਦੇ ਅੰਦਰ ਚਾਰ ਚੁਫੇਰੇ ਦੇ ਲੋਕ ਇਹਨਾਂ ਫੌਜਾਂ ਦੇ ਹਮਦਰਦੀ ਨਾ ਬਣ ਕੇ ਇਹਨਾਂ ਦੇ ਖਿਲਾਫ਼ ਹੋ ਜਾਂਦੇ ਨੇ, ਜਿਨ੍ਹਾਂ ਨੂੰ ਘੇਰਾ ਪਿਆ ਹੁੰਦਾ ਹੈ ਉਹਨਾਂ ਦੇ ਹਮਾਇਤੀ ਬਣ ਜਾਂਦੇ ਨੇ। ਔਰੰਗਜ਼ੇਬ ਪਾਤਸ਼ਾਹ ਵੀ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਇਹ ਸਰਕਾਰ ਦੇ ਵਕਾਰ ਦਾ ਸਵਾਲ ਬਣ ਜਾਂਦਾ ਹੈ। ਭਾਵੇਂ ਉਦੋਂ ਦਾ ਸਮਾਂ ਹੈ, ਭਾਵੇਂ ਅੱਜ ਤੋਂ 30 ਸਾਲ ਪਹਿਲਾਂ ਜਾਂ ਅੱਜ ਦੀ ਗੱਲ ਕਰ ਲਈਏ, ਹਮੇਸ਼ਾ ਸਰਕਾਰਾਂ ਐਸੇ ਜ਼ੁਲਮ ਕਰਦੀਆਂ ਨੇ, ਭਾਵੇਂ ਨਿਰਦੋਸ਼ਾਂ ਦਾ ਖੂਨ ਕਿਉਂ ਨਾ ਵਹਾਉਣਾ ਪਏ, ਅੱਤ ਦਾ ਜ਼ੁਲਮ ਕਿਉਂ ਨਾ ਕਰਨਾ ਪਏ, ਪਰ ਆਪਣੇ ਵਕਾਰ ਦਾ ਸਵਾਲ ਬਣਾ ਕੇ ਜ਼ੁਲਮ ਕਰਨ ਤੋਂ ਵੀ ਕਦੇ ਸਰਕਾਰਾਂ ਨਹੀਂ ਟਲਦੀਆਂ। ਸੋ ਜੀ, ਅੱਜ ਲੰਮੇ ਘੇਰੇ ਤੋਂ ਤੰਗ ਆ ਕੇ ਇਹਨਾਂ ਨੇ ਜਿੱਥੇ ਬੇਨਤੀ ਕੀਤੀ ਸੀ, ਮੇਰੇ ਸਾਹਿਬ ਸੱਚੇ ਪਾਤਸ਼ਾਹ ਤਾਂ ਅੱਜ ਸਰਸਾ ਦੇ ਕਿਨਾਰੇ ਤੇ ਪਹੁੰਚ ਗਏ, ਪਰ ਇਹਨਾਂ ਜ਼ਾਲਮ ਸਰਕਾਰਾਂ ਦੇ ਨੁਮਾਇੰਦਿਆਂ, ਇਹਨਾਂ ਫੌਜਾਂ ਨੇ ਹਮਲਾ ਕਰ ਦਿੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਦੀਵਾਨ ਦੀ ਕੀਤੀ ਹੈ ਸਮਾਪਤੀ, ਸਿੰਘੋ ਛਾਲਾਂ ਮਾਰ ਦਿਓ ਇਸ ਸਰਸਾ ਦੇ ਅੰਦਰ। ਪੋਹ ਦਾ ਮਹੀਨਾ, ਕਹਿਰਾਂ ਦੀ ਅੱਤ ਦੀ ਪੈਂਦੀ ਹੋਈ ਸਰਦੀ, ਮੇਰੇ ਸਤਿਗੁਰਾਂ ਦੇ ਹੁਕਮ ਮੁਤਾਬਕ ਗੁਰਸਿੱਖ ਟਿਲ ਪਏ ਨੇ ਇਸ ਸਰਸਾ ਦੇ ਤੇਜ਼ ਪਾਣੀ ਦੇ ਵਹਾਅ ਅੰਦਰ। ਪਰ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਸੂਰਮੇ, ਜਿਹੜੇ ਪਹਾੜ ਵਾਂਗ ਆਪਣੀਆਂ ਛਾਤੀਆਂ ਡਾਹ ਕੇ ਆਈਆਂ ਹੋਈਆਂ ਮੁਗਲ ਫੌਜਾਂ ਦਾ ਮੁਕਾਬਲਾ ਕਰ ਰਹੇ ਸਨ, ਭਾਈ ਜੀਵਨ ਸਿੰਘ ਜੀ, ਜਿਨ੍ਹਾਂ ਨੇ ਇੱਥੇ ਬੜੇ ਅੱਤ ਦੇ ਆਹੂ ਲਾਏ ਨੇ ਜ਼ਾਲਮ, ਇਹਨਾਂ ਸਰਕਾਰਾਂ, ਇਹਨਾਂ ਲੋਕਾਂ, ਇਹਨਾਂ ਫੌਜਾਂ ਦੇ। ਇੱਥੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਜੂਝ ਰਿਹਾ, ਭਾਈ ਉਦੈ ਸਿੰਘ ਜੀ ਇਹਨਾਂ ਦਾ ਸਾਥ ਦੇ ਰਹੇ ਸਨ, ਦੁਸ਼ਮਣ ਦਲਾਂ ਦਾ ਮੁਕਾਬਲਾ ਕਰਦੇ ਕਰਦੇ ਸ਼ਹਾਦਤ ਦਾ ਜਾਮ ਪੀ ਗਏ। ਜਿੱਥੇ ਅੱਜ ਪਰਿਵਾਰ ਵਿਛੋੜਾ ਸਾਹਿਬ ਬਣਿਆ ਹੋਇਆ, ਉੱਥੇ ਭਾਈ ਉਦੈ ਸਿੰਘ ਜੀ ਦਾ ਨਾਮ ਦੀਵਾਨ ਹਾਲ ਅੱਜ ਵੀ ਉੱਥੇ ਦਰਸ਼ਨ ਦਿਦਾਰੇ ਸੰਗਤਾਂ ਕਰਦੀਆਂ ਨੇ। ਖੈਰ, ਸਾਹਿਬਜ਼ਾਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਅਣ ਮਿਲੇ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ। ਇਸ ਤੋਂ ਅਗੇਰੇ ਸਤਿਗੁਰਾਂ ਦਾ ਪਰਿਵਾਰ ਇੱਥੇ ਵਿਛੜ ਗਿਆ, ਖੇਰੂ ਖੇਰੂ ਹੋ ਗਿਆ। ਮੇਰੇ ਸਾਹਿਬ ਜੀ ਦੇ ਨਾਲ ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਨਾਲ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਜੀ, ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ, ਜੋ ਪਹਿਲਾਂ ਹੀ ਲੱਗੀ ਹੋਈ ਡਿਊਟੀ ਅਨੁਸਾਰ ਭਾਈ ਮਨੀ ਸਿੰਘ ਜੀ ਤੇ ਨਾਲ ਹੋਰ ਜਥਾ ਹੈ। ਪਰ ਇਸ ਸਰਸਾ ਦੇ ਵਿੱਚ ਤੇਜ਼ ਪਾਣੀ ਦਾ ਵਹਾਅ, ਇੱਕ ਥਾਂ ਤੇ ਸਾਰੇ ਨਾ ਰਹਿ ਸਕੇ, ਜਿਸ ਪਾਸੇ ਨੂੰ ਕੋਈ ਵਿਹੜ ਵਿੱਚ ਰੁੜ ਗਿਆ, ਇੱਕ ਦੂਜੇ ਨੂੰ ਮਿਲਣ ਦੀ ਆਸ ਨਾ ਰਹੀ, ਫਿਰ ਜਿਸ ਪਾਸੇ ਰਸਤਾ ਮਿਲਿਆ ਉਸ ਪਾਸੇ ਨੂੰ ਹੋ ਤਰੇ। ਗੁਰੂ ਕੇ ਮਹਿਲ ਭਾਈ ਮਨੀ ਸਿੰਘ ਜੀ ਦੇ ਨਾਲ, ਭਾਈ ਜਵਾਹਰ ਸਿੰਘ ਜੀ, ਭਾਈ ਧੰਨਾ ਸਿੰਘ ਜੀ ਅਧਿਆਪਕ, ਇਹਨਾਂ ਦੇ ਨਾਲ ਦਿੱਲੀ ਵੱਲ ਨੂੰ ਹੋ ਤਰੇ ਤੇ ਦਿੱਲੀ ਜਾ ਪਹੁੰਚੇ ਨੇ। ਬਜ਼ੁਰਗ ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਪਿੰਡ ਖੇੜੀ ਵੱਲੇ ਚਲੇ ਗਏ।
ਪਿਆਰੇ ਗੁਰਸਿੱਖੋ, ਇੱਥੇ ਸ਼ਹਿਰ ਨੇ ਬੜਾ ਸੋਹਣਾ ਲਿਖਿਆ, ਇਹਨਾਂ ਸਰਸਾ ਨਦੀ ਤੇ ਵਰਤਿਆ ਇੰਜ ਭਣ, ਸਰਸਾ ਨਦੀ ਤੇ ਵਰਤਿਆ ਇੰਜ ਭਣ, ਸਿੰਘ ਸਿੰਘਾਂ ਤੋਂ ਬੇਸ਼ੁਮਾਰ ਵਿਛੜੇ, ਕਲਗੀ ਧਾਰ ਤੋਂ ਵਿਛੜ ਗਈ ਮਾਂ ਗੁਜਰੀ, ਕਈ ਸਿੰਘ ਵਿਛੜੇ ਸੇਵਾਦਾਰ ਵਿਛੜੇ, ਫਤਿਹ ਸਿੰਘ ਦੀ ਲਾਗਲੇ ਜੋਰਾ ਵਰਤੋਂ, ਵੱਡੇ ਵੀਰ ਅਜੀਤ ਜੁਝਾਰ ਵਿਛੜੇ, ਮਣਾ ਮੂਹੀ ਗ੍ਰੰਥ ਤੇ ਲੱਖਾਂ ਮੋਹਰਾਂ ਕਰਕੇ ਨਦੀ ਦੀ ਭੇਟ ਦਾ ਤਾਰ ਵਿਛੜੇ, ਮੇਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਰਿਵਾਰ ਦਾ ਵਿਛੋੜਾ ਪੈ ਗਿਆ। ਸਾਹਿਬ ਸਤਿਗੁਰੂ ਜੀ ਅੱਗੇ ਵਧੇ ਨੇ, ਅੱਜ ਜਿੱਥੇ ਰੋਪੜ ਦੇ ਨਜ਼ਦੀਕ ਬਣਿਆ ਹੋਇਆ ਉਹ ਪਵਿੱਤਰ ਅਸਥਾਨ ਜਿਹਨੂੰ ਅਸੀਂ ਭੱਠਾ ਸਾਹਿਬ ਦੇ ਨਾਮ ਨਾਲ ਯਾਦ ਕਰਦੇ ਹਾਂ, ਮੇਰੇ ਗੁਰਦੇਵ ਸਤਿਗੁਰੂ ਜੀ ਉਸ ਥਾਂ ਤੇ ਜਾ ਪਹੁੰਚੇ ਨੇ, ਬਲਦਾ ਹੋਇਆ ਇਹ ਭੱਠਾ। ਇੱਥੋਂ ਦੇ ਕੁਝ ਕਰਿੰਦੇ ਇਸ ਥਾਂ ਤੇ ਮੌਜੂਦ ਨੇ, ਮੇਰੇ ਸਾਹਿਬ ਸੱਚੇ ਪਾਤਸ਼ਾਹ ਕੋਈ ਸਾਥੀ ਸਿੰਘਾਂ ਦੇ ਸਮੇਤ ਜਦੋਂ ਇੱਥੇ ਪਹੁੰਚੇ ਨੇ, ਸਾਹਿਬ ਨੇ ਆਵਾਜ਼ ਦੇ ਕੇ ਆਖਿਆ, ਭਾਈ ਇੱਥੇ ਕੋਈ ਜਗ੍ਹਾ ਹੈ ਜਿੱਥੇ ਕੁਝ ਸਮਾਂ ਆਰਾਮ ਕਰ ਲਿਆ ਜਾਏ, ਕੁਝ ਸਮਾਂ ਟਿਕ ਲਿਆ ਜਾਏ? ਪਰ ਹਰ ਇੱਕ ਬੰਦਾ ਇੰਨੀ ਸੋਝੀ ਰੱਖਣ ਵਾਲਾ ਨਹੀਂ, ਤੇ ਫਿਰ ਸਮਾਂ ਵੀ ਉਹ। ਮੇਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਇਹ ਆਵਾਜ਼ ਦਿੱਤੀ, ਇੱਥੋਂ ਦੇ ਕੰਮ ਕਰਨ ਵਾਲੇ ਕਰਿੰਦੇ ਉਹਨਾਂ ਨੇ ਇਸ ਗੱਲ ਨੂੰ ਜਵਾਬ ਵਿੱਚ ਦਿੰਦਿਆ ਹੋਇਆ ਬਚਨ ਕੀਤਾ ਹੈ, ਕਹਿਣ ਲੱਗੇ ਮਹਾਰਾਜ ਇੱਥੇ ਜਗ੍ਹਾ ਆਰਾਮ ਕਰਨ ਵਾਸਤੇ? ਇੱਥੇ ਤੇ ਸਿਰਫ ਆ ਬਲਦਾ ਹੋਇਆ ਭੱਠਾ ਹੈ, ਇਹਦੇ ਤੋਂ ਇਲਾਵਾ ਹੋਰ ਕੋਈ ਥਾਂ ਨਹੀਂ ਜੇ ਇੱਥੇ ਕਿਸੇ ਨੇ ਟਿਕਾਣਾ ਕਰਨਾ ਹੋਵੇ ਤੇ ਕਰ ਸਕਦਾ ਹੈ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਮੋੜੀ ਵਾਗ ਆਪਣੇ ਘੋੜੇ ਦੀ ਉਸ ਪਾਸੇ ਨੂੰ ਕਰ ਦਿੱਤਾ ਹੈ। ਆਓ ਸਰਵਣ ਕਰੀਏ ਇਸ ਰਚਨਾ ਦੇ ਅੰਦਰ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਇਹ ਵੀ ਇੱਕ ਨਿਰਾਲਾ ਕੌਤਕ ਤੇ ਜੋਗ ਹੈ। ਗੁਰਦੇਵ ਸਤਿਗੁਰਾਂ ਦਾ ਘੋੜਾ ਅੱਗੇ ਵਧਦਾ ਗਿਆ, ਬਲਦਾ ਹੋਇਆ ਭੱਠਾ, ਅੱਗ ਦੀਆਂ ਨਿਕਲਦੀਆਂ ਹੋਈਆਂ ਜਿਸ ਦੇ ਵਿੱਚ ਲਾਟਾ ਸਨ, ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਘੋੜੇ ਨੇ ਆਪਣੇ ਪੌੜਾਂ ਦੀ ਛਾਪ ਲਾ ਦਿੱਤੀ। ਕੀ ਕੁਝ ਵਾਪਰਿਆ ਸਰਵਣ ਕਰੋ, ਇਹਨਾਂ ਅੱਖਰਾਂ ਵਿੱਚ ਤੁਹਾਡੀ ਜੱਥਾ ਇਹੋ ਕਹਿ ਰਿਹਾ।

ਵਿਛੜ ਦਾ ਤੇ ਭਾਵਨਾ ਰੱਖਣ ਵਾਲਾ ਨਿਹੰਗ ਖਾਨ ਦੌੜਦਾ ਹੋਇਆ ਉਸ ਪਾਸੇ ਨੂੰ ਤੁਰ ਪਿਆ। ਆਣ ਕੇ ਜਦੋਂ ਤੱਕਿਆ ਆਪਣੇ ਇਸ ਬੰਦ ਦੇ ਠੰਡੇ ਹੋਏ ਭੱਠੇ ਨੂੰ, ਮੇਰੇ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਚਰਨ ਪਰਸਦਾ ਹੋਇਆ, ਕੁਝ ਜਿਸ ਕਦਰ ਬੇਨਤੀਆ ਕਰ ਰਿਹਾ, ਆਪਣੇ ਦਿਲ ਦੇ ਜਿਹੜੇ ਖਿਆਲ ਦੁਹਰਾ ਰਿਹਾ, ਆਓ ਤੱਕੀਏ ਪਿਆਰ ਦੇ ਨਾਲ ਸਤਿਗੁਰਾਂ ਦੇ ਚਰਨਾਂ ਤੇ ਆਣ ਕੇ ਗੁਰੂ ਦੇ ਸਾਰੇ ਉਪਕਾਰਾਂ ਦਾ ਚਿੰਤਨ ਆਪਣੇ ਮਨ ਦੇ ਅੰਦਰ ਜਿਵੇਂ ਨਿਹੰਗ ਕਰਦਾ ਹੈ, ਆਪ ਸੰਗਤ ਦੀ ਸੇਵਾ ਅੰਦਰ ਜੱਥਾ ਇਉਂ ਬੇਨਤੀ ਕਰ ਰਿਹਾ।

ਨਿਹੰਗ ਖਾਨ ਕੋਟਲੇ ਵਾਲਾ ਦਾ ਤਾਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਆਣ ਕੇ ਆਪਣਾ ਸੀਸ ਝੁਕਾ ਦਿੰਦਾ ਹੈ। ਮੇਰੇ ਸਹਿਬ ਸੱਚੇ ਪਾਤਸ਼ਾਹ, ਅੱਜ ਪਹਿਲੀ ਵਾਰ ਨਹੀਂ, ਇਸ ਨਿਹੰਗ ਖਾਨ ਨੂੰ ਪਹਿਲਾਂ ਵੀ ਦਰਸ਼ਨ ਦਦਾਰੇ ਬਖਸ਼ਿਸ਼ ਕਰ ਚੁੱਕੇ ਨੇ। ਜਦੋਂ ਵੀ ਖੇਤਰ ਨਾਲ ਰਿਆਸਤ ਵੱਲੇ ਗਏ, ਮੇਰੇ ਦਾਤਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਦੇਹਰਾਦੂਨ ਵਾਲੇ ਪਾਸੇ ਗਏ, ਉਸ ਵੇਲੇ ਵੀ ਨਿਹੰਗ ਖਾਨ ਨੇ ਦਰਸ਼ਨ ਦਦਾਰੇ ਕੀਤੇ। ਮਾਲਵੇ ਦੀ ਧਰਤੀ ਨੂੰ ਭਾਗ ਲਾਉਂਦੇ ਹੋਏ ਮੇਰੇ ਸਾਹਿਬ ਦਾਤਾਰ ਜੀ ਜਦੋਂ ਕੁਰੂਕਸ਼ੇਤਰ ਤੋਂ ਹੁੰਦੇ ਹੋਏ ਵਾਪਸ ਆਏ, ਉਦੋਂ ਵੀ ਉਸ ਨਿਹੰਗ ਖਾਨ ਨੇ ਸਤਿਗੁਰਾਂ ਦੇ ਚਰਨ ਪਰਸੇ। ਗੁਰਸਿੱਖੋ, ਜਿਸ ਗੁਰੂ ਦੀ ਖੁਸ਼ੀ ਲੈਣ ਵਾਸਤੇ ਢੰਡੋਰਾ ਨਿਵਾਸੀ ਪੀਰ ਬਦਰਦੀਨ ਬੁੱਧੂ ਸ਼ਾਹ ਆਪਣੇ ਪੁੱਤਰ ਸ਼ਹੀਦ ਕਰਵਾ ਕੇ ਵੀ ਕਲਗੀਧਰ ਦਾਤਾਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਲੈਂਦਾ ਹੈ। ਅੱਜ ਇਹ ਚਰਚਾ ਹਰ ਘਰ ਘਰ ਦੇ ਵਿੱਚ ਹੈ, ਜਿੱਥੇ ਐਸੇ ਪੀਰ ਫਕੀਰ ਸਤਿਗੁਰਾਂ ਦੇ ਸ਼ਰਧਾਲੂ ਹੋਣ, ਚੰਗੇ ਤੇ ਸਿਆਣੇ ਸੁਲਝੇ ਹੋਏ ਇਨਸਾਨ ਸੱਚਮੁੱਚੀ ਸੱਚ ਨੂੰ ਪਹਿਚਾਣ ਕੇ ਉਸ ਦਰ ਤੇ ਝੁਕ ਜਾਇਆ ਕਰਦੇ ਨੇ, ਉਹਨਾਂ ਦੇ ਹਿਰਦੇ ਦੇ ਅੰਦਰ ਕੋਈ ਐਸਾ ਭਿੰਨ ਭੇਦ ਨਹੀਂ ਹੋਇਆ ਕਰਦਾ। ਅੱਜ ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਨੂੰ ਪਹਿਚਾਣ ਕੇ ਚਰਨਾਂ ਤੇ ਝੁਕ ਗਿਆ ਦਾਤਾ। ਬੜੇ ਲੰਬੇ ਸਮੇਂ ਤੋਂ ਸੁਣ ਰਹੇ ਸੀ ਚਾਰ ਚੁਫੇਰੇ ਪਿਆ ਹੋਇਆ ਘੇਰਾ, ਅੱਜ ਸਮੇਂ ਦੀ ਇਹ ਬਣੀ ਹੋਈ ਮੁਸ਼ਕਲ, ਪਰ ਦਾਤਾਰ ਤੁਸਾਂ ਨੇ ਕਿਰਪਾ ਕਰਕੇ ਦਰਸ਼ਨ ਦਦਾਰੇ ਬਖਸ਼ਿਸ਼ ਕਰ ਦਿੱਤੇ ਨੇ। ਦਾਸ ਦੇ ਘਰ ਵਿੱਚ ਚੱਲ ਕੇ ਆਪਣੇ ਮੁਬਾਰਕ ਚਰਨ ਪਾਓ। ਮੇਰੇ ਸਤਿਗੁਰਾਂ ਨੇ ਜਿਸ ਅਸਥਾਨ ਤੇ ਸਾਹਿਬਦਾਤਾ ਜੀ ਖੜੇ ਨੇ ਬਚਨ ਕੀਤੇ ਨੇ, ਆਏਗਾ ਉਹ ਸਮਾਂ ਜਦੋਂ ਇੱਥੇ ਬੜੀਆਂ ਰੌਣਕਾਂ ਲੱਗਿਆ ਕਰਨਗੀਆਂ। ਅੱਜ ਵੀ ਉਹ ਗੁਰਦੁਆਰਾ ਭੱਠਾ ਸਾਹਿਬ ਮੌਜੂਦ ਹੈ, ਜਿਸ ਅਸਥਾਨ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਯਾਦ ਘੋੜੇ ਦੇ ਲੱਗੇ ਹੋਏ ਪੌੜ ਸੰਗਤਾਂ ਦਰਸ਼ਨ ਦਦਾਰੇ ਕਰਦੀਆਂ ਨੇ। ਨਿਹੰਗ ਖਾਨ ਨੇ ਪਰ ਅੱਜ ਵੀ ਮੇਰੇ ਗੁਰਦੇਵ ਸਤਿਗੁਰੂ ਜੀ ਦੀ ਸੇਵਾ ਕਰਨੀ ਚਾਹੀ, ਭਾਵੇਂ ਹੈ ਇਹ ਮੁਸਲਮਾਨ। ਮੁਗਲੀਆ ਹਕੂਮਤ ਚਾਰ ਚੁਫੇਰੇ ਆਪਣੀਆਂ ਫੌਜਾਂ ਨੂੰ ਭੇਜ ਕੇ ਪਾਰ ਕਰ ਰਹੀ ਹੈ ਗੁਰਦੇਵ ਸਤਿਗੁਰਾਂ ਦੀ। ਮੇਰੇ ਸਾਹਿਬ ਨੇ ਆਖਿਆ, ਨਿਹੰਗ ਖਾਨ ਅਸੀਂ ਤੇਰੇ ਘਰ ਵਿੱਚ ਗਏ ਤੇ ਬੜੀਆਂ ਵੱਡੀਆਂ ਮੁਸ਼ਕਲਾਂ ਵੀ ਆ ਸਕਦੀਆਂ ਨੇ। ਇਹਨੇ ਆਖਿਆ, ਦਾਤਾ ਮੁਸ਼ਕਲਾਂ ਦੀ ਪਰਵਾਹ ਕੋਈ ਨੀ, ਪਰ ਜੇ ਤੁਹਾਡੇ ਚਰਨ ਪੈ ਗਏ ਤੇ ਉੱਥਾਂ ਵੱਡ ਭਾਗਾ ਬਣ ਜਾਏਗਾ, ਸੋਭਨੀਕ ਬਣ ਜਾਏਗਾ। ਸੇਵਾ ਕੀਤੀ, ਮੇਰੇ ਸਾਹਿਬ ਤਾਂ ਇੱਥੋਂ ਚਲੇ ਗਏ। ਵਿਦਵਾਨਾਂ ਦੀ ਰਾਏ ਅਨੁਸਾਰ ਭਾਈ ਬਚਿੱਤਰ ਸਿੰਘ ਜੀ, ਜਿਨ੍ਹਾਂ ਨੇ ਨਾਗਣੀ ਦਾ ਵਾਰ ਹਾਥੀ ਦੇ ਮੱਥੇ ਵਿੱਚ ਕਰਕੇ ਹਾਥੀ ਨੂੰ ਪਿਛਾਂ ਨੂੰ ਮੋੜਿਆ ਸੀ, ਪਿਆਰੇ ਗੁਰਸਿੱਖੋ, ਉਹੀ ਭਾਈ ਬਚਿੱਤਰ ਸਿੰਘ ਰਸਤੇ ਵਿੱਚ ਆਉਂਦਿਆਂ ਰੰਗੜਾਂ ਦੇ ਨਾਲ ਮੁਕਾਬਲਾ ਕਰਦਿਆਂ ਹੋਇਆਂ ਗਹਿਰੇ ਫੱਟ ਲੱਗੇ ਜ਼ਖਮੀ ਹੋਏ ਨੇ। ਇਤਿਹਾਸ ਕਹਿੰਦਾ ਭਾਈ ਬਚਿੱਤਰ ਸਿੰਘ ਜੀ ਨੂੰ ਇਸੇ ਹੀ ਨਿਹੰਗ ਖਾਨ ਦੇ ਘਰ ਵਿੱਚ ਮੇਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਛੱਡਿਆ, ਕਿਉਂਕਿ ਹਾਲਤ ਜ਼ਿਆਦਾ ਗੰਭੀਰ ਹੈ। ਮੇਰੇ ਸਾਹਿਬ ਅੱਗੇ ਚਾਲੇ ਪਾ ਗਏ, ਪਰ ਨਿਹੰਗ ਖਾਨ ਤੇ ਉਹਦੇ ਪਰਿਵਾਰ ਨੇ ਭਾਈ ਬਚਿੱਤਰ ਸਿੰਘ ਦੀ ਰਜਵੀਂ ਸੇਵਾ ਕੀਤੀ। ਇਤਿਹਾਸ ਕਹਿੰਦਾ ਫੌਜਾਂ ਆਣ ਪਹੁੰਚੀਆਂ, ਸੂਹ ਮਿਲੀ ਏ, ਨਿਹੰਗ ਖਾਨ ਤੇਰੇ ਘਰ ਦੇ ਵਿੱਚ ਸਰਕਾਰ ਦੇ ਬਾਗੀ ਗੁਰੂ ਗੋਬਿੰਦ ਸਿੰਘ ਆਏ ਨੇ। ਇਹਨੇ ਆਖਿਆ, ਤਰਾਸ਼ੀ ਲੈ ਸਕਦੇ ਹੋ। ਘਰ ਦੀ ਤਰਾਸ਼ੀ ਕੀਤੀ ਗਈ, ਇੱਕ ਕਮਰਾ ਬੰਦ ਹੈ। ਨਿਹੰਗ ਖਾਨ ਨੇ ਸਾਰੀ ਪਹਿਲਾਂ ਬਣਾਈ ਹੋਈ ਵਿਉਤਬੰਦੀ ਅਨੁਸਾਰ ਇੱਕ ਕਮਰੇ ਦੇ ਅੰਦਰ ਭਾਈ ਬਚਿੱਤਰ ਸਿੰਘ ਤੇ ਆਪਣੀ ਬੇਟੀ ਮੁਮਤਾਜ ਨੂੰ ਰੱਖਿਆ। ਆਏ ਨੇ ਸਿਪਾਹੀ, ਇੱਕ ਦਰਵਾਜ਼ਾ ਕਮਰੇ ਦਾ ਬੰਦ, ਪੁੱਛਦੇ ਨੇ ਅੰਦਰ ਕੌਣ ਹੈ। ਨਿਹੰਗ ਖਾਨ ਨੇ ਆਖਿਆ, ਅੰਦਰ ਮੇਰੀ ਬੇਟੀ ਔਰ ਮੇਰਾ ਦਮਾਦ, ਭਾਵ ਬੇਟੀ ਧੀ ਤੇ ਜਵਾਈ ਨੇ, ਅਸੀਂ ਕਿਵੇਂ ਯਕੀਨ ਕਰੀਏ। ਆਏ ਹੋਏ ਫੌਜਾਂ ਦੇ ਇਸ ਜਰਨੈਲ ਫੌਜੀਆਂ ਨੇ ਕਿਹਾ। ਨਿਹੰਗ ਖਾਨ ਨੇ ਆਖਿਆ, ਤੁਹਾਨੂੰ ਯਕੀਨ ਦਵਾਉਣ ਵਾਸਤੇ ਮੈਂ ਖੁਦ ਆਵਾਜ਼ ਮਾਰ ਕੇ ਤੁਹਾਡੇ ਕੰਨਾਂ ਤੱਕ ਜਿਹੜੀ ਆਵਾਜ਼ ਵਾਪਸ ਪਹੁੰਚੇਗੀ ਬਿਲਕੁਲ ਸੱਚਾਈ ਹੋਵੇਗੀ। ਨਿਹੰਗ ਖਾਨ ਨੇ ਆਪ ਆਵਾਜ਼ ਮਾਰੀ, ਬੇਟਾ ਮੁਮਤਾਜ, ਕੀ ਹਾਲ ਹੈ ਤੇਰੇ ਪਤੀ ਦਾ, ਠੀਕ ਹੈ ਨਾ? ਅੰਦਰ ਇਸ ਮੁਮਤਾਜ ਨੇ ਅਦਬ ਦੇ ਨਾਲ ਸਿਰ ਝੁਕਾਉਂਦਿਆਂ ਹੋਇਆਂ ਆਵਾਜ਼ ਦਿੱਤੀ ਹੈ ਆਪਣੇ ਅੱਬਾ ਜਾਨ ਨੂੰ, ਆਪਣੇ ਪਿਤਾ ਨੂੰ, ਅੱਬਾ ਮੇਰੇ ਸਿਰ ਦੇ ਸਾਈਂ, ਮੇਰੇ ਪਤੀ ਹੁਣ ਬਿਲਕੁਲ ਠੀਕ ਨੇ, ਪਹਿਲਾਂ ਨਾਲੋਂ ਕਾਫੀ ਫਰਕ ਹੈ। ਇਹ ਆਵਾਜ਼ ਸੁਣੀ ਸਿਪਾਹੀਆਂ ਨੇ ਵਾਪਸ ਮੁੜ ਗਏ। ਪਿਆਰੇ ਗੁਰਸਿੱਖੋ, ਐਸੇ ਸ਼ਰਧਾ ਤੇ ਭਾਵਨਾ ਵਾਲੇ ਮੇਰੇ ਦਾਤਾਰ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਆਪਣੀ ਜ਼ਿੰਦਗੀ ਨਿਸ਼ਾਵਰ ਕਰਨ ਵਾਲੇ ਨਿਹੰਗ ਖਾਨ ਵਰਗੇ ਪਰਿਵਾਰ ਗੁਰਸਿੱਖੋ ਕਿੰਨੀਆਂ ਵੱਡੀਆਂ ਰਹਿਮਤਾਂ ਵਾਲੇ ਹੋਣਗੇ। ਇਤਿਹਾਸ ਕਹਿੰਦਾ ਭਾਈ ਬਚਿੱਤਰ ਸਿੰਘ ਜੀ ਦੀ ਸ਼ਹਾਦਤ ਹੋ ਗਈ, ਇਸੇ ਘਰ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਆਪਣੀ ਬੇਟੀ ਮੁਮਤਾਜ ਨੂੰ ਜਦੋਂ ਨਿਹੰਗ ਖਾਨ ਨੇ ਇਸ ਦੇ ਨਿਕਾਹ ਦੀ ਗੱਲ ਕਹੀ, ਇਹਨੇ ਹੱਥ ਜੋੜ ਲਏ, ਕਹਿਣ ਲੱਗੀ, ਅੱਬਾ ਔਰਤ ਦਾ ਇੱਕੋ ਹੀ ਪਤੀ ਹੁੰਦਾ, ਉਹ ਮੈਂ ਸਵੀਕਾਰ ਕਰ ਚੁੱਕੀ ਹਾਂ। ਬੇਟਾ ਕੌਣ? ਇਸਨੇ ਆਖਿਆ, ਪਿਤਾ ਜੀ ਤੁਸੀਂ ਆਵਾਜ਼ ਮਾਰ ਕੇ ਪੁੱਛਿਆ ਸੀ ਨਾ, ਮੁਮਤਾਜ ਬੇਟੀ ਤੇਰੇ ਪਤੀ ਦਾ ਕੀ ਹਾਲ ਹੈ, ਤੇ ਤੁਸਾਂ ਹੀ ਪਿਤਾ ਜੀ ਇਹ ਵਚਨ ਕੀਤਾ ਸੀ, ਤੇ ਮੈਂ ਉਸੇ ਦਿਨ ਤੋਂ ਸੱਚਮੁੱਚ ਹੀ ਆਪਣੇ ਹਿਰਦੇ ਵਿੱਚ ਇਸ ਗੱਲ ਨੂੰ ਵਸਾ ਲਿਆ। ਮੇਰਾ ਉਹ ਪਤੀ ਭਾਈ ਬਚਿੱਤਰ ਸਿੰਘ ਜਿਹੜਾ ਸ਼ਹੀਦ ਹੋ ਚੁੱਕਾ ਹੈ, ਮੈਂ ਰਹਿੰਦੇ ਦਮ ਤੱਕ ਉਸ ਆਪਣੇ ਪਤੀ ਦੇ ਚਰਨਾਂ ਦੀ ਯਾਦ ਵਿੱਚ ਆਪਣਾ ਜੀਵਨ ਬਤੀਤ ਕਰ ਲਵਾਂਗੀ।
ਏਡੇ ਪਾਤਸ਼ਾਹੀ ਗੁਰੂ ਦੇ ਉੱਤੋਂ ਆਪਣਾ ਆਪ ਕੁਰਬਾਨ ਕਰਨ ਵਾਲੇ ਨਿਹੰਗ ਸਿੰਘ ਵਰਗਾ ਪਰਿਵਾਰ ਕਿੱਥੇ ਮਿਲ ਸਕਦਾ ਹੈ? ਗੁਰਸਿੱਖੋ, ਇੱਕ ਬਹੁਤ ਵੱਡੀ ਕੁਰਬਾਨੀ ਹੈ। ਕੌਣ ਹੈ ਐਸਾ ਜਿਹੜਾ ਏਡਾ ਏਡੀਆਂ ਵੱਡੀਆਂ ਮੁਸ਼ਕਲਾਂ ਨੂੰ ਆਪਣੇ ਉੱਤੇ ਚੱਲਣ ਵਾਸਤੇ ਤਿਆਰ ਹੋ ਜਾਏ? ਉਹ ਨਿਹੰਗ ਖਾਨ ਗੁਰੂ ਕਾ ਸੇਵਕ ਪਰਿਵਾਰ ਹੈ, ਉਹਨਾਂ ਦੀ ਬੇਟੀ ਮਮਤਾਜ, ਜਿਸ ਨੇ ਸਾਰੀ ਜ਼ਿੰਦਗੀ ਭਾਈ ਬਚਿੱਤਰ ਸਿੰਘ ਜੀ ਦੇ ਚਰਨਾਂ ਦੀ ਯਾਦ ਵਿੱਚ ਬਤੀਤ ਕਰ ਦਿੱਤੀ ਹੋ ਕੇ ਤੇ ਨਿਕਾਹ ਨਹੀਂ ਕਰਵਾਇਆ। ਇਤਿਹਾਸ ਕਹਿੰਦਾ ਜਦੋਂ ਸਮਾਂ ਮਿਲਦਾ ਸਿਰਫ ਭਗਤੀ ਭਾਵ ਵਿੱਚ ਜਿੱਥੇ ਅੰਗੀਠਾ ਸੀ ਭਾਈ ਸਾਹਿਬ ਜੀ ਦਾ ਜਾਂ ਜਿਸ ਅਸਥਾਨ ਤੇ ਕਿਹਾ ਹੋਏ ਸਨ, ਉੱਥੇ ਹਮੇਸ਼ਾ ਬੰਦਗੀ ਕਰਦਿਆਂ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਸਮਾਂ ਗੁਜ਼ਾਰਿਆ। ਏਡੇ ਏਡੇ ਗੁਰਸਿੱਖ ਗੁਰੂ ਕੇ ਸੇਵਕ ਪਰਿਵਾਰ ਹੋਏ ਨੇ। ਮੇਰੇ ਗੁਰਦੇਵ ਸਤਿਗੁਰੂ ਇਸ ਤੋਂ ਅਗੇਰੇ ਚਲੇ ਗਏ, ਕੱਲ ਨੂੰ ਫਿਰ ਇਸ ਤੋਂ ਅਗੇਰੇ ਇਤਿਹਾਸ ਵਿਚਾਰ ਤੁਹਾਡੀ ਸੇਵਾ ਦੇ ਅੰਦਰ ਸਾਂਝੇ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਇਤਿਹਾਸ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਨੂੰ ਨਜ਼ਰ ਅੰਦਾਜ਼ ਕਰ ਦੇਣਾ, ਗੁਰੂ ਚਰਨਾਂ ਦੇ ਚੜ੍ਹਦੀ ਕਲਾ ਲਈ ਅਰਦਾਸ ਕਰਨੀ। ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰ ਹੈ, ਸਮੂਹ ਸੰਗਤ ਦਾ ਧੰਨਵਾਦ, ਬਹੁਤ ਸਾਰਾ ਮਾਣ ਆਪ ਜੀ ਦੇ ਵੱਲੋਂ ਭੇਜਿਆ ਗਿਆ, ਦਿੱਤੇ ਹੋਏ ਮਾਣ ਦਾ ਧੰਨਵਾਦ ਕਰਦਾ। ਆਓ ਹੁਣ ਆਪਾਂ ਸਾਰੇ ਮਿਲ ਕੇ ਸਤਿਗੁਰਾਂ ਦੀ ਪਵਿੱਤਰ ਇਲਾਹੀ ਗੁਰਬਾਣੀ ਆਨੰਦ ਸਾਹਿਬ ਜੀ ਦੇ ਜਾਪ ਕਰੀਏ। ਉਪਰੰਤ ਅਰਦਾਸ ਵਿੱਚ ਸ਼ਾਮਿਲ ਹੋਣਾ ਹੈ ਜੀ। ਆਓ ਪਿਆਰ ਤੇ ਸਤਿਕਾਰ ਸਾਹਿਬ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਕਰੀਏ।